0: ਤੇ ਤੇਰਾ ਵਿਆਹ ਹੀ ਕਰ ਦਈਏ। ਇਹ ਉਸ ਅਵਸਥਾ ਦੇ ਵਿੱਚ ਹੀ ਜਿਹਨੇ ਕੁਛ ਕਰਨਾ ਸੀ। ਫਕੀਰ ਦੀਆਂ ਗੱਲਾਂ ਧਿਆਨ ਦੇ ਨਾਲ ਸੁਣੀਆਂ ਤੇ ਕੋਲ ਬਹਿ ਗਿਆ। ਬਾਬਾ ਇੱਕ ਗੱਲ ਤਾਂ ਦੱਸ, ਜੋ ਤੂੰ ਕਹਿ ਰਿਹਾ ਕੀ ਸਿਰਫ ਪੈਸੇ ਲੈਣ ਲਈ ਕਹਿ ਰਿਹਾ? ਕੀ ਇਹ ਤੇਰਾ ਤੱਕੀਆ ਕਲਾਮ ਹੈ? ਤੈਨੂੰ ਵਧੀਆ ਲੱਗਦਾ ਇੱਦਾਂ ਕਹਿਣਾ? ਤੈਨੂੰ ਲੱਗਦਾ ਕਿ ਇੱਦਾਂ ਸੋਹਣੇ ਪੈਸੇ ਬਣ ਜਾਂਦੇ ਨੇ? ਜਾਂ ਵਾਕਈ ਇਹਦਾ ਕੋਈ ਮਤਲਬ ਹੈਗਾ? ਤੂੰ ਕਹਿੰਦਾ ਮੂੰਹ ਮੰਗੀਆਂ ਮੁਰਾਦਾਂ ਪਾਓਗੇ, ਜੋ ਤੁਸੀਂ ਬਣਨਾ ਚਾਹੁੰਦੇ ਹੋ ਉਹ ਤੁਸੀਂ ਬਣੋਗੇ। ਕੀ ਵਾਕਈ ਇਹਦੇ ਵਿੱਚ ਕੁਛ ਸੱਚਾਈ ਹੈਗੀ? ਫਕੀਰ ਨੇ ਅੱਖਾਂ ਖੋਲੀਆਂ, ਉਸ ਨੌਜਵਾਨ ਵੱਲ ਵੇਖਿਆ ਤੇ ਕਿਹਾ, ਜੇ ਮੇਰੇ ਤੇ ਯਕੀਨ ਰੱਖੇਗਾ ਤੇ ਮੈਂ ਬਿਲਕੁਲ ਸੱਚ ਬੋਲ ਰਿਹਾ। ਗੱਲ ਕਰ, ਹੈ ਮੇਰੇ ਤੇ ਯਕੀਨ? ਲੜਕਾ ਵਿਅੰਗਮਈ ਤਰੀਕੇ ਦੇ ਨਾਲ ਬੋਲਿਆ, ਫਕੀਰ ਜੀ ਪਹਿਲਾਂ ਇਹ ਤਾਂ ਸੁਣ ਲਓ ਮੈਂ ਚਾਹੁੰਦਾ ਕੀ ਹਾਂ। ਮੈਂ ਬਿਲਕੁਲ ਇੱਕ ਵਿਹਲੜ ਨੌਜਵਾਨ ਹਾਂ, ਪੱਲੇ ਮੇਰੇ ਢੇਲਾ ਨਹੀਂ, ਪਿਓ ਮੈਨੂੰ ਕੁਛ ਦੇਣਾ ਨਹੀਂ ਚਾਹੁੰਦਾ, ਪਰ ਮੈਂ ਹੀਰਿਆਂ ਦਾ ਵਪਾਰੀ ਬਣਨਾ ਚਾਹੁੰਦਾ, ਦੱਸੋ ਕਰ ਸਕਦੇ ਹੋ ਮਦਦ? ਜੋ ਤੁਸੀਂ ਕਹਿ ਰਹੇ ਹੋ ਕੀ ਵਾਕਈ ਹੋਊਗਾ ਮੇਰੇ ਨਾਲ? ਇਹ ਕਹਿ ਕੇ ਹੱਸਣ ਲੱਗ ਪਿਆ। ਫਕੀਰ ਨੇ ਧਿਆਨ ਦੇ ਨਾਲ ਗੌਹ ਦੇ ਨਾਲ ਉਸ ਨੌਜਵਾਨ ਦੇ ਚਿਹਰੇ ਵੱਲ ਵੇਖਿਆ ਤੇ ਕਿਹਾ, ਹਾਂ ਤੂੰ ਬਣ ਸਕਦਾ, ਜੇ ਤੂੰ ਮੇਰੇ ਉੱਤੇ ਵਿਸ਼ਵਾਸ ਰੱਖੇਗਾ, ਉਸ ਰੱਬ ਦੇ ਉੱਤੇ ਵਿਸ਼ਵਾਸ ਰੱਖੇਗਾ, ਤੇ ਤੂੰ ਜ਼ਰੂਰ ਅਮੀਰ ਬਣ ਸਕਦਾ, ਤੂੰ ਜ਼ਰੂਰ ਹੀਰਿਆਂ ਦਾ ਵੱਡਾ ਵਪਾਰੀ ਬਣ ਸਕਦਾ। ਫਕੀਰ ਜੀ ਕਿੱਦਾਂ, ਮੈਂ ਤੈਨੂੰ ਇੱਕ ਹੀਰਾ ਦੇਵਾਂਗਾ, ਉਸ ਹੀਰੇ ਤੋਂ ਤੂੰ ਆਪਣਾ ਵਪਾਰ ਸ਼ੁਰੂ ਕਰ, ਤੇ ਹੌਲੀ ਹੌਲੀ ਜੇ ਤੂੰ ਬੜੀ ਸਿਆਣਫ ਦੇ ਨਾਲ ਅੱਗੇ ਤੁਰਿਆ ਤੇ ਇੱਕ ਦਿਨ ਜ਼ਰੂਰ ਵੱਡਾ ਵਪਾਰੀ ਬਣ ਜਾਏਗਾ। ਹੁਣ ਨੌਜਵਾਨ ਹੈਰਾਨ ਆ ਕਿ ਫਕੀਰ ਦੇ ਕੋਲ ਹੀਰਾ ਕਿੱਥੋਂ ਆ ਗਿਆ? ਢੇਲੀ ਢੇਲੀ ਜਵਾਨੀ ਜਵਾਨੀ ਇੱਥੋਂ ਇਕੱਠੇ ਕਰਕੇ ਇਹਨੇ ਰੋਟੀ ਪਾਣੀ ਖਾਣਾ, ਸੋਚਿਆ ਚਲੋ ਪਰਖ ਹੀ ਲੈਂਦੇ ਹਾਂ। ਤਾਂ ਫਕੀਰ ਜੀ ਉਹ ਹੀਰਾ ਮੈਨੂੰ ਦੇਣ ਦੇ, ਤੁਸੀਂ ਲਓਗੇ ਕੀ? ਮੇਰੇ ਕੋਲ ਤਾਂ ਪੈਸਾ ਵੀ ਕੋਈ ਨਹੀਂ। ਉਹ ਹੀਰਾ ਤੇਰੇ ਲਈ ਬਿਲਕੁਲ ਮੁਫਤ ਆ, ਕੋਈ ਉਹਦਾ ਪੈਸਾ ਨਹੀਂ ਤੇਰੇ ਕੋਲ ਲੈਣਾ। ਹੱਥ ਆਪਣਾ ਅੱਗੇ ਕਰ। ਫਕੀਰ ਨੇ ਆਪਣੇ ਝੋਲੇ 'ਚ ਹੱਥ ਪਾਇਆ, ਰੱਬ ਰੱਬ ਕੀਤਾ, ਆਪਣਾ ਹੱਥ ਨੌਜਵਾਨ ਦੇ ਹੱਥ ਉੱਤੇ ਧਰਿਆ ਤੇ ਕਿਹਾ, ਇਹ ਇੱਕ ਵਡਮੁੱਲਾ ਹੀਰਾ ਮੈਂ ਤੈਨੂੰ ਦੇ ਰਿਹਾ, ਇਹਦਾ ਨਾਂ ਆ ਵਕਤ, ਇਹਦਾ ਨਾਂ ਆ ਸਮਾਂ। ਫਕੀਰਾਂ ਦੇ ਕੋਲ ਇੱਦਾਂ ਦੇ ਹੀ ਹੀਰੇ ਹੁੰਦੇ ਨੇ ਕਾਕਾ, ਜੇ ਤੂੰ ਸਮੇਂ ਦੀ ਕਦਰ ਕਰੇਗਾ ਸਮਾਂ ਤੇਰੀ ਕਦਰ ਕਰੂਗਾ, ਤੇ ਜੇ ਤੂੰ ਮੇਰੇ ਤੇ ਵਿਸ਼ਵਾਸ ਕਰੇਗਾ ਤੇ ਇਹ ਕਿਸੇ ਹੀਰੇ ਤੋਂ ਘੱਟ ਨਹੀਂ। ਸਾਰੇ ਹੀਰੇ ਇਹਦੇ ਅੱਗੇ ਫਿੱਕੇ ਪੈ ਜਾਂਦੇ ਨੇ ਜੇ ਤੈਨੂੰ ਸਮੇਂ ਦੀ ਕਦਰ ਕਰਨੀ ਆ ਗਈ। ਦੂਸਰਾ ਹੱਥ ਅੱਗੇ ਕਰ। ਦੂਸਰੇ ਹੱਥ ਤੇ ਦੂਸਰਾ ਹੱਥ ਫਕੀਰ ਨੇ ਧਰਿਆ, ਰੱਬ ਰੱਬ ਕੀਤਾ ਤੇ ਕਿਹਾ, ਇਹ ਹੀਰਾ ਹੈ ਵਿਸ਼ਵਾਸ ਦਾ, ਜੇ ਤੂੰ ਮੇਰੇ ਕਹੇ ਦੇ ਉੱਤੇ ਵਿਸ਼ਵਾਸ ਰੱਖੇਗਾ ਇਹ ਜਾਣੇਗਾ ਕਿ ਰੱਬ ਦੇ ਬੋਲ ਫਕੀਰ ਨੇ ਮੈਨੂੰ ਅੱਗੇ ਦਿੱਤੇ ਸੀ, ਜੇ ਤੂੰ ਸਾਂਭ ਕੇ ਰੱਖੇਗਾ ਇਸ ਵਿਸ਼ਵਾਸ ਨੂੰ, ਖਰਚੇਗਾ ਤੂੰ ਉਸ ਸਮੇਂ ਨੂੰ, ਵਰਤੇਗਾ ਇਸ ਵਿਸ਼ਵਾਸ ਨੂੰ, ਸਾਂਭ ਕੇ ਰੱਖੇਗਾ ਇਸ ਵਿਸ਼ਵਾਸ ਨੂੰ, ਤੇ ਤੈਨੂੰ ਕੋਈ ਵੱਡਾ ਆਦਮੀ ਬਣ ਤੋਂ ਨਹੀਂ ਰੋਕ ਸਕਦਾ, ਕੋਈ ਤੈਨੂੰ ਹੀਰਿਆਂ ਦਾ ਵਪਾਰੀ ਬਣ ਤੋਂ ਨਹੀਂ ਰੋਕ ਸਕਦਾ। ਨੌਜਵਾਨ ਦਾ ਮਨ ਤੇ ਨਹੀਂ ਮੰਨ ਰਿਹਾ, ਪਰ ਹੋਰ ਕੋਈ ਚਾਰਾ ਵੀ ਨਹੀਂ ਹੈ, ਨਾ ਮੰਨ ਕੇ ਫਾਇਦਾ ਵੀ ਕੀ? ਫਕੀਰ ਦੇ ਚਿਹਰੇ ਦੇ ਉੱਤੇ ਐਸੀ ਇੱਕ ਰੂਹਾਨੀ ਨੂਰ ਵੇਖ ਕੇ ਆਇਆ ਸੀ ਨੌਜਵਾਨ, ਥੋੜ੍ਹਾ ਜਿਹਾ ਪ੍ਰਭਾਵ ਤਾਂ ਜ਼ਰੂਰ ਪੈ ਗਿਆ। ਅਗਲੇ ਦਿਨ ਉੱਠਿਆ ਤੇ ਉਹੀ ਫਕੀਰ ਦਾ ਚਿਹਰਾ ਫਿਰ ਅੱਖਾਂ ਅੱਗੇ ਘੁੰਮੀ ਜਾਵੇ, ਜੀ ਕਰੇ ਕਿ ਮੈਂ ਵਿਸ਼ਵਾਸ ਨਾ ਕਰਾਂ, ਪਰ ਹੋਰ ਚਾਰਾ ਵੀ ਕੀ ਸੀ? ਐਵੇਂ ਖਾਲੀ ਹੱਥ ਤੇ ਹੱਥ ਧਰ ਕੇ ਫਕੀਰ ਕਹਿੰਦਾ, ਹੇ ਆਹ ਸਮੇਂ ਦਾ ਹੀਰਾ ਲੈ ਜਾ, ਕਿ ਅਨਪੜ੍ਹ ਨੂੰ ਮੂਰਖ ਬਣਾ ਗੱਲ ਵੱਖਰੀ ਹੈ, ਪੜ੍ਹੇ ਲਿਖੇ ਨੂੰ। ਇੱਕ ਦੋ ਦਿਨ ਇਸੇ ਤਰ੍ਹਾਂ ਲੰਘੇ, ਫਕੀਰ ਦਾ ਚਿਹਰਾ ਉਸੇ ਤਰ੍ਹਾਂ ਅੱਖਾਂ ਅੱਗੇ ਘੁੰਮੀ ਜਾਵੇ, ਹੋਰ ਕੋਈ ਚਾਰਾ ਨਾ ਵੇਖਦਿਆਂ ਸੋਚਿਆ ਕਿ ਚਲੋ ਆਪਣੇ ਕੰਮਕਾਰ ਤੇ ਲੱਗੀਏ, ਐਵੇਂ ਇਸ ਚੱਕਰ ਦੇ ਵਿੱਚ ਸਮਾਂ ਬਰਬਾਦ ਕਰਨ ਡਿਆ। ਇੱਕ ਸੁਨਹਿਰੇ ਦੀ ਦੁਕਾਨ ਦੇ ਉੱਤੇ ਪਹੁੰਚ ਗਿਆ, ਉਹ ਸੁਨਹਿਰਾ ਜਿਹੜਾ ਸ਼ਹਿਰ ਦੇ ਵਿੱਚ ਸਭ ਤੋਂ ਵਧੀਆ ਹੀਰੇ ਵੇਚਦਾ ਸੀ। ਜਾ ਕੇ ਗੱਲ ਕੀਤੀ, ਜੀ ਮੈਂ ਇੱਥੇ ਨੌਕਰੀ ਕਰਨਾ ਚਾਹੁੰਦਾ। ਦੁਕਾਨ ਵਾਲੇ ਨੇ ਪੁੱਛਿਆ, ਦੱਸ ਕੀ ਗਰੰਟੀ ਤੇਰੀ? ਤੇ ਉਹੀ ਫਕੀਰ ਦੀਆਂ ਗੱਲਾਂ ਯਾਦ ਆ ਗਈਆਂ। ਗਰੰਟੀ ਇਹ ਹੈ ਜੀ, ਮੈਂ ਸਮੇਂ ਦੀ ਕਦਰ ਕਰੂੰਗਾ ਤੇ ਤੁਸੀਂ ਮੇਰੇ ਤੇ ਵਿਸ਼ਵਾਸ ਕਰ ਸਕਦੇ ਹੋ। ਸ਼ਾਇਦ ਸੁਨਹਿਰੇ ਨੂੰ ਉਹਦੀਆਂ ਗੱਲਾਂ ਚੱਜ ਗਈਆਂ ਤੇ ਉਹਨੂੰ ਰੱਖ ਲਿਆ। ਹਰ ਰੋਜ਼ ਜਦੋਂ ਹੁਣ ਕੰਮ ਦੇ ਉੱਤੇ ਜਾਂਦਾ ਜਾਂ ਕੰਮ ਕਰਦਾ, ਆਪਣੇ ਹੱਥ ਵੱਲ ਵੇਖਦਾ ਤੇ ਚੇਤਾ ਆਉਂਦਾ ਕਿ ਇਸ ਹੱਥ ਦੇ ਵਿੱਚ ਮੈਨੂੰ ਸਮੇਂ ਨਾਂ ਦਾ ਇੱਕ ਹੀਰਾ ਦਿੱਤਾ ਸੀ ਫਕੀਰ ਨੇ। ਮੈਂ ਕਦੀ ਸਮੇਂ ਤੋਂ ਲੇਟ ਨਹੀਂ ਹੋਣਾ, ਕਦੀ ਆਪਣੇ ਕੰਮ 'ਚ ਕੋਤਾਹੀ ਨਹੀਂ ਕਰਨੀ। ਜਿੰਨਾ ਸਮਾਂ ਕਿਹਾ ਮਾਲਕ ਨੇ, ਉਨਾ ਸਮਾਂ ਮੈਂ ਇਮਾਨਦਾਰੀ ਨਾਲ ਕੰਮ ਕਰਨਾ। ਕਦੀ ਕਿਤੇ ਮਨ ਡੋਲਿਆ ਵੀ, ਕਦੀ ਕਿਤੇ ਥੋੜ੍ਹੀ ਬਹੁਤੀ ਬੇਈਮਾਨੀ ਕਰਨ ਦਾ ਮੌਕਾ ਵੀ ਮਿਲਿਆ, ਪਰ ਦੂਸਰਾ ਹੱਥ ਨਾਲ ਦੀ ਨਾਲ ਹੀ ਚੇਤਾ ਆ ਜਾਂਦਾ ਕਿ ਨਹੀਂ, ਮੈਂ ਵਿਸ਼ਵਾਸ ਬਣਾ ਕੇ ਰੱਖਣਾ, ਮੈਂ ਆਪਣੀ ਵਫਾਦਾਰੀ ਬਣਾ ਕੇ ਰੱਖਣੀ। ਮੇਰੇ ਉੱਤੇ ਕਿਸੇ ਨੇ ਵਿਸ਼ਵਾਸ ਕੀਤਾ, ਇਹ ਮੈਂ ਨਹੀਂ ਡੋਲਣ ਦੇਣਾ। ਪਤਾ ਨਹੀਂ ਕਿਉਂ ਵਾਰ ਵਾਰ ਜਦੋਂ ਵੀ ਕਿਤੇ ਇੱਦਾਂ ਦਾ ਮੌਕਾ ਬਣਦਾ, ਮਨ ਡੋਲਣ ਲੱਗਦਾ ਤੇ ਉਹ ਦੋਵੇਂ ਹੀਰੇ ਵਾਰ ਵਾਰ ਯਾਦ ਆਉਂਦੇ ਰਹਿੰਦੇ। ਮਾਲਕ ਨੇ ਥੋੜ੍ਹਾ ਸਮਾਂ ਸਿੱਧੇ ਸਿੱਧੇ ਤਰੀਕੇ ਦੇ ਨਾਲ ਇਹਦੀ ਇਮਾਨਦਾਰੀ ਚੈੱਕ ਕੀਤੀ। ਇੰਨਾ ਪ੍ਰਭਾਵਿਤ ਹੋਇਆ ਕਿ ਹੌਲੀ ਹੌਲੀ ਤਨਖਾਹ ਵਧਾਉਂਦਾ ਗਿਆ। ਸਾਲ ਕੁ ਦੇ ਵਿੱਚ ਹੀ ਕਹਿੰਦੇ ਨੇ ਕਿ ਇਸ ਜੌਹਰੀ ਦਾ ਕੰਮ ਬਹੁਤ ਜ਼ਿਆਦਾ ਵੱਧ ਗਿਆ, ਮੁਨਾਫਾ ਬਹੁਤ ਜ਼ਿਆਦਾ ਆਉਣ ਲੱਗ ਪਿਆ ਤੇ ਉਸ ਪਿੱਛੇ ਇਸ ਨੌਜਵਾਨ ਦਾ ਹੱਥ ਸੀ। ਹੌਲੀ ਹੌਲੀ ਇੱਕ ਸਮਾਂ ਕਹਿੰਦੇ ਨੇ ਉਹ ਆਇਆ ਕਿ ਇਸ ਨੌਜਵਾਨ ਨੂੰ ਆਪਣੇ ਕਾਰੋਬਾਰ ਦੇ ਵਿੱਚ ਇੱਕ ਛੋਟਾ ਜਿਹਾ ਹਿੱਸਾ ਦੇ ਦਿੱਤਾ ਇਸ ਜੌਹਰੀ ਨੇ, ਤੇ ਹੌਲੀ ਹੌਲੀ ਵਾਧਾ ਵਾਧਾ ਇਹ ਇੱਕ ਕੰਮੇ ਤੋਂ ਉਸੇ ਕੰਮ ਦਾ ਮਾਲਕ ਬਣ ਗਿਆ, ਉਸੇ ਕੰਮ ਦਾ ਭਾਈਵਾਲ ਬਣ ਗਿਆ। ਤੇ ਫਿਰ ਉਹ ਵੀ ਸਮਾਂ ਦੂਰ ਨਹੀਂ ਸੀ ਜਦੋਂ ਹੌਲੀ ਹੌਲੀ ਕਰਦੇ ਕਰਾਉਂਦੇ ਉਸ ਸ਼ਹਿਰ ਦਾ ਸਭ ਤੋਂ ਵੱਡਾ ਜੌਹਰੀ ਬਣਨ ਉੱਭਰਿਆ। ਪਰ ਅੱਜ ਵੀ ਯਾਦ ਕਰਦਾ ਕਿ ਕਿਸੇ ਫਕੀਰ ਨੇ ਮੈਨੂੰ ਦੋ ਹੀਰੇ ਦਿੱਤੇ ਤੇ ਨਾਲ ਇਹ ਵੀ ਕਿਹਾ ਸੀ ਕਿ ਮੈਂ ਲੈਣਾ ਕੁਛ ਨਹੀਂ, ਇਹਨਾਂ ਹੀਰਿਆਂ ਦੀ ਕੋਈ ਕੀਮਤ ਨਹੀਂ, ਪਰ ਜਦੋਂ ਕਿਤੇ ਵੀ ਮੌਕਾ ਮਿਲੇ ਇਹ ਹੀਰੇ ਤੂੰ ਅੱਗੇ ਕਿਸੇ ਨੂੰ ਦੇ ਦੀ। ਵੈਸੇ ਵੇਖਿਆ ਜਾਵੇ ਤਾਂ ਇਹ ਹੀਰੇ ਤੇ ਸਾਨੂੰ ਸਾਡੇ ਵੱਡਿਆਂ ਨੇ, ਸਾਡੇ ਪੁਰਖਿਆਂ ਨੇ, ਸਾਡੇ ਬਾਬਿਆਂ ਨੇ, ਗੁਰੂਆਂ ਨੇ ਸਾਨੂੰ ਦਿੱਤੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਵਿਸ਼ਵਾਸ ਕਰਦੇ ਹਾਂ, ਜਿਹੜੇ ਗ੍ਰੰਥਾਂ ਨੂੰ ਆਪਾਂ ਪੜ੍ਹਦੇ ਹਾਂ, ਇਹ ਸਾਡੇ ਧਰਮ ਨੇ ਵੀ ਸਾਨੂੰ ਦਿੱਤੇ ਨੇ। ਪਰ ਜਿੱਥੇ ਵੀ ਕਿਤੇ ਮੌਕਾ ਮਿਲਦਾ ਉੱਥੇ ਆਪਾਂ ਡੋਲਣ ਲੱਗੇ ਮਿੰਟ ਨਹੀਂ ਲਾਉਂਦੇ। ਸ਼ਾਇਦ ਹੀ ਕਦੀ ਕੋਈ ਯਾਦ ਰੱਖਦਾ ਹੋਵੇ ਬੇਈਮਾਨੀ ਕਰਨ ਲੱਗਿਆ ਕਿ ਮੇਰੇ ਗੁਰੂ ਨੇ ਮੈਨੂੰ ਕਿਸੇ ਦਾ ਵਿਸ਼ਵਾਸ ਨਾ ਤੋੜਨ ਦੇ ਲਈ ਵੀ ਉਪਦੇਸ਼ ਦਿੱਤੇ ਨੇ। ਸ਼ਾਇਦ ਹੀ ਕਿਸੇ ਨੂੰ ਯਾਦ ਆਉਂਦਾ ਹੋਵੇ ਕਿ ਮੇਰੇ ਗੁਰੂ ਦੇ ਵੀ ਉਪਦੇਸ਼ ਨੇ ਕਿ ਸਮੇਂ ਦੀ ਕਦਰ ਕਰ। ਸ਼ਾਇਦ ਹੀ ਕਿਸੇ ਨੂੰ ਯਾਦ ਕਰਨਾ ਯਾਦ ਔਖਾ ਹੀ ਆਉਂਦਾ ਹੋਵੇ ਕਿਸੇ ਨੂੰ ਕਿ ਮੇਰੇ ਗੁਰੂ ਨੇ ਮੈਨੂੰ ਕਿਰਤ ਕਰਨ ਦੇ ਲਈ ਕਿਹਾ, ਹੱਕ ਹਲਾਲ ਦਾ ਖਾਣ ਦੇ ਲਈ ਕਿਹਾ। ਜ਼ਰੂਰੀ ਨਹੀਂ ਕਿ ਹਰ ਇੱਕ ਦੀ ਬੰਦੇ ਦੀ ਜ਼ਿੰਦਗੀ ਦੇ ਵਿੱਚ ਇੱਦਾਂ ਦੇ ਫਕੀਰ ਆਉਣ ਅਤੇ ਆ ਕੇ ਹੀਰੇ ਦੇਣ। ਇਹ ਹੀਰੇ ਸਾਨੂੰ ਦਿੱਤੇ ਗਏ ਨੇ ਉਹ ਵੱਖਰੀ ਗੱਲ ਹੈ ਕਿ ਸਾਨੂੰ ਕਦਰ ਨਹੀਂ, ਸਾਨੂੰ ਯਾਦ ਨਹੀਂ, ਜਾਂ ਫਿਰ ਇੱਦਾਂ ਕਹਿ ਲਓ ਕਿ ਸਾਨੂੰ ਵਿਸ਼ਵਾਸ ਨਹੀਂ। ਅਤੇ ਜਿੱਦਣ ਇਹ ਵਿਸ਼ਵਾਸ ਬਣ ਜੂਗਾ ਉਦਣ ਫਿਰ ਤਰੱਕੀ ਕੋਈ ਰੋਕ ਨਹੀਂ ਸਕਦਾ। ਜੋ ਤੁਸੀਂ ਚਾਹੋਗੇ ਉਹ ਤੁਸੀਂ ਵਾਕਈ ਬਣ ਜਾਓਗੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
1: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇਨਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: ਦਿਲ ਤਾਂ ਹਰ ਕਿਸੀ ਕੇ ਪਾਸ ਹੋਤਾ ਹੈ, लेकिन सब दिल वाले नहीं होते।
5: सत श्री अकाल टू ऑल द रेडियो हांजी लिसनर्स।

0: ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਸਾਡੇ ਤੱਕ ਪਹੁੰਚਾਏ ਨੇ।
1: ਧੰਨਵਾਦ। ਹੋ ਗਿਆ

0: ਭਰਤ ਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
2: ਮੇਰਾ ਨਾਮ ਹੈ ਰਤਨ ਨੂਰਾ, ਓ ਕਾਮ ਕਰਤਾ ਹੂੰ ਖਤਮ ਪੂਰਾ, ਵੇ ਲਵ ਯੂ ਆਲ ਭਾਵਨਾ ਕੋ ਸਮਝੋ। ਦੋਸਤੋ ਮੈਂ ਹੂੰ ਸੁਨੀਲ ਪਾਲ ਔਰ ਆਪ ਲੋਗ ਸੁਨ ਰਹੇ ਮੁਝੇ ਰੇਡੀਓ ਹਾਂਜੀ ਪਰ, ਰੇਡੀਓ ਹਾਂਜੀ 1674 AM। ਅਬ ਆਪਕਾ AM ਸਿਰਫ ਰੇਡੀਓ ਹਾਂਜੀ ਸੁਨ ਰਹੇ ਹੋਣਾ ਚਾਹੀਏ। ਹਾਂਜੀ ਹਾਂਜੀ, ਕਭੀ ਨਾ ਕਹਿਣਾ ਨਾ ਜੀ ਨਾ ਜੀ।

0: ਰੇਡੀਓ ਹਾਂਜੀ 1674
1: ਵਾਈਟ ਹਿਲ ਸਟੂਡੀਓਜ਼ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ।
2: ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ।
1: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।
3: ਦੇ ਹੈਵ ਸਲੇਵਰੀ ਇਨ ਦੇਅਰ ਬਲੱਡ, ਵੀ ਹੈਵ ਕਿੰਗਸ਼ਿਪ ਇਨ ਆਰਸ।
2: ਕ੍ਰੀਏਟ ਟੈਰਰ।
4: ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾਸ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਹਕੂਮਤ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
2: Hi, man, I'm Saiko Mirbai from Manipur. I'm a Commonwealth champion, gold medalist. Sunte rahiye radio Hanji.
3: Bale bale bale.
2: Bale bale bale.

0: ਯੋ ਹਾਂਜੀ 1674
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: Here we go again.

0: ਵੈਰਤ ਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
2: ਦਿਸ ਸਟੇਸ਼ਨ ਇਜ਼ ਨਾਉ ਦੀ ਅਲਟੀਮੇਟ ਪਾਵਰ ਇਨ ਦੀ ਯੂਨੀਵਰਸ।
3: ਰੇਡੀਓ ਹਾਂਜੀ 1674 AM।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
0: ਵਾਈਟ ਹਿਲ ਸਟੂਡੀਓਜ਼ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ।
6: ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ।
0: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।
7: They have slavery in their blood, we have kingship in ours.
8: Create terror.
0: ਵੇਖੋ ਦਸਤਾਰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ 17 ਜੁਲਾਈ ਨੂੰ।
9: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
10: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
9: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
11: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
12: ਉਹ ਜੋ ਹੁਕਮ ਮੇਰੀ ਸਰਕਾਰ।
11: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
12: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ।
11: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
12: ਆਹੋ ਜੀ ਆਹੋ,
9: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਰੇਡੀਓ ਹਾਂਜੀ 1674 ਮੈਂ ਗਾਣਾ ਤੁਸੀਂ ਸੁਣ ਰਹੇ ਸੀ ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਪਿੰਡ ਪਹਿਰਾ ਲੱਗਦਾ ਹੈ ਅਤੇ ਪਿੰਡ ਪਹਿਰਾ ਤਾਂ ਪਤਾ ਨਹੀਂ ਪਰ ਕੱਲ੍ਹ ਦੇ ਦਿਨ ਸ਼ੋਅ ਜ਼ਰੂਰ ਲੱਗਣਾ ਵਾ ਮੈਲਥਨ ਦੇ ਵਿੱਚ ਸੋ ਬੱਬੂ ਮਾਨ ਦਾ ਸ਼ੋਅ ਕਨਵੈਨਸ਼ਨ ਸੈਂਟਰ ਦੇ ਵਿੱਚ ਅਤੇ ਤੁਸੀਂ ਟਿਕਟਾਂ ਜੇ ਨਹੀਂ ਲਈਆਂ ਤੇ ਲੈ ਕੇ ਟਿਕਟਾਂ ਖਰੀਦ ਕੇ ਟਿਕਟਾਂ ਤੇ ਤੁਸੀਂ ਜਾ ਕੇ ਤੇ ਵੇਖ ਸਕਦੇ ਹੋ ਤੇ ਆਪਾਂ ਸਵਾਗਤ ਕਰਦੇ ਹਾਂ ਤੁਹਾਡਾ ਅੱਜ ਦੇ ਖੁੱਲੇ ਅਖਾੜੇ ਦੇ ਵਿੱਚ ਤੇ ਮੇਰੇ ਨਾਲ ਨੇ ਆ ਜਿਹੜੇ ਕੋਰਸ ਦੇ ਉੱਤੇ ਸੀ
1: ਕ੍ਰਿਸ਼ਨਾ ਭਰਦਵਾਜ
0: ਸਹੀ ਗੱਲ
1: ਭਰਦਵਾਜ ਬਹੁਤ ਪਿਆਰਾ ਹੁੰਦਾ ਭਰਦਵਾਜ
0: ਭਰ ਕੇ ਆ ਜਾਂਦਾ ਨਾ
1: ਹਾਂਜੀ ਫਿਰ ਜੀ ਅੱਜ ਖੁੱਲ੍ਹਾ ਅਖਾੜਾ ਤੇ ਤੁਹਾਨੂੰ ਸਾਰਿਆਂ ਨੂੰ ਅਸੀਂ ਸੱਦਾ ਦਿੰਦੇ ਹਾਂ ਜੀ ਕਿ ਆਓ ਸ਼ਾਇਰੀ ਸੁਣਾਓ ਗਾਣੇ ਸੁਣਾਓ ਕਵਿਤਾਵਾਂ ਸੁਣਾਓ ਜੋਕ ਸੁਣਾਓ ਬੁਝਾਰਤ ਨਾ ਪਾਇਓ ਬੱਚੇ ਜ਼ਲੀਲ ਸਵੇਰੇ ਕਰ ਦਿੰਦੇ ਆ ਪਲੀਜ਼ ਪਰ ਚਲੋ ਜੇ ਤੁਹਾਡਾ ਤੁਹਾਡੀ ਇੱਛਾ ਹੋਵੇ ਜੀ ਬੁਝਾਰਤ ਪਾਉਣ ਦੀ ਉਹ ਵੀ ਪਾ ਸਕਦੇ ਹੋ ਐਂਡ ਮੋਸਟ ਇੰਪੋਰਟੈਂਟਲੀ ਤੁਹਾਡੇ ਨਾਲ ਇਸ ਹਫ਼ਤੇ ਸਭ ਤੋਂ ਵਧੀਆ ਸਭ ਤੋਂ ਪੋਜ਼ਿਟਿਵ ਕੀ ਹੋਇਆ ਕੋਈ ਇੰਪੈਕਟਫੁਲ ਚੀਜ਼ ਹੋਈ ਤੁਹਾਡੇ ਕਿਸੇ ਆਸੇ ਪਾਸੇ ਕਿਸੇ ਨਾਲ ਕੁਛ ਵਧੀਆ ਹੋਇਆ ਹੋਵੇ ਸਾਡੇ ਨਾਲ ਜ਼ਰੂਰ ਜ਼ਰੂਰ ਜ਼ਰੂਰ ਸਾਂਝਾ ਕਰੋ
0: ਗੁੱਡ
1: ਕਿ ਅਸੀਂ ਵੀ ਖੁਸ਼ ਹੋਈਏ ਬਾਈ
0: ਸਹੀ ਗੱਲ ਹੈ
1: ਸਹੀ ਕਿ ਨਹੀਂ
0: ਨਾਈਸ ਨਾਈਸ ਨਾਈਸ ਤੁਸੀਂ ਸੋ ਦੋ ਤਿੰਨ ਚੀਜ਼ਾਂ ਹੁੰਦੀਆਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ੁੱਕਰਵਾਰ ਦੇ ਦਿਨ ਮੋਟੀਆਂ ਮੋਟੀਆਂ ਬਾਕੀ ਤਾਂ ਬਹੁਤ ਕੁਛ ਹੁੰਦਾ ਵੀ ਕੀ ਤੁਹਾਡੇ ਨਾਲ ਹੋਇਆ ਚੰਗਾ ਇਸ ਹਫ਼ਤੇ ਦੇ ਵਿੱਚ ਤੁਸੀਂ ਸਾਨੂੰ ਦੱਸਣਾ ਕੋਈ ਚੀਜ਼ ਜਿਹਨੇ ਤੁਹਾਡੇ ਚਿਹਰੇ 'ਤੇ ਖੁਸ਼ੀ ਦਿੱਤੀ ਹੋਵੇ ਅਤੇ ਜੇ ਸੋਮਵਾਰ ਤੋਂ ਵੀਰਵਾਰ ਦੇ ਦਰਮਿਆਨ ਕੋਈ ਗੱਲਬਾਤ ਰਹਿ ਗਈ ਹੋਵੇ ਤੁਹਾਡੀ ਪ੍ਰੋਗਰਾਮ ਦੇ ਵਿੱਚ ਨਾ ਤੁਸੀਂ ਸਾਂਝ ਪਾ ਸਕੇ ਹੋ ਅਤੇ ਉਹ ਤੁਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਪਾ ਸਕਦੇ ਹੁੰਦੇ ਹੋ ਅਤੇ ਨਾਲ ਦੀ ਨਾਲ ਅੱਜ ਦੇ ਪ੍ਰੋਗਰਾਮ 'ਚ ਖੁੱਲ੍ਹਾ ਖੜਾ ਹੁੰਦਾ ਸਾਡਾ ਜਿੱਥੇ ਤੁਸੀਂ ਚੁਟਕਲੇ ਸੁਣਾ ਸਕਦੇ ਹੋ ਬਾਤਾਂ ਬੁਝਾਰਤਾਂ ਉਹ ਚਲੋ ਸ਼ਾਮ ਦੇ ਸਮੇਂ ਦੀਆਂ ਹੁੰਦੀਆਂ ਵੈਸੇ ਬੱਚਿਆਂ ਨੂੰ ਉਹ ਅਲਾਊਡ ਆ
1: ਮੈਂ ਉਹੀ ਤਾਂ ਗੱਲ ਹੈ
0: ਅਤੇ ਗਾਣੇ ਅਤੇ ਸ਼ੇਰੋ ਸ਼ਾਇਰੀ ਅਤੇ ਕਵਿਤਾਵਾਂ ਅਤੇ ਜੋ ਮਤਲਬ ਤੁਸੀਂ ਲਿਖਿਆ ਜਾਂ ਫਿਰ ਕਿਸੇ ਦਾ ਲਿਖਿਆ ਤੁਹਾਨੂੰ ਬਹੁਤ ਵਧੀਆ ਲੱਗਾ ਅਤੇ ਉਹ ਵੀ ਤੁਸੀਂ ਸੁਣਾ ਸਕਦੇ ਹੋ ਅਤੇ ਅੱਜ ਦੇ ਪ੍ਰੋਗਰਾਮ 'ਚ ਕਾਲ ਕਰਨ ਦੇ ਲਈ 044-7176-74 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਅਤੇ ਨਾਲ ਦੀ ਨਾਲ ਤੁਸੀਂ 93-56-0-344 ਦੇ ਉੱਤੇ ਵੀ ਕਾਲ ਕਰ ਸਕਦੇ ਹੋ ਮੈਸੇਜ ਕਰਨਾ ਅਤੇ 044-7176-74 ਦੇ ਉੱਤੇ ਵਟਸਐਪ ਕਰ ਦਿਓ ਅਤੇ ਜਾਂ ਫਿਰ ਫੇਸਬੁੱਕ ਦੇ ਉੱਤੇ ਮੈਸੇਜ ਕਰ ਦਿਓ ਸਾਨੂੰ ਅਤੇ ਕੋਸ਼ਿਸ਼ ਕਰਿਓ ਕਿ ਪ੍ਰੋਗਰਾਮ ਦੇ ਸ਼ੁਰੂ ਸ਼ੁਰੂ ਦੇ ਹਿੱਸੇ ਦੇ ਵਿੱਚ ਹੀ ਬਿਲਕੁਲ ਜਿੱਦਾਂ ਮਨ ਸਾਹਿਬ ਨੇ ਕਾਲ ਕੀਤੀ ਹੈ ਅਤੇ ਤੁਸੀਂ ਕਰ ਲਿਓ ਬਾਅਦ ਵਿੱਚ ਜਾਂਦੇ ਜਾਂਦੇ ਲੇਟ ਮੂਵਮੈਂਟ ਦੇ ਉੱਤੇ ਨਾ ਕਰਿਆ ਕਰੋ ਕਈ ਵਾਰੀ ਕਈ ਚੀਜ਼ਾਂ ਕਈ ਕਾਲਰ ਇੰਨੀ ਦੇਰ ਬਾਅਦ ਆਏ ਹੁੰਦੇ ਸਾਡਾ ਵੀ ਜੀ ਕਰਦਾ ਵੀ ਯਾਰ ਇਹਨਾਂ ਨਾਲ ਗੱਲ ਕਰ ਹੀ ਲਈਏ ਪਰ ਫਿਰ ਸਮਾਂ ਇਜਾਜ਼ਤ ਨਹੀਂ ਦਿੰਦਾ ਜੇ ਸਮੇਂ ਕੋਈ ਇਜਾਜ਼ਤ ਲੈ ਲਈਏ ਅਤੇ ਫਿਰ ਸਾਨੂੰ ਹੋਰ ਬੜੀਆਂ ਬਾਅਦ 'ਚੋਂ ਪ੍ਰੋਬਲਮ ਆਉਂਦੀਆਂ ਕਈ ਵਾਰੀ ਇੱਦਾਂ ਹੁੰਦਾ ਵੀ ਮਤਲਬ ਅੱਧਾ ਅੱਧਾ ਪੌਣਾ ਪੌਣਾ ਘੰਟਾ ਘੰਟਾ ਕਈ ਵਾਰੀ ਵੱਧ ਸਾਨੂੰ ਇੱਥੇ ਖਰਚ ਕੇ ਜਾਣਾ ਪੈਂਦਾ ਸਿਰਫ ਉਸ ਚੀਜ਼ ਦੇ ਕਰਕੇ ਕਿਉਂਕਿ ਆਪਾਂ ਉੱਥੋਂ ਥੋੜ੍ਹਾ ਜਿਹਾ ਸਮਾਂ ਆਪਣਾ

0: ਤੇ ਉਹ ਮਤਲਬ ਫਿਰ ਆਪਾਂ ਨੂੰ ਥੋੜਾ ਜਿਹਾ ਆਸੇ ਪਾਸੇ ਕਰਨੇ ਪੈਂਦੇ ਆ, ਤੇ ਤੁਸੀਂ ਉਸ ਟੋਨ ਦੇ ਵਿੱਚ ਭੇਜਿਆ ਕਰੋ ਵੀ ਜਿਹੜੇ ਸ਼ੁੱਕਰਵਾਰ ਦਾ ਮਤਲਬ
1: ਥੋੜਾ ਚੱਕਮਾ ਜਿਹਾ ਮਾਹੌਲ ਹੋਵੇ, ਬੀਟ ਅਪ ਫਰੰਟ ਹੋਵੇ ਥੋੜੀ, ਹਨਾ ਇਸ ਤਰ੍ਹਾਂ ਦਾ ਹੋਵੇ ਕਿ ਯੋ ਥੈਂਕ ਗੋਡ ਇਟਸ ਫਰਾਈਡੇ।
0: ਹਾਂ ਚੱਕਮਾ ਵੀ ਇੱਦਾਂ ਦਾ ਵੀ ਵਿੱਚ ਕਈ ਵਾਰੀ ਕਈ
1: ਚੱਕਵੇ ਆ, ਜ਼ਿਆਦਾ ਵੀ ਨਾ ਚੱਕਵਾ,
0: ਪਰ ਉਹਨਾਂ ਦੇ ਵਿੱਚ ਉਹ ਗੋਲੀ ਸਿੱਕਾ ਮਤਲਬ ਚੱਕ ਲੋ ਧਰ ਲੋ, ਤੇ ਕਈ ਵਿੱਚ ਉਹਨਾਂ ਦੇ ਵਿੱਚ ਆਪਣੇ ਕੀ ਰੈਪ ਰੂਪ ਜੇ ਕਰਕੇ ਉਹਨਾਂ ਨੇ ਵਿੱਚ ਇਹੋ ਜਿਹਾ ਗੰਦ ਪਸਾਇਆ ਹੁੰਦਾ ਵੀ ਉਹ ਚਲਾਉਣ ਜੋ ਕਈ ਨੀ ਬੰਦਾ ਰਹਿੰਦਾ। ਹਾਂ ਠੀਕ ਆ, ਚੱਲਦਾ ਵਾ ਡੀਜੇ ਡੂਜਿਆਂ ਤੇ, ਤੁਸੀਂ ਕਰੀ ਜਾ ਕਰੋ, ਆਪਾਂ ਕੋਈ ਇੰਨਾ ਨਹੀਂ ਤੁਹਾਨੂੰ ਡਿਸਟਰਬ ਕਰਾਂਗੇ, ਪਰ ਹਾਂ ਮਤਲਬ
1: ਇੱਥੇ ਥੋੜਾ ਮੁਸ਼ਕਿਲ ਹੋ ਜਾਂਦਾ,
0: ਇਹ ਰੀਜ਼ਨ ਹੈ ਜਿਹਦੇ ਕਰਕੇ ਆਪਾਂ ਤੁਹਾਡਾ ਕਿਸੇ ਵੇਲੇ ਗਾਣਾ ਨਹੀਂ ਚਲਾਇਆ। ਪਰ ਕੋਈ ਡੋਂਟ ਮਾਈਂਡ, ਤੇ ਆਓ ਆਪਾਂ ਹੁਣ ਅੱਗੇ ਤੁਰਦੇ ਹਾਂ।
1: ਸਿੰਘ ਸਾਹਿਬ ਕੈਸਾ ਰਹਾ ਆਪਕਾ ਹਫਤਾ, ਐਨੀਥਿੰਗ ਪੋਜ਼ਿਟਿਵ ਹੈਪਨ ਟੂ ਯੂ ਮਾਈ ਗੁੱਡ ਫਰੈਂਡ?
0: ਬਹੁਤ ਵਧੀਆ ਜੀ, ਹੁਣ ਜੇ ਮੈਂ ਵੀ ਬਣ ਬਾਕੀ ਵਾਂਗ ਇਹ ਕਹਾਂ, ਸਾਰਾ ਕੁਝ
2: ਹੀ ਵਧੀਆ, ਮੈਂ ਤਾਂ ਖੁਸ਼ ਹੀ ਰਹਿਣਾ,
0: ਹਰ ਉਹਦੀ
2: ਓੜ ਚ ਰਹਿਣਾ,
0: ਖੁਸ਼ ਹੀ ਰਹਿਣਾ। ਬੜਾ ਸੋਹਣਾ ਹੁੰਦਾ ਜੋ ਵੀ ਹੁੰਦਾ ਵਾ, ਬਹੁਤ ਵਧੀਆ ਹੁੰਦਾ ਵਾ, ਤੇ ਫਿਰ ਤੇ ਉਹ ਗੱਲਾਂ ਬਾਤਾਂ ਹੋ ਜਾਂਦੀਆਂ ਵਾ ਡਿਪਲੋਮੈਟਿਕ ਜੀਆਂ, ਹਨਾ। ਤੇ ਉਦਾਂ ਮਤਲਬ ਚੰਗਾ ਜਿਹੜਾ ਤਾਜ਼ਾ ਤਾਜ਼ਾ ਜਿਹੜਾ ਹੋਇਆ ਹੁੰਦਾ ਨਾ ਉਹ ਜ਼ਿਆਦਾ,
1: ਇਹ ਬੜਾ ਚੱਕਰ ਆ, ਬੰਦਾ ਸੋਚੇ ਨਾ ਪੂਰੇ ਹਫ਼ਤੇ 'ਚ ਕੀ ਹੋਇਆ ਬੈਟਰ, ਤੇ ਯਾਦ ਪਿਛਲਾ ਦਿਨ ਹੀ ਆਉਂਦਾ ਕਿ ਸ਼ਨੀਵਾਰ ਤਾਂ ਸ਼ੁੱਕਰਵਾਰ ਯਾਦ ਆਊਗਾ ਕੀ ਹੋਇਆ, ਤੇ ਸ਼ੁੱਕਰਵਾਰ ਤਾਂ
0: ਉੱਥੋਂ ਲੈ ਕੇ ਆਪਾਂ ਸ਼ਾਮ ਨੂੰ ਫਿਰ ਜਾਂਦੇ ਨਾ, ਮਤਲਬ ਹਾਰਡਲੀ ਕੋਈ ਬਹੁਤ ਵੱਡੀ ਕੋਈ ਚੀਜ਼ ਹੋਈ ਹੋਊਗੀ, ਨਹੀਂ ਤੇ ਤੁਹਾਨੂੰ ਸੋਮ ਮੰਗਲ ਬੁੱਧਵਾਰ ਘੱਟ ਯਾਦ ਆਊਗਾ, ਤੁਹਾਨੂੰ ਵੀ ਸ਼ੁੱਕਰਵਾਰ ਵਾਲੀਆਂ ਘਟਨਾਵਾਂ ਜ਼ਿਆਦਾ ਚਿੱਤੇ ਹੋਣਗੀਆਂ, ਹੈ ਨਾ, ਇਹਦੇ ਵਿੱਚ ਤੁਸੀਂ ਜ਼ਿਆਦਾ ਧਿਆਨ ਦਿਓਗੇ। ਅਤੇ ਚੰਗੇ ਦੇ ਵਿੱਚ ਸ਼ੁੱਕਰਵਾਰ 'ਤੇ ਚਲੋ ਹੁਣ ਜਿਨ੍ਹਾਂ ਨੇ ਜਾਣਾ ਆਉਣਾ ਵੀ ਆ, ਉਹਦੇ ਵਿੱਚ ਆਪਾਂ ਮੈਂ ਕੱਲ੍ਹ ਫਿਲਮ ਵੇਖਣ ਦਾ ਮੌਕਾ ਮਿਲਿਆ ਜਿਹੜੀ ਆਪਾਂ ਕੱਲ੍ਹ ਗੱਲ ਕਰ ਰਹੇ ਹਾਂ,
1: ਓਡੀਸੀ। ਹਾਂ
0: ਓਡੀਸੀ, ਹਾਂ ਵਧੀਆ ਫਿਲਮ ਹੈ।
2: ਇਕੱਲੇ ਇਕੱਲੇ
0: ਨਹੀਂ, ਇਕੱਲੇ ਕਿਉਂ,
1: ਅੱਛਾ ਬੱਚਾ ਪਾਟੀ ਵੀ ਨਾਲ ਗਏ ਸੀ?
0: ਨਹੀਂ ਨਹੀਂ,
1: ਅੱਛਾ
0: ਬੱਚੇ ਨੂੰ ਇਹ ਇੰਗਲਿਸ਼ ਫਿਲਮਾਂ 'ਚ ਥੋੜਾ ਜਿਹਾ ਰਿਸਕੀ ਹੁੰਦਾ, ਵੈਸੇ ਇਹੋ ਜਿਹਾ ਕੁਛ ਨਹੀਂ ਫਿਲਮ 'ਚ, ਵੈਸੇ ਇਹੋ ਜਿਹਾ ਕੁਛ ਨਹੀਂ ਆ, ਤੇ ਤੁਸੀਂ ਜਾ ਕੇ ਬੱਚੇ ਲਿਜਾ ਸਕਦੇ ਹੋ ਤੁਸੀਂ, ਪਰ ਮੈਂ ਮਤਲਬ ਇੰਨਾ ਕਹੂੰਗਾ ਵਧੀਆ ਟਾਈਮ ਸਪੈਂਡ ਹੋਇਆ, ਪਰ ਮੈਂ ਇੰਨਾ ਜ਼ਰੂਰ ਕਹੂੰਗਾ ਵੀ ਜਿੱਦਾਂ ਆਪਾਂ ਕੱਲ੍ਹ ਆਪਾਂ ਕਨਵਰਸੇਸ਼ਨ ਕੀਤੀ ਸੀ, ਅਤੇ ਜਾਂ ਫਿਰ ਜਿੰਨਾ ਕੋਲ ਪਿਛਲਾ ਟਰੈਕ ਰਿਹਾ ਹੈਗਾ ਨਾ, ਉਹਨਾਂ ਨੂੰ ਵੀ ਆਸਾਨੀ ਦੇ ਨਾਲ ਸਮਝ ਆਜੂਗੀ ਫਿਲਮ, ਨਹੀਂ ਤਾਂ ਫਿਰ ਤੁਹਾਨੂੰ ਸਮਝਣ 'ਚ ਔਖਾ ਲੱਗੂਗਾ ਵੀ ਆਹ ਕਰੈਕਟਰ ਕਿੱਦਾਂ ਸੀ ਯਾਰ, ਕਿੱਦਾਂ ਅਤੇ ਆਹ ਕਿੱਥੋਂ ਆ ਗਿਆ, ਉਹ ਹੋ ਸਕਦਾ ਤੁਹਾਨੂੰ ਟਰੈਕ ਥੋੜ੍ਹਾ ਜਿਹਾ ਪਤਾ ਹੋਣਾ ਚਾਹੀਦਾ, ਅਤੇ ਬਾਕੀ ਤੁਸੀਂ ਬਹੁਤ ਵਧੀਆ ਮਤਲਬ ਕੁਆਲਿਟੀ ਸਿਨੇਮਾ ਤਾਂ ਹੈ ਹੀ ਆ, ਤੁਸੀਂ ਇਹ ਆ ਕਿ ਫਿਲਮ ਜਦੋਂ ਇੱਕ ਵਾਰੀ ਸ਼ੁਰੂ ਹੁੰਦੀ ਹੈ ਅਤੇ ਤੁਸੀਂ ਫਿਰ ਉਸ ਤੋਂ ਬਾਅਦ ਲੰਮੀਆਂ ਫਿਲਮਾਂ ਦਾ ਟਾਈਮ ਕੱਢ ਕੇ ਜਾਇਓ, ਅਤੇ ਪਰ ਇਹ ਆ ਕਿ ਥੋੜ੍ਹਾ ਇੱਕ ਵਾਰੀ ਜਦੋਂ ਪੇਸ ਫੜ ਲੈਂਦੀ ਫਿਲਮ ਇੱਕ ਸਟੇਜ ਤੱਕ ਤੁਹਾਨੂੰ ਸਲੋਅ ਲੱਗੂਗੀ ਥੋੜ੍ਹੀ ਜਿਹੀ, ਪਰ ਉਹ ਸਲੋਅ ਵੀ ਜ਼ਰੂਰੀ ਆ ਕਿਉਂਕਿ ਉੱਦਾਂ ਉਹ ਬਿਲਕੁਲ ਹੀ ਸਮਝ ਨਹੀਂ ਆਉਣੀ
1: ਤੁਹਾਨੂੰ, ਬਿਲਡਅਪ ਬਣਾਉਂਦੇ ਹੋਣੇ ਨਾ, ਇੰਨੇ ਕਰੈਕਟਰ ਨੇ ਬਿਲਡਅਪ ਨੂੰ ਤਾਂ ਬਹੁਤ ਸਮਾਂ ਲੱਗਾ।
0: ਹਾਂ ਥੋੜ੍ਹਾ ਜਿਹਾ ਬਿਲਡਅਪ ਜਦੋਂ ਹੋ ਜਾਂਦੀ ਆ ਅਤੇ ਉਸ ਤੋਂ ਬਾਅਦ ਮਤਲਬ ਫਿਲਮ ਤੁਹਾਨੂੰ ਨਾ ਕਿਤੇ ਵੀ ਮਤਲਬ ਤੁਹਾਨੂੰ ਸੁਸਤ ਨਹੀਂ ਹੋਣ ਦਿੰਦੀ, ਮਤ ਜਿਵੇਂ ਆਪਾਂ ਮੰਨ ਲਓ ਕਈ ਵਾਰੀ ਨਾ ਫਿਲਮ ਤੁਹਾਨੂੰ ਕਿਵੇਂ ਦੀ ਲੱਗਦੀ ਉਹ ਇੱਕ ਅਲੱਗ ਗੱਲ ਹੁੰਦੀ, ਪਰ ਫਿਲਮ ਨੂੰ ਵੇਖ ਕੇ ਕਈ ਚੀਜ਼ਾਂ ਤੁਹਾਨੂੰ ਯਾਦ ਆ ਜਾਂਦੀਆਂ, ਉਹ ਫਿਰ ਬੜਾ ਵਧੀਆ ਤੁਹਾਨੂੰ ਅਹਿਸਾਸ
1: ਕਾਲ ਬੈਕ ਆ ਜਾਂਦਾ ਨਾ
0: ਉਹਦੇ ਵਿੱਚ ਨਾ, ਫਿਲਮ ਦੇ ਵਿੱਚ ਜਿੱਦਾਂ ਦਿਵਾਂ ਦਿਵਾਂ ਦੀਆਂ ਕਹਾਣੀਆਂ ਟਾਈਪ ਉਹ ਚੀਜ਼ਾਂ ਫਿੱਟ ਕੀਤੀਆਂ ਹੈ ਨਾ, ਬਹੁਤ ਸੋਹਣੇ ਤਰੀਕੇ ਨਾਲ ਕੀਤੀਆਂ, ਅਤੇ ਉਹ ਫਿਰ ਮੈਨੂੰ ਯਾਦ ਆ ਗਿਆ ਜਿੱਦਾਂ ਬਚਪਨ ਦੇ ਵਿੱਚ ਬਜ਼ੁਰਗ ਕਹਾਣੀਆਂ ਸੁਣਾਉਂਦੇ ਹੁੰਦੇ ਸੀ ਨਾ, ਅਤੇ ਬਾਕੀ ਵੀ ਮੈਨੂੰ ਲੱਗਦਾ ਹੁਣ ਪਤਾ ਨਹੀਂ, ਮੈਨੂੰ ਤੁਹਾਡੇ ਨਹੀਂ ਪਤਾ, ਪਰ ਸ਼ਾਇਦ ਬਾਕੀ ਕਈ ਜਣੇ ਕੋ ਰਿਲੇਟ ਕਰ ਜਾਣ, ਜੇ ਹੋਊਗਾ ਤਾਂ ਜ਼ਰੂਰ ਦੱਸਿਓ ਕਿ ਸਾਡੇ ਜਿਹੜੇ ਦਾਦਾ ਜੀ ਹੁੰਦੇ ਸੀ ਉਹ ਦਾਦੀ ਜੀ ਮੈਂ ਵੇਖੇ ਨਹੀਂ, ਅਤੇ ਦਾਦਾ ਜੀ ਸਾਨੂੰ ਨਾ ਦਿਓਆਂ ਦੀਆਂ ਕਹਾਣੀਆਂ ਸੁਣਾਉਂਦੇ ਹੁੰਦੇ ਸੀ, ਇੱਕ ਦਿਓ ਹੁੰਦਾ ਸੀ ਇੱਕ ਅੱਖ ਵਾਲਾ, ਉਹ ਇੱਦਾਂ ਹੈ ਨਾ ਰਾਤ ਨੂੰ ਉਹ ਪੱਕੀਆਂ ਸੁਣ ਕੇ ਸੋਣੀਆਂ ਬੜਾ ਉਹ ਬਣਦਾ ਹੁੰਦਾ ਸੀ ਹੈ
1: ਨਾ,
0: ਅਤੇ ਦਿਓ ਵਾਲੀਆਂ ਕਹਾਣੀਆਂ ਵੀ ਅੱਜ ਬਾਪੂ ਜੀ ਦਿਓ ਵਾਲੀ ਕਹਾਣੀ ਸੁਣਾਉਣੀ ਆ ਅੱਜ ਦਿਓ ਵਾਲੀ, ਅਤੇ ਉਹ ਕਹਾਣੀਆਂ ਉਹਦੇ ਨਾਲ ਇੱਕ ਦੋ ਜਿਹੜੀਆਂ ਸੀ ਉਹ ਰਲਦੀਆਂ ਸੀ। ਹੋਰ ਵੀ ਦੱਸੋ ਜੇ ਦਿਓ ਵਾਲੀਆਂ ਕਹਾਣੀਆਂ ਤੁਸੀਂ ਵੀ ਬਜ਼ੁਰਗਾਂ ਕੋਲ ਸੁਣੀਆਂ, ਅੱਜ ਕੱਲ ਘੱਟ ਗਈਆਂ,
1: ਅੱਜ ਕੱਲ ਆਪਾਂ ਸੈਲਫੀ,
0: ਹਾਂ ਸਟੋਰੀ ਟੈਲਿੰਗ ਘੱਟ ਗਈ ਆ ਜਿਹੜੀ ਆਪਣਾ, ਅੱਜ ਕੱਲ੍ਹ ਨਾ ਇਹ ਹੁੰਦਾ ਵੀ ਲੈ ਰਾਤ ਨੂੰ ਬੱਚਿਆਂ ਨੂੰ ਆਪਾਂ ਡਰਾਉਣ ਵਾਲੀ ਕੋਈ ਗੱਲ ਸੁਣੀ, ਪਤਾ ਨਹੀਂ ਪਹਿਲਾਂ ਉਦੋਂ ਤੇ ਰਾਤ ਨੂੰ ਇਹੋ ਸੁਣ ਕੇ ਸੋਈਦਾ ਸੀ, ਉਦੋਂ ਇਹ ਲੱਗਦਾ ਹੁੰਦਾ ਸੀ ਵੀ ਸਾਡੀ ਐਂਟਰਟੇਨਮੈਂਟ
1: ਕਿੱਦਾਂ ਹੋ ਗਿਆ, ਇੱਕ ਪ੍ਰੋਪਰ ਇੰਡਸਟਰੀ ਬਣ ਗਈ ਸਟੋਰੀ ਟੈਲਿੰਗ,
0: ਯੂਟਿਊਬ ਚੈਨਲ ਬਣ ਗਏ,
1: ਯੂਟਿਊਬ ਚੈਨਲ ਇਸ ਚੀਜ਼ ਦਾ ਬਣ ਗਿਆ ਕਿ ਜਦਕਿ ਤੁਹਾਡਾ ਖੁਦ ਦਾ ਵੀ ਕਿੰਨੇ ਲੋਕ ਹੁੰਦੇ ਕਿ ਸ਼ਾਇਦ ਸੁਭਾਅ ਦੇ ਹੋਣਗੇ ਉੱਦਾਂ ਵੀ, ਹਨਾ, ਜਾਂ ਫਿਰ ਕਮਿਊਨੀਕੇਸ਼ਨ ਕਰਨ ਤੋਂ ਡਰਦੇ ਹੋਣਗੇ, ਤੇ ਇਸ ਤੋਂ ਵਧੀਆ ਗੱਲ ਕੀ ਹੋ ਸਕਦੀ ਕਿ ਤੁਸੀਂ ਆਪਣੀ ਹੀ ਫੈਮਿਲੀ ਦੇ ਸਾਹਮਣੇ ਭਾਵੇਂ ਆਪਣਾ ਹੀ ਕੋਈ ਕਿੱਸਾ ਸੁਣਾਓ, ਜੇ ਤੁਸੀਂ ਚਾਰ ਜਾਂ ਪੰਜ ਮਿੰਟ ਲਾ ਕੇ ਸੁਣਾਓ ਤਾਂ ਇੱਕ ਅਭਿਆਸ ਕਿੰਨਾ ਵਧੀਆ ਤੇ ਅਸੀਂ ਤਾਂ ਹਾਂ ਅਸੀਂ ਤਾਂ ਸੁਣੀਆਂ ਛੋਟੇ ਹੁੰਦੇ ਹਨਾ ਕਹਾਣੀਆਂ

0: हाँ हाँ हाँ शायद ताही वो एक मतलब यू आर डूइंग समथिंग लाइक दैट की पता माइंड च कदो ट्रिगर कर दी केड़ी चीज है ना जे थोड़े को ले वाला गुण है कि तुसी इन्नी वधिया कहानी सुना लैंदे हो है ना ते ओदे अंदर शायद ये भी है कि सुनिया भी बहुत होनगियां कितना कितने सबकॉन्शियस जाच रही है कितना कितने थानू शौक भी आ जाता चीज़ का क्योंकि शौक होवे ता ही बंदा वधिया भी कर पाता है ना सो मेरे ख्याल नसेसरी है खासकर ये चीज़ा तो नसेसरी है कहानियां सुनानिया कहानियां एक दूसरे न सांझी करनी है
1: पर जेड़ा एक ना इंसान की जे आप मुढ़ले सफर की वेखे ना आई थिंक इंसानी DNA भी है हूँ तो आप पढ़ लें सुन लें वेख लें पर शुरुआती समय के सिर्फ इदा ही एक दूसरे तो ही ट्रैवल कर दियां कहानियां उदो कोई मान लो उस समय कोई लिखता नहीं ये थोड़ी है भी वह कहें ओके लियाओ हूँ तो आप कहने लियाओ बुक फड़ाओ चो कोई इन कहानी पढ़ के सुना दिए है ना खलो जो मैंने पहले जहाँ आप दिने पहला वेहने भी यूट्यूब तो वेहने ऑनलाइन पढ़ते हैं भी अब बच्चे कुछ सुना है ना जो कहते जो वेखते हैं आप उदो इदा थोड़ी ही
0: कोई कहंदा ओ प्यार च पै गई ते चले गई भज के कोई कहंदा कि ओनू किडनैप करके लै गया हेलन नू क्यों आ कि जिस तरह ट्रैवल की फिर बंदा अपना परस्पेक्टिव भी तो पा दिंदा ना कहानी दे अंदर किसी सुनी कहानी नहीं यार आ मैनू चीज चंगी नहीं लगती मैनू इदा करके कहूंगा थानू पता अचानक मैनू स्ट्राइक किया बंगाल तो दूसरे पासे होर ईस्ट चल जाइए जिहड़ी सैवन सिस्टर्स ने है ना मेघालय असाम त्रिपुरा यह वाला जिहड़ा एरिया उत्थे अज भी बहुत सारे पिंडां च रवाज आ कि जिन्ने लोग वर्किंग क्लास लोग ने कि पता दिहाड़ी की है तो जिस पिंड की सत्थ जिन्हों आप कह दें उत्थे अज भी कट्ठे हुंदे आ हर शाम किन्ने पिंडां च सत्त ही सत्त स्टेटां दे अंदर आ कि ते कुछ नहीं करते एक दूसरे को कहानियां सुनाते एंड ही एक देवता हुंदा सीगा एक राणी हुंदी सी हुंदा सीगा अडल्ट मैन 40-45-50 साल 35 साल दे काम काज करके घर नहीं जांदे एक दूसरे को मिलते हैं बॉनफायर करते सिर्फ कहानियां सुनाते जिहड़ी उन्होंने किसी को सुनी या फिर याद की अपने वालों लिखी होगी तो सांझियां करके एक डेढ़ घंटा
1: रियलिटी नहीं है झूठ एडा वड्डा बंदा हो ही नहीं सकता जिहड़ा सारा पिंड खाजे है ना एक अख वाला हो ही नहीं सकता आपां इदां दीआं चीजां जिहड़ियां ने उहनां नूं आपां कहिंदे भी बच्चे वालियां है ना यानी कि झूठ है पर वेख्या जाए तो जिहड़ी आपां अजकल गोसिप करदे आ पॉलिटिक्स बारे धर्म बारे वह किन्नी क सच है
0: वह किन्नी क सच
1: वो तो सब तो वड्डा झूठ है
0: उस तो वड्डा झूठ नहीं कोई खासकर अपने आप नूं बेहतर मनना कि भाई जो मैं कहता जिस भी आइडेंटिटी जो जो आइडेंटिटी मेरे नाल लगती उ बेस्ट आ तो दूसरे बारे आप किसी तरीके निंद देना है ना कोई ना कोई वल कढ लैना कि चमत्कार तो हर किसी की कहानी च ने पर थानू अपने वाला सही लगता बाकी तो दूसरे का गलत लगता सो यू आर राइट शायद स्टोरी टैलिंग ना एक दूसरे की इज्जत एक दूसरे की इज्जत चलो कह लो कि टॉलरेंस आ जाती है
1: हूँ ये उ मैं कह रहा हाँ भी ये फर्क तुम वेखो भी जोड़ा मान लो तुम बह के पॉलिटिक्स के उत्ते चर्चा कर रहे हो तो एक पास तुम बह के मान लो बच्चे वाली ही सही तुम कहानियां एक दूसरे ना सांझियां कर रहे हो है ना तो उद्दे फर्क की है कि एक जी उद्दे तुम हासा ठट्ठा होगा अच्छा मैं तो कभी वेख्या नहीं यार एक खड़ा तू वेख्या होगा है ना जहाँ तुहाडा इंट्रस्ट जागूगा जहाँ बच्चा कोई लागू हंगारा भरूगा जी दूजी आदे नाली फ्रिक्शन वधूगी चर्चा करनी चाहिए जे आप नहीं सोचांगे नहीं सोच विचार करांगे तो फिर ये चीजा ठीक किदां होणगियां ते आई थिंक फेयर इनफ टाइम आप दे लिया कितना चिर हो गया हुण इहदे ते चर्चे करन दे
0: नूं नाले ऑनेस्टली स्पीकिंग ए वाले जिन्ने पॉइंटर्स हुंदे ना इन्हां च चर्चा घटते एक्ट ज़्यादा करना चाहिए मेरे ख्याल है ना जो तुम कुछ असल च कर सकते हो बैटर उही ओ खाल उधेड़ी यानी खाल की बाल उधेड़ी यानी जो भी हुंदा
1: फिर उत्थे आपां इह कह दिंदे ना
0: वादा नहीं ओह आपां ही अपने आप नूं थोड़ा नैगेटिव जिहा कर लैंदे हां
1: सो मुक दी गल आपां मतलब आई डोंट नो बाकियां दा
0: कहानियां सुनाया करो सुनाया करो
1: हां सुनाया करो क्योंकि इहदे नाल की आ कि बच्चियां दी ओह भी वधदी आ क्रिएशन
0: बिल्कुल
1: क्रिएटिविटी
0: यू नेवर नो हाउ इट हेल्प्स यू इन योर कम्युनिकेशन ਤੁਹਾਨੂੰ ਤੁਹਾਨੂੰ ਨਹੀਂ ਪਤਾ ਲੱਗਦਾ, ਪਰ ਬੰਦਾ ਜਦੋਂ ਬਹੁਤ ਰਿਦਮ ਚ ਕੁਛ ਸੁਣਦਾ ਨਾ ਹਰ ਰੋਜ਼, ਤੇ ਉਹਦੇ ਅੰਦਰ ਖੁਦ ਰਿਦਮ ਆ ਜਾਂਦਾ ਹੈ ਨਾ। ਬਹੁਤਾ ਕੋਈ ਸਪੈਸੀਫਿਕ ਲਫ਼ਜ਼ ਸੁਣਦੇ ਰਹੋ ਤੁਸੀਂ ਤੇ ਤੁਹਾਡੇ ਉਹ ਆਪੇ ਵੋਕੈਬਲਰੀ ਦਾ ਹਿੱਸਾ ਬਣ ਜਾਂਦੇ, ਤੁਹਾਨੂੰ ਪਤਾ ਵੀ ਨਹੀਂ ਲੱਗਦਾ,
1: ਪਤਾ ਵੀ ਨਹੀਂ ਲੱਗਦਾ। ਤੇ ਤੁਸੀਂ ਕੁਛ ਨਾ ਕੁਛ ਸਿੱਖ ਵੀ ਜਾਂਦੇ ਹੋ। ਤੇ ਅੱਜ ਇੰਨੀਆਂ ਕੁ ਗੱਲਾਂ ਬਾਤਾਂ, ਤੇ ਫਿਰ ਆਪਾਂ ਅੱਗੇ ਵੱਧਦੇ ਹਾਂ। ਤੁਹਾਡੇ ਨਾਲ ਕੀ ਚੰਗਾ ਹੋਇਆ ਉਹ ਆਪਾਂ ਤੁਹਾਡੇ ਕੋਲ ਜਾਣਦੇ ਹਾਂ, ਤੇ ਕ੍ਰਿਸ਼ਨ ਜੀ ਕੋ ਆਪਾਂ ਬਾਅਦ 'ਚ ਜਾਣਦੇ ਹਾਂ। ਪਹਿਲਾਂ ਆਪਾਂ ਮੰਡ ਸਾਹਿਬ ਨੂੰ ਵਿਹਲਿਆਂ ਕਰ ਦਈਏ। ਮੰਡ ਸਾਹਿਬ ਕੀ ਹਾਲ ਚਾਲ ਨੇ, ਤੁਸੀਂ ਆਉਂਦੇ ਰਹੋ। ਮੰਡ ਸਾਹਿਬ ਨੇ ਨਾ ਅੱਜ ਸਾਨੂੰ, ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ, ਇਹਨਾਂ ਨੇ ਸਾਨੂੰ ਕੰਪੈਰੀਜ਼ਨ ਵੀ ਭੇਜਿਆ ਸੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਭਾਅ ਜੀ? ਠੀਕ ਠਾਕ।
1: ਔਖਾ ਹੁੰਦਾ ਕੰਮ ਸੀਰੀਅਸ ਵਾਲਾ। ਚਲੋ ਤੁਸੀਂ ਕਰ ਹੀ ਲਓ ਫਿਰ, ਤੁਸੀਂ ਬਾਅਦ ਚ ਕਰ ਲਾਂਗੇ। ਜੇ ਤੁਸੀਂ ਹੋਣਾ ਹੀ ਹੈ ਤੇ ਬੋਲੋ ਫਿਰ,
0: ਠੀਕ ਹੈ? ਤੁਸੀਂ ਫ੍ਰੀ ਹੋ ਜਾਓ।
2: ਨਹੀਂ ਭਾਜੀ, ਮੈਂ ਸਵੇਰੇ, ਆਪਾਂ ਕੱਲ ਵੀ ਗੱਲ ਕਰ ਰਹੇ ਸੀਗੇ ਭੁੱਖੜਤਾਲ ਦੀ, ਸੋਨਮ ਵਾਂਗਚੁਕ ਦੀ, ਤੇ ਹੁਣ ਵੀ ਚਲੋ ਤੁਸੀਂ ਕਹਿ ਕੇ ਹਟੇ ਆ ਕਿ ਬਈ ਹਾਂ ਆਪਾਂ ਜੇ ਕੁਛ ਕਰ ਨਹੀਂ ਸਕਦੇ ਤੇ ਉਸ ਚੀਜ਼ ਤੇ ਆਪਾਂ ਨੂੰ ਕੁਛ ਅੱਗੇ ਨਹੀਂ, ਆਪਾਂ ਨੂੰ ਕੋਈ ਚੀਜ਼ ਕਰਨੀ ਚਾਹੀਦੀ, ਕੋਈ ਡਿਸਕਸ਼ਨ ਚ ਨਹੀਂ ਪੈਣਾ ਚਾਹੀਦਾ, ਪਰ ਇੱਕ ਦੁਆ ਤਾਂ ਉਹਨਾਂ ਲਈ ਕਰ ਸਕਦੇ ਹਾਂ ਜ਼ਰੂਰ।
1: ਨਹੀਂ, ਮੈਨੂੰ ਲੱਗਦਾ ਤੁਸੀਂ ਹੁਣ ਜਿਹੜਾ ਨਾਮ ਵਿੱਚ ਵਾਰਤਾ ਤੇ ਜਿਹੜੀ ਵਾਰਤਾ ਨਾ, ਹੁਣ ਸਾਡੀ ਗੱਲ ਜਿਹੜੀ ਉਹ ਬੜੀ ਕੱਚੀ ਜੀ ਹੋ ਗਈ ਹੈ। ਮਤਲਬ ਸਾਡਾ ਮਤਲਬ ਇਹ ਨਹੀਂ,
0: ਆਪਣਾ ਮਤਲਬ ਇਸ ਤਰ੍ਹਾਂ ਏਦਾਂ ਨਹੀਂ, ਮਤਲਬ ਜਨਰਲੀ ਕਿ ਆਪਾਂ ਬਹੁਤ ਹੀ ਮਜ਼ਹਬੀ ਗੱਲਾਂ ਜਾਂ ਬਹੁਤ ਹੀ ਪੋਲੀਟੀਕਲ ਗੱਲਾਂ ਕਰਦੇ ਹਾਂ ਆਪਸ ਚ ਬੈਠੇ ਹੋਏ ਕਿ ਉਹਨਾਂ ਦੀ ਲੋੜ ਨਹੀਂ। ਹਾਂ, ਪਰ ਸਮਝੋ ਕੋਈ ਮੁੱਦਾ ਚੱਲਦਾ ਪਿਆ ਉਹ ਤਾਂ ਜ਼ਰੂਰੀ ਆ, ਉਸ ਬਾਰੇ ਤਾਂ ਗੱਲ
2: ਹੋਈ ਨਹੀਂ। ਰਾਜਾ ਬੜਿੰਗ ਜਾਂ ਹੋਰ ਚੀਜ਼ਾਂ ਜਿਹੜੀਆਂ ਹੈਗੀਆਂ, ਜਿਹੜੀਆਂ ਬੇਫਾਲਤੂ ਦੀ ਪੋਲਿਟਿਕਸ ਹੈ, ਉਹਨਾਂ ਚ ਬੈਸੋ ਬਸਾਈ ਕਰਨੀ ਠੀਕ ਨਹੀਂ ਹੈ। ਪਰ ਇਹ ਨਾ, ਮੈਂ ਪਿੱਛੇ ਜੇ ਇੱਕ ਕਿਤਾਬ ਪੜ੍ਹ ਰਿਹਾ ਸੀਗਾ ਜੀ, ਅਜੇ ਮੇਰੀ ਪੂਰੀ ਨਹੀਂ ਹੋਈ ਕਿਤਾਬ, ਉਹਦੇ ਵਿੱਚ ਨਾ ਇੱਕ ਆਪਣੇ ਭਗਤ ਸਿੰਘ ਜੀ ਦੇ ਨਾਲ ਇੱਕ ਸੀਗੇ ਜਤਿੰਦਰ ਨਾਥ, ਜਤਿੰਦਰ ਦਾਸ ਨਾਥ ਕਰਕੇ
0: ਜੀ, ਜੀ
2: ਉਹਨਾਂ ਨੇ ਵੀ ਭੁੱਖ ਹੜਤਾਲ ਰੱਖੀ ਸੀ ਜਦੋਂ ਇਹ ਆਪਣਾ ਆਪਣੇ ਸਾਰੇ ਜਾਣੇ ਇਹ ਲਾਹੌਰ ਜੇਲ੍ਹ ਦੇ ਵਿੱਚ ਬੰਦ ਸੀ, ਇਹਨਾਂ ਤੇ ਮੁਕੱਦਮਾ ਚੱਲ ਰਿਹਾ ਸੀਗਾ
0: ਜੀ, ਜੀ
2: ਤੇ ਬਾਕੀਆਂ ਦੀ ਭੁੱਖ ਹੜਤਾਲ ਅੰਗਰੇਜ਼ਾਂ ਨੇ ਬਸ ਉਹਨਾਂ ਦੀਆਂ ਇੱਕ ਮਿੰਟ ਲਈ ਕਿ ਵੀ ਹਾਂ ਤੁਹਾਡੀਆਂ ਸ਼ਰਤਾਂ ਮੰਨ ਲਾਂਗੇ, ਉਹ ਤੋੜਾਤੀ ਸੀਗੀ ਇੱਕ ਦਿਨ ਲਈ, ਪਰ ਇਹਨਾਂ ਨੇ ਨਹੀਂ ਤੋੜੀ ਸੀ। ਤੇ ਜਿਹੜੇ ਉੱਥੋਂ ਦੇ ਡਾਕਟਰ ਸੀ ਨਾ ਜੀ, ਡਾਕਟਰ ਕੀ ਕਰਦੇ ਸੀ, ਇਹਨਾਂ ਦੇ ਮੂੰਹ ਖੋਲਦੇ ਨਹੀਂ ਸੀ, ਇਹ ਨੱਕਾਂ ਦੇ ਵਿੱਚ ਕੀ ਪਾ ਕੇ ਉਹ ਪਾਉਂਦੇ ਸੀਗੇ, ਦੁੱਧ ਪਿਲਾਉਂਦੇ ਸੀ,
0: ਦੁੱਧ ਪਿਲਾਉਂਦੇ ਸੀ ਜੀ।
2: ਹਾਂਜੀ, ਜਤਿੰਦਰ ਨਾਥ ਨੇ ਜਦੋਂ ਦੁੱਧ ਪੀਣ ਤੋਂ ਨੱਕ ਰਹੀ ਵੀ ਕੋਸ਼ਿਸ਼ ਕੀਤੀ ਤੇ ਉਹਨਾਂ ਦੇ ਜਿਹੜੀ ਫੂਡ ਪਾਈਪ ਦੀ ਥਾਂ ਤੇ ਕਿਸੇ ਹੋਰ ਜਗ੍ਹਾ ਤੇ ਦੁੱਧ ਚਲੇ ਗਿਆ, ਜਿਹਦੇ ਕਰਕੇ ਬਹੁਤ ਬਿਮਾਰ ਹੋ ਗਏ ਸੀਗੇ।
1: ਨਾਥ ਹੀ ਕਿ ਦਾਸ ਸੀ ਭਲਾ? ਇਹ ਅਲੱਗ ਅਲੱਗ ਤਰੀਕੇ ਦੇ ਨਾਲ ਮਿਲਦੀ ਕਈ ਫਿਲਮਾਂ ਚ, ਇਸ ਤਰੀਕੇ ਦੇ ਨਾਲ ਉਹਨਾਂ ਨੇ ਵਿਖਾਇਆ ਵੀ ਉਹਨਾਂ ਦੇ ਜਿਹੜੇ ਪਾਣੀ ਵਾਲੇ ਘੜੇ ਸੀ ਉਹਨਾਂ ਦੇ ਵਿੱਚ ਉਹਨਾਂ ਨੇ ਦੁੱਧ ਪਾਤਾ ਹੈ।
2: ਪੀਣ ਤੋਂ ਨਾ ਕੀਤੀ ਉਹਨਾਂ ਦੇ ਫੂਡ ਨਾਲ ਹੀ ਰਾਣੀ ਹੋਰ ਕਿਸੇ ਜਗ੍ਹਾ ਤੇ ਚਲੇ ਗਿਆ, ਉਸ ਤੋਂ ਬਾਅਦ ਉਹ ਆਪਣੇ ਸ਼ਹੀਦ ਹੋ ਗਏ ਥੋੜੇ ਦਿਨਾਂ ਬਾਅਦ ਹੀ। ਤੇ ਉਹਨਾਂ ਨੂੰ ਦੇਖ ਲਓ, ਆਪਾਂ ਹੁਣ ਤੱਕ ਯਾਦ ਕਰਦੇ ਹਾਂ ਕਿ ਉਹਨਾਂ ਨੇ ਉਹ ਉਸ ਸਮੇਂ ਕਿੰਨਾ ਜਿਹੜੀ ਚੀਜ਼ ਬਲੀਦਾਨ ਦਿੱਤਾ ਜਿਹਦੇ ਕਾਰਨ ਸਾਰਾ ਸਾਰਾ ਕੁਛ ਚੇਂਜ ਹੋਇਆ ਇੱਕ ਭੁੱਖ ਹੜਤਾਲ ਦੇ ਕਾਰਨ।
0: ਤੋ
2: ਇਸ ਚੀਜ਼ ਨੂੰ ਜੇ ਆਪਾਂ ਇਹਨਾਂ ਭਾਜੀ ਹੁਣਾਂ ਨਾਲ ਜੋੜੀਏ, ਸੋਨਮ ਵਾਂਗਚੁਕ ਨਾਲ, ਦੇਖੋ ਇਹ ਕਰ ਰਹੇ ਇਹਨਾਂ ਨੂੰ ਕੋਈ ਆਪਣਾ ਆਪਣਾ ਤਾਂ ਨਹੀਂ ਹੈ, ਕਰਤਾ ਇਹ ਦੁਨੀਆਂ ਦੇ ਲਈ ਰਹੇ ਨੇ, ਬੱਚਿਆਂ ਦੇ ਲਈ ਰਹੇ ਨੇ
0: ਜੀ,
2: ਤੇ ਜਿਹੜੇ ਬੱਚੇ ਆ ਜਿਹੜੇ ਸਾਡੇ ਫਿਊਚਰ ਹੈ ਉਹ ਫਿਊਚਰ ਜਿਹੜੇ ਕਾਬਲ ਨੇ
0: ਜੀ,
2: ਉਹ ਕਿਸੇ ਨਾ ਕਿਸੇ ਤਰੀਕੇ ਨਾਲ ਆਪਣਾ ਹੱਕ ਲੈ ਸਕਣ।
0: ਬਿਲਕੁਲ ਬਿਲਕੁਲ।
2: ਤੇ ਚਲੋ ਆਪਾਂ ਕੁਛ, ਮੈਨੂੰ ਪਤਾ ਨੀ ਆਪਾਂ ਕੁਛ ਕਰ ਸਕਦੇ ਉਹਨਾਂ ਲਈ, ਪਰ ਇੱਕ ਦੁਆ ਜ਼ਰੂਰ ਕਰ ਸਕਦੇ ਹਾਂ। ਤੇ ਇੱਕ ਇਹ ਗੱਲ ਮੈਂ ਜ਼ਰੂਰ ਕਹਿਣੀ ਹੈ ਕਿ ਜੇ ਹੋ ਸਕਦਾ ਬੱਚਿਆਂ ਨੂੰ, ਆਪਣਿਆਂ ਨੂੰ ਭਗਤ ਸਿੰਘ ਵਾਲੀ ਫਿਲਮ ਜ਼ਰੂਰ ਦਿਖਾਇਓ ਇੱਕ ਵਾਰੀ, ਬਹੁਤ ਸੋਹਣੀ ਲੱਗੂਗੀ ਬੱਚਿਆਂ ਨੂੰ, ਤੇ ਜੇ ਬੁੱਕ ਪੜ੍ਹਾ ਸਕਦੇ ਹੋ ਤਾਂ ਜ਼ਰੂਰ ਪੜ੍ਹਾਇਓ।
0: ਜੀ ਜੀ ਜੀ ਬੁੱਕ ਦਾ ਨਾਂ ਤੇ ਦੱਸੋ ਸਾਨੂੰ, ਰੈਕਮੈਂਡੇਸ਼ਨ ਤਾਂ ਦਿਓ।
2: ਹਾਂਜੀ ਬੁੱਕ ਦਾ ਨਾਂ, ਹਾਂਜੀ ਬੁੱਕ ਦਾ ਨਾਂ ਸਤਲੁਜ ਵਹਿੰਦਾ ਰਿਹਾ, ਬਲਦੇਵ ਸਿੰਘ ਹੁਣਾਂ ਦੀ ਲਿਖੀ ਹੈ ਜੀ,
0: ਤੇ
2: ਕਿਤਾਬਵਾਲਾ.com ਤੋਂ ਤੁਸੀਂ ਲੈ ਸਕਦੇ ਹੋ, ਮੈਨੂੰ ਭਾਜੀ ਹੁਣਾਂ ਨੇ ਭੇਜੀ ਸੀਗੀ।
0: ਓਕੇ
2: ਤੇ ਬਹੁਤ ਸੋਹਣੀ ਬੁੱਕ ਹੈ ਜੀ, ਸਤਲੁਜ ਵਹਿੰਦਾ ਰਿਹਾ।
0: ਬਹੁਤ ਖੂਬ ਬਹੁਤ ਖੂਬ, ਥੈਂਕ ਯੂ ਭਾਜੀ।
2: ਬਾਕੀ ਭਾਜੀ ਤੁਸੀਂ ਉਹ ਆਪੇ ਪੂਰਾ ਕਰ ਦਿਓ ਬਾਅਦ ਚੋਂ, ਹੁਣ ਜਿਹੜਾ ਕੰਪੈਰੀਜ਼ਨ
0: ਜਿਹੜਾ ਕੰਪੈਰੀਜ਼ਨ ਭੇਜੋ ਕਹਿੰਦੇ ਹੋ।
1: ਅੱਛਾ ਆ ਇਹਨਾਂ ਕੀ ਹੈ?
2: ਮੈਂ ਇੱਕੋ ਮਿੰਟ ਦਿਓ ਜੀ, ਮੈਂ ਉਹ ਨੋਟ ਕੀਤਾ ਸੀ, ਉਹ ਬੜੀ ਸੋਹਣੀ ਮੈਨੂੰ ਕਵਿਤਾ ਲੱਗੀ ਸੀ, ਇਹਦੇ ਵਿੱਚ ਉਹਨਾਂ ਨੇ ਸੀਗੀ, ਉਹ ਮੈਂ ਮਾਰਕ ਕੀਤੀ ਸੀਗੀ ਬੁੱਕ ਮੇਰੇ ਕੋਲ ਹੀ।
0: ਕੋਈ ਨੀ ਕੋਈ ਕੱਢੋ। ਤੇ ਰਣਜੋਤ ਭਾਈ ਜਿਹੜੀ ਫਿਲਮ ਵੀ ਹੈ ਨਾ ਭਗਤ ਸਿੰਘ ਵਾਲੀ, ਆਪਣਾ ਪਿਯੂਸ਼ ਮਿਸ਼ਰਾ ਤੁਹਾਨੂੰ ਪਤਾ ਹੋਵੇਗਾ ਜਿਹੜਾ ਹਨਾ ਰੌਕ ਸਟਾਰ ਫਿਲਮ ਦੇ ਅੰਦਰ ਵੀ ਹੈ, ਉਦਾਂ ਵੀ ਹੈ, ਉਹਨੇ ਜਿਹੜਾ ਵਰਜ਼ਨ ਲਿਖਿਆ ਨਾ ਜਿਹਦੇ ਅੰਦਰ ਰਾਜਕੁਮਾਰ ਸੰਤੋਸ਼ੀ ਵਾਲੀ
1: ਜਿਹੜੀ ਅਜੇ ਦੇਵਗਨ,
0: ਅਜੇ ਦੇਵਗਨ ਵਾਲੀ,
1: ਉਹੀ ਬੈਸਟ, ਉਹੀ
0: ਬਹੁਤ ਵਧੀਆ ਲਿਖਿਆ ਉਹਨੇ, ਰਿਸਰਚ ਬਹੁਤ ਕੀਤੀ ਹੈ। ਸੋ ਜੇ ਯੂਟਿਊਬ ਤੇ ਕਦੀ ਮਿਲੇ ਤੇ ਉਹ ਵੀ ਦੇਖ ਸਕਦੇ ਹਾਂ ਆਪਾਂ ਪੂਰਾ ਨਾ, ਚੰਦਰ ਸ਼ੇਖਰ ਆਜ਼ਾਦ ਤੋਂ ਲੈ ਕੇ ਭਗਤ ਸਿੰਘ, ਆਹ ਸਾਰਾ ਜਿਹੜਾ ਐਚ ਐਸ ਆਰ ਏ ਇਹਨਾਂ ਦੀ ਕਮਿਊਨਿਟੀ ਸੀਗੀ ਜਿਹੜੀ ਹੈ ਨਾ ਸੋਸ਼ਲਿਸਟ ਸੋਸਾਇਟੀ, ਉਹਦੇ ਉੱਪਰ ਵਨ ਮੈਨ ਪਲੇ ਕੀਤਾ ਹੋਇਆ ਤੇ ਬਹੁਤ ਵਧੀਆ, ਇੱਕ ਘੰਟਾ ਪਤਾ ਨਹੀਂ ਲੱਗਦਾ ਕਿਸ ਤਰ੍ਹਾਂ ਚਲਾ ਜਾਂਦਾ। ਪ੍ਰੋਬਲਮ ਇਹ ਹੈ ਕਿ ਉਹੀ ਗੱਲ ਹੈ ਕਿ ਇੱਧਰ ਇਹ ਚੀਜ਼ਾਂ ਕਿਉਂਕਿ ਇਹ ਖੁਦ ਪਿਯੂਸ਼ ਨੇ ਨਹੀਂ ਸ਼ੇਅਰ ਕੀਤਾ ਹੋਇਆ, ਬਿਕੋਜ਼ ਹੀ ਸਟਿਲ ਪਰਫੋਰਮਸ ਇਟ ਨਾ, ਸੋ ਪਾਇਰੇਸੀ ਇੱਕ ਹਿਸਾਬ ਦੀ। ਸੋ ਪਰ ਜੇ ਕਿਸੇ ਨੇ ਉਹ ਹੁੰਦਾ ਨਾ ਲੋਕੀ ਰਿਕਾਰਡ ਕਰਕੇ ਪਾ ਦਿੰਦੇ ਆ, ਫਿਰ ਉਹਨਾਂ ਨੂੰ ਪਤਾ ਲੱਗਦਾ ਰਿਮੂਵ ਹੋ ਜਾਂਦਾ, ਸੋ ਜੇ ਮਿਲੇ ਉਹ ਵੀ ਕਦੀ ਦੇਖਣਾ, ਇਟਸ ਵੈਰੀ ਗੁੱਡ
1: ਪਲੇ ਜਿਹੜਾ।
0: ਹਾਂ ਉਹ ਜਿਹੜਾ ਪਲੇ ਆ ਬਹੁਤ
1: ਅੱਛਾ, ਉਹਦਾ ਪੱਕਾ ਨਹੀਂ ਪਿਆ ਉਹ।
0: ਹਾਂ ਉਹਦਾ ਪੱਕਾ ਨਹੀਂ ਹੈ, ਵਨ ਮੈਨ ਪਲੇ ਜਿਸ ਤਰ੍ਹਾਂ ਕਹਿ ਲਓ ਸਟੈਂਡ ਅਪ ਕਾਮੇਡੀ ਆਪਾਂ ਦੇਖਦੇ ਹਾਂ ਘੰਟੇ ਦੀ, ਸੋ ਮਤਲਬ ਉਹ ਬੈਠੇ ਹੀ ਨੇ, ਪਰ ਉਹ ਵੋਇਸ ਮੋਡੂਲੇਸ਼ਨ ਤੇ ਇਹਨੇ ਇਹ ਕਿਹਾ ਉਦੋਂ, ਉਹਨੇ ਉਸ ਟਾਈਮ ਇਹ ਕਿਹਾ, ਫਿਰ ਭਗਤ ਨੇ ਕਿਹਾ ਕਿ ਆਜ਼ਾਦ ਤੁਮ ਤੋਂ ਮਾਨਤੇ ਹੀ ਨਹੀਂ ਹੋ, ਮਤਲਬ ਕਿਉਂਕਿ ਉਹਨਾਂ ਦੀ ਯਾਰੀ ਦੋਸਤੀ ਵੀ ਦਿਖਾਈ ਨਾ ਨਾਲ ਨਾਲ, ਇੱਕ ਮਿਊਚੁਅਲ ਰਿਸਪੈਕਟ ਵੀ ਦਿਖਾਈ, ਯਾਰੀ ਦੋਸਤੀ ਵੀ ਦਿਖਾਈ, ਫਤੂਰ ਵੀ ਦਿਖਾਇਆ ਕਿ ਕਿੱਦਾਂ ਸੀ, ਕਿਉਂਕਿ ਦੇਖੋ ਕਿੰਨੀ ਵੱਡੀ ਗੱਲ ਆ ਕਿ ਇੰਨੀ ਲੰਮੀ ਭੁੱਖ ਹੜਤਾਲ, ਕੁਛ 100 ਦਿਨ ਤੋਂ ਲੰਬੀ ਮੇਰੇ ਖਿਆਲ ਨਾਲ ਭੁੱਖ ਹੜਤਾਲ ਗਈ ਸੀਗੀ, ਤੇ ਇਟ ਵਾਸ ਓਨਲੀ ਬੇਸਡ ਔਨ ਡਿਗਨਿਟੀ ਕਿ ਮੈਂ ਜੇ ਕੈਦੀ ਹਾਂ ਤੇ ਮੇਰੀ ਇੱਕ ਡਿਗਨਿਟੀ ਹੈ, ਮੈਂ ਪੜ੍ਹਨਾ ਚਾਹੁੰਦਾ, ਮੈਨੂੰ ਕਿਤਾਬ ਦਿਓ, ਮੈਂ ਲਿਖਣਾ ਚਾਹੁੰਦਾ, ਮੈਨੂੰ ਕਾਪੀ ਪੈਨ ਦਿਓ, ਮੈਨੂੰ ਰੋਜ਼ ਦਾ ਅਖਬਾਰ ਦਿਓ, ਕਿੰਨੀ ਵੱਡੀ ਗੱਲ ਹੈ।
1: ਇੱਕ ਤਰ੍ਹਾਂ ਨਾਲ ਉਹੀ ਫਿਰ ਹਿਊਮਨ ਰਾਈਟਸ,
0: ਹਿਊਮਨ ਰਾਈਟਸ ਉੱਪਰ ਗੱਲ
1: ਰਾਈਟਸ ਹੀ ਆ ਗਏ ਫਿਰ। ਹਾਂਜੀ ਹਾਂਜੀ
2: ਹਾਂਜੀ ਹਾਂਜੀ, ਇਹ ਸੀ ਉਹਨਾਂ ਨੇ ਲਿਖਿਆ ਉਦੋਂ ਜਦੋਂ ਇੱਕ ਰਾਤ ਪਹਿਲਾਂ ਸਾਰੇ ਜਣੇ ਇਕੱਠੇ ਸੀਗੇ, ਚੰਦਰ ਸ਼ੇਖਰ ਆਜ਼ਾਦ, ਭਗਤ ਸਿੰਘ, ਸੁਖਦੇਵ, ਇਹ ਸਾਰੇ ਜਣੇ ਇੱਕ ਰਾਤ ਇਕੱਠੇ ਸੀਗੇ ਜਦੋਂ ਇਹਨਾਂ ਨੇ ਆਪਣਾ ਮਿਸ਼ਨ ਤੇ ਜਾਣਾ ਸੀ, ਉਦੋਂ ਇਹਨਾਂ ਨੇ ਲਿਖੀ ਸੀਗੀ, ਮਿਟ ਗਿਆ ਜਬ ਮਿਟਾਨੇ ਵਾਲਾ ਫਿਰ ਸਲਾਮ ਆਇਆ ਤੋਂ ਕਿਆ, ਮਿਟ ਗਿਆ ਜਬ ਮਿਟਾਨੇ ਵਾਲਾ ਫਿਰ ਸਲਾਮ ਆਇਆ ਤੋ ਕਿਆ, ਦਿਲ ਕੀ ਬਰਬਾਦੀ ਕੇ ਬਾਅਦ ਉਨਕਾ ਪਿਆਮ ਆਇਆ ਤੋ ਕਿਆ, ਇਹ ਦਿਲ ਏ ਨਾਦਾਨ ਮਿਟ ਜਾ ਅਬ ਤੂੰ ਜਾ ਕੇ ਕੂਹੇ ਯਾਰ ਮੈਂ, ਫਿਰ ਮੇਰੀ ਨਾਕਾਮੀਓ ਕੇ ਬਾਅਦ ਕਾਮ ਆਇਆ ਤੋ ਕਿਆ।
0: ਵਾਹ ਵਾਹ ਵਾਹ
1: ਵਾਹ,
0: ਬਹੁਤ ਖੂਬ,
1: ਬਹੁਤ ਸੋਹਣਾ ਜੀ, ਥੈਂਕ ਯੂ ਮਨ ਸਾਹਿਬ,
0: ਥੈਂਕ ਯੂ ਸਰ, ਥੈਂਕ ਯੂ ਸੋ ਮਚ।
2: ਜ਼ਰੂਰ ਪੜਿਓ ਜੀ ਬੁੱਕ, ਇਹ ਬੁੱਕ ਇੱਕ ਨਾਵਲ ਹੈ, ਨਾਵਲ ਦੀ ਤਰ੍ਹਾਂ ਲਿਖਿਆ, ਇੱਕ ਦੂਜੇ ਦੀ ਗੱਲਬਾਤ, ਚੰਦਰ ਸ਼ੇਖਰ ਆਜ਼ਾਦ ਦੀ, ਭਗਤ ਸਿੰਘ ਦੀ, ਉਹਦੇ ਘਰਦਿਆਂ ਦੀ, ਇੱਕ ਦੂਜੇ ਦੀ ਪ੍ਰੋਪਰ ਗੱਲਬਾਤ, ਕਹਾਣੀ ਦੀ ਤਰ੍ਹਾਂ ਨਹੀਂ ਲਿਖੀ, ਇੱਕ ਨਾਵਲ ਦੀ ਤਰ੍ਹਾਂ ਇਹ ਲਿਖਿਆ ਆ, ਤੇ ਬਹੁਤ ਸੋਹਣਾ ਨਾਵਲ ਹੈ ਜੀ।
1: ਥੈਂਕ ਯੂ
0: ਥੈਂਕ ਯੂ ਥੈਂਕ ਯੂ ਫੋਰ ਰეკਮੈਂਡੇਸ਼ਨ,
1: ਥੈਂਕ ਯੂ ਜੀ, ਥੈਂਕ ਯੂ। ਕੋ ਲੱਗਦੀ ਹੁੰਦੀ ਚੰਗੀ ਕਿਤਾਬ, ਤੁਸੀਂ ਜੇ ਪੜ੍ਹਦੇ ਹੋ, ਪੜ੍ਹਨ ਦੇ ਸ਼ੌਕੀਨ ਹੋ ਤੇ ਤੁਸੀਂ ਜ਼ਰੂਰ ਦੱਸਿਆ ਕਰੋ, ਵਾਜਬ ਚੀਜ਼ਾਂ ਜਿਹੜੀਆਂ ਤੁਹਾਨੂੰ ਲੱਗਦੀਆਂ ਨੇ ਚੰਗੀਆਂ, ਜਿਹਨਾਂ ਤੋਂ ਕੁਛ ਸਿੱਖ ਸਕਦੇ ਹਾਂ, ਉਹ ਤੁਸੀਂ ਜ਼ਰੂਰ ਸਾਂਝੀ ਕਰਦਿਆ ਕਰੋ, ਧੰਨਵਾਦ ਤੁਹਾਡਾ। ਅਤੇ ਬਲਪ੍ਰੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ, ਅਤੇ ਕਹਿੰਦੇ ਨੇ ਕਿ ਮੈਨੂੰ ਅੱਜ ਵੀ ਯਾਦ ਆਉਂਦੀ ਆ ਕਿ ਮੇਰੇ ਦਾਦੀ ਮਾਂ ਦੀਆਂ ਕਹਾਣੀਆਂ, ਉਹ ਮੈਨੂੰ ਕਹਿੰਦੇ ਨੇ ਕਿ ਸਰਵਣ ਪੁੱਤ ਦੀਆਂ ਸਟੋਰੀਜ਼, ਹਾਂ ਬਿਲਕੁਲ, ਇਹ ਵੀ ਆਪਾਂ ਉੱਥੋਂ ਸੁਣੀ ਹੈ ਨਾ,
0: ਸੁਣੀ ਸੁਣਾਈ ਹੈ ਵੀ,
1: ਹਾਂ ਧਰੂਵ ਭਗਤ ਦੀਆਂ, ਪ੍ਰਹਲਾਦ ਭਗਤ ਦੀਆਂ, ਸਰਵਣ ਪੁੱਤ ਦੀਆਂ, ਪੂਰਨ ਭਗਤ ਦੀਆਂ, ਸੋ ਇਹ ਕਿੰਨੀਆਂ ਕਿੰਨੀਆਂ ਸਾਰੀਆਂ ਆਪਾਂ ਸੁਣੀਆਂ ਨਾ, ਅਤੇ ਜਿੱਦਾਂ ਉਹ ਸੁਣਾਉਂਦੇ ਸੀ ਅਤੇ ਮੈਂ ਉਦੋਂ ਇਮੈਜਿਨ ਕਰਦਾ ਹੁੰਦਾ ਸੀ, ਸੋ ਜਾਂਦਾ ਹੁੰਦਾ ਸੀ, ਬਹੁਤ ਵਧੀਆ ਟਾਈਮ ਸੀ ਉਹ ਵਾਲਾ। ਅਤੇ ਬਿਲਕੁਲ ਇਹ ਤੁਹਾਡੀ ਗੱਲ ਵਾਜਬ ਆ ਕਿ ਆਪਾਂ ਉੱਦਾਂ ਦਾ, ਮੰਨ ਲਓ ਜਦੋਂ ਕੋਈ ਇਹ ਕਹਾਣੀ ਸੁਣੂਗਾ ਹੈ ਨਾ, ਸਰਵਣ ਦੀ ਕਹਾਣੀ ਸੁਣੂਗਾ, ਅਤੇ ਉੱਦਾਂ ਦਾ ਉਹਦੇ 'ਚ ਸੰਸਕਾਰ
0: ਆਉਣਗੇ,
1: ਉੱਦਾਂ ਦਾ ਵਿਚਾਰ ਆਉਣਗੇ, ਸੋ ਜਿੱਦਾਂ ਦਾ ਆਪਾਂ ਜੋ ਸੁਣਾਉਂਦੇ ਹਾਂ, ਜੋ ਆਪਾਂ ਵਿਖਾਉਂਦੇ ਹਾਂ, ਉਸ ਤਰੀਕੇ
0: ਦੀ ਅਸਰ ਤਾਂ ਹੁੰਦੀ
1: ਘਟਦੀ ਆ ਬਿਲਕੁਲ। ਅਤੇ ਮੇਰਾ ਕਹਿੰਦੇ ਕਿ ਅੱਜ ਦਾ ਦਿਨ ਵਧੀਆ ਹੋਣਾ ਵਾ, ਮੇਰੇ 8 ਮਹੀਨੇ ਦੀ ਗੁੜੀਆ ਇੰਡੀਆ ਤੋਂ ਵਾਪਸ ਆ ਰਹੀ ਆ, ਅਤੇ 2-3 ਮਹੀਨੇ ਬਾਅਦ ਕਹਿੰਦੇ ਕਿ ਮਿਲਣਾ ਵਾ, ਅਤੇ ਬਾਕੀ ਤਾਂ ਸਭ ਓਕੇ ਓਕੇ ਓਕੇ ਸੀ ਕਹਿੰਦੇ ਵੀਕ। ਥੈਂਕ ਯੂ ਰਵਿੰਦਰ ਜੀ, ਧੰਨਵਾਦ ਤੁਹਾਡਾ, ਅਤੇ ਤੁਸੀਂ ਸਾਡੇ ਨਾਲ ਖੁਸ਼ੀ ਸਾਂਝੀ ਕੀਤੀ ਹੈ। ਜਸਵੀਰ ਜੀ ਕਹਿੰਦੇ ਨੇ ਕਿ ਅਸੀਂ ਵੀ ਸੁਣਿਆ ਵੀਰ ਜੀ ਮੇਰੇ ਪਾਪਾ ਤੋਂ, ਉਹ ਹਰ ਰੋਜ਼ ਸੁਣਾਉਂਦੇ ਹੁੰਦੇ ਸੀ। ਹਾਂ ਮੇਰੇ ਖਿਆਲ ਨਾਲ ਤਾਂ ਇਹ ਤਾਂ ਹਰ ਇੱਕ ਪਰਿਵਾਰ 'ਚ ਹੀ ਹੋਊਗਾ, ਕਿਉਂਕਿ ਹੁਣ ਨਹੀਂ ਆ, ਸ਼ੁਰੂ ਦੇ ਵਿੱਚ ਜਿਹੜੀਆਂ ਇਹ ਅੰਗਰੇਜ਼ੀ ਫਿਲਮਾਂ ਵਾਲੇ ਨੇ ਇਹ ਸਾਰੀਆਂ ਉਹੀ ਆ, ਜਿੱਦਾਂ ਕਾਰਟੂਨਾਂ 'ਚ ਵੀ ਮੈਂ ਕਈ ਵਾਰੀ ਮੈਂ ਨੋਟ ਕਰਦਾ ਹੁੰਦਾ, ਫੀਲ ਕਰਦਾ ਹੁੰਦਾ ਵੀ ਉਹੀ ਉਹ ਦਿਓ ਵਾਲੀਆਂ ਕਹਾਣੀਆਂ ਜਿਹੜੀਆਂ ਨੇ, ਜਾਂ ਤੇ ਉਧਰ ਵੀ ਚੱਲਦੀਆਂ ਹੀ ਉਦਾਂ ਦਾ ਹੀ।
0: ਬਿਲਕੁਲ ਬਿਲਕੁਲ ਨਾ, ਆਪਾਂ ਕੱਲ੍ਹ ਆਹੀ ਡਿਸਕਸ ਕੀਤਾ ਕਿ ਪੈਰਲਲ ਡਰਾ ਕਰ ਲਓ ਜੇ ਤੇ ਸਿਮਿਲਰ ਚੀਜ਼ਾਂ ਨੇ, ਕੋਈ ਬਹੁਤਾ ਫਰਕ ਨਹੀਂ ਆ। ਖਾਸ ਕਰ ਜਿੱਥੇ ਜਿੱਥੇ ਸਿਵਿਲਾਈਜੇਸ਼ਨ ਆਈ ਉੱਥੇ ਉੱਥੇ ਤਾਂ ਇਹੀ ਸਭ ਸੀਗਾ, ਬਾਅਦ ਚੋਂ ਸਿਵਿਲਾਈਜੇਸ਼ਨ ਫੈਲਦੀ ਗਈ ਇੱਧਰ ਉੱਧਰ ਤੋਂ, ਉੱਥੇ ਫਿਰ ਹਾਈਬ੍ਰਿਡ ਕਲਚਰ ਆ ਗਿਆ, ਜਿਸ ਤਰ੍ਹਾਂ ਹੁਣ ਇੱਥੇ ਬੈਠੇ
1: ਚੀਜ਼ਾਂ ਭੁੱਲਦੀਆਂ ਜਾਂਦੀਆਂ। ਵੈਸੇ ਬੇਸਿਕਲ ਜੇ ਆਪਾਂ ਹੋਰ ਪਿੱਛੇ ਚਲੇ ਜਾਈਏ ਤੇ ਉਹ ਇਹ ਵੀ ਤੇ ਹਿਸਟਰੀ ਆ ਨਾ ਬੰਦੇ ਦੀ ਕਿ ਜਿਹੜੀ ਉਹ ਇੱਕ ਹੀ ਆ ਹਨਾ, ਜਦੋਂ ਸੇਪੀਅਨ ਦੀਆਂ,
0: ਹਾਂ ਹਾਂ ਬਿਲਕੁਲ
1: ਸਾਰੇ ਸੇਪੀਅਨ ਦੇ ਅੰਦਰ ਇਸ ਤਰ੍ਹਾਂ ਹੀ ਸੀ ਹਨਾ, ਤੇ ਉਹ ਫਿਰ ਹੈਗਾ ਤੇ ਉਹ ਹੋ ਸਕਦਾ ਉਹ ਫਿਰ ਇੱਕ ਇਧਰੋਂ ਉਧਰ ਕਹਾਣੀਆਂ ਵੀ ਤੇ ਨਾਲ ਹੀ ਲੈ ਕੇ ਆਏ ਹੋਣਗੇ, ਉਹ ਹੌਲੀ ਹੌਲੀ ਬਦਲਦੀਆਂ ਬਦਲਦੀਆਂ ਅੱਗੇ ਤੇ ਅੱਗੇ ਟਰੈਵਲ ਕਰਦੀਆਂ ਕਰਦੀਆਂ,
0: ਬਿਲਕੁਲ ਠੀਕ,
1: ਉਹ ਸਾਰੀਆਂ ਇੱਦਾਂ ਚੱਲਦੀਆਂ ਗਈਆਂ।
0: ਐਕਚੁਅਲੀ ਕਹਿੰਦੇ ਵੀ ਤਾਂ ਇਹੀ ਹੈ ਨਾ, ਉਸ ਕਿਤਾਬ ਦੇ ਅੰਦਰ ਵੀ ਇਹੀ ਹੈ ਕਿ ਕਿੰਨੇ ਤਰ੍ਹਾਂ ਦੇ ਸਾਡੇ ਵਰਗੇ ਇਨਸਾਨ ਸੀਗੇ ਨਾ, ਨਿਆਂਡਰਟਲਸ ਸੀਗੇ, ਹੋਮੋ ਇਰੈਕਟਸ ਸੀਗਾ, ਉਹ ਸਾਰੇ ਇਸੇ ਕਰਕੇ ਖਤਮ ਹੋਏ ਕਿਉਂਕਿ ਅਸੀਂ ਇੱਕ ਦੂਸਰੇ ਨੂੰ ਕਹਾਣੀਆਂ ਸੁਣਾ ਸਕਦੇ ਸੀ, ਆਪਾਂ ਇੱਕ ਦੂਸਰੇ ਨਾਲ ਗੋਸਿਪ ਕਰ ਸਕਦੇ ਸੀਗੇ, ਉਹ ਇੱਕ ਦੂਸਰੇ ਨਾਲ ਵਾਰਤਾਲਾਪ ਨਹੀਂ ਕਰਦੇ ਸੀਗੇ ਕਿਉਂਕਿ ਅਸੀਂ ਇੱਕ ਦੂਸਰੇ ਨਾਲ ਕਮਿਊਨੀਕੇਟ ਕਰ ਸਕਦੇ ਸੀਗੇ, ਇਸ ਕਰਕੇ ਅਸੀਂ ਆਪਣਾ ਇੱਕ ਰਾਜਾ ਜਾਂ ਆਪਣੇ ਘਰ ਦਾ ਲੀਡਰ ਚੁਣ ਸਕਦੇ ਸੀਗੇ, ਫਿਰ ਉਹ ਜੋ ਕਹਿੰਦਾ ਸੀਗਾ ਉਸ ਤਰ੍ਹਾਂ ਦੀ ਚੀਜ਼ ਕਰਦੇ ਸੀਗੇ ਆਪਾਂ, ਤੇ ਇਸ ਕਰਕੇ ਉਹ ਅਟੈਕ ਕਰਨ 'ਚ ਬੈਟਰ ਹੋਇਆ ਕਿ ਜਿਹੜੇ ਸੇਪੀਅਨ ਸੀਗੇ ਉਹ ਜਿਹਨੂੰ ਵੀ ਆਪਣਾ ਲੀਡਰ ਮੰਨ ਲੈਂਦੇ ਸੀਗੇ ਉਹਦੀ ਦੱਸੀ ਹੋਈ ਸਟ੍ਰੈਟੇਜੀ ਦੇ ਅਕੋਰਡਿੰਗਲੀ ਦੇ ਵੁੱਡ ਬੀ ਏਬਲ ਟੂ ਅਟੈਕ, ਐਂਡ ਇਸ ਤਰੀਕੇ ਨਾਲ ਅਸੀਂ ਹੀ ਬਾਕੀ ਮਾਨਵ ਜਾਤੀਆਂ ਖਤਮ ਕੀਤੀਆਂ ਜਿਹੜੀਆਂ ਇਸ ਦੁਨੀਆਂ 'ਤੇ ਸੀਗੀਆਂ ਹੌਲੀ ਹੌਲੀ ਕਰਕੇ।
1: ਅਲੱਗ ਅਲੱਗ ਥਿਊਰੀਆਂ ਨੇ ਨਾ, ਉਹ ਤਾਂ ਇਮੇਜਿਨ ਕੀਤਾ ਜਾਂਦਾ ਵੀ ਸ਼ਾਇਦ ਆ ਹੀ ਇੱਕ ਰੀਜ਼ਨ ਉਹਨਾਂ
0: ਕੋਲ, ਮਤਲਬ ਉਹ ਇਹ ਕੋਟ ਕਰਦਾ, ਯੂਵਲ ਨੋਆ ਹਰਾਰੀ ਤਾਂ ਇਹ ਕੋਟ ਕਰਦਾ ਕਿ ਆਪਾਂ ਇਸ ਤਰ੍ਹਾਂ ਕੀਤਾ।
1: ਹਾਂ ਨਹੀਂ ਉਹਦੇ ਵਿੱਚ ਉਹ ਚੀਜ਼ ਇਫ ਬਟਸ ਜਿਹੜੀਆਂ ਉਹ ਇਹ ਵੀ ਨਾਲ ਪ੍ਰੈਜੈਂਟ ਕਰਦਾ ਵਾ ਵੀ ਜਿਹੜੇ ਇਹ ਸੀਗੇ ਇਹ ਬਾਕੀ ਜਣੇ ਜਿਹੜੇ ਸੀਗੇ ਉਹ ਇੱਕ ਜਗ੍ਹਾ ਦੇ ਉੱਤੇ ਉਨੇ ਕੁ ਦਾਇਰੇ ਦੇ ਵਿੱਚ ਖੁਸ਼ ਸੀ, ਸਿਮਟ ਕੇ ਰਹਿਣ ਤੇ ਖੁਸ਼ ਸੀ। ਜਿਹੜੇ ਸੇਪੀਅਨ ਸੀ ਉਹ ਥੋੜੇ ਜਿਹੇ ਅੰਬੀਸ਼ੀਅਸ ਸੀ, ਉਹ ਆਪਣੀ ਜਗ੍ਹਾ ਉਹਨਾਂ ਨੇ ਛੱਡ ਕੇ ਉਹ ਬਾਹਰ ਗਏ, ਜਾਂ ਫਿਰ ਇਹ ਵੀ ਮੰਨਿਆ ਜਾ ਸਕਦਾ ਵੀ ਉਹ ਅਗਰੈਸਿਵ ਸੀ, ਜਿੱਦਾਂ ਆਪਾਂ ਹੁਣ ਆਪਾਂ ਸਾਰੇ ਸੇਪੀਅਨ ਸੀ ਤੇ ਇਹ ਅਗਰੈਸਿਵ ਸੀ, ਇਹਨਾਂ ਨੇ ਦੂਸਰਿਆਂ ਦੀ ਜਗ੍ਹਾ ਜਿਹੜੀ ਆ, ਦੂਸਰਿਆਂ ਦੀ ਸਪੇਸ ਜਿਹੜੀ ਹਥਿਆਉਣੀ
0: ਹਨਾ,
1: ਉਹਨਾਂ ਨੂੰ ਹਥਿਆਉਣ ਦੇ ਲਈ ਉਹਨਾਂ ਨੂੰ ਚਾਹੇ ਮਾਰਨਾ ਹੀ ਪਵੇ ਉਹਨਾਂ, ਸੋ ਇੱਕ ਤਰ੍ਹਾਂ ਦੇ ਨਾਲ ਜਿਹੜੀ ਘਰੋਂ ਨਿਕਲਣਾ ਤੇ ਤੁਸੀਂ ਵੱਧ ਤੋਂ ਵੱਧ ਆਪਣੀ ਸਲਤਨਤ ਵਧਾਉਣੀ।
0: ਅੱਛਾ ਦੇਖੋ ਹੁਣ ਅੱਜ ਮਾਡਰਨ ਟਾਈਮ 'ਤੇ ਵੀ ਤਾਂ ਸੈੱਟ ਬੈਠਦਾ, ਕੋਈ ਆਦਮੀ ਕੋਈ ਵੀ ਆਪਣੇ ਜਿੱਥੇ ਪੈਦਾ ਹੋਇਆ ਉੱਥੇ ਹੀ ਰਹਿੰਦਾ ਹੋਵੇ ਵਰਸਿਸ ਸੰਬੰਧ ਜਿਹੜਾ ਆਪਣਾ ਹੋਮ ਟਾਊਨ ਛੱਡ ਕੇ ਕਿਤੇ ਬਾਹਰ, ਮਤਲਬ ਭਾਵੇਂ ਦੂਸਰੇ ਸ਼ਹਿਰ ਵੀ ਗਿਆ ਹੋਵੇ, ਐਕਸਪੋਜਰ ਬੈਟਰ, ਸਮਾਰਟਨੈਸ ਬੈਟਰ, ਸ਼ਾਇਦ ਜ਼ਿੰਦਗੀ ਹੰਢਾਉਣ ਦਾ ਜਿਹੜਾ ਹੁੰਦਾ ਨਾ ਇੱਕ ਆਪਾਂ ਤਾਕਤ ਕਹਿ ਸਕਦੇ ਹਾਂ ਉਹ ਥੋੜ੍ਹੀ ਬੈਟਰ ਹੈ, ਕਿਉਂਕਿ ਹੈ ਨਾ ਜ਼ਿਆਦਾ ਸਟਰਗਲ ਵੇਖੀ ਹੁੰਦੀ ਹੈ, ਜ਼ਿਆਦਾ ਦੁਨੀਆਂ ਵੇਖੀ ਹੁੰਦੀ ਹੈ, ਸੋ ਯਾ ਅੱਜ ਵੀ ਉਹ ਚੀਜ਼ ਮਾਇਨੇ ਰੱਖਦੀ ਆ।
1: ਤੇ ਇੱਕ ਆਪਾਂ ਬ੍ਰੇਕ ਲੈ ਕੇ ਤੇ
0: ਉਹ ਵੀ ਮਾਇਨੇ ਰੱਖਦੀ ਆ,
1: ਵਾਪਸੀ ਕਰਦੇ ਹਾਂ ਥੋੜ੍ਹਾ ਜਾ ਕੇ ਤੇ ਗੇਅਰ ਆਪਾਂ ਚੇਂਜ ਕਰਦੇ ਹਾਂ, ਤੇ ਇੱਕ ਨਿੱਕੀ ਜੀ ਬ੍ਰੇਕ ਤੇ ਵਾਪਸੀ, ਤੇ ਆ ਮੈਂ ਕੱਢਿਆ ਤੁਹਾਡੇ ਲਈ ਗਾਣਾ ਤੇ ਤੁਸੀਂ ਕਰੋ ਇੰਜੋਏ ਤੇ ਆਪਾਂ ਮਿਲਦੇ ਹਾਂ।

0: ਰੇਡੀਓ ਹਾਂਜੀ 1674 ਐਵੇਂ ਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਤੇ ਗਾਣਾ ਤੁਸੀਂ ਇੰਜੋਏ ਕਰ ਰਹੇ ਸੀ ਤਨੂ
1: ਵੈਗਸ ਮੰਨੂ
0: ਪੱਪੀ ਜੀ
1: ਪੱਪੀ ਐ ਹੈ ਪੱਪੀ ਜੀ ਇਹ ਸ਼ੂਟਿੰਗ ਸ਼ੂਟਿੰਗ ਫਿਲਮ ਦੀ ਸਾਡੇ ਸ਼ਹਿਰ ਹੋਈ ਆ
0: ਇੱਥੋਂ ਤੱਕ ਇਹਨੇ ਸੋਹਣੀ ਇੱਜ਼ਤ ਫਿਰ ਵੀ
1: ਪੋਲਿਟਿਕਸ
0: ਫਿਰ ਉਹਨੂੰ ਜਿਆਦਾ ਵਧੀਆ ਲੱਗੀ ਚੇਂਜ ਕਰ ਲਿਆ ਨਾ ਇੱਕ ਤਰ੍ਹਾਂ ਦਾ
1: ਬਿਲਕੁਲ ਹੀ ਚੇਂਜ ਕਰ ਲਿਆ
0: ਉਥੋਂ ਤੱਕ ਤੇ ਲੋਕਾਂ ਦੀ ਆਈ ਥਿੰਕ ਸਿਮਤੀ ਜੀ ਵੀ ਬਹੁਤ ਨਾਲ ਆ ਗਈ
1: ਬਿਲਕੁਲ ਬਿਲਕੁਲ ਨੈਪੋਟਿਜ਼ਮ ਦੀ ਡਿਬੇਟ ਹੀ ਇੰਨੀ ਛੇੜੀ ਸੀ ਨੈਪੋਟਿਜ਼ਮ ਜਿਹੜੀ ਆਹ ਵਰਡ ਆਇਆ ਉੱਥੇ ਆਹ ਕਰਨ ਜੌਹਰ ਦੇ ਸ਼ੋਅ ਤੇ ਕਿ ਉਹਨੂੰ ਪੁੱਛਦਾ ਕਿ ਕਿਹੜਾ ਕਿਹੜਾ ਹੈਗਾ ਅੱਛਾ ਉਹ ਸਵਾਲ ਬਹੁਤ ਵਧੀਆ ਸੈਫ ਅਲੀ ਖਾਨ ਦਾ ਸੈਂਸ ਆਫ ਹਿਊਮਰ ਇੰਨਾ ਘੈਂਟ ਹੈ ਉਹ ਨਾ ਰੈਪਿਡ ਫਾਇਰ 'ਚ ਨਾ ਕਰਨ ਜੌਹਰ ਪੁੱਛਦਾ ਕੰਗਨਾ ਨੂੰ ਇਹ ਜਿੱਥੇ ਨੈਪੋਟਿਜ਼ਮ ਦਾ ਕਲੇਸ਼ ਪਿਆ ਸਭ ਕੁਛ ਉਹ ਕਹਿੰਦਾ ਕਿ ਤੈਨੂੰ ਸਭ ਤੋਂ ਜ਼ਿਆਦਾ ਹਾਰਡ ਟਾਈਮ ਕਿਹੜੇ ਐਕਟਰ ਜਾਂ ਐਕਟਰੈਸ ਨੇ ਦਿੱਤਾ ਬਾਲੀਵੁੱਡ ਦੇ ਅੰਦਰ
0: ਸੈਫ ਨੂੰ ਪੁੱਛਦਾ
1: ਕੰਗਨਾ ਨੂੰ ਪੁੱਛਦਾ ਤੇ ਸੈਫ ਆਇਆ ਸੀਗਾ ਇਹਨਾਂ ਦੀ ਇਕੱਠੇ ਫਿਲਮ ਮਾਰੀ ਸੀ ਰੰਗੂਨ ਵਿਸ਼ਾਲ ਭਾਰਦਵਾਜ ਦੀ ਤੇ ਉਹ ਕਹਿੰਦੀ ਨਾ ਕੋਈ ਐਕਟਰ ਨਾ ਕੋਈ ਐਕਟਰੈਸ ਮੈਨੂੰ ਤੰਗ ਕੀਤਾ ਤੂੰ ਕਰਨ ਜੌਹਰ
0: ਅੱਛਾ
1: ਉਹ ਕਹਿੰਦਾ ਹਾਓ ਮੀ ਕਰਨ ਜੌਹਰ ਕਹਿੰਦਾ ਸੈਫ ਨੇ ਦੋਨਾਂ ਨੂੰ ਟੋਕਦਾ ਕਹਿੰਦਾ ਪਹਿਲੇ ਮੈਨੂੰ ਇਹ ਦੱਸ ਤੂੰ ਇਹਨੂੰ ਜੈਂਡਰ ਕਿਸ ਤਰ੍ਹਾਂ ਕਰਦੀ ਹੈ ਉਹ ਸੈਫ ਵੱਲ ਦੇਖਦਾ ਕਿ ਚੁੱਪ ਕਰ ਉਹ ਕਹਿੰਦਾ ਮੈਂ ਕੀ ਕੀਤਾ ਫਿਰ ਉਹ ਸ਼ੁਰੂ ਹੋਈ ਸੀਗੀ ਕਿ ਯੂ ਨੋ ਤੂੰ ਹਮੇਸ਼ਾ ਕੰਮ ਆਪਣੇ ਹੈ ਨਾ ਦੋਸਤਾਂ ਦੇ ਬੱਚਿਆਂ ਨੂੰ ਐਂਡ ਸਾਰਿਆਂ ਨੂੰ ਦਿੱਤਾ ਕਿ ਮੈਂ ਬੜੀ ਆਪਣੇ ਲਾਈਫ ਦਾ ਸਮਾਂ ਬਰਬਾਦ ਕੀਤਾ ਤੁਹਾਡੇ ਆਫਿਸਾਂ ਦੇ ਬਾਹਰ ਤੇ ਹੁਣ ਮੈਨੂੰ ਪੁੱਛਣ ਆਉਂਦੇ ਹੁਣ ਮੇਰਾ ਇੰਟਰਸਟ ਨਹੀਂ ਕੰਮ ਕੁੰਮ ਕਰਨ ਦਾ ਇੱਦਾਂ ਕਰਕੇ ਹੋਈ ਸੀ ਫਿਰ ਬਾਅਦ ਚੋਂ ਜਿਹੜੀ ਅੱਗ ਭੱਖੀ ਅੱਜ ਤੱਕ ਉਹਦਾ ਸੇਕ ਹੈ ਹਰ ਪਾਸੇ ਕਿ ਮੇਰੇ ਖਿਆਲ ਨਾਲ ਸਿਰਫ ਰਣਬੀਰ ਕਪੂਰ ਬਿਕੋਜ਼ ਹੀ ਇਜ਼ ਅ ਵੈਰੀ ਗੁੱਡ ਐਕਟਰ ਸਿਰਫ ਉਹੀ ਇਸ ਤੋਂ ਬਚਿਆ ਹੋਇਆ ਨਹੀਂ ਤਾਂ ਅਦਰਵਾਈਜ਼ ਤਾਂ ਅਰਜੁਨ ਕਪੂਰ ਵਰੁਣ ਧਵਨ ਇਹਨਾਂ ਦੀ ਫਿਲਮਾਂ ਪਹਿਲੇ ਠੀਕ ਠਾਕ ਚੱਲ ਜਾਂਦੀਆਂ ਸੀ ਪਰ ਹੁਣ ਤਾਂ ਲੋਕਾਂ ਦੇ ਅੱਗੇ ਚਸ਼ਮਾ ਹੀ ਇਹ ਲੱਗ ਗਿਆ ਨਾ ਕਿ ਇਹ ਤਾਂ ਧੱਕੇ ਨਾਲ ਆਏ ਹੋਏ ਨੇ ਨੈਪੋਟਿਜ਼ਮ ਹੈ ਜੀ ਤੇ ਉਹ ਵੀ ਨਹੀਂ ਬਣਦੀ ਟੈਲੈਂਟ ਵੀ ਉੱਦਾਂ ਦਾ ਨਹੀਂ ਹੈ ਪਰ ਇੱਕ ਉਸ ਚੀਜ਼ ਨੇ ਹਨਾ ਬਿਜ਼ਨਸ ਖਾਸ ਕਰ ਭੇੜੀਆ ਬਹੁਤ ਵਧੀਆ ਫਿਲਮ ਦੇਖੀ ਸੀ
0: ਮੈਂ ਉਹਦੀ ਅੱਜ ਤੱਕ ਕੋਈ ਫਿਲਮ ਨਹੀਂ ਵੇਖੀ ਵੈਸੇ ਆਪਣਾ ਵੇਖੀਆਂ ਹੋਣਗੀਆਂ ਜਿਹੜੀਆਂ ਸ਼ੁਰੂ ਸ਼ੁਰੂ ਵਾਲੀਆਂ ਜਿਹੜੀਆਂ ਮਿਕਸ ਮੁਕਸ ਜੀਆਂ
1: ਉਹ ਥੋੜਾ ਉਹਦੇ ਅੰਦਰ ਨਾ ਉਹ ਗੋਵਿੰਦਾ ਸਲਮਾਨ ਖਾਨ ਟੱਚ ਹੈ ਕਰਦਾ ਵੀ ਹੈ ਜਾਣ ਕੇ ਫਾਦਰ ਨੇ ਸਾਰੇ ਕਰੀਅਰ ਹੀ ਉਹਨਾਂ ਦੇ ਆਸੇ ਪਾਸੇ ਦੀ ਫਿਲਮਾਂ ਦਾ ਹਨਾ ਬਣਾਇਆ ਤਾਂ ਸ਼ਾਇਦ ਹੁੰਦਾ ਪਰ ਉਹਦੀ ਕੋਮਿਕ ਟਾਈਮਿੰਗ ਇਜ਼ ਗੁੱਡ ਬਾਕੀ ਸਾਰਿਆਂ ਨਾਲੋਂ ਹੋਰ ਕੋਈ ਤਾਂ ਇੰਨੀ ਵਧੀਆ ਕਾਮੇਡੀ ਨਹੀਂ ਕਰਦਾ ਮੇਰੇ ਖਿਆਲ ਨਾਲ ਹੁਣ ਹੈ ਨਾ ਜਿਸ ਤਰ੍ਹਾਂ ਅਕਸ਼ੇ ਕੁਮਾਰ ਵੀ ਹੁਣ ਥੋੜਾ ਦੇਖੀ ਪਿੱਛੇ ਕਿਹੜੀ ਫਿਲਮ ਆਈ ਸੀ ਅਕਸ਼ੇ ਕੁਮਾਰ ਦੀ ਭੂਤ ਬੰਗਲਾ ਨੋਟ ਵੈਰੀ ਨਾਈਸ ਵੈਲਕਮ ਟੂ ਦਾ ਜੰਗਲ ਵੀ ਕਹਿੰਦੇ ਕਿ ਬਸ ਅਸੀਂ
0: ਪਤਾ ਮੈਨੂੰ ਰੌਲਾ ਰੱਪਾ ਹੀ ਸੀ ਓਵਰਰੇਟਿਡ ਜਿਹਾ ਹੀ ਲੱਗਦਾ ਵੀ ਜਿੰਨਾ ਉਹਦਾ ਰੌਲਾ ਰੱਪਾ ਵਾ ਉਸ ਹਿਸਾਬ ਦੇ ਨਾਲ ਕੁਛ ਐਡੀ ਕੋਈ ਨੇ ਕੀਤੀ ਨਹੀਂ ਹੈ ਕੋਈ
1: ਉਹਨੇ ਹੁਣ ਤੇ ਰੇਟ ਡਾਊਨ ਹੋ ਗਿਆ ਓਵਰਰੇਟਿਡ ਤਾਂ ਉਹੀ ਤਾਂ ਪ੍ਰੋਬਲਮ ਹੈ ਨਾ ਹੁਣ ਤੇ ਸਾਰੇ ਹੀ ਵਿਚਾਰੇ ਅੰਡਰ
0: ਪਰ ਇਹ ਚੀਜ਼ ਕਿੱਦਾਂ ਮਤਲਬ ਜਿੱਦਾਂ ਇਹ ਮੰਨ ਲਓ ਕਰ ਗਈ ਉਹਦੇ ਬਾਰੇ ਉਹਦੇ ਹੀ ਸ਼ੋਅ ਦੇ ਵਿੱਚ ਉਹ ਤਾਂ ਕੱਟ ਕੁੱਟ ਸਕਦੇ ਸੀ
1: ਏਦਾਂ ਕਿੱਦਾਂ ਕੱਟ ਸਕਦੇ ਸੀਗੇ IP ਤਾਂ ਸਟਾਰ ਵਰਲਡ ਦੀ ਹੈ ਨਾ ਇੰਨੀ ਤਗੜੀ ਗੱਲਬਾਤ ਨਾਲੇ ਉਹਦਾ ਸ਼ੋਅ ਹੀ ਸਾਰਾ ਇਸ ਚੀਜ਼ ਦੇ ਉੱਪਰ ਬੇਸਡ ਆ ਕੰਟਰੋਵਰਸੀ ਦੇ ਉੱਪਰ ਇਹਨਾਂ ਲੋਕਾਂ ਨੂੰ ਮਤਲਬ ਇੱਕ ਲੈਵਲ ਤੋਂ ਬਾਅਦ ਕੀ ਫਰਕ ਪੈਂਦਾ ਨਾ ਦੇ ਆਰ ਆਲ ਕਮੋਡਿਟੀਜ਼ ਹਨਾ ਇਹਨਾਂ ਨੇ ਕੋਈ ਦੁਕਾਨ ਥੋੜ੍ਹੀ ਖੋਲਣੀ ਇਹਨਾਂ ਦੀ ਦੁਕਾਨ ਇਹ ਆਪ ਨੇ ਦੇਖੋ ਨਾ ਉਹ ਗੱਲ ਉਸ ਗੱਲ ਕਰਕੇ ਉਹਦੇ ਤਿੰਨ ਚਾਰ ਹੋਰ ਸੀਜ਼ਨ ਆਏ ਬਾਅਦ ਚੋਂ
0: ਕਿਹੜੀ ਗੱਲ ਦੀ ਤੁਹਾਨੂੰ ਖੁਸ਼ੀ ਆ ਕਿਹੜੀ ਗੱਲ ਨੇ ਤੁਹਾਡੇ ਚਿਹਰੇ ਤੇ ਮੁਸਕਰਾਹਟ
1: ਚਾਰ ਮਿੰਟ ਤਿੰਨ ਮਿੰਟ ਵਾਲੇ ਟਾਈਮਰ ਦੇ ਅੰਦਰ
0: ਹਾਂਜੀ
1: ਮੈਂ ਟਾਈਮਰ ਆਨ ਕਰਾਂਗਾ ਫੇਰ ਤੋਂ ਅੱਜ ਆਪਾਂ ਫੇਰ ਤੋਂ ਪਿਛਲੀ ਵਾਰੀ ਕੌਣ ਵਿਨਰ ਸੀਗਾ ਬਈ ਆਪਣਾ
0: ਹਾਂਜੀ
1: ਪਿਛਲੀ ਵਾਰੀ ਆਪਣਾ ਵਿਨਰ ਆਪਣਾ ਪਿਛਲੀ ਵਾਰੀ ਵਿਨਰ ਮੇਰੇ ਖਿਆਲ ਰਿਚਰਡ ਜੀ ਸੀਗੇ ਆਪਾਂ ਹੈਰਾਨ ਜਿਹੇ ਹੋਏ ਸੀਗੇ ਕਿ ਯਾਰ ਆਹ ਕਿੱਦਾਂ ਹੋ ਗਿਆ ਕਿ ਰਿਚਰਡ ਜੀ ਇੰਨੀ ਛੇਤੀ ਫ੍ਰੀ ਹੋ ਗਏ
0: ਸ਼ਾਇਦ ਹਾਂ ਜੀ ਚਲੋ ਐਰਕੀ ਫਿਰ ਐਰਕੀ ਜਿੱਤ ਲੈਂਦੇ ਇਹਨਾਂ ਨੂੰ ਫਿਰ ਪਿਛਲੀ ਵਾਰੀ ਦਾ ਜਿਹੜਾ ਜਿੱਤੇ ਇਹਨਾਂ ਨੂੰ ਦਿਨੇ ਇੰਡੀਅਨ ਫਿਲਮ ਫੈਸਟੀਵਲ ਦਾ ਪਾਸ ਹਾਥੀ ਵੇਖਣ ਦਾ ਵਾ ਜਿਹੜਾ ਬਾਹਰ ਖੜਾ ਹੁੰਦਾ ਅੰਦਰ ਦੀ ਕੋਈ ਗਰੰਟੀ ਨੀ ਸਾਡੀ
1: ਉਹ ਦੇਖ ਲੋ ਉਹ ਮੈਨੂੰ ਲੱਗਦਾ ਜਿਹੜੀ ਲੇਡੀ ਹਾਥੀ ਲੈ ਕੇ ਫਿਰ ਰਹੀ ਹੁੰਦੀ ਆ ਉਹ ਆਈ ਐਮ ਪ੍ਰੀਟੀ ਮਚ ਸ਼ੋਰ 6 ਫੁੱਟ 5 ਜਾਂ 4 ਇੰਚ ਟਾਈਪ ਹਾਈਟ ਆ ਉਹਦੀ
0: ਉਹ ਲੇਡੀ ਆਪ
1: ਹਾਂ ਕਿਉਂਕਿ ਉਹਨੇ ਇਕੱਲੀ ਨੇ ਉਹ ਹਾਥੀ ਸਿਰ ਤੇ ਰੱਖਿਆ ਹੋਇਆ ਐਂਡ ਉਹ ਦੂਰੋਂ ਇਸ ਤਰ੍ਹਾਂ ਹੀ ਲੱਗਦਾ ਕਿ ਮਤਲਬ ਕੁਛ ਫੁੱਟ ਦੀ ਦੂਰੀ ਤੋਂ ਤਾਂ ਏਦਾਂ ਹੀ ਲੱਗਦਾ ਕਿ ਅਸਲੀ ਤੋਰੀ ਫਿਰਦੇ ਕੀ ਚੱਕਰ ਆ ਇੱਕ ਅਸੀਂ ਸੈਲਫ ਰੇਸਿਜ਼ਮ ਵੀ ਤਾਂ ਕਰਦੇ ਨੇ ਕਿ ਕਰਤਾ ਨਾ ਉਹੀ ਕੰਮ ਇੰਨਾ ਜਾਨਵਰ ਬਣਿਆ ਉਹ ਨਹੀਂ ਸੋਰੀ ਸੋਰੀ ਤਾਂ ਮੈਸਕਟ ਰੱਖਿਆ ਤੇ
0: ਆ ਦੂਰੋਂ ਵੇਖੇ ਕੋਈ ਅਸਲੀ ਲੱਗਦਾ ਤੁਹਾਡੇ ਨਾਲ ਕੀ ਹੋਇਆ ਇਹੋ ਜਿਹਾ ਫਿਰ ਆਪਾਂ ਅੱਗੇ ਵਧੀਏ
1: ਬਹੁਤ ਛੋਟੀ ਜਿਹੀ ਖੁਸ਼ੀ ਮੈਂ ਬਹੁਤ ਟਾਈਮ ਤੋਂ ਕੁਲਚੇ ਨਹੀਂ ਖਾ ਪਾ ਰਿਹਾ ਸੀਗਾ ਫੇਵਰਟ ਦੁਕਾਨ ਤੋਂ ਮੈਂ ਫਿਰ ਸਪੈਸ਼ਲੀ ਗਿਆ ਠੀਕ ਹੈ ਕੁਲਚੇ ਮੰਗਾਇਆ ਡਬਲ ਘਰ ਦੇ ਕਹਿ ਰਹੇ ਸੀ ਨਾ ਕਿ ਸਿੰਗਲ ਪੀਸ ਫਿਰ ਆਪਾਂ ਚੋ ਆਪਾਂ ਚ ਲੱਗੇ ਹਾਫ ਕਰ ਲੈਂਗੇ ਕਹਿੰਦਾ ਮੈਂ ਕਿਹਾ ਆਪਾਂ ਚ ਪੀਸ ਮੈਨੂੰ ਮੈਂ ਕਿਹਾ ਨੈਗੇਟਿਵਿਟੀ ਨਹੀਂ ਚਾਹੀਦੀ ਗਰਲਸ ਯੂ ਈਟ ਵਾਟ ਐਵਰ ਯੂ ਵਾਂਟ ਆਪਾਂ ਤਾਂ ਜੀ ਆਰਾਮ ਨਾਲ ਡਬਲ ਪਲੇਟ ਖਾਧੀ ਜਿਹੜੀ ਦੋ ਪੀਸ ਨਾਲ ਮੰਗੇ ਪਹਿਲੇ ਪਹਿਲੇ ਚਾਹ ਪੀਤੀ ਹੈ ਫਿਰ ਮੈਂਗੋ ਲੱਸੀ
0: ਕੀ ਯਾਦ ਕਰਾਤਾ
1: ਮਜ਼ਾ ਆ ਗਿਆ ਟੂ ਗੁੱਡ ਬ੍ਰੋ ਟੂ ਗੁੱਡ ਆਪਕੋ ਬਹੁਤ ਯਾਦ ਕੀਆ
0: ਕ੍ਰੰਚ ਕਰਕੇ
1: ਮੈਂ ਉੱਪਰ ਮੱਖਣ ਨਹੀਂ ਪਾਉਂਦਾ ਮੱਖਣ ਨਹੀਂ ਸਾਈਡ
0: ਯਾਰ
1: ਕ੍ਰਿਸਪ ਦੇਖੋ ਯਾਰ ਇਟਸ ਅਮੇਜ਼ਿੰਗ ਗਾਣੇ ਵੀ ਹਨ ਵਧੀਆ ਵਧੀਆ ਲੱਗੇ ਪਏ ਹੈ ਨਾ 2013-14-15 ਵਾਲੇ
0: ਲਿਆ ਥੰਬਸ ਅਪ ਕੋਕਾ ਕੋਲਾ ਕੇ ਲੱਸੀ ਕੀ ਪਹਿਲੇ ਚਾਹ ਪਹਿਲਾਂ ਚਾਹ ਲੈ ਲਈ
1: ਪਹਿਲੇ ਚਾਹ ਪੀਤੀ ਤਦ ਤੱਕ ਅੱਧਾ ਕੁਲਚਾ ਹੋ ਗਿਆ ਪਹਿਲੇ ਥੋੜੀ ਚਾਹ ਪੀ ਲਈ ਸੀ ਨਾ ਕਿ ਥੋੜਾ ਬੰਦਾ ਤਿਆਰ ਹੋ ਜਾਵੇ ਸੁੱਤਾ ਉੱਠਾ ਜਾ ਹੀ ਆਇਆ
0: ਸਹਿਜ ਹੀ ਬਹਿ ਗਈ
1: ਹਾਂ ਫਿਰ ਆਪਾਂ ਖਾਣਾ ਸ਼ੁਰੂ ਕੀਤਾ ਜਦੋਂ ਫਿਰ ਟੂਵਰਡਸ ਦਾ ਐਂਡ ਜਦੋਂ ਅਖੀਰਲਾ ਅੱਧਾ ਰਹਿ ਗਿਆ ਫਿਰ ਆਪਾਂ ਮੈਂਗੋ ਲੱਸੀ ਮੰਗਾ ਲਈ ਕਿਉਂਕਿ ਬਾਅਦ ਚੋਂ ਕੰਮ ਨਹੀਂ ਸੀ ਨਾ ਉਸ ਦਿਨ
0: ਅੱਛਾ
1: ਘਰ ਜਾ ਕੇ ਆਰਾਮ ਨਾਲ ਸੁਸਤਾਨਾ ਸੀਗਾ ਕੋਈ ਫਿਲਮ ਲਾਣੀ ਸੀ ਦੇਖ ਦੇਖਦੇ ਸੋ ਜਾਣਾ ਸੀਗਾ ਅਮੇਜ਼ਿੰਗ ਡੇ ਆਈ ਲਵਡ ਇਟ ਮੈਨ
0: ਓਏ ਹੋਏ ਹੋਰ ਕਿਸੇ ਨਾਲ ਹੋਇਆ ਹੋਵੇ ਕੋਈ ਆਹ ਚੀਜ਼ਾਂ ਕਿੰਨੀ ਖੁਸ਼ੀ ਦਿੰਦੀਆਂ ਸਾਨੂੰ
1: ਇਹੀ ਤੇ ਵਧੀਆ ਚੀਜ਼ ਆ ਹੋਰ ਕਿਆ ਹੀ ਹੋ ਜਾਣਾ ਲੋਟਰੀ ਤਾਂ ਨਿਕਲ ਨਹੀਂ ਰਹੀ ਉਹਨੇ ਹੀ ਸਭ ਹੀ ਹੋਏਗਾ
0: ਹੋਰ ਕੀ ਹੈ ਜ਼ਿੰਦਗੀ ਚ ਵੈਸੇ ਤੁਸੀਂ ਵੀ ਦੱਸਿਓ ਮਤਲਬ ਜੇ ਮੰਨ ਲਓ ਸਟਾਲ ਲੱਗੇ ਹੋਣ ਕੁਲਚਾ ਹੈ ਤੇ ਕੁਲਚਾ ਭਟੂਰੇ
1: ਭਟੂਰੇ ਹਾਂ
0: ਤੇ ਆਪਣਾ ਚਾਟ
1: ਚਾਟ
0: ਤੇ ਗੋਲ ਗੱਪੇ ਚਾਰ ਸਟਾਲ ਲੱਗੇ ਹੁਣ ਤੇ ਕਿਹੜੇ ਤੇ ਜਾਓਗੇ ਪਹਿਲਾਂ ਭੱਜ ਕੇ
1: ਅੱਛਾ
0: ਕੁਲਚਾ ਭਟੂਰੇ
1: ਇਹ ਮਤਲਬ ਸਿਨੈਰੀਓ ਕੀ ਹੈ ਮੈਂ ਕਿਤੇ ਸਮਝੋ ਸਕੂਟਰ ਚਲਾ ਰਿਹਾ ਪੰਜਾਬ ਚ ਡਗ ਡਗ ਡਗ ਡਗ ਕਰਕੇ ਤੇ ਮੇਰੇ ਸਾਹਮਣੇ ਆ ਕਿ ਮੈਂ ਕਿਸੇ ਵਿਆਹ ਸ਼ਾਦੀ ਤੇ ਗਿਆ ਇਸ ਤਰ੍ਹਾਂ
0: ਐਨੀਵੇਅਰ ਮੰਨ ਲਓ
1: ਐਨੀਵੇਅਰ
0: ਤੁਸੀਂ ਕਿਤੇ ਗਏ ਹੋ ਹਨਾ ਕਿਸੇ ਦੇ ਘਰ ਹੀ ਗਏ ਹੋ ਤੁਸੀਂ
1: ਮੇਰੇ ਲਈ ਲਾਈਫ ਚ ਹਮੇਸ਼ਾ ਕੁਲਚਾ ਵਿਨ ਕਰਦਾ ਮਤਲਬ ਅੰਮ੍ਰਿਤਸਰੀ ਨਾਨ ਜਿਹਨੂੰ ਆਪਾਂ ਕਹਿੰਦੇ ਮੈਂ ਮਤਲਬ ਦੱਸ ਦਵਾਂ ਹਨਾ ਉਹ ਵਾਲਾ ਹਨਾ ਅੰਮ੍ਰਿਤਸਰੀ ਕੁਲਚਾ ਹਾਂ ਉਹ ਐਨੀ ਡੇ ਟਿੱਕੀ ਖਾ ਲੈਣੇ ਚਾਟ ਖਾ ਲੈਣੇ ਕੁਲਚਾ ਹੈਵੀ ਹੋ ਜਾਏਗਾ ਨਾ ਰਾਤ ਵਾਸਤੇ ਪਰ ਸਮਝੋ ਦਿਨ ਦਾ ਵਿਆਹ ਜਾਂ ਕੋਈ ਦਿਨ ਦਾ ਫੰਕਸ਼ਨ ਹੈ ਫਿਰ ਤਾਂ ਮਤਲਬ ਟਿੱਕੀ ਚਾਟ ਦੀ ਕਿਆ ਹੀ ਵੈਲਿਊ ਹੈ ਕੁਲਚੇ ਸਾਹਮਣੇ ਮੈਂ ਲੁਧਿਆਣੇ ਵੀ ਜਾਣਾ ਕੀ ਯਾਦ ਕਰਾਤਾ ਬਾਈ ਮੈਂ ਲੁਧਿਆਣੇ ਫਾਦਰ ਸਾਹਿਬ ਨਾਲ ਜਾਣਾ ਮੈਂ ਫਾਦਰ ਸਾਹਿਬ ਪ੍ਰੋਪਰ ਫੂਡੀ ਸੀਗੇ ਤੇ ਆਪਾਂ ਨਾ ਉੱਥੇ ਯਾਰ ਕੀ ਪਤਾ ਨੀ ਸਹੀ ਨਾਮ ਉਹਦਾ ਕਿ ਨਹੀਂ ਆ ਚੌੜੇ ਬਾਜ਼ਾਰ ਤੋਂ ਅੱਗੇ ਜਾ ਕੇ ਕੋਈ ਲੱਲੂ ਮਲ ਗਲੀ ਹੈ ਪਤਾ ਨੀ ਇਹੀ ਨਾਮ ਹੈ ਕਿ ਨਹੀਂ ਆਈ ਡੋਂਟ ਨੋ
0: ਜਲੰਧਰ
1: ਲੁਧਿਆਣੇ ਤੇ ਉੱਥੇ ਨਾ ਇੱਕ ਦੁਕਾਨ ਸੀਗੀ ਉਹ ਕੁਲਚੇ ਬਣਾਉਂਦੇ ਸੀਗੇ ਮਤਲਬ ਫਾਦਰ ਸਾਹਿਬ ਵੀ ਮੇਰੇ ਬਹੁਤ ਵਿੱਟੀ ਸੀਗੇ ਅਸੀਂ ਦੋਨੋਂ ਸਿਰਫ ਉਸ ਦੁਕਾਨ ਤੇ ਇਸ ਕਰਕੇ ਜਾਂਦੇ ਸੀਗੇ ਉਹਨਾਂ ਦੀ ਸਰਵਿਸ ਜੋ ਸੀ ਨਾ ਬੇਕਾਰ ਕਿਉਂਕਿ ਉਹ ਜਿਹੜਾ ਮਾਲਕ ਆ ਉਹ ਆਪ ਲੱਗਾ ਹੋਇਆ ਕੁਲਚਿਆਂ ਨੂੰ ਤੇ ਜਿਹੜੇ ਉਹਨੇ ਬੰਦੇ ਰੱਖੇ ਹੋਏ ਨਾ ਉਹਦੀ ਇੱਜ਼ਤ ਨਹੀਂ ਕਰਦੇ ਉਹ ਆਵਾਜ਼ਾਂ ਮਾਰੀ ਉਹ ਦੋ ਨੰਬਰ ਤੇ ਰੱਖਦੇ ਆਪ ਆ ਜਾ ਆਪ ਰੱਖਦੇ ਗਲਤੀ ਮੈਂ ਕਿਤੇ ਕਹਿਤਾ ਭਾਈ ਛੋਲੇ ਹੋਰ ਉਹ ਭਾਜੀ ਹੋਰਾਂ ਨੂੰ ਛੋਲੇ ਦੀ ਪਲੇਟ ਹੋਰ ਪਾ ਦੇ ਹਾਂ ਤੂੰ ਪਾਈ ਸੀਗੀ ਬਾਲਟੀ ਚ ਕਿੱਦਾਂ ਪਾਵਾਂ ਉਹ ਕਹਿੰਦਾ ਉਹ ਫਿਰ ਅੱਗੋਂ ਮਾਲਕ ਕਹਿ ਰਿਹਾ ਸੋਰੀ ਯਾਰ ਸੋਰੀ ਪਾ ਦਿੰਦਾ ਮੈਂ ਕਿਹਾ ਯਾਰ ਇਹ ਜਿਹੜੀ ਕੈਮਰੇਡਰੀ ਹੈ ਨਾ ਉਹ ਅੱਧਾ ਘੰਟਾ ਖਾਣਾ ਅੱਧਾ ਘੰਟਾ ਉਹ ਸ਼ੋਅ ਦੇਖਣਾ ਉਹਨਾਂ ਦਾ ਆਪਸ ਚ ਮਤਲਬ ਉੱਥੇ ਟਿਪ ਦੇਣਾ ਅੱਛਾ ਲੱਗਦਾ ਕਿ ਬਾਕੀ ਦੇ ਆਰ ਡੂਇੰਗ ਸਮਥਿੰਗ ਡਿਫਰੈਂਟ
0: ਅੱਛਾ ਕਈ ਨਾ ਜਿੱਦਾਂ ਇੱਕ ਅੱਧੀ ਥਾਂ ਹੈਗੀ ਆ ਅੰਮ੍ਰਿਤਸਰ ਵੀ ਉਹ ਤਾਂ ਕਿਉਂਕਿ ਆਲਵੇਜ਼ ਨਹੀਂ ਇੱਦਾਂ ਹੁੰਦਾ ਇਸ ਕਰਕੇ ਮਤਲਬ ਇਹ ਨਹੀਂ ਵੀ ਤੁਸੀਂ ਜਾ ਕੇ ਉੱਥੇ ਉਹ ਕਹੋ ਵੀ ਤੁਸੀਂ ਹੁਣ ਜਾਂ ਹੁਣ ਕਹੋ ਵੀ ਨਹੀਂ ਇੱਦਾਂ ਤੇ ਉੱਥੇ ਨਹੀਂ ਹੁੰਦਾ ਪਰ ਉੱਥੇ ਨਾ ਜਿੱਦਾਂ ਟੇਬਲ ਲੱਗੇ ਹੁੰਦੇ ਆ ਤੇ ਟੇਬਲ ਜਿੱਦਾਂ ਇੱਥੇ ਤੇ ਹੁੰਦਾ ਨਾ ਵੀ ਮੰਨ ਲਓ ਦੋ ਬੰਦਿਆਂ ਦਾ ਇੱਕ ਬੰਦੇ ਦਾ ਟੇਬਲ ਹੈ ਨਾ ਵੀ ਚੌਂ ਬੰਦਿਆਂ ਦਾ ਟੇਬਲ ਜੋੜ ਤੇ ਤੇ ਫੈਮਿਲੀ ਦਾ ਟੇਬਲ ਉਹ ਹੈਗਾ ਹੀ ਇਕੱਠੇ ਆ ਖਾਂਦੇ ਖਾਂਦੇ ਕਈ ਵਾਰੀ ਇੰਨਾ ਮਸਤ ਹੋ ਜਾਂਦਾ ਇੱਕ ਦੋ ਵਾਰੀ ਤੇ ਮੇਰਾ ਦੂਸਰੇ ਦੀ ਲੱਸੀ ਨੂੰ ਹੱਥ ਪੈ ਗਿਆ ਫਿਰ ਉਹ ਬੰਦਾ ਖਾਣ ਖਾਣ ਐਂ ਕਰਕੇ ਯਾਰ ਮੇਰੀ ਆ ਫਿਰ ਬੰਦਾ ਕਹਿੰਦਾ ਚਲ ਠੀਕ ਹੈ ਯਾਰ ਸੋਰੀ ਮੈਂ ਤਾਂ ਆਰਡਰ ਮੈਂ ਸੌਰੀ ਭਾਈ ਚਲੋ ਆਓ ਹੋਰ ਅੱਗੇ ਵੱਧਦੇ ਆਪਾਂ ਖਾਣ ਪੀਣ ਜੋ ਖਾਣ ਪੀਣ ਦੀਆਂ ਗੱਲਾਂ ਹੋ ਜਾਣ ਨਾ ਸਾਰੀਆਂ ਗੱਲਾਂ ਧੁੰਦਲੀਆਂ ਪੈ ਜਾਂਦੀਆਂ ਹੋ ਹੋ ਹੋ ਹੋ 00
1: ਨਕਸ਼ੋ ਦੇ ਚੇਤੇ ਨੇ
0: ਹੋ ਹੋ ਹੋ ਹੋ ਤੇ ਬਾਕੀ ਸੁਣਿਆ ਉਹ ਕਿਸੇ ਨਾਲ ਨਿਕਲ ਗਈ ਅੱਛਾ ਇੱਧਰ 006 ਤੁਸੀਂ ਆਉਂਦੇ ਰਹੋ ਜੀ 006
2: ਤੁਹਾਡੇ
0: ਤੇ ਨਾ ਹੀ ਬੜੇ ਸੋਹਣੇ ਆ ਕੁੜੀਓ
1: ਬੜੇ ਸੋਹਣੇ ਨਾ ਨੇ
2: ਥੈਂਕ
0: ਯੂ ਗਏ ਜਿੰਦਾ ਅੱਜ ਸਕੂਲ ਨਹੀਂ ਗਏ ਜਦੋ ਤੁਸੀਂ ਛੋਟੇ ਹੀ ਤੇ ਓਦੋ ਤੁਸੀਂ ਦਿੰਦ ਕਹਿੰਦੇ ਹੋ ਕਿ ਜਿੰਦ ਕਹਿੰਦੇ ਹੋ ਪਰ ਉਹ ਹੋਰ ਕਿਊਟ ਲੱਗਦਾ ਤੇ ਥੈਂਕ ਯੂ ਜਿੰਦ ਤੁਸੀਂ ਕਾਲ ਕੀਤੀ ਆ ਤੇ ਕੀ ਸੁਣਾਓਗੇ ਦੋਵੇਂ ਭੈਣਾਂ ਓਕੇ ਵੈਰੀ ਨਾਈਸ
2: ਸੁਪਨੇ

0: ਬਹੁਤ ਵਧੀਆ
1: ਨਾਈਸ, ਇਹ ਤਾਂ ਰਿਕਾਰਡ ਕਰਕੇ ਭੇਜੋ ਮੈਨੂੰ, ਮੈਂ ਇਹੀ ਸੁਣਿਆ ਕਰਨਾ ਬੱਬੂ ਮਾਨ ਸਾਹਿਬ ਦੇ ਵਰਜਨ ਤੋਂ ਵਧੀਆ ਲੱਗਾ ਮੈਨੂੰ ਤੇ ਇਹ।
0: ਅੱਛਾ, ਵੈਰੀ ਨਾਈਸ,
1: ਵੈਰੀ ਗੁੱਡ,
0: ਨਾਲੇ ਨਾ ਕਿੱਡਾ ਸੋਹਣਾ ਗਾਣਾ ਯਾਦ ਕੀਤਾ।
1: ਹਾਂ, ਗਾਣਾ ਵੀ ਕਿੰਨਾ ਸੋਹਣਾ, ਵੈਰੀ ਗੁੱਡ,
0: ਤੁਸੀਂ ਤਾਂ ਗਾਣਾ ਪਿੱਕ ਬੜਾ ਵਧੀਆ ਕੀਤਾ ਨਾ। ਥੈਂਕ ਯੂ ਜਿੰਦ। ਤੇ ਸਰਬੱਤ ਕਿੰਨੇ ਸਾਲਾਂ ਦੀ ਆ?
2: 4
0: 4
1: ਓਏ
0: ਓਏ, 4 ਤੇ ਨਾਲ ਗਾਣਾ ਵੀ ਬੋਲ ਲੈਂਦੀ ਆ ਬੱਲੇ,
1: ਵੈਰੀ ਗੁੱਡ। ਤੁਸੀਂ ਤਾਂ ਦੋਨੋਂ ਬਹੁਤ ਟੈਲੈਂਟਡ ਹੋ।
0: ਥੈਂਕ ਯੂ ਜਿੰਦ, ਥੈਂਕ ਯੂ ਸਰਬੱਤ, ਥੈਂਕ ਯੂ, ਤੁਹਾਡਾ ਦਿਨ ਵਧੀਆ ਵਧੀਆ ਰਹੇ। ਨਿਆਣੇ ਤੇ ਇੰਨੇ ਇੰਨੇ ਟੈਲੈਂਟਡ ਨੇ ਨਾ ਨਿਆਣੇ, ਤੁਹਾਡਾ ਤੇ ਜੀ ਕਰਦਾ ਵੀ ਤੁਸੀਂ ਸੁਨਿਆਸ ਹੀ ਲੈ ਲਓ।
1: ਗੱਲ ਤੇ ਸਹੀ ਆ, ਮਤਲਬ ਉਸ ਲਿਹਾਜ਼ ਨਾਲ ਕਿਤੇ ਵੈਰੀ ਟੈਲੈਂਟਡ। ਹਾਂ
0: ਸਹੀ ਗੱਲ ਹੈ, ਮਤਲਬ ਆਪਾਂ ਏਡੀ ਏਡੀ ਉਮਰ ਦੇ ਵਿੱਚ ਕਿੱਥੇ ਕੁਛ ਆਉਂਦਾ ਹੁੰਦਾ ਸੀ, ਐਵੇਂ ਗੀਰਾ ਵੇਂਦੇ ਰਹੀਦਾ ਸੀ, ਨਲੀ ਚੁੰਦੀ ਰਹਿੰਦੀ ਸੀ,
1: ਭੇਤ ਵੀ ਨਹੀਂ ਹੁੰਦਾ ਸੀ, ਹਨਾ ਮਤਲਬ ਇਹ ਧਿਆਨ ਵੀ ਨਹੀਂ ਇਸ ਤਰ੍ਹਾਂ ਦਾ ਕਿ ਹਨਾ ਯੂ ਕੈਨ ਡੂ ਸਮਥਿੰਗ ਲਾਈਕ ਦੈਟ। ਯਾ
0: ਸਾਡੀ ਇਸ ਸਮੇਂ ਦੀਆਂ ਸਾਡੀਆਂ ਯਾਦਾਂ ਆ ਵੀ ਉਹ ਮੱਝ ਖੋਲਤੀ ਹਨਾ, ਕੁੱਤੇ ਨੂੰ ਰੋੜਾ ਮਾਰਤਾ ਹਨਾ, ਜਾਮ ਨੂੰ ਤੂੰ ਡਿੱਗ ਪਏ, ਸਾਡੀਆਂ ਇੱਦਾਂ ਦੀਆਂ ਇਸ ਵੇਲੇ ਦੇ। ਮਿਹਰਬਾਨੀ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਵੀ ਕਹਿੰਦੇ ਵੀ ਆ ਮੈਨੂੰ 20ਵੀਂ ਸਦੀ ਦਾ ਅੱਖੀ ਡਿੱਠਾ ਹਾਲ ਸੁਣਾਵਾਂ। ਅੱਛਾ, ਆ ਤੈਨੂੰ 20ਵੀਂ ਸਦੀ ਦਾ ਅੱਖੀ ਡਿੱਠਾ ਹਾਲ ਸੁਣਾਵਾਂ, ਸਪੀਕਰਾਂ ਦੀ ਗੂੰਜ ਪੂਰੇ ਪਿੰਡ ਵਿੱਚ, ਗੁਰਬਾਣੀ ਦੀਆਂ ਆਵਾਜ਼ਾਂ ਮੈਂ ਸੁਣਾਵਾਂ ਤੇ ਗੁਰਪੁਰਬ ਮੱਸਿਆ ਸੰਗਰਾਂਦ ਦੇ ਨਾਲ ਨਾਲ ਸੱਭਿਆਚਾਰਕ ਸਾਂਝਾਂ ਦਿਖਾਵਾਂ। ਮੱਕੀ ਦੀ ਰੋਟੀ ਤੇ ਸਰੋਂ ਦੇ ਸਾਗ ਦੇ ਵਿੱਚ ਮੱਖਣੀ ਤੇ ਦੇਸੀ ਘਿਓ ਖਵਾਵਾਂ, ਡੰਡ ਬੈਠਕਾਂ ਕੁਸ਼ਤੀ ਦੰਗਲ ਕਬੱਡੀ ਦੇ ਨਾਲ ਨਾਲ ਬਲਦਾਂ ਦੀਆਂ ਦੌੜਾਂ ਦਿਖਾਵਾਂ, ਸਰਕਾਰਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲਾਂ ਕਰਦੇ ਬਲਵਿੰਦਰ ਜਟਾਣਾ ਤੇ ਜਸਵੰਤ ਸਿੰਘ ਖਾਲੜਾ ਵਰਗੇ ਅਣਖੀ ਮਰਦ ਦਿਖਾਵਾਂ, ਮੋਟਰਾਂ ਸੂਆਂ ਖਾਲਾਂ ਉੱਤੇ ਬੱਚੇ ਬਚਪਨ ਦਾ ਆਨੰਦ ਮਾਣਦੇ ਦਿਖਾਵਾਂ, ਪਿੰਡਾਂ ਦੀਆਂ ਸੱਥਾਂ ਉੱਤੇ ਪਿੰਡ ਦੇ ਮਸਲੇ ਗੱਲ ਹੱਲ ਹੁੰਦੇ ਦਿਖਾਵਾਂ, ਤੇ ਆ ਮੈਂ ਤੈਨੂੰ ਹੁਣ 21ਵੀਂ ਸਦੀ ਦਾ ਅੱਖੀ ਡਿੱਠਾ ਹੰਡਾਇਆ ਹਾਲ ਸੁਣਾਵਾਂ, ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਨਸ਼ਿਆਂ ਵਿੱਚ ਰੁਲਦੀ ਜਵਾਨੀ ਦਿਖਾਵਾਂ, ਜਹਾਜ਼ਾਂ ਦੇ ਜਹਾਜ਼ ਭਰ ਲੈ ਜਾਂਦੀ ਪੰਜਾਬ ਦੀ ਮੌਜੂਦਾ ਪੀੜ੍ਹੀ ਦਿਖਾਵਾਂ, ਝੂਠ ਫਰੇਬ ਲੁੱਟ ਕਸੁੱਟ ਅਤੇ ਧਰਮ ਦੇ ਵਿੱਚ ਵੰਡਾਂ ਪਾਉਣ ਵਾਲੇ ਵਪਾਰੀ ਦਿਖਾਵਾਂ, ਹਰੀਕੇ ਪੱਤਣ ਅਤੇ ਹੋਰਾਂ ਨਹਿਰਾਂ ਦੇ ਵਿੱਚੋਂ ਤੈਰਦੀਆਂ ਲਾਸ਼ਾਂ ਦਿਖਾਵਾਂ, ਜ਼ਮੀਨਾਂ ਜਾਇਦਾਦਾਂ ਪੈਸਿਆਂ ਪਿੱਛੇ ਲੜਦੇ ਭੈਣ ਭਰਾ ਦਿਖਾਵਾਂ, ਰੀਲਾਂ ਸੋਸ਼ਲ ਮੀਡੀਆ ਉੱਤੇ ਨੱਚਦੀਆਂ ਲੀਰੋ ਲੀਰ ਹੁੰਦੀ ਨੌਜਵਾਨੀ ਦਿਖਾਵਾਂ, ਇੱਧਰ ਰਾਵੀ ਦੇ ਕੰਢੇ ਤੋਂ ਤੁਰਿਆ ਗੱਭਰੂ ਕਮਲੀਆਂ ਅਤੇ ਸੱਚ ਲਿਖਣ ਵਾਲਾ ਮੈਂ ਵਾਝੇ ਵਾਲਾ ਮਾਝੇ ਵਾਲਾ ਘੁੰਮਣ ਅਖਵਾਵਾਂ। ਸੁਖਦੀਪ ਸਿੰਘ ਘੁੰਮਣ ਜੀ ਧੰਨਵਾਦ, ਤੁਹਾਡਾ ਮਿਹਰਬਾਨੀ। ਅਤੇ ਅੰਮ੍ਰਿਤ ਜੀ ਕਹਿੰਦੇ ਨੇ ਅੱਜ ਦਾ ਡੀਜੇ ਵਧੀਆ ਸੀ, ਥੈਂਕ ਯੂ। ਅਤੇ ਸੁਖਵਿੰਦਰ ਜੀ ਕਹਿੰਦੇ ਨੇ ਕਿ ਬਚਪਨ ਦੀਆਂ ਉਹ ਸ਼ਰਾਰਤਾਂ, ਇੱਕੋ ਵਿਹੜੇ ਦੇ ਵਿੱਚ ਬਚਪਨ ਬੀਤਿਆ, ਇੱਕੋ ਮਾਂ ਦੀ ਬੁੱਕਲ ਦੇ ਵਿੱਚ ਸੁੱਤੀਆਂ, ਇੱਕੋ ਥਾਲੀ ਵਿੱਚ ਰੋਟੀ ਖਾਣੀ, ਇੱਕੋ ਰਜਾਈ ਵਿੱਚ ਸੌਣਾ, ਇੱਕੋ ਹਾਸੇ ਦੇ ਨਾਲ ਘਰ ਨੂੰ ਮਹਿਕਾਇਆ, ਕਦੇ ਲੜ ਪੈਣਾ ਅਤੇ ਕਦੇ 2 ਮਿੰਟ ਬਾਅਦ ਫਿਰ ਇਕੱਠੇ ਹੱਸ ਪੈਣਾ, ਅੱਜ ਵੀ ਯਾਦਾਂ ਬਣ ਕੇ ਦਿਲ ਨੂੰ ਮਮ ਕਰਾਉਣ ਅਤੇ ਅੱਖਾਂ ਨੂੰ ਨਮ ਕਰ ਜਾਂਦੀਆਂ। ਅੱਜ ਭਾਵੇਂ ਰਾਹ ਵੱਖਰੇ ਹੋ ਗਏ, ਘਰ ਵੱਖਰੇ ਹੋ ਗਏ, ਪਰ ਦਿਲਾਂ ਦੀ ਡੋਰ ਅੱਜ ਵੀ ਉਹੀ ਹੈ। ਕਾਸ਼ ਇੱਕ ਵਾਰੀ ਫਿਰ ਉਹ ਬਚਪਨ ਮਿਲ ਜਾਵੇ, ਉਹੀ ਵਿਹੜਾ, ਉਹੀ ਖੇਡਾਂ, ਉਹੀ ਹਾਸੇ ਮਿਲ ਜਾਣ। ਥੈਂਕ ਯੂ ਭੈਣ ਜੀ, ਬਹੁਤ ਸੋਹਣਾ, ਬੜਾ ਨਾਈਸ ਹੈ। ਸੁਣਾਓ ਕੁਛ ਲਿਖਤ, ਕੋਈ ਮਾੜੀ ਜੀ, ਮਤਲਬ
1: ਆਪਕੋ ਨਾ ਅੱਜ ਵੋ ਸੁਣਾਤੇ ਹੈ, ਕੀ ਕਹਿ ਸਕਦੇ ਆਪਾਂ ਇਹਨੂੰ, ਫਾਈਟ।
0: ਅੱਛਾ,
1: ਫਾਈਟ ਕਹਿ ਲਓ ਜਾਂ ਫਿਰ ਡਿਬੇਟ ਕਹਿ ਲਓ ਆਪਸ ਚ, ਹਨਾ, ਉਹ ਸੁਣਾ ਦਿੰਦੇ ਹਾਂ ਤੁਹਾਨੂੰ। ਸ਼ਰਾਬ ਨੂੰ ਲੈ ਕੇ ਵੱਖਰੇ ਵੱਖਰੇ ਸ਼ਾਇਰਾਂ ਨੇ ਜਦੋਂ ਕੁਛ ਲਿਖਿਆ, ਇੱਕ ਇੱਕ ਹਨਾ 17 ਹੀ ਸੁਣਾਵਾਂਗਾ ਤੁਹਾਨੂੰ, ਤੇ ਇੱਕ ਦੂਸਰੇ ਨੂੰ ਜਵਾਬ ਦਿੱਤੇ। ਓਬਵੀਅਸਲੀ ਸਾਰੇ ਆਪਣੇ ਆਪਣੇ ਟਾਈਮ ਤੋਂ ਵੱਖਰੇ ਸੀਗੇ, ਸੋ ਇੱਕ ਮਤਲਬ ਗਾਲਿਬ ਦੇ ਸਮੇਂ 'ਚ ਫਰਾਜ਼ ਨਹੀਂ ਸੀ, ਫਰਾਜ਼ ਦੇ ਸਮੇਂ 'ਚ ਵਸੀ ਨਹੀਂ ਸੀ, ਪਰ ਗੱਲ ਸੁਣੋ ਕਿੰਨੀ ਵਧੀਆ
0: ਜੀ।
1: ਗਾਲਿਬ ਤੋਂ ਸ਼ੁਰੂ ਹੁੰਦਾ ਜੀ। ਗਾਲਿਬ ਕਹਿੰਦੇ ਆ, ਜ਼ਾਹਿਦ ਜ਼ਾਹਿਦ ਸ਼ਰਾਬ ਪੀਣੇ ਦੇ ਮਸਜਿਦ ਮੈਂ ਬੈਠ ਕਰ, ਜਾਂ ਵੋ ਜਗ੍ਹਾ ਬਤਾ ਜਹਾਂ ਖੁਦਾ ਨਹੀਂ। ਠੀਕ ਹੈ ਜੀ, ਇਹਦੇ 'ਤੇ ਲਾਮਾ ਇਕਬਾਲ ਨੇ ਕਾਫ਼ੀ ਸਾਲਾਂ ਬਾਅਦ ਲਿਖਿਆ, ਮਸਜਿਦ ਖੁਦਾ ਕਾ ਘਰ ਹੈ, ਪੀਣੇ ਕੀ ਜਗ੍ਹਾ ਨਹੀਂ, ਕਾਫਿਰ ਕੇ ਦਿਲ ਮੈਂ ਜਾ ਵਹਾਂ ਖੁਦਾ ਨਹੀਂ। ਠੀਕ ਹੈ ਜੀ, ਫਿਰ ਫਰਾਜ਼ ਸਾਹਿਬ ਆਏ, ਫਰਾਜ਼ ਸਾਹਿਬ ਕਹਿੰਦੇ, ਕਾਫਿਰ ਕੇ ਦਿਲ ਸੇ ਆਇਆ ਹੂੰ ਮੈਂ ਯੇ ਦੇਖ ਕਰ ਫਰਾਜ਼, ਖੁਦਾ ਮੌਜੂਦ ਹੈ ਵਹਾਂ ਪਰ ਉਸੇ ਪਤਾ ਨਹੀਂ।
0: ਓ ਵਾਹ ਜੀ ਵਾਹ, ਓ ਵਾਹ ਜੀ,
1: ਦੇਖ ਲਓ ਹੈ ਕਿਆ ਬਾਤਾਂ ਨੇ। ਫਿਰ ਆਏ ਜੀ ਇਹਨਾਂ ਨੂੰ ਸਾਰਿਆਂ ਨੂੰ ਜਵਾਬ ਦੇਣ ਵਾਸਤੇ ਵਸੀਸ਼ਾ, ਖੁਦਾ ਤੋਂ ਮੌਜੂਦ ਹੈ ਦੁਨੀਆ ਮੇਂ ਹਰ ਜਗ੍ਹਾ, ਖੁਦਾ ਤੋਂ ਮੌਜੂਦ ਹੈ ਦੁਨੀਆ ਮੇਂ ਹਰ ਜਗ੍ਹਾ, ਤੂੰ ਜੰਨਤ ਮੇਂ ਜਾ ਵਹਾਂ ਪੀਨੇ ਸੇ ਮਨਾ ਨਹੀਂ। ਤੇ ਸਾਕੀ ਨੇ ਫਿਰ ਜੀ ਐਂਡ ਕਰਤੀ ਸਾਰੀ ਸਾਰੀ ਗੱਲਬਾਤ, ਉਹਨੇ ਲਿਖਿਆ ਪੀਤਾ ਹੂੰ ਗਮੇ ਦੁਨੀਆ ਭੁਲਾਨੇ ਕੇ ਲੀਏ, ਪੀਤਾ ਹੂੰ ਗਮੇ ਦੁਨੀਆ ਭੁਲਾਨੇ ਕੇ ਲੀਏ, ਜੰਨਤ ਮੇਂ ਕੌਨ ਸਾ ਗਮ ਹੈ ਇਸ ਲਈ ਵਹਾਂ ਪੀਨੇ ਕਾ ਮਜ਼ਾ ਨਹੀਂ।
0: ਵਾਹ ਜੀ ਵਾਹ, ਵਾਹ ਜੀ ਵਾਹ ਜੀ,
1: ਠੀਕ ਹੋ ਗਿਆ,
0: ਬਹੁਤ ਖੂਬ ਜੀ, ਬਹੁਤ ਵਧੀਆ। ਤੇ ਇਸੇ ਮੋੜ ਤੇ ਆਪਾਂ ਇੱਕ ਬ੍ਰੇਕ ਲੈ ਕੇ ਤੇ ਫਿਰ ਵਾਪਸੀ ਕਰਦੇ ਹਾਂ, ਇੱਕ ਗਾਣਾ ਆਇਆ ਵਾ ਨਿਮਰਤ ਖਹਿਰਾ ਦਾ ਤੇ ਆਪਾਂ ਸੁਣ ਕੇ ਤੇ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674 AM।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅੱਜ ਦਿਨ ਸ਼ੁੱਕਰਵਾਰ ਦਾ ਤੇ ਸ਼ੁੱਕਰਵਾਰ ਦੇ ਖੁੱਲੇ ਅਖਾੜੇ ਦੇ ਵਿੱਚ ਤੁਹਾਡਾ ਸਵਾਗਤ ਹੈ। ਖੁੱਲੇ ਅਖਾੜੇ ਦਾ ਮਤਲਬ ਕਿ ਤੁਸੀਂ ਸ਼ੇਰੋ ਸ਼ਾਇਰੀ ਸੁਣਾ ਸਕਦੇ ਹੋ, ਤੁਸੀਂ ਕੋਈ ਗਾਣਾ ਸੁਣਾ ਸਕਦੇ ਹੋ, ਜਾਂ ਫਿਰ ਤੁਸੀਂ ਦੱਸ ਸਕਦੇ ਹੋ ਚੁਟਕਲਾ ਸੁਣਾ ਸਕਦੇ ਹੋ, ਜਾਂ ਫਿਰ ਦੱਸ ਸਕਦੇ ਹੋ ਵੀ ਤੁਹਾਡੇ ਨਾਲ ਕੁਛ ਚੰਗਾ ਹੋਇਆ ਵਾਪਰਿਆ ਕੁਛ ਇਸ ਹਫ਼ਤੇ ਦੇ ਵਿੱਚ, ਤੇ ਉਹ ਤੁਸੀਂ ਸਾਂਝਾ ਕਰ ਸਕਦੇ ਹੋ ਜਿਹਨੇ ਤੁਹਾਡੇ ਚਿਹਰੇ 'ਤੇ ਕਿਤੇ ਕੋਈ ਮੁਸਕਰਾਹਟ ਲਿਆਂਦੀ ਹੋਵੇ। ਤੇ ਕੋਸ਼ਿਸ਼ ਕਰਿਓ ਕਿ ਇਸ ਦਾਇਰੇ ਦੇ ਵਿੱਚ ਰਹਿ ਕੇ ਆਪਾਂ ਗੱਲ ਕਰੀਏ। ਤੇ ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ।
1: कैसे हैं आप? ठीक ठाक?
0: मैं ठीक हूं।
1: आपकी ब्रेक कैसी रही? बढ़िया थी। गाना आपने बहुत चुस्त लगाया है, अच्छा गाना लगाया है।
0: हाँ यस, थैंक यू। ये अपने जैजी बैंस साहब ना अजकल कलैबोरेशन कर रहे सारे ना।
1: हाँ।
0: ते इस तो पहला आपां वेखी ओदे नाल
1: ਮੁੰਡਾ
0: ਮੋਗਾ ਕੀ ਨਾਂ ਦਾ ਨੱਤਾ
1: ਚੰਨੀ ਨੱਤਾ ਵੱਖਰਾ ਹੋ ਗਿਆ, ਇੰਦਰਪਾਲ ਮੋਗਾ ਵੱਖਰਾ ਹੋ ਗਿਆ।
0: ਅੱਛਾ, ਦੋਵੇਂ ਵੱਖਰੇ ਵੱਖਰੇ ਹੋ ਗਏ?
1: ਵੱਖਰੇ ਵੱਖਰੇ। ਹਾਂ, ਚੰਨੀ ਨੱਤਾ ਮੇਰੇ ਖਿਆਲ
0: ਨਾਲ ਰਾਈਟਰ ਆਇਆ ਇਕੱਠੇ।
1: ਮੇਰੇ ਖਿਆਲ ਉਹ ਰਾਈਟਰ ਹੈ, ਇਫ ਆਈ ਐਮ ਨੋਟ ਰੋਂਗ, ਹੋ ਸਕਦਾ ਮੈਂ ਗਲਤ ਹੋ ਸਕਦਾ।
0: ਆਪਣੇ ਉਹ ਵੀ ਹੁੰਦੇ ਸੀ ਜਿਹੜੇ ਮੋਟੀਵੇਸ਼ਨਲ ਸਪੀਕਰ, ਤੇ ਉਹ ਇੱਕ ਸਟੇਜ ਦੇ ਉੱਤੇ ਬਹੁਤ ਜ਼ਿਆਦਾ ਗਰੋ ਕੀਤੇ। ਹਾਂ, ਮਹੇਸ਼ਵਰੀ ਟਾਈਪ ਤੇ ਹੋਰ ਵੀ ਸਾਰੇ ਜਿੰਨੇ ਟੋਪ ਯੂਟਿਊਬਰ ਜਿਹੜੇ ਸੀ, ਤੇ ਉਹਨਾਂ ਨੇ ਫਿਰ ਆਪਸ ਵਿੱਚ ਕਲੈਬੋਰੇਸ਼ਨਾਂ ਕਰਨੀਆਂ ਸ਼ੁਰੂ ਕੀਤੀਆਂ, ਤੇ ਉਸ ਤੋਂ ਬਾਅਦ ਫਿਰ ਉਹ ਦਿਖਣੋਂ ਅੜ ਗਏ।
1: ਬਿਲਕੁਲ ਹਾਂ,
0: ਕਿਉਂਕਿ ਇਸ ਤੋਂ ਬਾਅਦ ਮੁੜ ਕੇ ਕਿੱਥੇ ਜਾਣਾ ਤੁਸੀਂ?
1: ਉਹ ਸੈਚੂਰੇਸ਼ਨ ਪੁਆਇੰਟ ਆ ਗਿਆ ਨਾ ਹਰ ਚੀਜ਼ ਦਾ। ਇਹ ਚੇਤਨ ਭਗਤ ਇਸ ਗੱਲੋਂ ਠੀਕ ਰਿਹਾ ਸਾਰੀ ਲਾਈਫ। ਚੇਤਨ ਭਗਤ ਨੇ ਪਹਿਲੇ ਨੋਵਲਸ ਵਗੈਰਾ ਜਦੋਂ ਲਿਖੇ ਤਾਂ ਇੱਕ ਦੁਬਾਰਾ ਲਹਿਰ ਆ ਗਈ ਯੂਥ ਦੇ ਅੰਦਰ ਨਾ, ਉਹਦੇ ਲਿਖੇ ਨੋਵਲ ਬਹੁਤ ਹਿੱਟ ਹੋਏ, ਫਿਲਮਾਂ ਬਣ ਗਈਆਂ, ਹਨਾ, 3 ਬਣ ਗਈ, 2 ਬਣ ਗਈ, ਕਾਏ ਪੋਚੇ ਬਣ ਗਈ, ਇੱਕ ਹੋਰ ਬਣੀ ਸੀ ਸੁਹੇਲ ਖਾਨ ਦੀ, ਉਹ ਵੀ ਕੀ ਨਾਮ ਸੀ ਉਹਦਾ ਪਤਾ ਨਹੀਂ, ਨਾਈਟ ਐਟ ਅ ਕਾਲ ਸੈਂਟਰ ਕਰਕੇ, ਚਾਰ ਕਿਤਾਬਾਂ ਬਣ ਚੁੱਕੀਆਂ। ਇੱਕ ਹਾਫ ਗਰਲਫ੍ਰੈਂਡ ਵੀ ਬਣੀ ਉਹ, ਪਰ ਕਿਤਾਬ ਠੀਕ ਹੈ, ਫਿਲਮ ਇੰਨੀ ਮਜ਼ੇਦਾਰ ਨਹੀਂ ਹੈ। ਅਤੇ ਇੱਕ ਕਿਤਾਬ ਜਿਹੜੀ ਇਹਦੀ ਸਭ ਤੋਂ ਵੈਸੇ ਵਧੀਆ ਨੋਵਲ ਹੈ ਨਾ ਜਿਹੜਾ ਚੇਤਨ ਭਗਤ ਦਾ ਲਿਖਿਆ ਹੋਇਆ ਅੱਜ ਤੱਕ, ਉਹ ਰੈਵੋਲੂਸ਼ਨ 2020।
0: ਓਕੇ,
1: ਉਹਦਾ ਰਾਈਟਸ ਟੀ ਸੀਰੀਜ਼ ਨੇ ਪਤਾ ਨਹੀਂ ਕਿੰਨੇ ਹੀ ਸਾਲਾਂ ਤੋਂ ਖਰੀਦੇ ਹੋਏ ਆ, 2 ਤੋਂ ਬਾਅਦ ਦੇ ਹੀ ਮਤਲਬ ਖਰੀਦੇ ਉਹਨਾਂ ਨੇ ਕਦੀ, ਪਰ ਉਹਦੇ ਉੱਪਰ ਮਤਲਬ ਉਹ ਠੰਡੇ ਬਸਤੇ ਹੀ ਪਈ ਆ। ਉਹ ਬਾਅਦ 'ਚੋਂ ਨਾ ਜਦੋਂ ਉਹਨੂੰ ਦੇਖਿਆ ਕਿ ਸੇਲਸ ਘੱਟ ਗਈਆਂ, ਫਿਰ ਕਹਾਣੀਆਂ ਖਤਮ ਹੋ ਗਈਆਂ ਹੁਣ ਦੱਸਣ ਵਾਲੀਆਂ, ਉਹ ਫਿਰ ਹੌਲੀ ਹੌਲੀ ਮੋਟੀਵੇਸ਼ਨ 'ਚ ਆ ਗਿਆ ਸੀਗਾ। ਤੁਹਾਨੂੰ ਸ਼ਾਇਦ ਯਾਦ ਹੋਣਾ, ਆਪਾਂ ਤਦ ਇੰਟਰਵਿਊ ਵੀ ਕੀਤਾ ਹੋਇਆ, ਹੀ ਵਾਜ਼ ਹੇਅਰ ਇੱਕ ਮੋਟੀਵੇਸ਼ਨਲ ਇਵੈਂਟ ਵਾਸਤੇ। ਹੁਣ ਉਹ ਵੀ ਜਦੋਂ ਦੇਖਿਆ ਚੱਲਦਾ ਨਹੀਂ ਪਿਆ, ਹੁਣ ਕੋਲਮ ਲਿਖਣਾ ਸ਼ੁਰੂ ਕਰਤਾ, ਹੁਣ ਥੋੜਾ ਪੋਲੀਟੀਕਲ ਕਾਲਮ ਲਿਖਣੇ ਸ਼ੁਰੂ ਕਰਤੇ ਆ।
0: ਸਮੇਂ ਦੇ ਨਾਲ ਬੰਦਾ ਆਪਣੇ ਆਪ ਨੂੰ
1: ਥੋੜਾ ਥੋੜਾ ਜਿੰਨਾ ਕੁ ਆਪਾਂ ਚੇਂਜ ਕਰ ਲਈਏ ਉਹਨਾਂ, ਹਨਾ,
0: ਸਹੀ ਜੋ ਚੱਲ ਰਿਹਾ ਵਾ ਉਹਦੇ ਨਾਲ ਤੁਸੀਂ ਚੱਲੀ ਜਾਓ, ਤੇ ਜੋ ਚੱਲ ਰਿਹਾ ਵਾ ਤੇ ਉਹਦੇ ਨਾਲ ਚੱਲਦਿਆਂ ਆਪਾਂ ਉਹ ਆਪਣੇ ਪ੍ਰੋਗਰਾਮ ਦੇ ਵਿੱਚ ਆਪਣੇ ਕਾਲਰਸ ਦੇ ਸਫ਼ਰ ਨੂੰ ਅੱਗੇ ਤੋਰਦੇ ਹਾਂ। ਸਾਡੇ ਨਾਲ 3 ਕਾਲਰ ਨੇ, ਤੇ ਮੈਨੂੰ ਲੱਗਦਾ ਆਪਾਂ ਇਸ ਤੋਂ ਅੱਗੇ ਸ਼ਾਇਦ ਹੋਰ ਨਹੀਂ ਕਾਲਰ ਲੈ ਪਾਵਾਂਗੇ, ਸੋ ਮਾਫ਼ੀ ਚਾਹੁੰਦੇ ਜੇ ਤੁਸੀਂ ਫਿਰ ਅਗਲੇ ਪ੍ਰੋਗਰਾਮ 'ਚ ਕਰਿਓ, ਅਤੇ ਜਾਂ ਤੁਸੀਂ ਮੈਸੇਜ ਕਰ ਦਿਓ। ਅਤੇ ਆਪਣੇ ਸਾਡੇ ਨਾਲ ਕਾਫ਼ੀ ਦੇਰ ਤੋਂ ਹੋਲਡ ਦੇ ਉੱਤੇ ਨੇ ਸਾਡੇ ਨਾਲ ਨੀਤੂ ਜੀ। ਹਾਂਜੀ ਨੀਤੂ ਜੀ, ਤੁਸੀਂ ਆਉਣੇ, ਅਤੇ ਬਾਕੀਆਂ ਦੇ ਅੱਗੇ ਬੇਨਤੀ ਆ ਵੀ ਪਲੀਜ਼ ਤੁਸੀਂ ਆਪਣਾ ਜਿਹੜਾ ਫੋਨ ਆ ਉਹ ਪਲੀਜ਼ ਮਿਊਟ ਦੇ ਉੱਤੇ ਕਰ ਲਓ, ਨਹੀਂ ਤਾਂ ਫਿਰ ਮੈਨੂੰ ਤੁਹਾਡੀ ਕਾਲ ਕੱਟਣੀ ਪੈ ਸਕਦੀ ਹੈ ਕਿਉਂਕਿ ਪਿੱਛੋਂ ਤੁਹਾਡੀ ਡਿਸਟਰਬੈਂਸ ਆ ਰਹੀ ਹੈ। ਹਾਂਜੀ ਨੀਤੂ ਜੀ।
2: ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ।
0: ਜੀ ਸਤਿ ਸ਼੍ਰੀ ਅਕਾਲ
1: ਜੀ।
2: ਹਾਂਜੀ, ਕੀ ਹਾਲ ਚਾਲ ਹੈ
0: ਜੀ? ਬਹੁਤ ਵਧੀਆ, ਤੁਸੀਂ
2: ਸੁਣਾਓ? ਹਾਂਜੀ, ਵਧੀਆ ਵਧੀਆ। ਕ੍ਰਿਸ਼ਨਾ ਜੀ, ਜਿਹੜੇ ਤੁਸੀਂ ਕੁਲਚੇ ਦੀ ਗੱਲ ਕਰਦੇ ਹੋ ਨਾ, ਤੁਹਾਨੂੰ ਮੈਂ ਕੁਲਚੇ ਦੀ ਇੱਕ ਫਾਰਮ ਥੋੜਾ ਇੰਟਰੋਡਿਊਸ ਕਰਵਾਦਾ, ਸ਼ਾਇਦ ਤੁਸੀਂ ਖਾਧੀ ਹੋਵੇ। ਇੱਕ ਆਪਾਂ ਕੁਲਚੇ ਖਾਂਦੇ ਆ ਨਾ, ਇੱਕ ਨਾ ਇਹੋ ਰਹਿੰਦਾ ਕੁਲਚਾ, ਹੁੰਦੇ ਚਨੇ ਆ, ਉਹਦੇ ਵਿੱਚ ਡਿਪ ਕਰਕੇ ਨਾ, ਤੇ ਉਹਦੇ ਉੱਤੇ ਪਿਆਜ,
0: ਚਟਨੀ ਕੁਲਚਾ ਹੁੰਦਾ ਵਾ, ਕਿਉਂਕਿ ਉਹ ਸਿਰਫ ਅੰਮ੍ਰਿਤਸਰ ਚੋਂ ਮਿਲਦਾ ਵਾ। ਉਹਨੂੰ ਬੋ ਵਾਲਾ ਕੁਲਚਾ ਵੀ ਕਹਿੰਦੇ ਆ, ਉਹਨੂੰ ਭਿੱਜਾ ਕੁਲਚਾ ਵੀ ਕਹਿੰਦੇ ਆ, ਉਹਨੂੰ ਅੰਮ੍ਰਿਤਸਰੀ ਕੁਲਚਾ ਵੀ ਕਹਿੰਦੇ ਆ।
1: ਓਕੇ ਓਕੇ, ਇਹ ਨਹੀਂ ਮੈਨੂੰ ਪਤਾ ਸੀ।
0: ਆ ਜਿਹੜਾ ਦੂਜਾ ਵਾ,
2: ਇਹ
0: ਅੰਮ੍ਰਿਤਸਰੀ ਕੁਲਚਾ ਬੇਸਿਕਲੀ, ਪਰ ਹੁਣ ਇਹਦੇ ਨਾਲ
1: ਜਿਵੇਂ ਤੰਦੂਰੀ ਜਿਹਾ ਨਾਨ
2: ਹੋ ਜਾਂਦਾ। ਹਾਂਜੀ,
0: ਇਹ ਆਮ ਮਿਲ ਜਾਂਦਾ ਤਾਂ
2: ਕਿਸੇ ਇੰਡੀਅਨ ਹਾਂ ਗ੍ਰੋਸਰੀ ਸਟੋਰ ਤੋਂ ਚਨੇ ਤੁਸੀਂ ਘਰ ਬਣਾਓ, ਤੇ ਬਸ ਉਹਦੇ ਵਿੱਚ ਮਤਲਬ ਡਿਪ ਕਰ ਲਓ ਤੁਸੀਂ, 2 ਮਤਲਬ ਭਿੱਜਾ ਰਹਿਣ ਦਿਓ, ਫਿਰ ਉਹਦੇ ਉੱਤੇ ਸਾਰੀਆਂ ਸੌਸਿਸ ਵਗੈਰਾ ਜਿੱਦਾਂ ਦਹੀਂ, ਘਰ ਦੀ ਚਟਨੀਆਂ, ਪਿਆਜ, ਉਹ ਬੜਾ ਮਜ਼ਾ ਆਉਂਦਾ। ਮੈਂ ਕਿਹਾ ਚਲੋ ਜੀ ਕਰੇ,
0: ਉਹ ਹਰ ਕੋਈ ਨਹੀਂ ਖਾ ਸਕਦਾ।
2: ਲਾਈਨ ਲੱਗੀ ਹੋਵੇ ਨਾ ਤਾਂ ਕਿਸੇ ਚੀਜ਼ ਦੀ ਚਾਟ ਪਾਓ ਤੁਸੀਂ ਕਿੱਧਰ ਜਾਓਗੇ ਤੇ ਐਜ ਯੂਜ਼ੁਅਲ ਹਨਾ ਤੁਹਾਨੂੰ ਪਤਾ ਹੀ ਹੈ ਕੁੜੀਆਂ ਚਿੜੀਆਂ ਤਾਂ ਕਿੱਥੇ ਜਾਂਦੀਆਂ ਨੇ ਗੋਲਗੱਪੇ ਵਾਲੀ ਭੱਜਦੀਆਂ ਨਾ ਤੇ ਗੋਲਗੱਪੇ ਵੱਲ ਜਾਵਾਂਗੇ ਰੀਸੈਂਟਲੀ ਨਾ ਅਸੀਂ ਲਾਸਟ ਵੀਕ ਹੀ ਕਿੱਥੇ ਗੋਲਗੱਪੇ ਖਾਧੇ ਤੇ ਇੰਨਾ ਕੁ ਪਾਣੀ ਸਵਾਦ ਨਹੀਂ ਤਾਂ ਨੋਰਮਲੀ ਕੀ ਹੁੰਦਾ ਪਲੇਟ ਜੀ ਦੇ ਦਿੰਦੇ ਆ ਨਾ ਤੇ ਪਾਣੀ ਹਰ ਜਗ੍ਹਾ ਦਾ ਟੇਸਟ ਨਹੀਂ ਹੁੰਦਾ ਹਨਾ ਤੇ ਉਹ ਪਾਣੀ ਕੁਝ ਖੜ ਕੇ ਖਾਧੇ ਨਾ ਇੱਕ ਤਾਂ ਉਹ ਫੀਲਿੰਗ ਵਧੀਆ ਆ ਗਈ ਉਹ ਜਦੋਂ ਉਹਨੇ ਕਿਹਾ ਨਾ ਕਿ ਅਸੀਂ $7 ਦਿੱਤੇ ਉਹ ਕਹਿੰਦੇ ਥੋੜੇ ਤਿੰਨ ਕੁ ਹੋਰ ਵੀ ਹੈਗੇ ਆ ਹੋਰ ਜ਼ਿਆਦਾ ਸਵਾਦ ਲੱਗਣ ਗੋਲਗੱਪੇ ਮੈਂ ਕਿਹਾ ਹੈਗੇ ਇੰਨਾ ਮਜ਼ਾ ਔਰ ਪਾਣੀ ਵੀ ਇੰਨਾ ਜ਼ਿਆਦਾ ਸਵਾਦ ਨਾ ਮਤਲਬ ਜਿਹਨੂੰ ਕਹਿੰਦੇ ਨਾ ਮਜ਼ਾ ਆ ਗਿਆ ਔਰ ਮੇਰਾ ਨੇਚਰ ਪਤਾ ਕੀ ਆ ਮੈਨੂੰ ਕੋਈ ਵੀ ਚੀਜ਼ ਵਧੀਆ ਲੱਗਦਾ ਹੈ ਕਿਸੇ ਨੂੰ ਮੈਨੂੰ ਨਾ ਉਹਨੂੰ ਐਪਰੀਸ਼ੀਏਟ ਕਰਨਾ ਉਹਨੂੰ ਤਾਂ ਮੈਂ ਕਹਿ ਹੀ ਦਿੱਤਾ ਕਿ ਤੁਸੀਂ ਬੜਾ ਵਧੀਆ ਹੈ ਫਿਰ ਨਾ ਮੈਂ ਮਤਲਬ ਜਿਹੜੇ ਕਾਰਡ ਹੁੰਦੇ ਆ ਨਾ ਜਿਹੜੇ ਬਣਾਉਂਦੇ ਟਰੋਵਰ ਟੈਕ ਵਾਲੇ ਹੁੰਦੇ ਆ ਨਾ ਤੇ ਉਹ ਇੱਥੇ ਆਂਟੀ ਸੀਗੇ ਹਨਾ ਤੇ ਮੈਂ ਲਾਈਨ ਚ ਲੱਗੀ ਮੇਰੇ ਤੋਂ ਪਹਿਲਾਂ ਵੀ ਦੋ ਤਿੰਨ ਜਾਣੇ ਸੀਗੇ ਤੇ ਫਿਰ ਜਦੋਂ ਮੇਰੀ ਵਾਰੀ ਉਹ ਕਹਿੰਦੇ ਹਾਂਜੀ ਤੁਹਾਡਾ ਕੀ ਆਰਡਰ ਹੈ ਮੈਂ ਕਿਹਾ ਮੈਂ ਆਰਡਰ ਨਹੀਂ ਕਰਨਾ ਮੈਂ ਇਹ ਕਹਿਣ ਆਈ ਹਾਂ ਵੀ ਤੁਹਾਡੀ ਗੋਲਗੱਪੇ ਇੰਨੇ ਕੁ ਜ਼ਿਆਦਾ ਸਵਾਦ ਨਾ ਮਤਲਬ ਡਾਈਜੇਸ਼ਨ ਵਾਲੇ ਇੰਨਾ ਮਜ਼ਾ ਆ ਗਿਆ ਨਾ ਅਸੀਂ ਦੁਬਾਰਾ ਫਿਰ ਜਲਦੀ ਆਵਾਂਗੇ ਮਤਲਬ ਇੱਕ ਪਲ ਹੀ ਸੋਚਣ ਲੱਗ ਗਏ ਵੀ ਹੈ ਵੀ ਤਾਰੀਫ ਕਰਨ ਲਈ ਇੰਨੀ ਦੇਰ ਖੜੀ ਤੇ ਨਹੀਂ ਸਰ ਬੜਾ ਬੜੇ ਵਧੀਆ ਸੀਗੇ ਕਿਸੇ ਕਿਸੇ ਦੇ ਬੜੇ ਵਧੀਆ ਆਉਂਦੇ ਆ ਤੇ ਹਾਂਜੀ ਤੇ ਹਾਂਜੀ ਤੇ ਮੇਨ ਜਿਹੜੀ ਅੱਜ ਵੀਰ ਜੀ ਮੈਂ ਸੱਚੀ ਗੱਲ ਜਿਹੜੀ ਮੇਰੀ ਦਿਲ ਤੋਂ ਫੀਲ ਹੋਈ ਹੈ ਚੰਗਾ ਮੈਂ ਉਹਦੇ ਨਾਲ ਰਿਲੇਟਡ ਸ਼ੇਅਰ ਕਰਨਾ ਹੈਗਾ ਉਹ ਚੀਜ਼ ਨਾ ਉਸ ਤੋਂ ਪਹਿਲਾਂ ਕਿਸੇ ਲਈ ਹੋ ਸਕਦਾ ਕਿ ਉਹ ਨੋਰਮਲ ਹੋਵੇ ਹਨਾ ਕਿ ਲਾਈਕ ਉਹ ਵੱਡੀ ਗੱਲ ਨਹੀਂ ਹੈਗੀ ਹਨਾ ਪਰ ਮੇਰੇ ਲਈ ਉਹ ਬਹੁਤ ਵੱਡੀ ਗੱਲ ਹੈਗੀ ਆ

0: तेरी इस मोहब्बत ने पागल किया है, तेरा शुक्रिया है, तेरा शुक्रिया है। हां जी, ए शुकराना परमात्मा वालों मैं ओवी कर रही हां
1: जी, बहुत
0: वी जी।
1: वधिया।
0: एक्चुअली ना साडा ना 1 मंथ तो ना थन दसया सी बाथरूम रेनोवेट हो रहा ना, ਤੇ ਐਕਚੁਅਲੀ ਕਈ ਵਾਰੀ ਕੀ ਹੁੰਦਾ ਨਾ, ਨਹੀਂ ਨਹੀਂ ਮੈਂ ਤੁਹਾਨੂੰ ਦੱਸਦੀ ਹਾਂ ਕਿਹੜੀ ਕਿਹੜੀਆਂ ਚੀਜ਼ਾਂ ਐਕਚੁਅਲੀ ਕਈ ਵਾਰੀ ਇਨਸਾਨ ਕੋਲ ਹੁੰਦਾ ਹੈ ਨਾ, ਇਨਸਾਨ ਨੂੰ ਲੱਗਦਾ ਕੀ ਹੈ ਵੱਡੀ ਗੱਲ ਹੈ ਨਾ। ਅਸੀਂ ਬਹੁਤ ਟਾਈਮ ਤੋਂ ਵੇਟ ਕਰ ਰਹੇ ਸੀ ਨਾ, ਓਬਵੀਅਸ ਸਾਡੇ ਨਾ ਇੱਕ ਵਕਤ ਟੋਇਲਟ ਸੀਗੀ ਨਾ,
1: ਜੀ
0: ਤਾਂ ਸਾਨੂੰ ਹੋਇਆ ਕਿ ਇਹ ਕਦੋਂ ਹੀ ਚੀਜ਼ਾਂ ਬਣਨਗੀਆਂ ਨਾ, ਕਿਉਂਕਿ ਓਬਵੀਅਸ ਅਗਲਾ ਕਹਿੰਦਾ ਕਈ ਵਾਰ ਘਰ ਹੁੰਦਾ ਆਪਣੇ ਲਈ ਕੀ ਗੱਲ ਹੈ ਵੀਰ ਜੀ। ਮਤਲਬ ਉਹ ਟਾਈਮ ਦੇ ਵਿੱਚ ਜਿਹੜਾ ਵਿਚਰ ਹੈ ਕਿ ਅਸੀਂ ਜਿਹੜਾ ਕੰਮ ਕਰਵਾਇਆ ਨਾ, ਮਤਲਬ ਰੀਅਲੀ ਬੜਾ ਹਾਰਡ ਲੱਗਦਾ ਉਹ ਨਾ। ਔਰ ਉਸ ਤੋਂ ਬਾਅਦ ਨਾ ਜਿਹੜਾ ਪੋਰਟੇਬਲ ਚੀਜ਼ਾਂ ਹੁੰਦੀਆਂ ਜਿੱਦਾਂ ਸ਼ਾਵਰ, ਤੁਹਾਡੀ ਟੋਇਲਟ ਸੀਟ ਹੁੰਦੀ ਹੈ ਹਨਾ, ਉਹ ਬਾਹਰ ਹੁੰਦਾ, ਤਾਂ ਉਹਦੇ ਵਿੱਚ ਨਾ ਐਕਚੁਅਲ ਦੇ ਵਿੱਚ ਮੈਂ ਫੀਲ ਕਰ ਰਹੀ ਹਾਂ ਕਿ ਰੱਬ ਨੇ ਸਾਨੂੰ ਕਿੰਨੀਆਂ ਨਿਹਮਤਾਂ ਦਿੱਤੀ ਹੁੰਦੀ, ਆਪਾਂ ਇੰਨੀ ਗਿੱਲੀ ਸ਼ਿਕਵੇ ਕਰਦੇ ਹਾਂ। ਉਦੋਂ ਐਕਚੁਅਲ ਚ ਪਤਾ ਲੱਗ ਰਹੀ ਸੀ ਇਹ ਚੀਜ਼ਾਂ ਸਾਡੇ ਕੋਲ ਕਿੰਨੀਆਂ ਨੇ, ਆਪਾਂ ਉਦੋਂ ਸ਼ੁਕਰਾਨਾ ਕਰਦੇ ਨੀ ਆ ਹਨਾ, ਕਿ ਆਪਾਂ ਨੂੰ ਜੋ ਨਹੀਂ ਮਿਲਦਾ ਆਪਾਂ ਉਹਦੇ ਵਿੱਚ ਕਹਿੰਦੇ ਹਾਂ ਇਹ ਨਹੀਂ ਹੋਇਆ ਉਹ। ਔਰ ਤੁਸੀਂ ਦੇਖੋ ਜੇ ਤੁਸੀਂ ਹੱਥ ਵੀ ਧੋਣੇ ਆ ਨਾ, ਉਹ ਨਿੱਕਾ ਜਿਹਾ ਸਾਡਾ ਡੋਂਗਾ ਸੀਗਾ ਜਿਸ ਚ ਅਸੀਂ ਹੱਥ ਧੋਂਦੇ ਸੀ। ਮਤਲਬ ਹੁਣ ਦੋ ਵੈਨਿਟੀਜ਼ ਹੋ ਗਈਆਂ, ਤਾਂ ਮਤਲਬ ਹੁਣ ਇੱਦਾਂ ਲੱਗ ਰਿਹਾ ਦੋ ਟੋਇਲਟ, ਸਾਰਾ ਕੁਛ ਨਵਾਂ, ਮਤਲਬ ਇੱਦਾਂ ਲੱਗ ਰਿਹਾ। ਮੈਂ ਤਾਂ ਨਾ ਕੱਲ ਰੂਹਾਨੀ ਨੂੰ ਇਹਨਾਂ ਨੂੰ ਕਿਹਾ ਕਿ ਤੁਸੀਂ ਨਾ ਇਹਦੇ ਪੈਰ ਧਵਾਓ ਪਹਿਲਾਂ ਹਨਾ, ਕੰਨਿਆ ਜਿੱਦਾਂ ਆਪਾਂ ਗੰਜਕ ਬੋਲਦੇ ਹਾਂ, ਮੈਂ ਕਿਹਾ ਇਹਦੀ ਵਾਸ਼ਰੂਮ ਦਾ ਪੈਰ ਧਵਾਓ। ਤੇ ਮੈਂ ਲਿਟਰਲੀ ਮਤਲਬ ਮੈਂ ਮੱਥਾ ਹੀ ਟੇਕਿਆ, ਮੈਂ ਕਿਹਾ ਮਤਲਬ ਕੀ ਵਾਕਈ ਚੀਜ਼ ਹੈਗੀ ਹੈ ਕਿ ਸਾਡੇ ਕੋਲ ਆ ਇਹੋ ਜਿਹੀਆਂ ਚੀਜ਼ਾਂ ਬਣਦੀਆਂ ਨੇ, ਕਿ ਕਿੰਨੀ ਜ਼ਿਆਦਾ ਮਤਲਬ ਇਹ ਖੁਸ਼ੀ ਵਾਲੀ ਮਤਲਬ ਗੱਲ ਲੱਗਦੀ ਹੈਗੀ ਹੈ। ਨੀ ਇੰਨੇ ਟਾਈਮ ਦਾ ਅਸੀਂ ਟਰੈਵਲ ਕਰ ਰਹੇ ਸੀਗੇ ਹਨਾ, ਤੇ ਆਪਾਂ ਨੂੰ ਨੋਰਮਲ ਲੱਗਦਾ ਹੁੰਦਾ ਨਾ ਕਈ ਵਾਰੀ ਕੋਈ ਚੀਜ਼ ਹੁੰਦੀ ਹੈ ਕਿ ਨਹੀਂ ਕੀ ਫਰਕ ਪੈਂਦਾ ਹੈਗਾ। ਬਟ ਸੀਰੀਅਸਲੀ ਮਤਲਬ ਮੈਨੂੰ ਬਹੁਤ ਇਸ ਚੀਜ਼ ਦੀ ਖੁਸ਼ੀ ਹੋ ਰਹੀ ਹੈ, ਬੱਚੇ ਬਹੁਤ ਖੁਸ਼ ਨੇ ਕਿ ਹਾਂ ਕਿ ਕੰਪਲੀਟ ਹੋ ਗਿਆ, ਤੇ ਇਹ ਚੀਜ਼ ਮੈਨੂੰ ਹਾਂਜੀ। ਉਹ ਕੱਲ ਹੀ ਤੁਸੀਂ ਜਿੱਦਾਂ ਗੱਲ ਕਰ ਰਹੇ ਸੀ ਨਾ ਹੁਣੀ ਕਿ ਕਿਹੜੀ ਚੀਜ਼ ਆਪਣੀ ਨਵੀਂ ਤਾਜ਼ਾ ਹੋਈ ਹੋਵੇ, ਔਰ ਅੱਜ ਹੀ ਉਹਨਾਂ ਨੇ ਪੋਰਟੇਬਲ ਲੈ ਕੇ ਜਾਣੇ ਆ, ਤੇ ਕੱਲ ਹੀ ਰਾਤ ਤੋਂ ਮਤਲਬ ਸਾਡੀ ਮਤਲਬ ਸ਼ੁਰੂ ਹੋਏ ਨੇਗੇ ਹਨਾ, ਤੇ ਇੱਕ ਅਲੱਗ ਜੀ ਮਤਲਬ ਹੈਗੀ ਆ। ਤਾਂ ਹੀ ਕਹਿੰਦੇ ਆ ਪਰਮਾਤਮਾ ਨੇ ਸਾਨੂੰ ਬੜਾ ਕੁਛ ਦਿੱਤਾ, ਕਈ ਵਾਰੀ ਆਪਾਂ ਸੋਚਦੇ ਨੀ ਅੱਛਾ ਆ ਨੀ ਮਿਲਿਆ ਆ ਨੀ ਕੀਤਾ ਹੈਗਾ, ਤੇ ਥੈਂਕ ਯੂ ਸੋ ਮਚ ਪਰਮਾਤਮਾ ਸਾਨੂੰ ਇੰਨਾ ਕੁਛ ਦੇਣ ਦੇ ਲਈ, ਆ ਚੀਜ਼ ਸ਼ੇਅਰ ਕਰਨੀ।
1: ਬਹੁਤ ਵਧੀਆ, ਬਹੁਤ ਵਧੀਆ,
2: ਸੋ ਸਵੀਟ।
1: ਚਲੋ ਜਦੋਂ ਕੋ ਜਿਹੜੀ ਚੀਜ਼ ਦੀ ਅਣਹੋਂਦ ਹੁੰਦੀ ਆ ਉਹੀ ਦੱਸ ਸਕਦਾ ਨਾ। ਚਲੋ ਆਪਾਂ ਤੇ ਵੀ ਨੀ ਕਹਿ ਸਕਦੇ ਵੀ ਤੁਸੀਂ ਮਤਲਬ ਖੂਬ ਖੂਬ ਵਰਤੋ,
2: ਖੂਬ ਵਰਤੋ, ਖੁਸ਼ੀ ਸੇ ਵਰਤੇ,
1: ਹਾਂ ਖੁਸ਼ੀ ਬਣੀ ਰਵੇ। ਇਸੇ ਤਰ੍ਹਾਂ ਨਿੱਕੇ ਨਿੱਕੇ ਚੀਜ਼ਾਂ ਜਿਹੜੀਆਂ ਜਿਹੜੀਆਂ ਮਿਸਿੰਗ ਹੁੰਦੀਆਂ ਜਦੋਂ ਸਾਨੂੰ ਮਿਲ ਜਾਂਦੀਆਂ ਫਿਰ ਪਤਾ ਲੱਗਦਾ,
2: ਦੈਟ ਇਜ਼ ਆਲਰਾਈਟ। ਹਾਂ ਮਤਲਬ ਇਨਕਨਵੀਨੀਅੰਸ ਹਟੇ ਤਾਂ ਕਿੰਨੀ ਖੁਸ਼ੀ ਹੁੰਦੀ ਹੈ ਨਾ, ਇਨਕਨਵੀਨੀਅੰਸ ਹੁੰਦੀ ਵੈਸੇ ਇੱਦਾਂ ਦੀ ਚੀਜ਼ਾਂ ਦੀ ਹੀ ਹੈ।
1: ਦੇਖੋ ਕਈ ਵਾਰੀ ਨਾ ਮੈਂ ਜਦੋਂ ਜਾਈਦਾ ਵਾ ਅਪਾਰਟਮੈਂਟਾਂ ਦੇ ਵਿੱਚ ਜਾਂ ਕਿਤੇ ਮੰਨ ਲਓ ਛੋਟੇ ਘਰਾਂ 'ਚ, ਅਤੇ ਉੱਥੇ ਵੇਖੀਦਾ ਵਾ ਵੀ ਉਹ ਛੋਟੇ ਛੋਟੇ ਜਿਹੇ ਰੂਮ ਹੈ।
2: ਹਾਂ ਬਿਲਕੁਲ,
1: ਹੈ ਨਾ, ਬਹੁਤ ਛੋਟੀ ਜਿਹੀ ਥਾਂ ਦੇ ਵਿੱਚ ਹੀ ਉਹਨਾਂ ਨੇ ਸਿਰਫ ਬੈੱਡ ਲੱਗਣ ਜੋਗੀ ਥਾਂ ਹੈ।
2: ਹਾਂ ਮਤਲਬ ਬੈੱਡਰੂਮ ਹੈ ਤਾਂ ਉਹਨਾਂ ਨੇ ਪੂਰਾ ਕੀਤਾ ਹੈ, ਜ਼ਾਹਿਰ ਕਿ ਬੈੱਡਰੂਮ ਹੀ ਹੈ,
1: ਟੇਬਲ ਕਿ ਜਿੱਡਾ ਸਿਰਫ ਬੈੱਡ ਹੁੰਦਾ ਹੈ ਨਾ, ਜਾਂ ਸਿੰਗਲ ਬੈੱਡ ਲੱਗਣ ਜੋਗੀ ਥਾਂ ਹੈ, ਜਾਂ ਪੂਰੀ ਹੈ ਤਾਂ ਸਿਰਫ ਉਹ ਮੰਜਾ ਹੀ ਆਉਂਦਾ ਸਾਈਡ 'ਤੇ, ਸਿਰਫ ਤੁਸੀਂ ਲੰਘ ਸਕਦੇ ਹੋ, ਅਤੇ ਉੱਥੇ ਵੀ ਤਾਂ ਵੇਖੋ ਇੱਕ ਪਰਿਵਾਰ ਪੂਰਾ ਗੁਜ਼ਾਰਾ ਕਰ ਰਿਹਾ ਹੁੰਦਾ।
2: ਬਿਲਕੁਲ,
1: ਅਤੇ ਆਪਾਂ ਰੱਜਦੇ ਹੀ ਨਹੀਂ, ਅਸੀਂ ਕਹਿੰਦੇ ਵੀ ਹੋਰ ਵੱਡਾ, ਹੋਰ ਵੱਡਾ, ਮਤਲਬ ਇਕੱਲੇ ਇਕੱਲੇ ਦੇ ਲਈ।
2: ਹਾਂ ਕਈ ਲੋਕ ਘਰਾਂ 'ਚ ਸ਼ੇਅਰਿੰਗ 'ਚ ਰਹਿੰਦੇ ਆ, ਪ੍ਰੋਪਰ ਫੈਮਿਲੀਜ਼ ਹੁੰਦੀਆਂ,
1: ਕਈ ਕਿੱਦਾਂ ਕਿੱਦਾਂ ਦੀਆਂ ਚੀਜ਼ਾਂ ਪਿਛਲੇ ਨੇ, ਇੱਕ ਕੋਈ ਸੁਣ ਜਾ ਰਿਹਾ ਕਿ ਇਹਦਾ ਉਹਨਾਂ ਨੇ ਆਪਣੇ ਬਜ਼ੁਰਗਾਂ ਨੂੰ, ਉਹਨਾਂ ਨੇ ਕਿਹਾ ਉਹ ਸਾਰਾ ਟੱਬਰ ਇੱਥੇ ਹੀ ਰਹਿੰਦਾ, ਤਾਂ ਉਹਨਾਂ ਆਪਣੇ ਬਜ਼ੁਰਗਾਂ ਨੂੰ ਕਿਹਾ ਵੀ ਤੁਸੀਂ ਉੱਧਰ ਜਾ ਕੇ ਰਹਿ ਲਓ ਵੀ ਸਾਡੇ ਰੂਮ ਘੱਟ ਆ, ਅਤੇ ਰੂਮ ਘੱਟ ਕਿਹੜੀ ਸੈਂਸ ਦੇ ਵਿੱਚ ਆ ਵੀ ਉਹ ਇਕੱਲੇ ਇਕੱਲੇ ਸੌਣ ਲਈ ਨਹੀਂ ਹੈਗੀ ਥਾਂ, ਮਤਲਬ ਵੈਸੇ ਰੂਮ ਵੈਸੇ ਤਾਂ ਹੁੰਦੇ ਹੀ ਘਰਾਂ 'ਚ, ਇੱਥੇ ਪਰਿਵਾਰ ਵੀ ਕਿੱਡੇ ਕਿਆ, ਪਰ ਇਕੱਲੇ ਇਕੱਲੇ ਸੌਣ ਲਈ, ਮਤਲਬ ਵੀ ਜਿੱਦਾਂ ਮੰਨ ਲਓ ਜੇ ਦੋ ਬੱਚੇ ਆ ਤਾਂ ਦੋਵਾਂ ਨੇ ਇਕੱਲੇ ਇਕੱਲੇ ਸੌਣਾ,
2: ਵੱਖੋ ਵੱਖਰਾ ਚਾਹੀਦਾ।
1: ਹਾਂ, ਅਤੇ ਇੱਕ ਜਿਹੜਾ ਰਿਜ਼ਰਵ ਰਹੂਗਾ ਆਏ ਗਏ ਦੇ ਲਈ, ਅਤੇ ਤੁਸੀਂ ਉੱਧਰ ਜਾ ਕੇ ਰਹਿ ਲਓ। ਸੋ ਸਾਡੇ ਮਤਲਬ ਘਰ ਵੱਡੇ ਹੁੰਦੇ ਜਾਂਦੇ ਆ, ਅਤੇ ਥਾਵਾਂ ਘਰਾਂ ਦੇ ਵਿੱਚ ਹੈ ਨਹੀਂ ਆ। 295 ਤੁਸੀਂ ਆਉਂਦੇ ਰੋਜ਼, 295 ਤੁਸੀਂ ਆਉਂਦੇ ਰਹੋ ਇਸ ਟਾਈਮ
3: ਜੀ।
1: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ।
3: ਹਾਂਜੀ, ਮੈਂ ਅਮਨ ਬੋਲ ਰਹੀ ਹਾਂ ਜੀ, ਲੱਗਿਆ ਸੀ ਬਾਈ।

0: ਹਾਂ ਜੀ ਹਾਂ ਜੀ ਹਾਂ ਜੀ
1: ਸਤਿ ਸ਼੍ਰੀ ਅਕਾਲ
2: ਠੀਕ ਠਾਕ ਭਾਜੀ
0: ਜੀ ਜੀ ਬਹੁਤ ਵਧੀਆ
2: ਜੀ ਅੱਜ ਨਾ ਸਾਡੀ ਫਸਟ ਕੋਸ਼ਿਸ਼ ਹੈ ਜੈਗੀ ਨਾ ਜੱਗ ਫਤਿਹ ਛੋਟਾ ਉਹ ਪੰਜਾਬੀ ਬੋਲਦਾ ਤੇ ਉਹਨੇ ਨਾ ਕੁਛ ਸੁਣਾਉਣਾ ਆ
0: ਓਕੇ ਓਕੇ ਜਾਂਦਾ ਸਕੂਲ
2: ਹਾਂਜੀ ਉਹ ਕਿੰਡਰ ਜਾਂਦਾ ਆ
0: ਅੱਛਾ ਕਿੰਡਰ ਛੁੱਟੀਆਂ ਲੈ
2: ਹਾਂਜੀ ਉਹਨੂੰ ਜਿੱਦਾਂ ਦੋ ਦਿਨ ਹੀ ਜਾਂਦਾ ਫੋਰ ਈਅਰ ਕਿੰਡਰ ਹੈ ਜਿਹੜਾ
0: ਓਕੇ ਫਿਰ ਤੁਸੀਂ ਵੇਖੋਗੇ ਹੌਲੀ ਹੌਲੀ ਇਹਦੇ ਚ ਫਰਕ ਪੈਣਾ ਸ਼ੁਰੂ ਹੋ ਜਾਣਾ ਬੋਝ ਬੋਝ ਵਧਣਾ ਸ਼ੁਰੂ ਹੋ
2: ਜਾਣਾ ਮੈਨੂੰ ਕਹਿੰਦਾ ਮੰਮਾ ਮੈਂ ਫੋਨ ਕਰਨਾ ਵੀ ਮੈਂ ਪੰਜਾਬੀ ਬੋਲਦਾ ਮੈਂ ਸੁਣਾਉਣਾ ਤੇ ਥੋੜਾ ਜਿਹਾ ਜਿੱਦਾਂ ਸ਼ਾਈ ਹੁੰਦਾ ਤੇ ਅੱਜ ਕਹਿੰਦਾ ਮੈਂ ਰੈਡੀ ਆ ਮੈਂ ਕਿਹਾ ਮੈਂ ਕਾਲ ਕਰਦੀ ਆ
0: ਓਕੇ ਲਿਆਓ ਕਰਾਓ ਗੱਲ ਫਿਰ
2: ਜੈਗ ਫਤਿਹ ਚਲੋ
0: ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੱਗ ਫਤਿਹ ਸਤਿ ਸ਼੍ਰੀ ਅਕਾਲ
1: ਕਿਵੇਂ ਹੋ
0: ਸਤਿ ਸ਼੍ਰੀ ਅਕਾਲ ਤੁਹਾਡਾ ਕੀ ਨਾਮ ਹੈ
2: ਨਾਮ ਦੱਸੋ ਆਪਣਾ
0: ਨਾਂ ਕੀ ਨਾਂ ਕੀ ਤੁਹਾਡਾ ਜਗਫਤ ਸਿੰਘ ਅੱਛੀ ਅਚਕੇ ਤੇ ਤੁਹਾਨੂੰ ਛੋਟਾ ਨਾਂ ਕਿਹੜਾ ਤੁਹਾਡਾ ਕੀ ਕਿਆ ਕਰੀਏ ਤੁਹਾਨੂੰ ਜੱਗ ਨੀ ਨਾ ਕਹਿ ਸਕਦੇ ਵੈਰੀ ਗੁਡ ਤੁਸੀਂ ਤਾਂ ਬੜੀਆਂ ਪਿਆਰੀਆਂ ਗੱਲਾਂ ਕਰਨ ਲੱਗ ਪਏ ਹੋ ਕਦੋਂ ਕਦੋਂ ਕੁ ਵੱਡੇ ਹੋਏ ਭਲਾ ਕਦੋਂ ਵੱਡੇ ਹੋਏ ਸੀ
1: ਅੱਛਾ
0: ਗੁਰਬਾਜ ਆਲੀਆ ਐਂਡ ਅਰਬਾਜ ਓਕੇ
1: ਬੜੇ ਰਾਈਮਿੰਗ ਵਰਡ ਵਾਲੇ ਦੋਸਤ ਰੱਖੇ ਆ
0: ਗੁੱਡ ਯਾਰ ਬੜੇ ਵਧੀਆ ਤੁਸੀਂ ਤੇ
1: ਕਿੰਡਰ ਵਧੀਆ ਲੱਗਦਾ ਕਿੰਡਰ ਜਾਣਾ
0: ਰੇਤ ਚ ਖੇਡਦੇ ਹੁੰਦੇ ਹੋ
1: ਸਾਨੂੰ ਵੀ ਲੈ ਜਾਓ ਯਾਰ ਜਦੋਂ ਨੈਕਸਟ ਟਾਈਮ ਜਾਉਂਗੇ
2: ਤੇ ਅੱਛਾ ਤੁਸੀਂ ਸੁਣਾਣਾ ਕੁਛ ਅੰਕਲ ਨੂੰ ਨਾ
0: ਕੀ ਸੁਣਾਓਗੇ
2: ਹਾਂਜੀ ਚਲੋ
0: ਕੀ ਸੁਣਾਉਣਾ ਪਾਪਾ ਢਿੱਡੀ ਗੋਲ ਗੋਲ ਰੋਟੀ ਰੋਟੀ ਗੋਲ ਗੋਲ ਫਤਿਹ ਦੀਆਂ ਗੱਲਾਂ ਗੋਲ ਮੋਲ
1: ਗੋਲ ਮੋਲ ਹੈ
0: ਹੋਰ ਕੀ
1: ਮਾਮਾ ਗੰਜਾ ਕਰਤਾ ਹੈ
0: ਵੈਰੀ ਨਾਈਸ
1: ਵੈਰੀ ਗੁੱਡ
0: ਬੜੀਆਂ ਗੱਲਾਂ ਆ ਗਈਆਂ ਤੁਹਾਨੂੰ ਵੈਰੀ ਨਾਈਸ
2: ਜਦੋਂ ਨਾ ਮੇਰਾ ਬ੍ਰਦਰ
1: ਆਉਂਦਾ ਤੇ
2: ਉਹਨੂੰ ਸੁਣਾਉਂਦਾ
0: ਥੈਂਕ ਯੂ ਜੀ ਥੈਂਕ ਯੂ ਤੁਸੀਂ ਇੰਨੀ ਮਿਹਨਤ ਕਰਦੇ ਹੋ ਤੁਸੀਂ ਇੰਨਾ ਤੁਸੀਂ ਬੱਚਿਆਂ ਨੂੰ ਪੁਸ਼ ਕਰਦੇ ਹੋ ਤੇ ਇਹ ਚੀਜ਼ ਹੌਲੀ ਹੌਲੀ ਜ਼ਰੂਰ ਬੱਚੇ ਨੂੰ ਕਿਤੇ ਨਾ ਕਿਤੇ ਜ਼ਰੂਰ ਪੇ ਆਫ ਕਰਦੀ ਹੈ ਝਾਕਾ ਖੁੱਲਦਾ ਬੱਚੇ ਦਾ ਥੈਂਕ ਯੂ ਤੁਹਾਡਾ ਤੁਸੀਂ ਪੰਜਾਬੀ ਵੀ ਬੋਲਣ ਲਾਇਆ ਅਤੇ ਤੁਸੀਂ ਨਾਲ ਹੁਣ ਕਾਲ ਵੀ ਕਰਾ ਰਹੇ ਹੋ ਥੈਂਕ ਯੂ ਤੁਹਾਡਾ ਅਤੇ ਸੋਹਣੀ ਸੋਹਣੀ ਧੁੱਪ ਅਤੇ ਕਹਿੰਦੇ ਕਿ ਨਾਲ ਸੁਣਨੇ ਆ ਰੇਡੀਓ ਅਤੇ ਨਾਲ ਚਾਹ ਅਤੇ ਗਾਣੇ ਪਏ ਮੈਸੇਜ ਇਹਨਾਂ ਦਾ ਪੁਰਾਣਾ ਹੀ ਹੁਣ ਤਾਂ ਮੈਨੂੰ ਲੱਗਦਾ ਇਹਨਾਂ ਨੇ ਤੜਕਾ ਤੁੜਕਾ ਵੀ ਕੱਟ ਲਿਆਉਣਾ
1: ਓਕੇ ਓਕੇ ਓਕੇ ਹੈਪੀ ਤੜਕਾ ਡੂ ਯੂ
0: ਹਾਂਜੀ ਸਹਿਮ ਸਾਹਿਬ ਕਹਿੰਦੇ ਵੀ ਸੁੱਖ ਹੰਢਾਉਣਾ ਹੋਵੇ ਗੁਸਲਖਾਨਾ ਵੀ
1: ਕਿਆ ਬਾਤ
0: ਹਾਂਜੀ ਵੇਖੋ ਦੁਆਵਾਂ ਦੇ ਰਹੇ ਨੇ ਸੈਮੀ ਸਾਹਿਬ ਅਤੇ ਇਹਨਾਂ ਨਾਲੋਂ ਬਿਹਤਰ ਹੋਰ ਕਿਹੜਾ ਜਾਣ ਸਕਦਾ ਇਹਨਾਂ ਨੇ ਵੀ ਪਿੱਛੇ ਜੇ ਵਾਹਵਾ ਹੀ ਪੈਸੇ ਲਾਏ ਬੜੇ ਹਾਂ ਕਾਫੀ ਇਹਨਾਂ ਨੂੰ ਵੀ ਦਿੱਕਤ ਰਹੀ ਇਸ ਚੀਜ਼ ਦੀ
1: ਟੋਇਲਟ ਦੀ
0: ਹਾਂ ਕਾਫੀ ਇਹਨਾਂ ਦੇ ਆ ਗਈ ਸੀ ਸਮੱਸਿਆ ਕੋਈ
1: ਓਕੇ
0: ਪ੍ਰਾਹੁਣੇ ਆਏ ਸੀ ਅਤੇ ਉਹ ਫਿਰ ਇਹਨਾਂ ਨੂੰ ਪ੍ਰੋਬਲਮ ਆਉਣੀ ਸ਼ੁਰੂ ਹੋ ਗਈ.
1: ਓਕੇ ਓਕੇ, ਆਈ ਅੰਡਰਸਟੈਂਡ, ਆਈ ਅੰਡਰਸਟੈਂਡ, ਇਟਸ ਫਾਈਨ, ਇਟਸ ਫਾਈਨ.
0: ਹਾਂ ਹੁਣ ਬੰਦਾ ਰਹੂਗਾ ਤਾਂ ਫਿਰ ਹੀ ਸਮਝੋਗੇ. ਕਹਿੰਦੇ ਆਈ ਲਾਈਕ ਨਿਊਟਰੀ ਕੁਲਚਾ ਐਜ ਵੈਲ ਫਰੋਮ ਅੰਮ੍ਰਿਤਸਰ ਨਿਊ ਰੇਲਵੇ ਸਟੇਸ਼ਨ. ਨਿਊਟਰੀ ਕੁਲਚੇ ਦੀ ਤਾਂ ਵੈਸੇ ਆਪਸ਼ਨ ਨਹੀਂ, ਪਰ ਚਲੋ ਠੀਕ ਆ
1: ਜੋ ਉਹਨਾਂ ਨੂੰ ਪਸੰਦ ਆ ਨਾ. ਭਿੱਜਾ ਕੁਲਚਾ ਅਸੀਂ ਬਹੁਤ ਬੰਕ ਮਾਰ ਕੇ ਖਾਧਾ, ਜਲੰਧਰ ਇੱਕੋ ਹੀ ਰੇਹੜੀ ਹੈ ਜਿੱਥੋਂ ਮਿਲਦਾ.
0: ਜਿਹੜੇ ਜਿਹੜੇ ਉਹ ਸ਼ਹਿਰਾਂ ਦੇ ਵਿੱਚ ਉਹ ਹੁੰਦੇ ਨਾ ਛੋਟੇ ਛੋਟੇ ਜਿਹੜੀਆਂ ਦੁਕਾਨਾਂ ਵਾਲੇ ਦੁਕਾਨਦਾਰ ਸ਼ੋਰੂਮ ਵਾਲੇ, ਤੇ ਉਹਨਾਂ ਦਾ ਤੇ ਪੱਕੇ ਹੀ ਇਹੋ ਜਿਹੇ ਹੀ ਹੁੰਦੇ ਨਾ. ਹੁਣ ਤੇ ਚਲੋ ਬਦਲੀਆਂ ਹੋਣਗੀਆਂ ਉਹਨਾਂ ਦੀਆਂ ਆਦਤਾਂ, ਪਰ ਉਹਨਾਂ ਦੇ ਤੇ ਇਹੋ ਹੀ ਲੰਚ ਲੁੰਚ ਹੁੰਦੇ ਨਾ. ਕੁਲਚੇ ਫੜੇ,
1: ਸਹੀ ਗੱਲ. ਅੱਛਾ, ਅਗਲੇ ਨੂੰ ਵੀ ਪਤਾ ਹੁੰਦਾ ਕਿ ਗਾਹਕ ਪੱਕਾ ਰੇੜੀ ਕੱਢਦਾ ਹੋਗਾ ਨਾ, ਉਹਨੇ ਹੋਰ ਐਕਸਟਰਾ ਆਵਾਜ਼ ਮੈਂ ਕੁਲਚੇ ਗਰਮ ਹੈ ਉਹਨੇ ਜਾਣ ਕੇ ਵਾਜਾ ਉੱਚੀ ਮਾਰਨੀ ਆ ਕਿ ਬੰਦਾ ਕਿਤੇ ਇੱਧਰ ਉੱਧਰ ਬਿਜ਼ੀ ਆ ਤੇ ਬਾਹਰ ਆ ਜਾਏ ਆਰਡਰ ਦੇ ਦੇ
0: ਆ ਹਰੀ ਮਿਰਚੀ ਦਾ ਪੇਜ. ਕਹਿੰਦੇ ਇੱਕ ਦੋਖੇ ਸੇ ਹੀ ਹਿਲ ਜਾਤੀ ਹੈ ਜ਼ਮੀਨ ਐਤਬਾਰ ਕੀ ਸਾਹਿਬ, ਜ਼ਿੰਦਗੀ ਤਬਾਹ ਕਰਨੇ ਕੇ ਲੀਏ ਭੂਕੰਪ ਆਏ ਇਹ ਜ਼ਰੂਰੀ ਤੋਂ ਨਹੀਂ.
1: ਵਾਹ ਵਾਹ ਵਾਹ, ਬੜਾ ਧਰਤੋ ਧਰਤੀ ਸ਼ੇਰ ਸੀ.
0: ਥੈਂਕ ਯੂ, ਮੈਂ ਤੇ ਆਪ ਹਿੱਲ ਗਿਆ. ਭਿੱਜਾ ਕੁਲਚਾ ਕਹਿੰਦੇ ਕਿ ਐਨੀ ਟਾਈਮ ਡੇ ਔਰ ਨਾਈਟ ਅੰਮ੍ਰਿਤਸਰ ਦਾ ਓਨਲੀ. ਰਜਿੰਦਰ ਬਾਬਾ ਜੀ ਕਹਿੰਦੇ ਸ਼ੁੱਕਰਵਾਰ ਦੇ ਦਿਨ ਦੀਆਂ ਵਧਾਈਆਂ, ਸਭ ਖੁਸ਼ ਰਹਿਣ, ਤੰਦਰੁਸਤ, ਚੜ੍ਹਦੀ ਕਲਾ ਦੇ ਵਿੱਚ ਰਹਿਣ. ਅਮਨ ਸੋਤਾ ਜੀ ਕਹਿੰਦੇ ਨੇ ਕਿ ਇਹ ਕਹਾਵਤ ਵੀ ਤਾਈਓਂ ਬਣੀ ਆ ਭਾਜੀ ਕਿ ਭਿੰਡੀ ਤੋਰੀ ਲਾਲ ਕਰੇਲਾ ਜਿੱਥੇ ਜਾਂਦੇ ਉੱਥੇ ਹੀ ਮੇਲਾ, ਸਮਥਿੰਗ ਸਮਥਿੰਗ ਇੱਦਾਂ ਹੀ ਇੱਦਾਂ ਉੱਦਾਂ ਉੱਦਾਂ ਵਿਹਲਾ ਵਿਹਲਾ ਕੱਦੂ ਵਿਹਲਾ.
1: ਵਾਹ,
0: ਓਕੇ, ਥੈਂਕ ਯੂ. ਆਹ ਕੱਦੂ ਮੈਂ ਆਪੇ ਵਿਹਲਾ ਕੀਤਾ, ਬਾਕੀ ਸੋਤਾ ਸਭ ਠੀਕ ਹੈ. ਅਤੇ ਗੁਰਵਿੰਦਰ ਜੀ ਕਹਿੰਦੇ ਨੇ ਕਿ ਅਲਾਦੀਨ ਦਾ ਕਾਰਪੇਟ ਵੀ ਤਾਂ ਬੋਲਦਾ. ਹਾਂ, ਤਾਂ ਮੈਂ ਇਸੇ ਕਰਕੇ ਤਾਂ ਕਿਹਾ.
1: ਐਬਸੋਲੂਟਲੀ ਰਾਈਟ, ਐਬਸੋਲੂਟਲੀ ਰਾਈਟ.
0: ਤੇ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਕਿ ਆਹੋ ਸਾਡੀ ਟੀ ਸ਼ਰਟ ਬੋਲੇ ਤੇ ਇਤਰਾਜ ਆ
1: ਅਲਾਦੀਨ ਦਾ, ਦੇਖ ਲਓ
0: ਉਹਨਾਂ ਦੇ ਝਾੜੂ ਬੋਲੀ ਜਾਂਦੇ ਆ, ਉਹਨਾਂ ਦੇ ਕਾਰਪੇਟ ਬੋਲੀ ਜਾਂਦੇ ਆ, ਹੈਨਾ, ਉਹਨਾਂ ਦੇ ਕੁੱਤੇ ਬੋਲੀ ਜਾਂਦੇ ਆ.
1: ਹਾਂ, ਕੁੱਤੇ ਵੀ ਬੋਲ ਰਹੇ, ਚੂਹਾ ਬੋਲ ਰਿਹਾ, ਮਿੱਕੀ ਮਾਊਸ
0: ਚੂਹਾ ਬੋਲ ਰਿਹਾ ਵਾ, ਹੈਨਾ, ਰੈਟਟੂਈ ਚੂਹਾ ਹੀ ਆ, ਫਿਲਮ ਬਣਾ ਗਿਆ ਪੂਰੀ,
1: ਸ਼ੈਫ ਬਣ ਗਿਆ ਅਗਲਾ ਵੀ,
0: ਹੈਨਾ, ਇੰਨੀ ਫਿਲਮ ਵੇਚ ਗਿਆ ਉਹ. ਤੇ ਸਾਡੀ ਗੱਲਾਂ ਤੇ ਪਤਾ ਨੀ ਕਿਉਂ ਇਤਰਾਜ਼ ਹੁੰਦੇ, ਸਾਡੀ ਤੇ ਤਰੱਕੀ ਜਾਰੀ ਨਹੀਂ ਨਾ ਸਕਦੇ. ਪੰਜਾਬੀ ਪੰਜਾਬੀ ਨੂੰ ਤਾਂ ਠਾਂ ਖਿੱਚਦਾ.
1: ਹਾਂਜੀ ਹਾਂਜੀ, ਬਿਲਕੁਲ ਸਹੀ ਗੱਲ ਕੀਤੀ ਤੁਸੀਂ.
0: ਅਸੀਂ ਤੇ ਜਦੋਂ ਇਹੋ ਜਿਹੀਆਂ ਗੱਲਾਂ ਕਰਦੇ ਹੁੰਦੇ ਹਾਂ ਨਾ, ਸਾਨੂੰ ਕਹਿੰਦੇ ਹੁੰਦੇ ਸੀ ਇਹਨੂੰ ਜਾਓ ਇਹਨੂੰ ਫਾਂਡਾ ਕਰਾ ਕੇ ਲਿਆਓ, ਤੇ ਇੱਥੇ ਕਹਿੰਦੇ ਬੱਚੇ ਵਾਹ ਇਮੈਜੀਨੇਸ਼ਨ ਵੇਖੋ ਬੱਚੇ ਦੀ, ਸਾਡੀ ਕ੍ਰੀਏਟੀਵਿਟੀ ਦੇ ਉੱਤੇ ਮਰ ਮੁਰ ਗਈਆਂ.
1: ਆਹ ਵੀ ਗੱਲ ਠੀਕ ਹੈ,
0: ਸਾਡੇ ਕੋਈ ਇੱਦਾਂ ਦੀ ਕੋਈ ਕਰ ਵੀ ਦੇਵੇ ਕਿਤੇ, ਤੂੰ ਕਹਿੰਦੇ ਹੁੰਦੇ ਜਾਓ ਅੱਜ ਨਾ ਟਾਈਮ ਕੱਢ ਕੇ ਸ਼ਾਮੀ ਦਾ ਥੋੜ੍ਹਾ ਕਰਾ ਲਿਓ.
1: ਅੱਛਾ, ਆਸੇ ਪਾਸੇ ਲੋਕ ਕਹਿੰਦੇ ਇਹਦੇ ਨਾਲ ਘੱਟ ਘੁੰਮਿਆ ਕਰੋ, ਇਹਨੂੰ ਨੀ ਬੁਲਾਇਆ ਕਰਨਾ.
0: 233 ਤੁਸੀਂ ਆਉਂਦੇ ਰਹੋ ਜੀ, 233.
3: ਸਤਿ ਸ਼੍ਰੀ ਅਕਾਲ ਜੀ ਤੁਹਾਨੂੰ
0: ਜੀ. ਸਤਿ ਸ਼੍ਰੀ ਅਕਾਲ ਜੀ.
3: ਪਹਿਲਾਂ ਤਾਂ ਮੈਂ ਕੁਇਕਲੀ ਇੱਕ ਕਿੱਸਾ ਸ਼ੇਅਰ ਕਰਾਂਗਾ ਗੁਲਚਿਆਂ ਦੇ ਰਿਲੇਟਡ
0: ਜੀ.
3: ਤੇ ਵਾਈਫ ਮੇਰੇ ਪਟਿਆਲਾ ਤੋਂ ਨੇ, ਤੇ ਉਹਨਾਂ ਦੇ ਘਰ ਜਦੋਂ ਸਹੁਰੇ ਘਰ ਪਹਿਲੀ ਵਾਰ ਗਿਆ ਤੇ ਉੱਥੇ ਉਹਨਾਂ ਨੇ ਦੁਪਹਿਰ ਦਾ ਵੇਲਾ ਸੀਗਾ, ਕਹਿੰਦੇ ਕੁਲਚੇ ਮੰਗਾ ਲਈਏ. ਮੈਂ ਕਿਹਾ ਚਲੋ ਕਿਆ ਬਾਤ ਹੈ, ਮੰਗਾ ਲਓ ਕੁਲਚੇ ਮੰਗਾ ਲਓ. ਤੇ ਕੁਲਚੇ ਜਦੋਂ ਆਏ ਤੇ ਉਹ ਪਤਾ ਲੱਗਾ ਕਿ ਪਟਿਆਲੇ ਵੱਲ ਕੁਲਚਿਆਂ ਨੂੰ ਕੁਲਚੇ ਕਿਹਨਾਂ ਨੂੰ ਕਹਿੰਦੇ, ਉਹ ਡਬਲ ਰੋਟੀ ਦੇ ਵਿੱਚ ਛੋਲੇ ਨੂੰ ਪਾਏ ਜਿਹੜੇ ਉਹਨਾਂ ਨੂੰ ਕੁਲਚੇ ਕਹਿੰਦੇ ਆ.
0: ਮੈਂ ਕਿਹਾ ਅੱਛਾ, ਉਹ ਜਿਹੜੇ ਉਹ ਹੁੰਦੇ ਆ ਭਰਵੇਂ ਭਰਵੇਂ
1: ਕੀ ਮਟਰ ਕੁਲਚਾ ਜਿਹਨੂੰ ਕਹਿ ਦਿੰਦੇ ਇੱਥੇ ਦਿੱਲੀ ਦਿੱਲੀ ਸਟਾਈਲ,
3: ਦੁਆਬੇ ਵਿੱਚ ਉਹਨੂੰ ਬੰਦ ਕਹਿ ਦਿੰਦੇ ਆ.
1: ਹਾਂ, ਬੰਦ ਕੁਲਚਾ.
0: ਹਾਂ, ਮਤਲਬ ਵਿੱਚੋਂ ਢਿੱਡ ਪਾੜ ਕੇ ਉਹਦਾ ਦੇ ਵਿੱਚ ਛੋਲੇ ਭਰੇ ਹੁੰਦੇ ਆ, ਪਿਆਜ ਤੇ ਚਟਨੀ ਚੁਟਣੀਆਂ ਤੋਂ ਪਾ ਕੇ, ਤੇ ਉਤੋਂ ਮੂੰਹ ਉਹਦਾ ਜਿੱਦਾਂ ਖੁੱਲਾ ਹੁੰਦਾ ਮੂੰਹ ਉਹਦਾ,
1: ਹਾਫ ਬਰਗਰ ਜਿਹਾ ਹੋ ਗਿਆ, ਦੇਸੀ ਬਰਗਰ ਟਾਈਪ.
3: ਹਾਂ, ਬਰਗਰ ਹੁੰਦਾ
0: ਉਹ ਜਿੱਦਾਂ ਉਹਦਾ ਮੂੰਹ ਹੁੰਦਾ ਜਿੱਦਾਂ ਆਪਣਾ ਕਿਹੜਾ ਉਹ ਹੁੰਦਾ ਕਾਰਟੂਨ ਜਾ,
1: ਕਿਹੜਾ ਕਿਹੜਾ ਕਾਰਟੂਨ,
0: ਜਿਹੜਾ ਹਰੇ ਜਿਹੇ ਰੰਗ ਦਾ ਉਹ ਹੁੰਦਾ ਨੀ ਆ, ਉਹਦੇ ਵਰਗਾ ਲੱਗਦਾ ਉਹ.
1: ਗ੍ਰਿੰਚ
0: ਗ੍ਰਿੰਚ ਨਹੀਂ, ਜਿਹੜਾ ਯਾਰ ਹੋਰ ਡੱਡੂ ਜਿਹਾ ਹੁੰਦਾ ਹਰੇ ਜਿਹੇ ਰੰਗ ਦਾ.
1: ਹਰੇ ਰੰਗ ਦਾ ਡੱਡੂ ਮੈਨੂੰ ਯਾਦ ਨੀ, ਮੈਨੂੰ ਨੀ ਖਿਆਲ.
0: ਦੇਖੋ ਕਾਰਟੂਨ
1: ਸ਼੍ਰੈਕ, ਸ਼੍ਰੈਕ, ਕੀ ਬਾਤ ਹੈ ਅਮਰ ਭਾਜੀ, ਵੈਰੀ ਗੁੱਡ.
0: ਸ਼੍ਰੈਕ ਕੁਲਚਾ,
1: ਨਾਈਸ ਨਾਈਸ. ਸ਼੍ਰੈਕ ਕੁਲਚਾ ਖੋਲੀਏ ਭਾਈ, ਗੁੱਡ ਆਈਡੀਆ. ਸ਼੍ਰੈਕ ਕੁਲਚਾ,
0: ਸ਼੍ਰੈਕ ਕੁਲਚਾ.
1: ਹਾਂਜੀ, ਜਦੋਂ ਤੁਸੀਂ ਫਿਰ ਸ਼੍ਰੈਕ ਕੁਲਚਾ ਖਾਧਾ ਕੀ ਹੋਇਆ?
3: ਅੰਮ੍ਰਿਤਸਰ ਕੁਲਚੇ ਦੀ ਗੱਲ ਹੀ ਹੋਰ ਆ, ਤੁਸੀਂ ਕੀ ਯਾਦ ਕਰਾਤਾ ਜੀ ਕ੍ਰਿਸ਼ਨਾ ਜੀ?
1: ਕਿਆ ਕਰ ਸਕਦੇ ਹਾਂ
3: ਹੁਣ ਤਾਂ ਵੀਕਐਂਡ ਤੇ ਜਾਣਾ ਪੈਣਾ ਸਪੈਸ਼ਲੀ ਕੁਲਚੇ ਖਾਣ
1: ਯੈਸ ਯੈਸ ਯੈਸ ਪਲੀਜ਼ ਗੋ ਬ੍ਰਦਰ ਪਲੀਜ਼ ਗੋ
0: ਜੋ ਉੱਥੇ ਹੁੰਦਾ ਨਾ
1: ਹਾਂ ਇਹਦਾ ਜੈਲਸ ਨਾ ਫੀਲ ਕਰਾਓ ਸਿੰਘ ਸਾਹਿਬ ਤੁਸੀਂ ਤਾਂ ਫੇਰ ਚੱਲ ਜਾਂਦੇ ਹੋ ਸਾਡਾ ਗੇੜਾ ਨਹੀਂ ਲੱਗਦਾ
0: ਆਹੋ ਨਹੀਂ ਪਰ ਹੁਣ ਜੋ ਹੈਗਾ ਹੈਗਾ ਕੀ ਕਰੀਏ ਹੁਣ
1: ਯਾਰ ਬੰਦਾ ਰੁਕਦਾ ਹੀ ਨਹੀਂ ਦੇਖੋ
0: ਮਾੜਾ ਹੈਗਾ ਚਲੋ ਠੀਕ
1: ਉੱਥੋਂ
0: ਦੇ ਮਾਹੌਲ ਦਾ ਵੀ ਆ ਨਾ ਉੱਥੇ ਜੋ ਮਾਹੌਲ ਹੈ ਉਹ ਇੱਥੇ ਬਣ ਹੀ ਨਹੀਂ ਸਕਦਾ ਤੁਸੀਂ ਕਿੱਦਾਂ ਇੱਥੇ ਸਾਫ਼ ਸੁਥਰਾ ਜਿਹਾ ਮਾਹੌਲ ਬਣਾ ਕੇ ਤੁਸੀਂ ਕੁਲਚੇ ਦਾ ਆਨੰਦ ਹੀ ਨਹੀਂ
1: ਹਾਂ ਇਹ ਫੈਕਟ ਹੈ
0: ਹਾਂ ਤੁਸੀਂ ਉੱਥੇ ਵੀ ਹੁਣ ਬਥੇਰੇ ਚੰਗੀਆਂ ਭਲੀਆਂ ਸਾਫ਼ ਸੁਥਰੀਆਂ ਥਾਵਾਂ ਤੇ ਖਵਾਉਂਦੇ ਉੱਥੇ ਉਹ ਫੀਲ ਹੀ ਨਹੀਂ ਹੁੰਦਾ ਤੁਹਾਨੂੰ
1: ਇਹ ਐਕਚੁਅਲੀ ਟੂ ਐਡ ਟੂ ਇਟ ਮੈਨੂੰ ਘਰ ਦੇ ਕਹਿੰਦੇ ਰਹੇ ਕਿ ਇੱਕ ਨਾ ਨਵੀਂ ਥਾਂ ਖੁੱਲੀ ਹੈ ਉੱਥੇ ਹਾਈਜੀਨ ਵਗੈਰਾ ਬੈਟਰ ਹੈ ਮੈਂ ਕਿਹਾ ਹਾਈਜੀਨ ਇਹ ਬੰਦੇ ਦੀ ਸਭ ਸਟੈਂਡਰਡ ਹੈ ਤਾਂ ਹੀ ਤਾਂ ਜਾਣਾ ਮੈਂ ਉੱਥੇ ਕਿ ਮੈਨੂੰ ਫੀਲ ਚਾਹੀਦੀ ਹੈ ਕਿ ਮੈਂ ਜਲੰਧਰ ਟਾਈਪ ਦਾ ਐਟਲੀਸਟ ਬੈਠਾ ਮੈਂ ਨਾ ਕੁਲਚਾ ਲੈਣ ਟਾਈਪ ਬੈਠਾ
0: ਹਾਈਜੀਨ ਜਦੋਂ ਤੰਦੂਰ ਚ ਹੀ ਲੱਗਿਆ
1: ਹਾਂ
0: ਤੰਦੂਰ ਨੇ ਕਿਹੜਾ ਕਟਾਣੂ ਛੱਡਿਆ ਹੋਊਗਾ
1: ਸਹੀ
0: ਤੰਦੂਰ ਬੰਦੇ ਦੀ ਮੱਚ ਮਾਰਤਾ ਜਲਾਉਣ ਵਾਲੇ ਦਾ ਉਹਦਾ ਤੇ ਉੱਥੇ ਕੀ ਕੀ ਬਾਅਦ ਚ ਬਚਿਆ ਪਰ ਉੱਥੇ ਉਹ ਮਾਹੌਲ ਆ ਬੇਸਿਕਲੀ ਹਾਂ ਉਹ ਤੇ ਸਵਾਦ ਹੈਗਾ ਹੀ ਹੈਗਾ ਪਰ ਉਹ ਮਾਹੌਲ ਹੈ ਜਿੱਦਾਂ ਸਾਹਮਣੇ ਤੁਹਾਨੂੰ ਤੁਸੀਂ ਜਾਂਦੇ ਜਿੱਦਾਂ ਇੱਕ ਤੁਹਾਡੀ ਆਦਤ ਹੈਗੀ ਹੈ ਤੁਸੀਂ ਨਾ ਆਮ ਤੌਰ ਦੇ ਉੱਤੇ ਜਦੋਂ ਆਪਾਂ ਮੰਨ ਲਓ ਜਾਂਦੇ ਨਾ ਕੁਲਚਾ ਖਾਣ ਤੇ ਆਪਾਂ ਸਾਡੀ ਆਦਤ ਹੈ ਆਪਾਂ ਨਾ ਜਦੋਂ ਮਾੜੀ ਜਿਹੀ ਵੇਟ ਜੀ ਕਰਨੀ ਜਾਂ ਕਿੱਦਾਂ ਜਾਂ ਦੁਕਾਨ ਦੇ ਅੰਦਰ ਲੰਘਣ ਲੱਗਿਆ ਬਾਹਰ ਲੰਘਣ ਲੱਗਿਆ ਅੱਡੀਆਂ ਚੁੱਕ ਕੇ ਤੰਦੂਰ ਜ਼ਰੂਰ ਵੇਖਣਾ ਉਹ ਥੋੜੀ ਇੱਥੇ ਵੇਖ ਦੇਖ ਸਕਦਾ
1: ਉਹ ਨਹੀਂ ਦੇਖ ਸਕਦੇ ਆਹ ਗੱਲ ਸਹੀ ਹੈ
0: ਉਹ ਨਹੀਂ ਗੱਲ ਹੋ ਸਕਦੀ
1: ਨਾਲ ਅਸੀਂ ਸਲਾਹ ਜੀ ਵੀ ਦੇ ਦੇਣੀ ਕਿ ਭਾਈ ਜਿਆਦਾ ਨਾ ਰਾੜ ਦਿਓ ਕਿਤੇ
0: ਥੋੜਾ ਕ੍ਰਿਸਪੀ ਕਰ ਦਿਓ
1: ਹਾਂ ਇਹ ਵਾਲਾ ਸੀਨ ਹੈ
0: ਹਾਂਜੀ ਹਾਂਜੀ
1: ਕੀ ਸੁਣਾਓਗੇ ਭਾਈ ਅੱਜ
3: ਮੈਂ ਦੋ ਕੁ ਚੀਜ਼ਾਂ ਸੁਣਾਵਾਂਗੀ ਇੱਕ ਛੋਟੀ ਜਿਹੀ ਪਹਿਲਾਂ ਮੈਨੂੰ ਚੇਤੇ ਆਈ ਸੀ ਜਿੱਦਾਂ ਤੁਸੀਂ ਦੇਖਿਆ ਬਾਈ ਇੱਕ ਸ਼ੇਰ ਸ਼ਾਇਰੀ ਦੀ ਲੜੀ ਜੋੜੀ ਸੀਗੀ ਕਿ ਇੱਕ ਸ਼ਾਇਰ ਨੇ ਇੱਕ ਚੀਜ਼ ਲਿਖੀ ਖੁਦਾ ਤੇ ਸ਼ਰਾਬ ਬਾਰੇ ਤੇ ਇੱਕ ਨੇ ਫਿਰ ਦੂਜੀ ਚੀਜ਼ ਲਿਖੀ ਹੈ ਨਾ ਇੱਦਾਂ ਇੱਕ ਮੈਂ ਵੀਡੀਓ ਦੇਖੀ ਸੀ ਉਹ ਚ ਕਿਸੇ ਨੇ ਕਾਸਦ ਦੇ ਬਾਰੇ ਸ਼ੇਰ ਸੁਣਾਏ ਸੀਗੇ ਕਿ ਕਿੰਨੇ ਸ਼ਾਇਰਾਂ ਨੇ ਕਾਸਦ ਬਾਰੇ ਕੀ ਕੁੱਝ ਲਿਖਿਆ ਤੇ ਉਹਦੇ ਵਿੱਚ ਇੱਕ ਚੀਜ਼ ਮੈਨੂੰ ਮਿਸਿੰਗ ਲੱਗੀ ਤੇ ਮੈਂ ਉਹ ਚੀਜ਼ ਲਿਖੀ ਆ ਦੋ ਲਾਈਨਾਂ ਨੇ ਬਸ ਕੁਇਕਲੀ ਪਹਿਲਾਂ ਉਹ ਸੁਣਾਉਣਾ ਮੇਰੇ ਨਾਲ ਵੀ ਗੱਲ ਇੱਕ ਹੋਈ ਅਜੀਬ ਕੱਲਿਆ ਸੀ ਕਾਸਦ ਤੇ ਮੁੜਿਆ ਰਕੀਬ
1: ਵਾਹ
3: ਬਸ ਇਹਨੇ ਕੀ ਗੱਲ ਲਿਖੀ
1: ਸੀ
3: ਸਮਥਿੰਗ ਡਿਫਰੈਂਟ
1: ਕੋਈ ਨਹੀਂ ਬਾਤ
0: ਬਾਕੀ ਵੀ ਲਿਖੀ ਜਾਊਗੀ ਚਲੋ ਸ਼ੁਰੂਆਤ ਤੇ ਹੋਈ
3: ਨਹੀਂ ਨਹੀਂ ਮੈਂ ਇੱਥੇ ਰੋਕਦਾ ਮੈਂ ਕਿਹਾ ਇਸ ਤੋਂ ਅੱਗੇ ਨਹੀਂ ਪੂਰਾ ਲੰਬਾ ਖਿੱਚਣਾ ਇਹਨੂੰ ਇਹ ਗੱਲ ਇੱਥੇ ਇੰਨੀ ਤਗੜੀ ਮੁੱਕ ਜਾਂਦੀ ਹੈ
1: ਜੀ
0: ਜੀ
3: ਤੇ ਇੱਕ ਮੈਂ ਕੁਇਕਲੀ ਤੁਹਾਨੂੰ ਥੋੜੀ ਲੰਬੀ ਵਾਲੀ ਸੁਣਾ ਦਿੰਦਾ
1: ਜੀ
3: ਚਾਹੁਣ ਵਾਲੇ ਨੇ ਤੈਨੂੰ ਚਾਹੇ ਲੱਖ ਆਸ਼ਿਕ ਰਾਹੇ ਇਸ਼ਕ ਚ ਹੋਏ ਸਭ ਕੱਖ ਆਸ਼ਿਕ ਇਹ ਸੋਹਣੀ ਹੈ ਸਪਣੀ ਯਾ ਕਾਤਲ ਜ਼ਹਿਰੀ ਸੁਰਮੇ ਨਾ ਭਰੀ ਤੇਰੀ ਅੱਖ ਆਸ਼ਿਕ ਜਦ ਦੇਖੇ ਬਣਾ ਲਵੇ ਜੱਗ ਆਸ਼ਿਕ ਮੋਢੀ ਇਸ਼ਕ ਦੇ ਬਣਨ ਲਾਈ ਲੱਗ ਆਸ਼ਿਕ ਉਹਨੇ ਨੈਣਾ ਦੀਆਂ ਗੱਲਾਂ ਦੇ ਵਿੱਚ ਆਏ ਵੱਡੇ ਤੋਂ ਵੱਡੇ ਬਨਾਰਸ ਦੇ ਠੱਗ ਆਸ਼ਿਕ ਕਈ ਇਸ਼ਕ ਚ ਬਣੇ ਵਾਹ ਰੋਲੇ ਆਸ਼ਿਕ ਫੱਫੇ ਕੁੱਟਣੀਆਂ ਜ਼ੁਲਫਾਂ ਨੇ ਰੋਲੇ ਆਸ਼ਿਕ ਮਾਵਾਂ ਸਿੱਪੀਆਂ ਨੇ ਸੀ ਜੋ ਰੱਖੇ ਸਾਂਭ ਕੇ ਪਰੋਏ ਗਾਨੀਆਂ ਚ ਗਏ ਉਹ ਭੋਲੇ ਆਸ਼ਿਕ ਜਦ ਹੱਸਿਆ ਤੂੰ ਹੋਏ ਬਦਨਾਮ ਆਸ਼ਿਕ ਕੀਤੇ ਦੁਨੀਆਂ ਕਤਲ ਸ਼ਰੇਆਮ ਆਸ਼ਿਕ ਉਹ ਰਹੇ ਨਾ ਕਾਬਿਲ ਇਸ਼ਕ ਦੇ ਤੂੰ ਰੱਖਿਆ ਸੀ ਜਿਹਦਾ ਜਿਹਦਾ ਨਾਮ ਆਸ਼ਿਕ ਹੁਣ ਜਾਂਦੇ ਨੇ ਇਸ਼ਕ ਮਕਾਨ ਆਸ਼ਿਕ ਮਰਸੀਏ ਮੁਹੱਬਤ ਦੇ ਗਾਣ ਆਸ਼ਿਕ ਢੇਰ ਲੱਗੇ ਨੇ ਸਿਵਿਆਂ ਚ ਲਾਸ਼ਾਂ ਦੇ ਤੇਥੋਂ ਹੋਏ ਨਾ ਤੇਰੇ ਪਛਾਣ ਆਸ਼ਿਕ ਤੇਥੋਂ ਹੋਏ ਨਾ ਤੇਰੇ ਪਛਾਣ ਆਸ਼ਿਕ
1: ਬਹੁਤ ਖੂਬ ਹਰ ਵਾਰੀ ਸਰਾ ਬਿਊਟੀਫੁਲ
3: ਮਿਹਰਬਾਨੀ
1: ਬਿਊਟੀਫੁਲ ਜੀ
0: ਕੁਛ ਚੰਗਾ ਹੋਇਆ ਕੁਛ ਇਸ ਹਫਤੇ
3: ਚੰਗਾ ਦੇਖੋ ਐਵਰੀਡੇ ਇਸ ਚੰਗਾ
0: ਨਹੀਂ ਆ ਤੇ ਆ ਨਿਕਲਿਆ
1: ਇਹ ਤਾਂ ਅਲਾਊਡ ਹੀ ਨਹੀਂ ਕਹਿਣਾ ਇਹ ਤੁਹਾਡੇ ਤੇ ਫਾਈਨ ਲੱਗ ਗਿਆ
0: ਤੁਸੀਂ ਉਦਾਂ ਕਹਿ ਕੇ ਚੱਲ ਜਾਓ ਵੀ ਕੁਝ ਨਹੀਂ ਚੰਗਾ
1: ਕੁਝ ਨਹੀਂ ਹੋਇਆ ਯਾਰ ਬੋਰਿੰਗ ਲਾਈਫ ਹੈ ਆਸ ਕਰਦਾ ਅਗਲਾ ਹਫਤਾ ਵਧੀਆ ਜਾਏ
3: ਐਕਸਟਰਾਆਰਡੀਨਰੀ ਕੁਝ ਨਹੀਂ ਹੋਇਆ ਕਹਿ ਸਕਦੇ
0: ਨਹੀਂ ਐਕਸਟਰਾਆਰਡੀਨਰੀ ਨਹੀਂ ਮਤਲਬ ਵੈਸੇ
1: ਕੁਝ ਵਧੀਆ ਜਾ
0: ਕੁਝ ਵੀ ਨਿਕਾ ਜਾ ਮੰਨ ਲਓ ਨਹੀਂ ਤੂੰ ਜਦੋਂ ਬਾਥਰੂਮ ਬਣ ਗਿਆ
1: ਮੈਂ ਕੁਲਚੇ ਖਾ ਲੇ
3: ਉਹ ਨਿਕਾ ਨਹੀਂ ਹੈਗਾ ਨਿਕਾ ਨਹੀਂ ਹੈਗਾ
0: ਨਹੀਂ ਮਤਲਬ ਕਹਿ ਰਿਹਾ ਵੀ ਤਾਂ ਆਪਾਂ ਨਿੱਕੀ ਨਿੱਕੀ ਵੀ ਨਹੀਂ ਲੱਭ ਪਾਉਂਦੇ ਉਹਨਾਂ ਵੇਖੋ ਉਹ ਵੀ ਚੀਜ਼ ਆਊਟ ਆਫ ਦਾ ਵੇ ਜਾ ਕੇ ਜੋ ਮਰਜ਼ੀ ਕਹੋ ਤੁਸੀਂ ਇੰਨਾ ਅਪਰੰਟ ਹੋ ਗਿਆ ਅਸੀਂ ਨਹੀਂ ਭਾਵੇਂ ਸਾਨੂੰ ਸਾਡੇ ਘਰ ਵੀ ਮੰਨ ਲਓ ਰੈਨੋਵੇਸ਼ਨ ਹੋਈ ਹੋਊਗੀ ਨਾ ਟੋਇਲਟ ਬਣੀ ਹੋਊਗੀ ਤੇ ਚਾਹ ਸਾਨੂੰ ਵੀ ਉਨਾ ਹੀ ਹੋਊਗਾ ਪਰ ਅਸੀਂ ਦੱਸ ਨਹੀਂ ਸਕਦੇ ਸਾਡੇ ਚ ਗਟਸ ਨਹੀਂ ਹੈਗੇ ਇੰਨੇ
3: ਮੈਂ ਭਾਜੀ ਹਜੇ ਰਾਤ ਹੀ ਨਵਾਂ ਇੰਟਰਨੈਟ ਦਾ ਮੋਡਮ ਰਾਊਟਰ ਮੰਗਾ ਕੇ ਆਪਣੀ ਇੰਟਰਨੈਟ ਦੀ ਸਪੀਡ ਜ਼ਰੂਰ ਵਧਾ ਲਈ ਆ ਇਹ ਚੰਗਾ ਹੋਇਆ
1: ਇਹ ਬਹੁਤ ਜ਼ਰੂਰੀ ਹੈ ਇਹ ਜੈਨੂਇਨ ਖੁਸ਼ੀ ਹੈ ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ
3: ਪਹਿਲਾਂ ਸਪੀਡ ਉਹਦੀ ਅਚੀਵ ਨਹੀਂ ਸੀ ਹੋ ਰਹੀ ਉਹ ਫਿਰ ਮੈਂ ਨਵਾਂ ਮੰਗਾਇਆ ਤੇ ਉਹ ਹੁਣ ਸਪੀਡ ਜਿਹੜੀ ਹੈਗੀ ਉਹ ਅਚੀਵ ਹੁੰਦੀ ਆ
0: ਬਣਾ ਲੋ ਇਹ ਖੁਸ਼ੀ ਹੁੰਦੀ ਆ ਹਨਾ ਖੁਸ਼ੀ ਤੇ ਖੁਸ਼ੀ ਆ। ਥੈਂਕ ਯੂ,
1: ਥੈਂਕ ਯੂ ਬਾਈ, ਥੈਂਕ ਯੂ, ਥੈਂਕ ਯੂ ਜੀ,
0: ਥੈਂਕ ਯੂ ਜੀ। ਮਿਹਰਬਾਨੀ, ਤੁਸੀਂ ਸਮਾਂ ਕੱਢ ਕੇ ਆਪਣੀ ਗੱਡੀ ਧਵਾਲੋ, ਇਹ ਕਿੱਡੀ ਵੱਡੀ ਖੁਸ਼ੀ ਆ।
1: ਹਾਂ, ਮੈਨੂੰ ਤਾਂ ਸਮਾਂ ਨਹੀਂ ਲੱਗ ਰਿਹਾ, ਅੱਜ ਹੀ ਕਰਦੇ ਹਾਂ,
0: ਹੈ ਨਾ। ਤੁਸੀਂ ਚਾਰ ਕੱਪੜੇ ਕੱਢ ਕੇ ਅਤੇ ਤੁਸੀਂ ਸੁੱਟ ਦੋ ਅਲਮਾਰੀ ਵਿਹਲੀ ਕਰ ਲਓ, ਇਹ ਖੁਸ਼ੀ ਆ।
1: ਹਾਂ,
0: ਇਹ ਸਾਨੂੰ ਲੱਗਦੀਆਂ ਨਹੀਂ ਨਾ ਖੁਸ਼ੀ, ਸਾਨੂੰ ਕਿੰਨੇ ਰਿਲੈਕਸ ਫੀਲ ਕਰਾਉਂਦੀਆਂ ਨਾ। ਚੇਤਾ ਸਿਆਲ 'ਚ ਟਾਈਮ ਕੱਢ ਕੇ ਨਹਾ ਲਓ ਯਾਰ, ਇਹ ਕਿੱਡੀ ਖੁਸ਼ੀ ਆ।
1: ਹਾਂ, ਇਹ ਵੀ ਕਰਨ ਵਾਲਾ, ਕਾਫੀ ਟਾਈਮ ਦਾ ਪਿਆ, ਇਹ ਵੀ ਕਰ ਲਈ ਅੱਜ। ਨਹੀਂ ਨਹੀਂ, ਥੈਂਕ ਯੂ। ਮੈਨੂੰ ਲੱਗ ਰਿਹਾ ਤੁਸੀਂ ਮੇਰੇ ਵੱਲ ਦੇਖ ਕੇ ਸਾਰੀਆਂ ਗੱਲਾਂ ਕਹੀ ਜਾਂਦੇ, ਇਤਨੀ ਗਹਿਰੀ ਜਾਣਕਾਰੀ ਤੁਹਾਨੂੰ ਤੱਕ ਪਹੁੰਚ ਕੈਸੇ ਰਹੀ ਹੈ। ਹੱਦ ਹੈ ਯਾਰ, ਕਿਉਂਕਿ ਅੱਛਾ ਦੱਸਦਾ ਮੈਂ,
0: ਕਈ ਵਾਰੀ ਟਾਈਮ ਨਾਲ ਉੱਠ ਪੋ ਨਾ ਤੇ ਉਹ ਹੀ ਖੁਸ਼ੀ ਸਾਰਾ ਦਿਨ ਤੁਹਾਨੂੰ ਸਾਹਮਣੇ ਨਹੀਂ ਆਉਂਦਾ।
1: ਟਾਈਮ ਸਿਰ ਆਇਆ, ਅੱਜ ਤਾਂ ਟਾਈਮ ਸਿਰ
0: ਨਹੀਂ ਉਦਾਂ ਗਾ,
1: ਉਹ ਫੇਰ ਠੀਕ ਹੈ, ਫੇਰ ਠੀਕ ਹੈ,
0: ਉਦਾਂ ਗੱਲ ਕਰ ਰਿਹਾ ਹਾਂ। ਟਾਈਮ ਸਿਰ ਉੱਠ ਪੋ, ਇਹੋ ਹੀ ਨਹੀਂ ਖੁਸ਼ੀ ਬੰਦੇ ਕੋਲ ਸਾਰਾ ਦਿਨ ਜਾਮੀ ਜਾਂਦੀ।
1: ਹਾਂ ਨਹੀਂ, ਵਾਕਈ ਵਾਕਈ। ਹਾਂ, ਮਤਲਬ ਕੱਲ ਮੈਂ ਮੈਚ ਦੇਖ ਪਾਇਆ, ਉਹ ਵਾਲਾ ਕਿ ਸਵੇਰੇ ਛੇਤੀ ਉੱਠ ਗਿਆ ਬਸ। ਹਾਂ, ਜਿਹੜਾ ਉਹ ਕੱਲ ਮੈਸੀ ਹੋਰੀ ਜਿੱਤ ਗਏ 10 ਮਿੰਟਾਂ ਚ।
0: ਓਕੇ ਓਕੇ, ਅੱਛਾ ਵੇਖਿਆ ਉੱਠ ਕੇ। ਓਕੇ, ਗੁੱਡ ਗੁੱਡ ਗੁੱਡ,
1: ਥੈਂਕ ਯੂ,
0: ਨਾਈਸ। ਮੈਂ ਤਾਂ ਇਸੇ ਕਰਕੇ ਨਹੀਂ ਵੇਖਦਾ ਯਾਰ, ਉਹ ਮਤਲਬ ਉਹ ਪਾਠ ਕਰਨ ਦਾ ਟਾਈਮ, ਰੱਬ ਰੱਬ ਦਾ ਟਾਈਮ, ਉਸ ਵੇਲੇ ਮੈਂ ਟੀਵੀ ਅੱਗੇ ਬੈਠਾ ਰਹਾਂ। ਇਹ ਮੈਂ ਤੁਹਾਨੂੰ ਫੀਲ ਕਰਾ ਰਿਹਾ, ਉਦੋਂ ਮੈਂ ਕੋਈ ਡਾ ਉਹ ਨਹੀਂ,
1: ਮੈਨੂੰ ਪਤਾ ਇੰਨਾ ਤਾਂ ਮੈਂ ਵੀ ਜਾਣਦਾ।
0: ਪਰ ਨਹੀਂ ਵੈਸੇ, ਪਰ ਮੈਨੂੰ ਲੱਗਾ, ਮੈਂ ਸੋਚਿਆ ਰਾਤ ਨੂੰ, ਮੈਂ ਯਾਰ ਮੈਂ ਸਵੇਰੇ ਉੱਠ ਕੇ ਫਿਰ ਮੈਂ ਸੋਚਿਆ ਯਾਰ, ਮੈਂ ਜੇ ਮੈਂ ਉੱਠਾਂ ਹੀ ਏਡੀ ਇਸ ਵਕਤ 'ਤੇ, ਹੋਰ ਪਹਿਲਾਂ ਉੱਠਾਂ ਹੀ, ਅਤੇ ਫਿਰ ਮੈਂ ਮਤਲਬ ਮੈਚ ਹੀ ਕਿਉਂ ਵੇਖਾਂ, ਉਹ ਤਾਂ ਬਾਅਦ 'ਚ ਵੀ ਮੈਂ ਰਿਜ਼ਲਟ ਵੇਖ ਲੈਣਾ।
1: ਮੇਰੀ ਕਿਸਮਤ ਬਹੁਤ ਚੰਗੀ ਰਹੀ, ਕਿਉਂਕਿ ਮੈਂ ਜਿਸ ਟਾਈਮ 'ਤੇ ਓਪਨ ਕੀਤਾ ਤਦ 78th ਮਿੰਟ ਚੱਲਦਾ ਪਿਆ ਸੀ, ਜਲਵਾ ਸਾਰਾ ਮੈਚ ਦਾ ਹੋਇਆ ਹੀ 85 ਮਿੰਟ ਤੋਂ ਬਾਅਦ। ਉਹ ਜਿਹੜਾ ਹੁੰਦਾ ਨਾ ਪੋਪਕੋਰਨ ਮੂਵਮੈਂਟ ਮੈਚ ਦਾ, ਉਹ 85th ਮਿੰਟ 'ਤੇ ਗੋਲ ਹੋਇਆ ਅਤੇ 92 ਮਿੰਟ 'ਤੇ ਗੋਲ ਹੋਇਆ ਉਹਨਾਂ ਦਾ। ਇੰਗਲੈਂਡ ਦਾ ਗੋਲ ਤਾਂ ਮਿਸ ਹੋ ਗਿਆ ਸੀਗਾ, ਉਹ ਤਾਂ ਨਹੀਂ ਦੇਖਿਆ ਸੀ, ਉਹ ਚਲੋ ਆਪਾਂ ਸਪੋਰਟ ਵੀ ਨਹੀਂ ਕਰਦੇ,
0: ਵਿਖਾ ਦਿੰਦੇ ਹੁੰਦੇ ਵਿੱਚ ਵਿੱਚ।
1: ਹਾਂ, ਪਰ ਠੀਕ ਹੈ, ਗੁੱਡ ਗੁੱਡ ਹੋ ਗਿਆ। ਕੌਣ ਜਿੱਤੇਗਾ ਫਾਈਨਲ, ਕੀ ਲੱਗਦਾ?
0: ਵੇਖੋ, ਮੈਨੂੰ ਤਾਂ ਇਹੋ ਹੀ ਲੱਗਦਾ, ਮੈਸੀ ਨੂੰ ਨਹੀਂ ਲੱਗਦਾ ਜਿੱਤਣਗੇ, ਪਰ ਇਹ ਕੋਈ ਪਤਾ ਨਹੀਂ।
1: ਮੈਨੂੰ ਪਤਾ ਨਹੀਂ, ਫੀਲ ਆ ਰਹੀ ਹੈ ਕਿ ਸਪੇਨ ਲੈ ਕੇ ਜਾਏਗਾ।
0: ਸਪੇਨ ਵੀ ਜਾ ਸਕਦਾ,
1: ਮੈਨੂੰ ਲੱਗਦਾ ਉਹਨਾਂ 'ਤੇ ਸ਼ਾਇਦ ਪ੍ਰੈਸ਼ਰ ਜ਼ਿਆਦਾ ਹੈ ਨਾ, ਇੱਕ ਤਾਂ ਡਿਫੈਂਡਿੰਗ ਚੈਂਪੀਅਨ ਹੋ, ਮੈਨੂੰ ਲੱਗਦਾ ਕਿ ਉਹ ਨਰਵਸ ਦੀ ਖੇਡ ਆ ਸਾਰੀ। ਇਸ ਲੈਵਲ 'ਤੇ ਜੋ ਵੀ ਖੇਡ ਰਿਹਾ, ਇੰਨੀ ਤਕੜੀਆਂ ਟੀਮਾਂ ਖੇਡਦੀਆਂ, ਸਕਿੱਲ ਦਾ ਇੰਨਾ ਬਹੁਤਾ ਫਰਕ ਨਹੀਂ ਹੁੰਦਾ। ਮੈਨੂੰ ਹੁੰਦਾ ਤੁਸੀਂ ਉਸ ਦਿਨ ਕਿੰਨੇ ਕਾਮ ਹੋ, ਕਿੰਨਾ ਘੱਟ ਪ੍ਰੈਸ਼ਰ ਫੀਲ ਕਰ ਰਹੇ
0: ਹੋ। ਜਿੰਨੀਆਂ ਵੀ ਟੀਮਾਂ ਹਾਰੀਆਂ ਨਾ, ਉਹ ਹਾਰੀਆਂ ਨੇ ਕੋਆਰਡੀਨੇਸ਼ਨ ਦੀ ਘਾਟ ਕਰਕੇ।
1: ਬਿਲਕੁਲ ਬਿਲਕੁਲ,
0: ਫਰਾਂਸ ਦੀ ਇਹੋ ਖਾਸੀਅਤ ਮੰਨੀ ਜਾਂਦੀ ਸੀ ਵੀ ਉਹਨਾਂ 'ਚ ਕੋਆਰਡੀਨੇਸ਼ਨ ਬੜੀ ਹੈ।
1: ਹਾਂ, ਉਹ ਤਾਂ ਮੈਨੂੰ ਲੱਗ ਰਿਹਾ ਕਿ ਉਸ ਦਿਨ ਟੀਮ ਹੀ ਪਤਾ ਨਹੀਂ ਕੋਈ ਹੋਰ ਖੇਡਣ ਆਈ ਹੈ ਨਾ, ਉਹ ਲੱਗਦੇ ਨਹੀਂ ਸੀ ਉਹਨੇ,
0: ਉਹ ਬਿਲਕੁਲ ਹੀ ਵੱਖਰਾ ਜਿਹਾ ਖੇਡੇ। ਤੇ ਜਿਹੜੇ ਮੈਸੀ, ਉਹਨਾਂ ਦੀ ਕੋਆਰਡੀਨੇਸ਼ਨ ਬਹੁਤ ਵਧੀਆ
1: ਇਹਨਾਂ ਦੀ।
0: ਮੈਸੀ ਦਾ ਮਤਲਬ ਇਹ ਨਹੀਂ ਰਿਹਾ ਵੀ ਉਹਨੇ ਆਪੇ ਗੋਲ ਕਰਨ ਦੀ ਕੋਸ਼ਿਸ਼ ਕੀਤੀ ਹੋਵੇ, ਉਹ ਹਮੇਸ਼ਾ ਬਣਾ ਬਣਾ ਕੇ ਉਹਨੇ ਜ਼ਿਆਦਾ ਦਿੱਤੀਆਂ। ਜੇ ਤੁਸੀਂ ਉਹਦਾ ਉਹ ਵੇਖੋ ਨਾ ਵੀ ਉਹਨੇ ਕਿੰਨੇ ਗੋਲ ਖੁਦ ਕੀਤੇ ਤੇ ਕਿੰਨੀਆਂ ਬਣਾ ਕੇ ਦਿੱਤੀਆਂ।
1: ਹਾਂ, ਤਾਂ ਫਿਰ ਤਾਂ ਉਹਦੇ ਆਸੇ ਪਾਸੇ ਨਹੀਂ ਵੀ ਲੱਗਦਾ।
0: ਹਾਂ, ਤੇ ਉਹਦੇ ਵਿੱਚ ਆਈ ਥਿੰਕ ਮਤਲਬ ਮੈਨੂੰ ਸ਼ੋਰ ਨਹੀਂ ਆ ਵੀ ਬਹੁਤ ਮਿਨੀਮਲ ਜਿਹਾ, ਆਈ ਥਿੰਕ ਇੱਕ ਦੋ ਜਿਹੜੇ ਬਾਕੀ ਦੌੜ 'ਚ ਸੀ ਸ਼ਾਇਦ ਰੋਨਾਲਡੋ ਹੋਣੀ ਉਹਨਾਂ ਨੇ, ਤੇ ਇਹਦੀ ਕਾਫੀ ਫਰਕ ਆ ਉਸ ਚੀਜ਼ ਦੇ ਵਿੱਚ। ਤੇ ਚਲੋ ਐਨੀਵੇ, ਇਹਦੇ ਅੰਕੜੇ ਪ੍ਰੋਪਰ ਨਹੀਂ ਹੈਗੇ, ਇਸ ਕਰਕੇ ਆਪਾਂ ਇਹਦੇ ਉੱਤੇ ਗੋਲ ਮੋਲ ਕਰ ਗਏ ਗੱਲ। ਤੇ ਧੰਨਵਾਦ ਤੁਹਾਡਾ ਰਕੇਸ਼ ਜੀ, ਕਹਿੰਦੇ ਨੇ ਕਿ ਤੰਦਰੁਸਤ ਰਹੋ, ਚੜ੍ਹਦੀ ਕਲਾ 'ਚ ਰਹੋ, ਹੱਸਦੇ ਖੇਡਦੇ ਰਹੋ ਤੇ ਰੱਬ ਤੁਹਾਨੂੰ ਖੂਬ ਖੁਸ਼ੀਆਂ ਦੇਵੇ, ਤੇ ਬਹੁਤ ਮਿਹਰਬਾਨੀ ਜੀ। ਤੇ ਹੈਪੀ ਬਰਥਡੇ ਕਹਿੰਦੇ ਕਿ ਸੁਖਮਨ ਸਿੰਘ ਸੈਣੀ, ਮੈਲਬਨ ਵਾਲਿਆਂ ਦਾ 7ਵਾਂ ਜਨਮ ਦਿਨ ਆ, ਤੇ ਅਗਮ ਮੈਨ ਬਾਣੀ ਸੈਣੀ ਦੇ ਵੱਲੋਂ। ਤੇ ਧੰਨਵਾਦ ਤੁਹਾਡਾ ਪਰਮਿੰਦਰ ਜੀ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਡੀਅਰ ਸੁਖਮਨ ਸਿੰਘ ਸੈਣੀ, ਹੈਪੀ ਬਰਥਡੇ ਟੂ ਯੂ,
1: ਹਿਪੇ
0: ਹੁਰੇ,
1: ਹਿਪੇ
0: ਹੁਰੇ,
1: ਹਿਪੇ
0: ਹਾਂਜੀ।
1: ਖੁਸ਼ ਰਹੋ, ਸਵਸਥ ਰਹੋ, ਮਸਤ ਰਹੋ, ਐਸ਼ ਕਰੋ, ਚਿਲ ਕਰੋ,
0: ਖੂਬ ਇੰਜੋਏ ਕਰੋ ਜੀ। ਤੁਹਾਡਾ ਇਸੇ ਤਰ੍ਹਾਂ ਦੇ ਨਾਲ ਹਾਸਾ ਖੇਡਾ ਬਣਿਆ ਰਹੇ, ਪਿਆਰ ਆਪਸ ਵਿੱਚ ਬਣਿਆ ਰਹੇ, ਚੜ੍ਹਦੀ ਕਲਾ 'ਚ ਰਹੋ। ਅਤੇ ਧੰਨਵਾਦ ਤੁਹਾਡਾ ਸੈਣੀ ਸਾਹਿਬ, ਸਾਡੇ ਨਾਲ ਇਹ ਖੁਸ਼ੀ ਤੁਸੀਂ ਸਾਂਝੀ ਕੀਤੀ, ਅਤੇ ਰੱਬ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਅਤੇ ਜਸਪ੍ਰੀਤ ਜੀ ਕਹਿੰਦੇ ਕਿ ਸਾਡੇ ਲੁਧਿਆਣੇ ਵੱਲ ਕਹਿੰਦੇ ਕਿ ਉਹੀ ਕੁਲਚਾ ਹੁੰਦਾ ਵਾ, ਭੇਜਾ ਕੁਲਚਾ, ਅਸੀਂ ਤਾਂ ਕਹਿੰਦੇ ਕਿ ਸੁਣਿਆ ਨਹੀਂ ਸੀ ਕਦੇ, ਜਿਵੇਂ ਛਿੱਤਰ ਲੱਡੂ ਵੀ ਨਹੀਂ ਸੀ ਪਤਾ।
1: ਮੈਨੂੰ ਵੀ ਨਹੀਂ ਪਤਾ ਛਿੱਤਰ ਲੱਡੂ ਕੀ ਹੈ।
0: ਉਹ ਕਈ ਇਲਾਕਿਆਂ 'ਚ ਉਹਨੂੰ ਗੋਂਦਵੇਂ ਲੱਡੂ ਕਹਿ ਦਿੰਦੇ ਆ, ਕਈਆਂ 'ਚ ਛਿੱਤਰ, ਅਤੇ ਉਹ ਵੀ ਮੇਰਾ ਖਿਆਲ ਹੋਰ ਇਲਾਕਿਆਂ 'ਚ ਘੱਟ ਹੀ ਬਣਦੇ ਆ।
1: ਓਕੇ,
0: ਜਿੱਦਾਂ ਪਤਾ, ਹਾਂਜੀ
1: ਇਹਦਾ ਨਹੀਂ ਮੈਨੂੰ ਪਤਾ।
0: ਜਿੱਦਾਂ ਆਪਣੀ ਉਹ ਨਹੀਂ ਹੁੰਦੀ ਕੀ ਉਹਨੂੰ ਕਹਿੰਦੇ ਯਾਰ, ਉਹ
1: ਜਿਹੜਾ ਉਹ ਲੱਡੂ ਕਰਾਰੇ ਆਵਾਜ਼ ਆਉਂਦੀ, ਉਹ ਵਾਲੀ ਆਈਟਮ ਹੈ?
0: ਨਹੀਂ ਨਹੀਂ, ਲੱਡੂ ਕਰਾਰੇ ਨਹੀਂ, ਇੱਕ ਆਪਣੀ ਉਹ ਮੈਨੂੰ ਉਹ ਚੇਤਾ ਭੁੱਲ ਗਿਆ,
1: ਮਿਕਸ ਹੋ ਗਿਆ ਕੰਮ।
0: ਆਪਣੀ ਉਹ ਇੱਕ ਯਾਰ ਉਹ ਹਾਫ
1: ਕੀ ਹੁੰਦਾ,
0: ਕਿੱਦਾਂ ਦੀ ਸ਼ੇਪ ਹੁੰਦੀ ਉਹਦੀ, ਕਦੀ ਛਿੱਤਰ ਜਿਹੇ ਟਾਈਪ ਲੱਡੂ ਨਹੀਂ ਖਾਧਾ ਕਦੀ?
1: ਨਹੀਂ ਖਾਧਾ।
0: ਗੋਲ ਗੋਲ ਨਹੀਂ ਹੁੰਦਾ?
1: ਅੱਛਾ, ਪਰ ਛਿੱਤਰ ਟਾਈਪ
0: ਲੰਮਾ ਜਾਂਦਾ, ਤੇ ਇੱਦਾਂ ਇੱਦਾਂ ਕਰਕੇ।
1: ਨਹੀਂ ਮੈਂ ਨਹੀਂ ਖਾਧਾ, ਮੈਂ ਨਹੀਂ ਖਾਧਾ, ਮੈਂ ਨਹੀਂ ਖਾਧਾ। ਮਤਲਬ
0: ਚਲੋ ਐਨੀਵੇ ਇਹ ਤੁਹਾਡਾ ਕੰਮ ਹੈ ਜਸਵੀਰ ਜੀ, ਤੁਸੀਂ ਚੇਤਾ ਕਰਾਓ ਕੀ ਹੁੰਦੀਆਂ ਵਾ।
1: ਹਾਂ ਬਈ ਹਾਂ, ਜਿੰਨੇ ਦੇਖੋ ਕਨਫਲਿਕਟ ਅਰਾਈਜ਼ ਕੀਤਾ ਉਹ ਸੋਲੂਸ਼ਨ
0: ਯਾਰ ਇੰਨੇ ਸੁਣ ਰਹੇ। ਹਾਂ ਗੁਜੀਆ, ਗੁਜੀਆ ਪਤਾ,
1: ਗੁਜੀਆ ਪਤਾ ਮੈਂ।
0: ਹਾਂ ਉੱਥੇ ਗੁਜੀਏ ਦਾ ਵੱਡਾ ਵਰਜ਼ਨ ਨਹੀਂ ਵੇਖਿਆ ਕਦੀ?
1: ਨਹੀਂ,
0: ਮਤਲਬ ਇਹ ਜਿਹੜਾ ਛਿੱਤਰ ਲੱਡੂ ਹੈ ਨਾ, ਗੁਜੀਏ ਦਾ, ਗੁਜੀਏ ਦਾ ਹੀ ਵੱਡਾ ਵਰਜ਼ਨ ਹੁੰਦਾ।
1: ਬਟ ਇਹ ਨਮਕੀਨ
0: ਨਹੀਂ, ਨਹੀਂ ਹੈਗਾ, ਇਹ ਵੀ, ਇਹ ਵੀ ਮਿੱਠਾ ਹੀ ਹੁੰਦਾ ਵਾ। ਇਹ ਮਤਲਬ ਇਹਦੀ ਜਿਹੜੀ ਫੀਲਿੰਗ ਆ ਉਹ ਵੱਖਰੀ ਆ।
1: ਓਕੇ,
0: ਇਹਦੀ ਫੀਲਿੰਗ ਹੁੰਦੀ ਆ ਆਪਣੇ ਰਵੇ ਦੀ, ਰਵਾ ਭੁੰਨ ਕੇ ਤੇ ਖੰਡ ਤੇ ਸੌਂਫ ਤੇ ਮਤਲਬ ਜੋ ਕਿ ਇਹਦੀ ਪਹੁੰਚ ਹੋਵੇ, ਵੈਸੇ ਬੇਸਿਕ ਇਹੋ ਹੀ ਹੁੰਦਾ ਵਾ। ਤੇ ਆਪਣੇ ਕਈ ਉਹ ਪਾ ਲੈਂਦੇ ਆਪਣੇ ਆ ਜਿਹੜੇ ਜੈਲੀਆਂ ਜੂਲੀਆਂ ਜੀਆਂ, ਤੇ ਉਹਨੂੰ ਫਿਰ ਰੈਪ ਕੀਤਾ ਜਾਂਦਾ ਵਾ ਮੈਦੇ ਦੇ ਵਿੱਚ ਗੁਜੀਏ ਟਾਈਪ।
1: ਓਕੇ,
0: ਫਿਰ ਉਹਨੂੰ ਫਰਾਈ ਕਰਕੇ ਘੈਂਟ ਬਣਦੀ ਚੀਜ਼ ਉਹ।
1: ਓਕੇ,
0: ਓਕੇ, ਰਿਪੋਰਟ ਬਣਦੀ
1: ਆ, ਕਰਾਂਗੇ ਟਰਾਈ ਫਿਰ ਵੀ।
0: ਤੇ ਗੁਜੀਏ ਦੇ ਵਿੱਚ, ਗੁਜੀਏ 'ਚ ਵੀ ਫੀਲਿੰਗ ਜਿਹੜੀ ਜ਼ਿਆਦਾਤਰ ਤੇ ਉਹ ਹੁੰਦਾ ਵਾ ਆਈ ਥਿੰਕ ਆਪਣਾ ਕੀ ਉਹਨੂੰ ਕਹਿੰਦੇ ਯਾਰ ਆਪਣਾ ਖੋਆ,
1: ਵੇਖੋ
0: ਯਾਰ ਤੁਸੀਂ ਨਾ ਕੋਈ ਕਿਸੇ ਨਾ ਕਿਸੇ ਨੇ ਬਣਾਏ ਹੋਣੇ ਅੰਮ੍ਰਿਤਸਰ ਵਾਲੇ ਬਣਾ ਛੱਡਦੇ ਹੁੰਦੇ ਸਿਆਲ ਚ, ਮੰਮੀਆਂ ਮੰਮੀ ਆਈਆਂ ਹੁੰਦੀਆਂ।
1: ਫੋਟੋ ਮਾਰੋ ਮੂੰਹ ਤੇ ਇਹਦੇ,
0: ਫੋਟੋ ਨੀ ਮੈਂ ਕਹਿੰਦਾ ਭੇਜੋ ਚਾਰ ਰੱਜ ਕੇ ਗੱਲਾਂ ਮਾਰੋ, ਬਿਕੋਜ਼ ਕੰਨ ਤਾਂ ਨਹੀਂ ਹੁੰਦੇ ਬਟ ਜੀਭ ਨਹੀਂ ਹੁੰਦੀ, ਸੋ ਆਲ ਦ ਸੀਕ੍ਰੇਟ ਆਰ ਕੈਪਟ ਪ੍ਰਾਈਵੇਟ ਐਂਡ ਕੰਫੀਡੈਂਸ਼ੀਅਲ।
1: ਗੱਲ ਤੇ ਸਿਆਣੀ,
0: ਇਹ ਵੀ ਗੱਲ ਠੀਕ ਆ। ਥੈਂਕ ਯੂ ਰਜਿੰਦਰ ਜੀ, ਤੁਹਾਡਾ ਪੇਸਟਰੀ। ਅੱਛਾ, ਕਹਿੰਦੇ ਪਾਈ ਪੇਸਟਰੀ ਹੋ ਜਾਓ, ਤੁਸੀਂ ਚੰਗਾ ਭਸਾਉਣ ਲੱਗੇ ਹੋ।
1: ਕੀ ਹੋਇਆ, ਕੀ ਹੋਇਆ?
0: ਕਹਿੰਦੇ ਪਾਈ ਪੇਸਟਰੀ।
1: ਅੱਛਾ ਠੀਕ
0: ਹੈ, ਇਹ ਨਹੀਂ, ਇਹ ਸਹਿਮੀ ਸਾਹਿਬ ਨੇ ਚਲੋ ਹੈਲਪ ਕਰਤੀ ਹੈ ਨਾ। ਗੁਜੀਆ,
1: ਗੁਜੀਆ,
0: ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਕਿ ਪੰਜੀਰੀ, ਇਟਸ ਪੰਜੀਰੀ ਲੱਡੂ, ਹੋ ਸਕਦਾ ਤੁਹਾਡੇ ਇਲਾਕੇ 'ਚ ਕਹਿੰਦੇ ਹੋਣ, ਪਰ ਪੰਜੀਰੀ ਲੱਡੂ ਡਿਫਰੈਂਟ ਹੁੰਦੇ ਆ। ਪੰਜੀਰੀ ਲੱਡੂ ਕਹਿ ਦਿੰਦੇ ਆ ਜਿੱਦਾਂ ਪੰਜੀਰੀ, ਪੰਜੀਰੀ ਹੁੰਦੀ ਹੈ ਨਾ ਜਿਹੜੇ ਜੱਚਾ ਬੱਚਾ ਤੇ ਬਣਾਉਂਦੇ ਆ ਆਟੇ ਦਾ, ਤੇ ਉਸੇ ਨੂੰ ਵੱਟ ਕੇ ਉਹਦਾ ਗੋਲ ਤੇ ਉਹਦਾ ਲੱਡੂ, ਉਹਨੂੰ ਕਹਿੰਦੇ ਪੰਜੀਰੀ ਲੱਡੂ। ਇਹ ਪੰਜੀਰੀ ਲੱਡੂ, ਛਿੱਤਰ ਲੱਡੂ, ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ
1: ਜੀ,
0: ਬਹੁਤ ਬਹੁਤ ਵੱਖਰਾ ਵੱਖਰਾ ਜਿਹਾ ਫਰਕ ਆ। ਤੇ ਥੈਂਕ ਯੂ। ਤੇ ਕਹਿੰਦੇ ਕਿ ਪੀਪਰ ਸੇਨ ਅੰਮ੍ਰਿਤਸਰ ਸਾਈਡ, ਇਟਸ ਪੰਜੀਰੀ ਲੱਡੂ। ਨਹੀਂ, ਪੰਜੀਰੀ ਲੱਡੂ ਨਹੀਂ ਹੈ ਭੈਣਾ, ਪੰਜੀਰੀ ਲੱਡੂ
1: ਨਹੀਂ ਹੈ। ਕਿਉਂ ਨਹੀਂ ਮੰਨ ਰਹੇ, ਤੰਗ ਕੀਤਾ ਮੈਂ ਸਾਰਿਆਂ ਨੇ ਯਾਰ, ਪਲੀਜ਼ ਮੰਨ ਜਾਓ, ਨਹੀਂ ਹੈ, ਨਹੀਂ ਹੈ, ਨਹੀਂ ਹੈ,
0: ਇਹ ਨਹੀਂ ਹੈ। ਆ ਲੱਡੂ ਇੱਕ ਫੋਟੋ ਭੇਜਤੀ ਇਹਨੇ, ਤਾਂ ਮੈਂ ਵਿਖਾ ਦੂੰਗਾ ਤੁਹਾਨੂੰ ਮੈਂ।
1: ਸ਼ੁਕਰੀਆ ਆਪਨੇ, ਆਪਨੇ ਤਸਵੀਰ ਭੇਜ ਦਿਆ।
0: ਹਾਂ, ਥੈਂਕ ਯੂ, ਥੈਂਕ ਯੂ ਤੁਹਾਡਾ। ਤੇ ਲੱਕੀ ਅਸੀਂ ਜੀ, ਬਾਬਾ ਮਿਹਰਬਾਨੀ ਤੁਹਾਡੀ। ਕਹਿੰਦਾ ਆਈ ਪ੍ਰੋਮਿਸ ਯੂ ਕਿ ਚੁਟਕਲੇ ਤਿਆਰ ਹੋ ਰਹੇ ਨੇ, ਤੇ ਇਹਨਾਂ ਨੇ ਕਹਿੰਦੇ ਮੈਂ ਬੇਟਾ ਤਿਆਰ ਕਰਤਾ। ਤੇ ਵਾਕਈ ਜਦੋਂ ਹਲੇ ਹੋਇਆ ਸੀ ਨਾ, ਉਦੋਂ ਉਦੋਂ ਦਾ ਕਹਿੰਦੇ ਹੁੰਦੇ ਸੀ ਵੀ ਮੈਂ ਚੁਟਕਲਾ ਤਿਆਰ ਕਰਨਾ, ਮੈਂ ਰੇਡੀਓ ਤੇ ਮੇਰਾ ਬੇਟਾ ਸੁਣਾਊਂਗਾ ਚੁਟਕਲਾ। ਇਸ ਤੋਂ ਵੱਡੀ ਹੋਰ ਖੁਸ਼ੀ ਕਿਹੜੀ ਹੋ ਸਕਦੀ ਤੁਹਾਡੀ?
1: ਦੈਟਸ
0: ਮੈਨੂੰ ਯਾਦ ਹੈ ਜਿੱਦਣ ਇਹ ਹੋਇਆ ਸੀ ਨਾ, ਉਦਣ ਇਹਨਾਂ ਨੇ ਖੁਸ਼ੀ ਸਾਂਝੀ ਕੀਤੀ ਸੀ, ਤੇ ਉਦਣ ਇਹਨਾਂ ਨੇ ਇਹ ਗੱਲ ਕਹੀ ਸੀ ਵੀ ਮੈਨੂੰ ਲੱਗਦਾ ਹਲੇ ਵੀ ਇਹਨਾਂ ਦੇ ਮੈਸੇਜਾਂ 'ਚ ਕਿਤੇ ਨਾ ਕਿਤੇ ਸ਼ਾਇਦ ਪਈ ਹੋਣੀ।
1: ਦੈਟ ਇਜ਼ ਸੋ ਬਿਊਟੀਫੁਲ।
0: ਤੇ ਬੜਿਆਂ ਦੀ ਇਹ ਹੁੰਦੀ ਆ, ਬਹੁਤ ਹੋਰ ਵੀ ਬਾਹਰ ਅੰਦਰ ਮਿਲਦੇ ਕਈ ਵਾਰੀ ਕਹਿ ਦਿੰਦੇ ਆ ਵੀ ਹਾਂ ਆਹ ਤੁਹਾਡਾ ਨਿੱਕਾ ਚੁਟਕਲਾ ਤਿਆਰ ਹੋ ਰਿਹਾ। ਕਿੰਨੀ ਕਿੰਨੀ ਖੁਸ਼ੀ ਹੁੰਦੀ ਹੋਊਗੀ ਮਾਂ ਪਿਓ ਨੂੰ ਜਿਸ ਦਿਨ ਹਨਾ ਤੁਸੀਂ ਬੱਚੇ ਦੀ ਆਵਾਜ਼ ਤੁਸੀਂ ਰੇਡੀਓ ਤੇ ਸੁਣਦੇ ਹੋ। ਥੈਂਕ ਯੂ ਬਲੂਸ਼ਾਹੀ। ਨਹੀਂ ਬਲੂਸ਼ਾਹੀ ਭਾਅ ਜੀ ਹੋਰ ਚੀਜ਼ ਆ, ਬਿਲਕੁਲ ਵੱਖਰੀ ਚੀਜ਼ ਆ। ਤੇ ਥੈਂਕ ਯੂ ਕਹਿੰਦੇ ਆਈ ਸਪੈਂਡ ਲਾਸਟ ਨਾਈਟ ਕੁਕਿੰਗ ਅਪ ਏ ਸਟੋਮ, ਮੇਡ ਸਮ ਅਮੇਜ਼ਿੰਗ ਛੋਲੇ ਭਟੂਰੇ।
1: ਅੱਛਾ,
0: ਮਤਲਬ ਰਾਤ ਨੂੰ ਛੋਲੇ ਭਟੂਰੇ ਬਣਾਏ ਤੁਸੀਂ?
1: ਵਾਹ,
0: ਓਕੇ, ਗੁੱਡ। ਤੇ ਧੰਨਵਾਦ ਜੀ, ਮਿਹਰਬਾਨੀ। ਤੇ ਕਹਿੰਦੇ ਕਿ ਸੌਂ ਮੈਂ ਸੱਚੀ ਤੇਰਾ ਹੋ ਜਾਂ, ਮੈਂ ਤੇਰੇ ਤੋਂ ਇੰਜ ਜੁਦਾ ਹੋ ਜਾਂ, ਮੇਰੇ ਦਿਲ ਦੇ ਨੇੜੇ ਤੂੰ ਇੰਨੀ ਹੋ ਜੇ ਕਿ ਮੈਂ ਤੇਰੇ ਸਾਹਾਂ ਵਿੱਚ ਖੋ ਜਾਂ, ਮੈਂ ਰੱਖਾਂ ਬਣਾ ਕੇ ਸਰਾਣਾ ਪੱਟ ਦਾ, ਬਸ ਤੂੰ ਮੇਰੇ ਨੈਣਾ ਸਾਹਮਣੇ ਸੌ ਜਾ। ਅੱਛਾ,
1: ਇਹੀ ਹੋਇਆ ਸੀ ਮਿਰਜ਼ੇ ਨਾਲ, ਆਹੀ ਪ੍ਰੋਬਲਮ ਹੋਈ ਸੀ
0: ਤੁਹਾਡੇ,
1: ਆਹੀ ਚੱਕਰ,
0: ਤੀਰ ਖਾਣ ਵਾਲੀਆਂ ਹਰਕਤਾਂ ਲੱਗ ਗਈਆਂ।
1: ਅਮਰਿੰਦਰ ਜਿਹੜੇ ਲੀਰ ਇੱਦਾਂ ਹੀ ਦਿੰਦੇ ਚੀਰ,
0: ਤੁਹਾਡੇ ਸੁੱਤਿਆਂ ਤੇ ਬਰਫ਼ ਸੁੱਟਦੇ ਨੀ ਗਏ ਨੇ। ਜਿੱਦਾਂ ਦੇ ਸ਼ੇਰ ਲਿਖਣ ਡੇ ਜਦੋਂ
1: ਯਾਰ
0: ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ। ਤੇ ਅੱਜ ਕਹਿੰਦੇ ਕਿ ਹਰਗੁਣ ਨੇ ਤੇ ਅਨਾਥ ਨੇ ਅੱਜ ਮੇਲਾ ਹੀ ਲੁੱਟ ਲਿਆ।
1: ਬਿਲਕੁਲ
0: ਬਿਲਕੁਲ ਸਹੀ ਗੱਲ ਹੈ, ਕਿਆ ਕੋਆਰਡੀਨੇਸ਼ਨ ਨਹੀਂ ਹੈ ਨਾ। ਥੈਂਕ ਯੂ ਮਿਹਰਬਾਨੀ ਜੀ ਤੁਹਾਡੀ। ਤੇ ਮਾਫੀ ਚਾਹੁੰਦਾ, ਮੈਂ ਸਾਰੇ ਮੈਸੇਜ ਨਹੀਂ ਲੈ ਪਾਊਂਗਾ, ਹੁਣ ਸਾਡਾ ਸਮਾਂ ਆ ਗਿਆ। ਇਜਾਜ਼ਤ ਆ, ਕਹਿੰਦੇ ਕਿ ਤੂੰ ਸੋਹਣਾ, ਤੇਰੇ ਐਬ ਸੋਹਣੇ ਤੇ ਉੱਤੋਂ ਕਿਤੇ ਸੋਹਣੇ, ਤੇਰੇ ਹਾਸੇ ਨੇ, ਤੇਰੇ ਦਿੱਤੇ ਦੁੱਖ ਵੀ ਸੋਹਣੇ ਤੇ ਕਈ ਸੋਹਣਿਆਂ ਤੋਂ ਸੋਹਣੇ ਤੇਰੇ ਦਿਲਾਸੇ ਨੇ।
1: ਵਾਹ
0: ਵਾਹ ਜੀ, ਬਹੁਤ ਵਧੀਆ ਜੀ। ਜੈਗ ਜੀ ਧੰਨਵਾਦ ਤੁਹਾਡਾ, ਮਿਹਰਬਾਨੀ। ਤੇ ਕੁਛ ਇੱਕ ਫਰਮਾਇਸ਼ਾਂ ਵੀ ਹੈ, ਕਹਿੰਦੇ ਵੀ ਆਹ ਗਾਣਾ ਲਾ ਦਿਓ, ਆਹ ਗਾਣਾ ਲਾ ਦਿਓ। ਤੇ ਕੋਈ ਨਹੀਂ, ਆਪਾਂ ਵੇਖਦੇ ਹਾਂ ਜੀ। ਤੇ ਇੱਕ ਜਨਮਦਿਨ ਦਾ ਮੈਸੇਜ ਜਿਹੜਾ ਮੈਂ ਲੱਭਣ ਦੀ ਕੋਸ਼ਿਸ਼ ਕਰ ਰਿਹਾ, ਤੁਸੀਂ ਪਲੀਜ਼ ਦੁਬਾਰਾ ਤੋਂ ਭੇਜ ਦਿਓ ਉਹ ਉੱਤੇ ਆ ਜੇ ਤੜਕੇ, ਤੇ ਫਿਰ ਆਪਾਂ ਉਹ ਕਰ ਦਈਏ ਵੀ, ਹੈ ਨਾ। ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਕਿ ਕਿੱਦਾਂ ਤੁਸੀਂ? ਹਾਂਜੀ ਆਪਾਂ ਬਹੁਤ ਵਧੀਆ ਜੀ, ਧੰਨਵਾਦ ਤੁਹਾਡਾ, ਮਿਹਰਬਾਨੀ। ਤੇ ਕਹਿੰਦੇ ਵੀ ਤੁਸੀਂ ਸਹੀ ਨਹੀਂ ਪੜਿਆ, ਤੇ ਮੈਂ ਤੇ ਕਹਿੰਦਾ ਵੀ ਮੈਨੂੰ ਨਹੀਂ ਸਹੀ ਪੜ੍ਹਨਾ ਹੁੰਦਾ। ਮੈਂ ਕਿੱਦਣ ਕਿਹਾ
1: ਇਹ ਕੰਟਰੈਕਟ 'ਚ ਗੱਲ ਕਦੋਂ ਹੋਈ ਸੀ ਕਿ ਇਹ ਜ਼ੀਆ ਮੁਹੀਉਦੀਨ ਸਾਹਿਬ ਸਾਹਮਣੇ ਬੈਠੇ ਨੇ?
0: ਮੈਂ ਤੇ ਭਰਾ ਕਿੰਨੀ ਵਾਰੀ ਕਹਿ ਚੁੱਕਾ ਵੀ ਆਪੇ ਸੁਣਾ ਲਿਆ ਕਰਵਾ ਕੇ, ਮੇਰੇ ਕੋਲ ਨਹੀਂ ਪੜਿਆ ਜਾਂਦਾ। ਸਹੀ
1: ਸਹੀ ਗੱਲ
0: ਆ, ਫਿਰ ਅਸੀਂ ਤੇ ਫਿਰ ਆਪਣੇ ਹਿਸਾਬ ਨਾਲ ਹੀ ਪੜ੍ਹਨਾ ਹੀ ਆ। ਤੁਹਾਡੀ ਕਲਮ ਤੁਸੀਂ ਲਿਖਿਆ, ਮੈਂ ਥੋੜੀ ਕਹਿ ਕੇ ਲਿਖਾਇਆ।
1: ਠੀਕ ਗੱਲ ਆ,
0: ਮੈਂ ਉਹ 'ਚ ਇੰਟਰਫੇਰੈਂਸ ਕੀਤੀ
1: ਨਹੀਂ, ਇੱਕ ਪਰਸਨ ਨਹੀਂ,
0: ਤੇ ਜਦੋਂ ਮੈਂ ਪੜਿਆ ਤੁਸੀਂ ਮੇਰੇ ਪੜ੍ਹਨ 'ਚ ਕਿਉਂ ਇੰਟਰਫੇਰੈਂਸ?
1: ਬਿਲਕੁਲ ਠੀਕ ਹੈ,
0: ਨਹੀਂ ਮਾਫੀ ਚਾਹੁੰਦੇ ਹਾਂ ਜੀ ਤੁਹਾਡਾ, ਤੁਹਾਡੇ ਕਵਿਤਾ ਨਾਲ ਇਨਸਾਫ ਨਹੀਂ ਹੋ ਪਾਇਆ, ਪਰ ਯਕੀਨ ਮੰਨੋ ਇਹ ਤੋਂ ਬੈਸਟ ਨਹੀਂ ਹੋ ਸਕਦਾ।
1: ਦੇਖੋ ਸਾਡੀ ਲਿਮਿਟੇਸ਼ਨ ਹੈ ਥੋੜ੍ਹੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਤੁਹਾਡਾ। ਜਸਵੀਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਹੈਪੀ ਫਰਾਈਡੇ। ਅਤੇ ਇਸ ਹਫ਼ਤੇ ਕਹਿੰਦੇ ਕਿ ਸਭ ਤੋਂ ਵਧੀਆ ਗੱਲ ਹੋਈ ਕਿ ਐਵਰੀ ਡੇ ਮੈਂ ਕਹਿੰਦੇ ਕਿ 10 ਕਿਲੋਮੀਟਰ ਵਾਕ ਵਾਲਾ ਪ੍ਰੋਮਿਸ ਜੋ ਆਪਣੇ ਆਪ ਦੇ ਨਾਲ ਕੀਤਾ ਸੀ ਉਹ ਮੈਂ ਕਹਿੰਦੇ ਨੇ ਕਿ ਪੂਰਾ ਕੀਤਾ, ਅਤੇ ਮੋਟੀਵੇਸ਼ਨ ਮਿਲੀ ਬਹੁਤ, ਅਤੇ ਹੁਣ ਮੈਂ ਅੱਗੇ ਕੰਟੀਨਿਊ ਰੱਖਣਾ।
1: ਵੈਰੀ ਗੁੱਡ, ਦੈਟ ਇਜ਼ ਅਮੇਜ਼ਿੰਗ।
0: ਬਹੁਤ ਵਧੀਆ ਜੀ, ਬਹੁਤ ਵਧੀਆ। ਨਹੀਂ ਜੀ ਵੀਰ ਜੀ, ਬਾਲੂਸ਼ਾਹੀ ਬਿਲਕੁਲ ਡਿਫਰੈਂਟ ਚੀਜ਼ ਆ। ਕ੍ਰਿਸ਼ਨਾ ਜੀ, ਯੂ ਆਰ ਡੂਇੰਗ ਗ੍ਰੇਟ ਜੋਬ, ਕੀਪ ਇਟ ਅਪ।
1: ਤੁਸੀਂ
0: ਕੀਤਾ ਕੀ ਵੈਸੇ? ਮੈਨੂੰ ਦੱਸੋ,
1: ਪਤਾ ਨਹੀਂ, ਮੈਂ ਵੀ ਕਨਫਿਊਜ਼ਡ ਜਿਹਾ ਥੋੜਾ।
0: ਮੈਨੂੰ ਕਿਹੜੀ ਚੀਜ਼ ਤੇ ਕਿਹਾ ਹੋਊਗਾ
1: ਕੀ ਕੀਤਾ ਹੋਏਗਾ, ਪਤਾ ਨਹੀਂ, ਖਿਆਲ ਨਹੀਂ ਆ ਰਿਹਾ।
0: ਸਾਡੇ ਲੱਡੂ ਲੁੱਡੂ ਜਿਹਾ ਪੁੱਛਿਆ ਸ਼ਾਇਦ,
1: ਹਾਂ ਮੇਰੇ ਹਿਸਾਬ ਨਾਲ ਉਹਦੀ ਵੈਲਿਊ ਪੈ ਗਈ ਹੈ। ਨਹੀਂ ਮੈਂ ਕੁਲਚਾ ਐਕਚੁਅਲੀ ਭਾਜੀ ਜਿਹੜਾ ਦਿਲੋਂ ਦੱਸਿਆ ਨਾ,
0: ਇੰਜੋਏ ਕਰੋ, ਤੇ ਜੋ ਵੀ ਤੁਹਾਡੇ ਮਨ ਦੇ ਵਿੱਚ ਚੀਜ਼ ਜਚੀ ਆ, ਕੁਲਚਾ ਜਚਿਆ, ਭਟੂਰਾ ਜਚਿਆ, ਉਹ ਵੀਕਐਂਡ ਦੇ ਉੱਤੇ ਤੁਸੀਂ ਟਾਈਮ ਕੱਢ ਕੇ ਤੇ ਆਪਣੇ ਆਪ ਨੂੰ ਖੁਸ਼ੀ ਦੇ ਹੀ ਲਓ। ਤੁਸੀਂ
1: ਪਲੀਜ਼ ਖਾਓ,
0: ਕੋਈ ਨਹੀਂ, ਤੇ ਨਾਲ 10 ਕਿਲੋਮੀਟਰ ਵਾਕ ਕਰ ਲਿਓ।
1: ਮੇਰੇ ਮਾਤਾ ਜੀ ਨੇ ਲਿਖਿਆ ਹੋਇਆ
0: ਜੀ,
1: ਤੁਹਾਨੂੰ ਸੁਣਾਨੇ। ਕਹਿੰਦੇ ਕਿ ਨਾ ਰੁਕੀ ਵਕਤ ਕੀ ਗਰਦਿਸ਼ ਨਾ ਜ਼ਮਾਨਾ ਬਦਲਾ
0: ਜੀ,
1: ਨਾ ਰੁਕੀ ਵਕਤ ਕੀ ਗਰਦਿਸ਼ ਨਾ ਜ਼ਮਾਨਾ ਬਦਲਾ, ਪੇੜ ਜਬ ਸੂਖਾ ਤੋ ਪਰਿੰਦੋ ਨੇ ਠਿਕਾਨਾ ਬਦਲਾ। ਹੈਪੀ ਬਰਥਡੇ ਇਨ ਐਡਵਾਂਸ ਮੰਮੀ, ਲਵ ਯੂ।
0: ਵਾਹ ਵਾਹ,
1: ਐਂਡ ਦੈਟਸ ਆਲ ਫਰਮ ਮਾਈ ਸਾਈਡ।
0: ਵੈਰੀ ਨਾਈਸ। ਕਿਨੂੰ ਕਿਨੂੰ ਬਰਥਡੇ ਕਿਰਾ?
1: ਮੰਮੀ ਦਾ ਬਰਥਡੇ ਕੱਲ ਮੇਰੇ।
0: ਕੱਲ? ਓਕੇ, ਚਲੋ ਐਡਵਾਂਸ ਦੇ ਵਿੱਚ ਆਂਟੀ ਜੀ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਬਹੁਤ ਬਹੁਤ ਵਧਾਈਆਂ। ਵੈਗਰੂ ਤੰਦਰੁਸਤੀ ਦੇਵੇ, ਚੜ੍ਹਦੀ ਕਲਾ ਦੇ ਵਿੱਚ ਰੱਖੇ, ਤੇ
1: ਮੈਨੂੰ ਟੋਲਰੇਟ ਕਰਨ ਦੀ ਹੋਰ ਸਮਰੱਥਾ ਬਖਸ਼ੇ।
0: ਹਾਂਜੀ,
1: ਮੈਨੂੰ ਟੋਲਰੇਟ ਕਰਨ ਦੀ ਹੋਰ ਸਮਰੱਥਾ ਬਖਸ਼ੇ, ਮੇਰੀ ਹਰਕਤਾਂ ਟੋਲਰੇਟ ਕਰਨ ਦੀ।
0: ਅੱਛਾ, ਓਕੇ ਓਕੇ ਓਕੇ ਓਕੇ, ਨਹੀਂ ਮਾਮਾ ਤੇ ਇੰਜੋਏ ਕਰਦੇ ਆ ਕੋਈ ਚੀਜ਼,
1: ਮੈਨੂੰ ਆਪਣੇ ਨਾਲ ਜੁੜੇ ਹਰ ਬੰਦੇ ਨੂੰ ਇਹ ਕਹਿਣਾ ਪੈਂਦਾ।
0: ਚਲੋ ਲੈਨੇ ਜੀ, ਜਾ ਚੱਲੀਏ ਤੁਹਾਡੇ ਕੋਲੋਂ। ਇਹਨਾਂ ਕਹਿੰਦੇ ਹੋਏ ਕਿ ਕਿਆ ਸੁਣਿਆ, ਮਾਫ
1: ਜੀ, ਯਾ
0: ਤੇ ਅੱਗੇ ਤੋਂ ਹੋਰ ਬਿਹਤਰ ਕਰਨ ਦੀ ਕਹਿਣ ਦੀ ਕੋਸ਼ਿਸ਼ ਕਰਾਂਗੇ ਆਪਾਂ, ਤੇ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਵੀਕਐਂਡ ਤੁਹਾਡਾ ਵਧੀਆ ਵਧੀਆ ਰਹੇ ਤੁਹਾਡਾ
1: ਜੀ। ਹੈਵ ਅ ਹੈਪੀ ਹੈਪੀ ਵੀਕਐਂਡ, ਖੁਸ਼ ਰਹੋ, ਸੁਣਦੇ ਰਹੋ, ਮੌਜ 'ਚ ਰਹੋ। ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਹਕੂਮਤ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

ਪੁਲਾਂ ਦੇ ਉੱਤੇ ਵੀ ਹਮਲਾ ਹੋਇਆ। ਹੋਰਮਜ਼ਗਨ ਸੂਬੇ ਦੇ ਵਿੱਚ ਬੰਦਰ ਅਬਾਸ ਦੀ ਜਿਹੜੀ ਬੰਦਰਗਾਹ ਉਹ ਵੀ ਬਣੀ ਹੋਈ ਹੈ। ਔਰ ਇਸੇ ਹਫਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਧਮਕੀ ਵੀ ਦਿੱਤੀ ਸੀ ਕਿ ਜੇਕਰ ਇਰਾਨ ਗੱਲਬਾਤ ਦੇ ਲਈ ਵਾਪਸ ਨਹੀਂ ਆਉਂਦਾ ਤਾਂ ਉਹਨਾਂ ਦੇ ਪੁਲਾਂ ਦੇ ਉੱਤੇ, ਉਹਨਾਂ ਦੇ ਇਨਫਰਾਸਟ੍ਰਕਚਰ ਦੇ ਉੱਤੇ, ਉਹਨਾਂ ਦੇ ਸਰਕਾਰੀ ਢਾਂਚੇ ਦੇ ਉੱਤੇ, ਸਣੇ ਨਿਊਕਲੀਅਰ ਜਿਹੜੇ ਪਲਾਂਟ ਨੇ ਉਹਨਾਂ ਦੇ ਉੱਤੇ ਹਮਲੇ ਜਾਰੀ ਰਹਿਣਗੇ। ਉਧਰ ਅਮਰੀਕਾ ਦੇ ਰਾਸ਼ਟਰਪਤੀ ਨੇ ਆਪਣੇ ਅਮਰੀਕੀ ਚੋਣਾਂ, ਚੀਨ ਨੇ ਅਮਰੀਕੀ ਚੋਣਾਂ ਦੇ ਡੇਟਾ ਦੇ ਵਿੱਚ ਸੇਧ ਲਗਾਈ ਹੈ। ਟਰੰਪ ਦਾ ਕਹਿਣਾ ਹੈ ਕਿ ਸਾਲਾਂ ਤੱਕ ਅਮਰੀਕੀਆਂ ਨੇ ਚੋਣਾਂ ਦੇ ਨਾਲ ਜੁੜੇ ਹੋਏ ਇਨਫਰਾਸਟ੍ਰਕਚਰ ਦੀ ਸੁਰੱਖਿਆ ਦੇ ਬਾਰੇ ਝੂਠ ਬੋਲਿਆ ਸੀ। ਇਸ ਦਰਮਿਆਨ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਤੇ ਵੋਟਾਂ ਦੀ ਗਿਣਤੀ ਕਰਨ ਵਾਲੇ ਸਿਸਟਮ ਵੀ ਇਹਦੇ ਚ ਸ਼ਾਮਲ ਦੱਸੇ ਗਏ ਨੇ। ਉਹਨਾਂ ਕਿਹਾ ਕਿ ਪਹਿਲਾਂ ਅਸੀਂ ਜਾਣਕਾਰੀ ਗੁਪਤ ਰੱਖੀ ਸੀ, US ਇੰਟੈਲੀਜੈਂਸ ਕਮਿਊਨਿਟੀ ਦੀ ਅਸੈਸਮੈਂਟ ਰਿਪੋਰਟ ਤੇ ਦੂਸਰੀਆਂ ਰਿਪੋਰਟਾਂ ਜਾਰੀ ਕੀਤੀਆਂ ਜਾ ਰਹੀਆਂ ਨੇ ਜੋ ਕਿ ਇਹ ਸਾਬਤ ਕਰਦੀਆਂ ਨੇ ਕਿ ਸਾਡੀ ਸਰਕਾਰ ਲੰਮੇ ਸਮੇਂ ਤੋਂ ਇਹ ਜਾਣਦੀ ਸੀ ਕਿ ਮਸ਼ੀਨਾਂ ਹਮਲੇ ਦਾ ਸਾਹਮਣਾ ਕਰਨ ਦੇ ਲਈ ਬੇਹੱਦ ਕਮਜ਼ੋਰ ਨੇ। ਉਹਨਾਂ ਨੇ ਰਿਪੋਰਟ ਦੇ ਹਵਾਲੇ ਦੇ ਨਾਲ ਕਿਹਾ ਕਿ ਸਾਡਾ ਮੰਨਣਾ ਹੈ ਕਿ ਅਮਰੀਕਾ ਦੇ ਵਿਰੋਧੀ, ਜਿਨ੍ਹਾਂ ਦੇ ਵਿੱਚ ਘੱਟੋ ਘੱਟ ਰੂਸ, ਚੀਨ, ਇਰਾਨ ਤੇ ਉੱਤਰ ਕੋਰੀਆ ਦੇ ਨਾਲ ਨਾਲ ਗੈਰ ਸਰਕਾਰੀ ਸਮੂਹ ਵੀ ਸ਼ਾਮਲ ਨੇ, ਉਹਨਾਂ ਦੇ ਕੋਲ ਅਮਰੀਕਾ ਦੇ ਚੋਣ ਇਨਫਰਾਸਟ੍ਰਕਚਰ ਨੂੰ ਨੁਕਸਾਨ ਪਹੁੰਚਾਉਣ ਦੀ ਕਾਬਲੀਅਤ ਹੈ। ਵਾਈਟ ਹਾਊਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਵੀ ਲਿਖਿਆ ਕਿ ਇਹਨਾਂ ਦਸਤਾਵੇਜ਼ਾਂ ਤੋਂ ਪਤਾ ਚੱਲਦਾ ਹੈ ਕਿ ਸਾਲ 2020 ਦੇ ਚੋਣਾਂ ਦੀ ਸ਼ੁਰੂਆਤ ਤੋਂ ਹੀ ਬਹੁਤ ਸਾਰੀਆਂ ਗੜਬੜਾਂ ਜਿਹੜੀਆਂ ਹੋਈਆਂ ਨੇ, ਚੀਨ ਦੇ ਦੁਆਰਾ ਗੈਰ ਕਾਨੂੰਨੀ ਤਰੀਕੇ ਦੇ ਨਾਲ ਸੇਧ ਲਗਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਉਧਰ ਇੱਕ ਖਬਰ ਅੱਜ ਸਵੇਰ ਵੇਲੇ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲਦਿਮੀਰ ਜ਼ੇਲੈਂਸਕੀ ਦੇ ਦੁਆਰਾ ਰੱਖਿਆ ਮੰਤਰੀ ਮਿਖਾਇਲੋ ਫੈਡਰੋਵ ਨੂੰ ਹਟਾਏ ਜਾਣ ਦੇ ਲਏ ਗਏ ਅਚਾਨਕ ਫੈਸਲੇ ਦੇ ਚੱਲਦਿਆਂ ਯੂਕਰੇਨ ਦੀ ਸਿਵਲ ਸੁਸਾਇਟੀ ਦੇ ਵਿੱਚ ਭਾਰੀ ਨਾਰਾਜ਼ਗੀ ਦਿਖਾਈ ਦੇ ਰਹੀ ਹੈ। ਇੱਥੋਂ ਤੱਕ ਕਿ ਹੁਣ ਪਾਰਲੀਮੈਂਟੇਰੀਅਨਸ ਵੀ ਇਸ ਦਾ ਵਿਰੋਧ ਕਰਨ ਦੇ ਲਈ ਸੜਕਾਂ ਤੇ ਉਤਰ ਪਏ ਨੇ। ਵੀਰਵਾਰ ਸਵੇਰ ਵੇਲੇ ਰਾਜਧਾਨੀ ਕੀਵ ਤੇ ਯੂਕਰੇਨ ਦੇ ਹੋਰਨਾਂ ਸ਼ਹਿਰਾਂ ਦੇ ਉੱਤੇ ਨੌਜਵਾਨ ਜਮ੍ਹਾਂ ਹੋਏ। ਉਹਨਾਂ ਨੇ ਹਾਲਾਂਕਿ ਯੂਕਰੇਨੀ ਭਾਸ਼ਾ ਚ ਨਾਰੇ ਲਿਖੇ ਹੋਏ ਸੀ ਜਿਸ ਚ ਇਹ ਕਿਹਾ ਗਿਆ ਸੀ ਕਿ ਫੈਡਰੋਵ ਤੋਂ ਦੂਰ ਰਹੋ, ਯਾਨੀ ਕਿ ਫੈਡਰੋਵ ਨੂੰ ਪ੍ਰੋਟੈਕਟ ਕਰ ਰਹੇ ਨੇ ਉੱਥੋਂ ਦੇ ਲੋਕ। ਔਰ ਇਹ ਵੀ ਮੰਨ ਰਹੇ ਨੇ ਕਿ ਯੂਕਰੇਨ, ਜਿਹੜਾ ਕਿ ਇਸ ਵਕਤ ਰੂਸ ਦੇ ਨਾਲ ਆਡਾ ਲੈ ਸਕਿਆ ਜਾਂ ਹੁਣ ਤੱਕ ਟਿਕ ਪਾ ਰਿਹਾ, ਉਹ ਸਿਰਫ ਇਸ ਕਰਕੇ ਕਿ ਫੈਡਰੋਵ ਯੂਕਰੇਨ ਦੇ ਕੋਲ ਯੂਕਰੇਨ ਨੂੰ ਸਲਾਹਾਂ ਮਸ਼ਵਰੇ ਦੇ ਰਹੇ ਨੇ। ਇਸ ਕਰਕੇ ਕੁਝ ਨਾਰੇਬਾਜ਼ੀਆਂ ਦੇ ਵਿੱਚ ਇਹ ਵੀ ਲਿਖਿਆ ਹੋਇਆ ਸੀ ਕਿ ਜਿੱਤ ਦੇ ਵਿੱਚ ਅੜਿੱਕਾ ਲਗਾਉਣਾ ਬੰਦ ਕਰੋ। ਕਈਆਂ ਨੇ ਪੋਸਟਰ ਚੱਕੇ ਹੋਏ ਸੀ ਜਿਸ ਦੇ ਉੱਤੇ ਸ਼ੇਮ ਔਨ ਯੂ ਜਾਂ ਅੰਗਰੇਜ਼ੀ ਦੇ ਵਿੱਚ ਜਾਂ ਫਿਰ ਹਿੰਦੀ ਦਾ ਤਰਜਮਾ ਸ਼ਰਮ ਕਰੋ ਦੇ ਨਾਰੇ ਵੀ ਲਿਖੇ ਹੋਏ ਸੀ। ਰਾਸ਼ਟਰਪਤੀ ਜ਼ੇਲੈਂਸਕੀ ਨੇ ਸਿਕਿਉਰਿਟੀ ਸਰਵਿਸਿਜ਼ ਯਾਨੀ SBU ਦੇ ਕਾਰਜਵਾਹਕ ਪ੍ਰਮੁੱਖ ਜਨਰਲ ਯੇਵਿਨੀ ਖਮਾਰਾ ਦਾ ਨਾਂ ਫਿਲਹਾਲ ਕੱਚੇ ਰੱਖਿਆ ਮੰਤਰੀ ਯਾਨੀ ਕਿ ਕਾਰਜਵਾਹਕ ਰੱਖਿਆ ਮੰਤਰੀ ਦੇ ਤੌਰ ਦੇ ਉੱਤੇ ਕੀਤਾ ਹੈ। ਜ਼ੇਲੈਂਸਕੀ ਨੇ ਕਿਹਾ ਕਿ ਖਮਾਰਾ ਤਕਨੀਕੀ ਜੰਗੀ ਮੁਹਿੰਮਾਂ ਦੇ ਵਿੱਚ ਇੱਕ ਚੰਗੀ ਸਮਝ ਰੱਖਦੇ ਨੇ, ਇਸ ਕਰਕੇ ਦੇਸ਼ ਦੇ ਰੱਖਿਆ ਮੰਤਰੀ ਦੇ ਤੌਰ ਦੇ ਉੱਤੇ ਉਹਨਾਂ ਦਾ ਨਾਂ ਬਿਲਕੁਲ ਸਹੀ ਵਾਜਬ ਹੋਏਗਾ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਸੋਨਮ ਵਾਂਗਚੁਕ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੱਸਦੀ ਹੈ ਕਿ ਸੋਨਮ ਵਾਂਗਚੁਕ ਦੀ ਭੁੱਖ ਹੜਤਾਲ ਨੂੰ ਲੈ ਕੇ ਹੁਣ ਦੁਨੀਆਂ ਭਰ ਦੇ ਅਖਬਾਰਾਂ ਤੇ TV ਚੈਨਲਾਂ ਨੇ ਵੀ ਇਸ ਨੂੰ ਸਿੱਧੇ ਨੋਟਿਸ ਦੇ ਵਿੱਚ ਲਿਆ। ਭਾਰਤ ਦੇ ਪ੍ਰਧਾਨ ਮੰਤਰੀ ਵਿਦੇਸ਼ ਦੌਰੇ ਕਰਦਿਆਂ ਹੋਇਆਂ ਬੇਸ਼ੱਕ ਵਿਦੇਸ਼ੀ ਮੀਡੀਆ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਜਵਾਬ ਨਾ ਦਿੰਦੇ ਹੋਣ, ਪਰ ਇਸ ਦਾ ਬਦਲਾ ਹੁਣ ਵਿਦੇਸ਼ੀ ਮੀਡੀਆ ਇਸੇ ਤਰੀਕੇ ਦੇ ਨਾਲ ਲੈ ਰਿਹਾ ਕਿ ਭਾਰਤ ਦੀ ਹਰ ਇੱਕ ਚੰਗੀ ਮਾੜੀ ਖਬਰ ਨੂੰ ਕੌਮਾਂਤਰੀ ਮੀਡੀਆ ਦੇ ਵਿੱਚ ਪ੍ਰਚਾਰਿਆ ਪ੍ਰਸਾਰਿਆ ਜਾ ਰਿਹਾ। ਖੈਰ ਇਸ ਨੂੰ ਚੰਗੀ ਖਬਰ ਤਾਂ ਨਹੀਂ ਕਿਹਾ ਜਾ ਸਕਦਾ ਕਿਉਂਕਿ ਭਾਰਤ ਦਾ ਇੱਕ ਜ਼ਿੰਮੇਦਾਰ ਨਾਗਰਿਕ ਭੁੱਖ ਹੜਤਾਲ ਤੇ ਬੈਠਾ ਤੇ ਸਰਕਾਰ ਦੀ ਤਰਫ ਤੋਂ 20 ਦਿਨਾਂ ਤੱਕ ਉਸ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਤੱਕ ਨਹੀਂ ਕੀਤੀ ਗਈ ਹੈ। ਸੋਸ਼ਲ ਐਕਟਿਵਿਸਟ ਸੋਨਮ ਵਾਂਗਚੁਕ ਪਿਛਲੇ 20 ਦਿਨਾਂ ਤੋਂ ਜੰਤਰ ਮੰਤਰ ਦੇ ਉੱਤੇ ਭੁੱਖ ਹੜਤਾਲ ਤੇ ਬੈਠੇ ਨੇ ਅਣਮਿੱਥੇ ਸਮੇਂ ਦੇ ਲਈ। ਔਰ ਪਿਛਲੇ ਮਹੀਨੇ 28 ਜੂਨ ਨੂੰ ਸੋਨਮ ਵਾਂਗਚੁਕ ਕਾਕਰੇਜ ਜਨਤਾ ਪਾਰਟੀ ਦੇ ਮੁਹਿੰਮ ਦੇ ਵਿੱਚ ਜਾਂ ਉਹਨਾਂ ਦੇ ਅੰਦੋਲਨ ਚ ਸ਼ਾਮਲ ਹੋਏ ਸੀ। ਕਾਕਰੇਜ ਜਨਤਾ ਪਾਰਟੀ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਵੀ ਹੁਣ ਕੌਮਾਂਤਰੀ ਮੀਡੀਆ ਚ ਲੱਗ ਰਹੀਆਂ ਨੇ ਕਿ ਕਿਵੇਂ ਭਾਰਤ ਦੇ ਇੱਕ ਜੱਜ ਦੀ ਤਰਫ ਤੋਂ ਨੌਜਵਾਨ ਬੇਰੁਜ਼ਗਾਰਾਂ ਨੂੰ ਕਾਕਰੇਜ ਕਹਿ ਕੇ ਸੱਦਿਆ ਗਿਆ ਤੇ ਉਸੇ ਤੰਜ ਦੇ ਨਾਂ ਦੇ ਉੱਤੇ ਇੱਕ ਪਾਰਟੀ ਬਣ ਗਈ ਤੇ ਹੁਣ ਉਸ ਪਾਰਟੀ ਦੀ ਤਰਫ ਤੋਂ ਇੱਕ ਮੂਵਮੈਂਟ ਖੜਾ ਕੀਤਾ ਜਾ ਰਿਹਾ ਭਾਰਤ ਭਰ ਦੇ ਵਿੱਚ। ਦੱਸ ਦਈਏ ਕਿ ਨਿਊਯਾਰਕ ਟਾਈਮਸ ਨੇ 16 ਜੁਲਾਈ ਦੀ ਇੱਕ ਰਿਪੋਰਟ ਦੇ ਵਿੱਚ ਲਿਖਿਆ ਹੈ ਕਿ ਲੱਖਾਂ ਭਾਰਤੀ ਵਿਦਿਆਰਥੀਆਂ ਦੀ ਤਰਫ ਤੋਂ ਨਿਆਂ ਦੀ ਮੰਗ ਕੀਤੀ ਜਾ ਰਹੀ ਹੈ ਔਰ ਇਸੇ ਦੇ ਤਹਿਤ ਵਾਂਗਚੁਕ ਨੂੰ ਭੁੱਖ ਹੜਤਾਲ ਦੇ ਉੱਤੇ ਭਾਰਤ ਦੀ ਸਰਕਾਰ ਦੀ ਤਰਫ ਤੋਂ ਗੁਹਾਰ ਲਗਾਉਣ ਦੇ ਲਈ ਅਪੀਲ ਕੀਤੀ ਜਾ ਰਹੀ ਹੈ, ਪਰ ਵਾਂਗਚੁਕ ਦੀ ਅਪੀਲ ਨੂੰ ਕੋਈ ਸੁਣ ਨਹੀਂ ਰਿਹਾ। ਪੀੜਤ ਲੋਕ ਅਕਸਰ ਆਪਣੀ ਆਵਾਜ਼

ਖੁਦ ਨਹੀਂ ਚੁੱਕ ਪਾਉਂਦੇ। ਇਸ ਕਰਕੇ ਨੌਜਵਾਨਾਂ ਨੇ ਇਸ ਵਾਰ ਆਪਣੀ ਆਵਾਜ਼ ਦੇ ਵਿੱਚ ਇੱਕ ਵੱਡੀ ਹਮਾਇਤ ਵੀ ਖੜੀ ਕਰ ਲਈ ਹੈ। ਹੋਰ ਤਾਂ ਹੋਰ ਜੇਕਰ ਵਾਂਗਚੁਕ ਦੇ ਕੱਲ ਦੇ ਸੋਸ਼ਲ ਮੀਡੀਆ ਖਾਤੇ ਨੂੰ ਫਰੋਲੀਏ ਤਾਂ ਦੁਨੀਆ ਭਰ ਦੇ ਟੀਵੀ ਚੈਨਲਸ ਨੇ ਉਹਨਾਂ ਦੇ ਇਸ ਜਿਹੜਾ ਵੀਡੀਓ ਸੁਨੇਹਾ ਸੀ ਉਸ ਨੂੰ ਪ੍ਰਕਾਸ਼ਿਤ ਪ੍ਰਸਾਰਿਤ ਕੀਤਾ। ਰੇਡੀਓ ਹਾਂਜੀ ਦੇ ਉੱਤੇ ਵੀ ਤੁਸੀਂ ਉਹਨਾਂ ਦੇ ਕੱਲ ਦੇ ਉਸ ਸੁਨੇਹੇ ਨੂੰ ਜਾ ਕੇ ਦੇਖ ਸਕਦੇ ਹੋ। ਇੱਧਰ ਲੇਖਿਕਾ ਅਰੁੰਧਤੀ ਰਾਏ ਸਣੇ ਬਹੁਤ ਸਾਰੀਆਂ ਮਸ਼ਹੂਰ ਸ਼ਖਸੀਅਤਾਂ ਉਹਨਾਂ ਦੇ ਹੱਕ 'ਚ ਆਈਆਂ ਨੇ। ਨਿਊਯਾਰਕ ਟਾਈਮਸ ਨੇ ਆਪਣੀ ਰਿਪੋਰਟ 'ਚ ਲਿਖਿਆ ਹੈ ਕਿ ਭਾਰਤ ਸਰਕਾਰ ਸੋਨਮ ਵਾਂਗਚੁਕ ਜਾਂ ਕਾਂਗਰਸ ਜਨਤਾ ਪਾਰਟੀ ਦੀ ਮੰਗ ਨੂੰ ਕੋਈ ਤਰਜੀਹ ਹੀ ਨਹੀਂ ਦੇ ਰਹੀ, ਜਿਸ ਦੇ ਵਿੱਚ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ ਗਈ ਹੈ। ਪਿਛਲੇ ਮਹੀਨੇ ਧਰਮਿੰਦਰ ਪ੍ਰਧਾਨ ਨੇ ਇੱਕ ਟੀਵੀ ਇੰਟਰਵਿਊ ਦੇ ਵਿੱਚ ਇਹਨਾਂ ਪ੍ਰਦਰਸ਼ਨਾਂ ਨੂੰ ਖਾਰਜ ਕਰ ਦਿੱਤਾ ਸੀ ਤੇ ਅਰਾਜਕ ਤੱਤਾਂ ਦੀ ਟੀਮ ਬੀ ਦੱਸ ਦਿੱਤਾ ਸੀ। ਨਿਊਯਾਰਕ ਟਾਈਮਸ ਨੇ ਇਹ ਵੀ ਲਿਖਿਆ ਕਿ ਹਾਲਾਂਕਿ ਵਾਂਗਚੁਕ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ ਪਰ ਵਾਂਗਚੁਕ ਨੇ ਆਪਣੀ ਹੜਤਾਲ ਨੂੰ ਤੋੜਨ ਤੋਂ ਇਨਕਾਰ ਕਰ ਦਿੱਤਾ। ਉਧਰ ਬ੍ਰਿਟੇਨ ਦੀ ਨਿਊਜ਼ ਏਜੰਸੀ ਰੂਟਰਸ ਨੇ ਵੀ ਆਪਣੀ ਖਬਰ ਦੇ ਵਿੱਚ ਲਿਖਿਆ ਕਿ ਦਿੱਲੀ ਦੀ ਇੱਕ ਅਦਾਲਤ ਨੇ ਸਰਕਾਰ ਨੂੰ ਸੋਨਮ ਵਾਂਗਚੁਕ ਦੀ ਸਿਹਤ ਦੇ ਉੱਤੇ ਨਿਗਾਹ ਰੱਖਣ ਦੇ ਲਈ ਕਿਹਾ ਹੈ। ਇਸ ਦਰਮਿਆਨ ਵਾਸ਼ਿੰਗਟਨ ਪੋਸਟ ਨੇ 16 ਜੁਲਾਈ ਦੀ ਆਪਣੀ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਕਿ ਪ੍ਰਦਰਸ਼ਨ ਵਾਲੀ ਥਾਂ ਦੇ ਉੱਤੇ ਸਵੇਰ ਤੋਂ ਹੀ ਪ੍ਰਦਰਸ਼ਨਕਾਰੀ ਖੁੱਲੇ ਆਸਮਾਨ ਦੇ ਥੱਲੇ ਰਾਤ ਬਿਤਾ ਰਹੇ ਸੀ। ਉਸ ਤੋਂ ਬਾਅਦ ਫਿਰ ਹੌਲੀ ਹੌਲੀ ਬਿਸਤਰੇ ਤੇ ਜੁੜਨ ਲੱਗੇ। ਇਸ ਦਰਮਿਆਨ ਦੁਨੀਆ ਭਰ ਦੀਆਂ ਅਲੱਗ ਅਲੱਗ ਯੂਨੀਵਰਸਿਟੀਆਂ ਦੇ ਵਿੱਚੋਂ ਵਿਦਿਆਰਥੀਆਂ ਦੀ ਤਰਫ ਤੋਂ ਹੁਣ ਭਾਰਤ ਦੇ ਇਸ ਅੰਦੋਲਨ ਦੀਆਂ ਵੀਡੀਓ ਕਲਿਪਸ ਜਾਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੇ ਉੱਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਅਲੱਗ ਅਲੱਗ ਯੂਨੀਵਰਸਿਟੀਆਂ ਦੇ ਵਿਦਿਆਰਥੀ ਔਰ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੀ ਤਰਫ ਤੋਂ ਭਾਰਤ ਸਰਕਾਰ ਦੇ ਇਸ ਗੈਰ ਸੰਵੇਦਨਸ਼ੀਲ ਰਵੱਈਏ ਦੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਨੇ। ਉਧਰ ਕਾਜਪਾ ਯਾਨੀ ਕਿ ਕਾਂਗਰਸ ਜਨਤਾ ਪਾਰਟੀ ਦੇ ਬੁਲਾਰੇ ਸੌਰਵ ਦਾਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸੋਸ਼ਲ ਮੀਡੀਆ ਪੋਸਟ ਦੇ ਉੱਤੇ ਕਮੈਂਟ ਕਰਕੇ ਸਿੱਧਾ ਨਿਸ਼ਾਨਾ ਸਾਧਿਆ। ਦਰਅਸਲ ਪ੍ਰਧਾਨ ਮੰਤਰੀ ਮੋਦੀ ਨੇ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਦੇ ਪਿਤਾ ਦੇ ਦੇਹਾਂਤ ਦੇ ਉੱਤੇ ਸੋਗ ਜ਼ਾਹਰ ਕੀਤਾ ਸੀ। ਸੌਰਵ ਦਾਸ ਨੇ ਪ੍ਰਧਾਨ ਮੰਤਰੀ ਮੋਦੀ ਦੀ ਉਸੇ ਪੋਸਟ ਦਾ ਜਵਾਬ ਦਿੰਦਿਆਂ ਹੋਇਆਂ ਐਕਸ ਦੇ ਉੱਤੇ ਲਿਖਿਆ ਕਿ ਮੋਦੀ ਜੀ ਭ੍ਰਿਸ਼ਟ ਐਜੂਕੇਸ਼ਨ ਸਿਸਟਮ ਦੇ ਹੱਥਾਂ ਦੇ ਵਿੱਚ 20 ਤੋਂ ਵੀ ਵੱਧ ਨੀਟ ਸਟੂਡੈਂਟਸ ਦੀ ਮੌਤ ਦੇ ਉੱਤੇ ਤੁਹਾਡੇ ਦਿਲ ਦੀ ਸੰਵੇਦਨਾ ਕਿੱਥੇ ਚਲੀ ਗਈ ਸੀ? ਕਿ ਉਹਨਾਂ ਦੇ ਲਈ ਕੋਈ ਸੰਵੇਦਨਾ ਨਹੀਂ ਹੈ? ਉਹਨਾਂ ਦੇ ਪਰਿਵਾਰ ਨੂੰ ਕੋਈ ਮੁਆਵਜ਼ਾ ਨਹੀਂ ਹੈ? ਉਹਨਾਂ ਦੇ ਪਰਿਵਾਰਾਂ ਦੇ ਲਈ ਕੋਈ ਟਵੀਟ ਨਹੀਂ ਹੈ? ਦੇਸ਼ ਵਾਸੀਆਂ ਦੇ ਸਾਹਮਣੇ ਇੰਨਾ ਵੱਡਾ ਘਮੰਡ ਤੇ ਕਰੂਰਤਾ ਠੀਕ ਨਹੀਂ ਹੈ। ਉੱਥੇ ਹੀ ਜੰਤਰ ਮੰਤਰ ਤੇ ਚੱਲ ਰਹੇ ਇਸ ਪ੍ਰਦਰਸ਼ਨ ਨੂੰ ਲੈ ਕੇ ਸੋਨਮ ਵਾਂਗਚੁਕ ਨੇ ਕਿਹਾ ਕਿ ਬੇਸ਼ੱਕ ਮੈਂ ਕਮਜ਼ੋਰ ਹਾਂ, ਬਾਹਰੋਂ ਦਿਖ ਰਿਹਾ ਪਰ ਅੰਦਰੋਂ ਬਹੁਤ ਤਗੜਾ ਔਰ 20 ਜੁਲਾਈ ਨੂੰ ਮੈਨੂੰ ਹੋਰ ਮਜ਼ਬੂਤੀ ਚਾਹੀਦੀ ਹੈ ਜਿੰਨੇ ਜ਼ਿਆਦਾ ਤੁਸੀਂ ਲੋਕ ਪਹੁੰਚੋਗੇ। ਉਹਨਾਂ ਕਿਹਾ ਮੈਂ ਕਿਸੇ ਤਰੀਕੇ ਤੱਕ 20 ਜੁਲਾਈ ਤੱਕ ਜ਼ਿੰਦਾ ਰਹਾਂਗਾ ਪਰ ਜੇ ਤੁਸੀਂ ਲੋਕ ਨਾ ਆਏ ਤਾਂ 20 ਜੁਲਾਈ ਨੂੰ ਜੇ ਸਫਲ ਨਹੀਂ ਹੁੰਦੀ ਤਾਂ ਮੈਂ ਭੂਤ ਬਣ ਕੇ ਵਾਪਸ ਆਵਾਂਗਾ। ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਸੋਨਮ ਵਾਂਗਚੁਕ ਦੇ ਨਾਲ ਮੁਲਾਕਾਤ ਕੀਤੀ ਹੈ। ਪਵਨ ਖੇੜਾ ਨੇ ਕਿਹਾ ਕਿ ਸੋਨਮ ਵਾਂਗਚੁਕ ਜੀ ਦੀ ਸਿਹਤ ਨੂੰ ਲੈ ਕੇ ਅਸੀਂ ਖਾਸੇ ਚਿੰਤਾਜਨਕ ਹੈ। ਇੱਕ ਪਾਸੇ ਬੇਹੱਦ ਗੈਰ ਸੰਵੇਦਨਸ਼ੀਲ ਸਰਕਾਰ ਹੈ ਜਿਹੜੀ ਕਿ ਲੋਕਤੰਤਰੀ ਭਾਵਨਾਵਾਂ ਨੂੰ ਨਹੀਂ ਸਮਝਦੀ। ਐਸੀ ਸਰਕਾਰ ਦੇ ਸਾਹਮਣੇ ਵਿਰੋਧ ਕਰਨ ਦਾ ਤਰੀਕਾ ਵੀ ਬਦਲਣਾ ਹੋਏਗਾ। ਸਾਨੂੰ ਇਹਨਾਂ ਦੀ ਸਿਹਤ ਦੀ ਚਿੰਤਾ ਹੋ ਰਹੀ ਹੈ, ਜਿਹੜੇ ਬੱਚੇ ਵੀ ਬੈਠੇ ਨੇ ਉਹਨਾਂ ਦੀ ਵੀ ਸਿਹਤ ਦੀ ਚਿੰਤਾ ਹੋ ਰਹੀ ਹੈ। ਤੁਸੀਂ ਸਾਰੇ ਆਪਣੇ ਜੋਖਮ ਦੇ ਵਿੱਚ ਆਪਣੀ ਜਾਨ ਨੂੰ ਪਾ ਕੇ ਕੁਝ ਵੀ ਹਾਸਲ ਨਹੀਂ ਕਰ ਸਕਦੇ। ਉੱਥੇ ਭਾਰਤ ਦੀ ਖਬਰਾਂ ਦੀ ਸਾਂਝ ਅੱਗੇ ਤੋਰੀ ਹੈ ਤਾਂ ਪੱਛਮ ਬੰਗਾਲ ਦੇ ਮੁਰਸ਼ਿਦਾਬਾਦ ਦੇ ਵਿੱਚ ਇੱਕ ਪੈਸੇਂਜਰ ਟ੍ਰੇਨ ਸਕੂਲ ਵੈਨ ਦੇ ਨਾਲ ਟਕਰਾ ਗਈ। ਸ਼ੁੱਕਰਵਾਰ ਅੱਜ ਸਵੇਰ ਵੇਲੇ ਪੱਛਮ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਵਿੱਚ ਕਰਨਾ ਸੁਬਰਨਾ ਸਟੇਸ਼ਨ ਦੇ ਉੱਤੇ ਇਹ ਹਾਦਸਾ ਵਾਪਰਿਆ ਹੈ। ਮ੍ਰਿਤਕਾਂ ਦੇ ਵਿੱਚ ਵੈਨ ਦੇ ਅੰਦਰ ਸਵਾਰ 2 ਸਕੂਲੀ ਬੱਚੇ, ਸਾਈਕਲ ਚਲਾ ਰਿਹਾ ਇੱਕ ਬਜ਼ੁਰਗ ਵੀ ਸ਼ਾਮਲ ਹੈ। ਇਹ ਘਟਨਾ ਸਵੇਰੇ 6:45 ਦੇ ਆਸਪਾਸ ਭਾਰਤੀ ਸਮੇਂ ਦੇ ਮੁਤਾਬਕ ਕਟਵਾ ਅਜ਼ੀਮਗੰਜ ਸੈਕਸ਼ਨ ਦੇ ਉੱਤੇ ਵਾਪਰੀ ਹੈ। ਦੱਸ ਦਈਏ ਕਿ ਇੱਕ ਕਟਵਾ ਪੈਸੇਂਜਰ ਟ੍ਰੇਨ ਜਿਹੜੀ ਸੀ ਉਹ ਰਾਇਲ ਅਕੈਡਮੀ ਸਕੂਲ ਜਾ ਰਹੇ ਬੱਚਿਆਂ ਦੇ ਨਾਲ ਜਿਹੜੀ ਉਹਨਾਂ ਨੂੰ ਟਾਟਾ ਸੂਮੋ ਵੈਨ ਲੈ ਕੇ ਜਾ ਰਹੀ ਸੀ ਉਸ ਦੇ ਨਾਲ ਤੇ ਇੱਕ ਸਾਈਕਲ ਦੇ ਨਾਲ ਟਕਰਾ ਗਈ। 3 ਬੱਚਿਆਂ ਤੇ ਟਾਟਾ ਸੂਮੋ ਦੇ ਡਰਾਈਵਰ ਨੂੰ ਮੁਰਸ਼ਿਦਾਬਾਦ ਮੈਡੀਕਲ ਕਾਲਜ ਦੇ ਹਸਪਤਾਲ ਦੇ ਵਿੱਚ ICU ਦੇ ਅੰਦਰ ਭਰਤੀ ਕਰ ਰੱਖਿਆ। ਬੱਚਿਆਂ ਦੀ ਵੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਉੱਥੇ ਹੀ ਨੈਸ਼ਨਲ ਟੈਸਟਿੰਗ ਏਜੰਸੀ ਯਾਨੀ NTA ਨੇ ਨੀਟ UG 2026 ਦੇ ਰੀ ਐਗਜ਼ਾਮ ਦੇ ਰਿਜ਼ਲਟ ਜਾਰੀ ਕਰ ਦਿੱਤੇ ਨੇ। ਜੇਕਰ ਤੁਹਾਨੂੰ ਅੰਦਾਜ਼ਾ ਨਾ ਹੋਵੇ ਤਾਂ ਦੱਸ ਦਈਏ ਕਿ ਸਾਰਾ ਰੌਲਾ ਹੀ ਇੱਥੋਂ ਪਿਆ। ਨੀਟ ਦੀ ਪ੍ਰੀਖਿਆ ਹੋਈ ਸੀ, ਪ੍ਰੀਖਿਆ ਹੋਣ ਤੋਂ ਬਾਅਦ ਜਦੋਂ ਬੱਚੇ ਇਸ ਪ੍ਰੀਖਿਆ ਨੂੰ ਦੇ ਆਏ ਤਾਂ ਕੁਝ ਦਿਨਾਂ ਬਾਅਦ ਕਿਹਾ ਗਿਆ ਕਿ ਪ੍ਰੀਖਿਆ ਦੇ
ਪ੍ਰੀਖਿਆ ਪੱਤਰ ਦੇ ਕੁਝ ਸਵਾਲ ਲੀਕ ਹੋ ਗਏ। ਇਸ ਕਰਕੇ ਇਸ ਪ੍ਰੀਖਿਆ ਨੂੰ ਕਰਵਾਉਣ ਵਾਲੀ ਏਜੰਸੀ ਯਾਨੀ NTA ਨੇ ਇਸ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਸੀ ਤੇ ਉਸੇ ਤੋਂ ਬਾਅਦ ਇੱਕ ਇੱਕ ਕਰਕੇ ਭਾਰਤ ਭਰ ਦੇ ਵਿੱਚ ਡਾਕਟਰ ਬਣਨ ਦਾ ਸੁਪਨਾ ਲੈ ਕੇ ਪ੍ਰੀਖਿਆ ਦੇਣ ਵਾਲੇ ਸੈਂਕੜਿਆਂ ਹਜ਼ਾਰਾਂ ਲੱਖਾਂ ਨੌਜਵਾਨਾਂ ਦੇ ਦਿਲ ਟੁੱਟ ਗਏ ਸੀ ਤੇ ਉਸੇ ਤੋਂ ਬਾਅਦ ਭਾਰਤ ਭਰ ਦੇ ਵਿੱਚੋਂ ਇੱਕ ਇੱਕ ਕਰਕੇ ਸੁਸਾਈਡ ਦੀਆਂ ਖਬਰਾਂ ਆਈਆਂ ਸਾਹਮਣੇ ਆਈਆਂ ਸੀ ਔਰ ਭਾਰਤ ਦੇ ਵਿੱਚ 20 ਤੋਂ ਜ਼ਿਆਦਾ ਬੱਚਿਆਂ ਨੇ ਆਪਣੀਆਂ ਜਾਨਾਂ ਲੈ ਰਹੀਆਂ ਸੀ ਤੇ ਇਸੇ ਤੋਂ ਬਾਅਦ ਕਾਂਗਰਸ ਜਨਤਾ ਪਾਰਟੀ ਨੇ ਇਹ ਅੰਦੋਲਨ ਸ਼ੁਰੂ ਕੀਤਾ ਸੀ। ਇਹ ਅੰਦੋਲਨ ਨੀਟ ਪ੍ਰੀਖਿਆ ਤੋਂ ਜਿਹੜੀ ਰੀ ਐਗਜ਼ਾਮੀਨੇਸ਼ਨ ਸੀ ਉਸ ਤੋਂ ਪਹਿਲਾਂ ਸ਼ੁਰੂ ਹੋ ਗਿਆ ਸੀ। NTA ਨੇ ਐਲਾਨ ਕੀਤਾ ਕਿ ਜਿਹੜੀ ਉਹ ਪ੍ਰੀਖਿਆ ਰੱਦ ਹੋ ਗਈ ਸੀ ਉਸ ਨੂੰ ਦੁਬਾਰਾ ਕਰਵਾਇਆ ਜਾਏਗਾ। ਨੀਟ ਦੇ ਰਿਜ਼ਲਟ ਹੁਣ ਜਾਰੀ ਕਰ ਦਿੱਤੇ ਗਏ ਨੇ ਜਿਹੜੀ ਦੁਬਾਰਾ ਪ੍ਰੀਖਿਆ ਹੋਈ ਹੈ। ਖਬਰ ਏਜੰਸੀ PTI ਦੇ ਮੁਤਾਬਕ ਪੰਜਾਬ ਦੇ ਆਰਿਆਨ ਗੁਪਤਾ ਤੇ ਹਰਿਆਣਾ ਦੇ ਪੰਸ਼ੁਲ ਗੁਪਤਾ ਨੇ ਸਾਂਝੇ ਤੌਰ ਦੇ ਉੱਤੇ ਇਸ ਪ੍ਰੀਖਿਆ ਦੇ ਵਿੱਚ ਟਾਪ ਸਥਾਨ ਹਾਸਲ ਕੀਤਾ। PTI ਖਬਰ ਏਜੰਸੀ ਦੇ ਨਾਲ ਗੱਲਬਾਤ ਕਰਦੇ ਹਾਂ, ਪੰਜਾਬ ਦੇ ਆਰਿਆਨ ਗੁਪਤਾ ਨੇ ਕਿਹਾ ਕਿ ਮੈਂ ਪਹਿਲੀ ਰੈਂਕ ਹਾਸਲ ਕੀਤੀ ਹੈ, 720 ਦੇ ਵਿੱਚੋਂ 715 ਅੰਕ ਹਾਸਲ ਕੀਤੇ ਨੇ, ਮੈਂ ਬੜੀ ਮਿਹਨਤ ਕੀਤੀ ਸੀ ਦੁਬਾਰਾ, ਮੈਨੂੰ ਨੀਂਦ ਨਹੀਂ ਸੀ ਆਉਂਦੀ, ਮੈਨੂੰ ਲੱਗਦਾ ਸੀ ਕਿ ਜਿੰਨਾ ਮੈਂ ਕਰ ਸਕਦਾ ਮੈਂ ਉਨਾ ਕੀਤਾ, ਪਰ ਇਹ ਕੁਝ ਸੁਪਨੇ ਵਰਗਾ ਲੱਗ ਰਿਹਾ। ਹਾਲਾਂਕਿ ਮੈਂ ਬਹੁਤ ਖੁਸ਼ ਹਾਂ, ਮੇਰੇ ਪਰਿਵਾਰ ਤੇ ਮੇਰੇ ਟੀਚਰ ਵੀ ਖੁਸ਼ ਨੇ। ਖਬਰ ਏਜੰਸੀ PTI ਦੇ ਮੁਤਾਬਕ NEET UG 2026 ਦੇ ਵਿੱਚ ਇਸ ਵਾਰ 11,21,000 ਬੱਚਿਆਂ ਨੇ ਸਫਲਤਾ ਹਾਸਲ ਕੀਤੀ ਹੈ। ਸਫਲਤਾ ਹਾਸਲ ਕਰਨ ਵਾਲੇ ਸਟੂਡੈਂਟ ਦੇ ਵਿੱਚ 58% ਤੋਂ ਜ਼ਿਆਦਾ ਲੜਕੀਆਂ ਸ਼ਾਮਲ ਨੇ। ਉੱਥੇ ਹੀ 19 ਸਟੂਡੈਂਟਸ ਨੇ 720 ਦੇ ਵਿੱਚੋਂ 700 ਤੋਂ ਜ਼ਿਆਦਾ ਅੰਕ ਹਾਸਲ ਕੀਤੇ ਨੇ। ਇਸ ਤੋਂ ਪਹਿਲਾਂ NEET UG 2026 ਦੀ ਪ੍ਰੀਖਿਆ ਦੇ ਪੇਪਰ ਲੀਕ ਹੋਣ ਤੋਂ ਬਾਅਦ ਇਸ ਦੇ ਰਿਜ਼ਲਟ ਹਾਲੇ ਨਹੀਂ ਸੀ ਆਏ, ਜਦੋਂ ਦੁਬਾਰਾ ਕਰਵਾਉਣ ਦਾ ਇਸ ਨੂੰ ਐਲਾਨ ਕਰ ਦਿੱਤਾ ਗਿਆ ਸੀ। ਉੱਥੇ ਹੀ ਭਾਰਤ ਦੀਆਂ ਖਬਰਾਂ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਵੀ ਕੁਝ ਖਬਰਾਂ ਦੇ ਉੱਤੇ ਸਾਂਝ ਪਾਉਂਦੇ ਹੋਏ ਚੱਲੀਏ। ਸਭ ਤੋਂ ਪਹਿਲਾਂ ਕੈਨਬਰਾ ਤੋਂ ਮਾੜੀ ਖਬਰ ਹੈ ਇੱਕ, ਜਿੱਥੇ ਕੈਨਬਰਾ ਦੇ ਵਿੱਚ ਚਾਈਲਡ ਕੇਅਰ ਸੈਂਟਰ ਇੱਕ ਸੈਂਟਰ ਨੂੰ ਬੰਦ ਕਰ ਦਿੱਤਾ ਗਿਆ। ਮੰਨਿਆ ਗਿਆ ਹੈ ਕਿ ਇੱਕ ਮੈਡੀਕਲ ਕਾਰਨ ਬਣ ਗਏ ਸੀ। ਕੈਨਬਰਾ ਦੇ ਬੈਲਕੋਨ ਦੇ ਵਿੱਚ ਪੈਂਦੇ ਇਸ ਮੈਡੀਕਲ ਸੈਂਟਰ ਨੂੰ ਚਾਈਲਡ ਕੇਅਰ ਸੈਂਟਰ ਨੂੰ ਮੈਡੀਕਲ ਐਪੀਸੋਡ ਦੇ ਚੱਲਦੇ ਹੋਇਆ ਬੰਦ ਕਰਨ ਦਾ ਐਲਾਨ ACT ਚਾਈਲਡ ਰੈਗੂਲੇਟਰ ਦੀ ਤਰਫ ਤੋਂ ਕੀਤਾ ਗਿਆ। ਐਜ ਅਰਲੀ ਲਰਨਿੰਗ ਨਾਮ ਦਾ ਇਹ ਸੈਂਟਰ ਹਿਗਿੰਸ ਦੇ ਵਿੱਚ ਬਣਿਆ ਹੋਇਆ ਸੀ, ਜਿਸ ਦੇ ਬਾਰੇ ਬੰਦ ਹੋਣ ਦੇ ਬਾਰੇ ਮਾਪਿਆਂ ਨੂੰ ਇੱਕ ਈਮੇਲ ਦੇ ਵਿੱਚ ਸੂਚਿਤ ਕੀਤਾ ਗਿਆ। ਹਾਲਾਂਕਿ ਇਹ ਘਟਨਾ ਜਿਹੜੀ ਇਹ 26 ਜੂਨ ਦੀ ਵਾਪਰੀ ਹੋਈ ਹੈ, ਜਦੋਂ ਇੱਕ ਛੋਟੇ ਬੱਚੇ ਨੂੰ ਮੈਡੀਕਲ ਜ਼ਰੂਰਤ ਦੀ ਲੋੜ ਸੀ। ਹਾਲਾਂਕਿ ਉਸਨੂੰ ਮੈਡੀਕਲ ਸਹੂਲਤ ਦੇ ਵੀ ਦਿੱਤੀ ਗਈ ਸੀ, ਪਰ ਉਸਦੀ ਹਾਲਤ ਵੀ ਠੀਕ ਦੱਸੀ ਜਾ ਰਹੀ ਹੈ। ਪਰ ਇਲਜ਼ਾਮ ਇਹ ਲੱਗਿਆ ਕਿ ਇਸ ਚਾਈਲਡ ਕੇਅਰ ਸੈਂਟਰ ਦੇ ਦੁਆਰਾ ਬੱਚਿਆਂ ਦੀ ਸਿਹਤ ਬਣਾ ਕੇ ਨਹੀਂ ਰੱਖੀ ਜਾ ਸਕਦੀ, ਉਹਨਾਂ ਨੂੰ ਕਿਸੇ ਨਾ ਕਿਸੇ ਕਿਸਮ ਦੀ ਕੋਈ ਸਮੱਸਿਆ ਆ ਸਕਦੀ ਹੈ। ਅਹਿਤਿਆਤ ਦੇ ਤੌਰ ਦੇ ਉੱਤੇ ਇਸ ਸੈਂਟਰ ਨੂੰ ਬੰਦ ਕੀਤਾ ਗਿਆ ਹੈ। ਉੱਥੇ ਟੈਲਸਟਰਾ ਦੀ ਟੈਲੀਕਾਮ ਕੰਪਨੀ ਦੇ ਵਿੱਚ ਸਮੱਸਿਆਵਾਂ ਆਈਆਂ ਸੀ ਪਿਛਲੇ ਹਫ਼ਤਿਆਂ ਦੇ ਦਰਮਿਆਨ, ਪੂਰੇ ਦੇਸ਼ ਭਰ ਦੇ ਵਿੱਚ ਜਿਹੜਾ ਨੈਟਵਰਕ ਆਊਟੇਜ ਹੋ ਗਿਆ ਸੀ, ਯਾਨੀ ਨੈਟਵਰਕ ਦੀ ਸਮੱਸਿਆ ਆਈ ਸੀ। ਉਸ ਤੋਂ ਬਾਅਦ ਹੁਣ ਪਾਰਲੀਮੈਂਟਰੀ ਇਨਕੁਆਇਰੀ ਇਸ ਮਾਮਲੇ ਦੇ ਵਿੱਚ ਤੁਰੀ ਗਈ ਸੀ। ਇਸ ਮਾਮਲੇ 'ਚ ਤੁਰੀ ਪਾਰਲੀਮੈਂਟਰੀ ਇਨਕੁਆਇਰੀ ਨੂੰ ਲਿਖਤੀ ਰੂਪ ਦੇ ਵਿੱਚ ਟੈਲਸਟਰਾ ਨੇ ਦਿੱਤਾ ਕਿ ਇਹਨਾਂ ਦੇ ਇੱਕ ਸੋਫਟਵੇਅਰ ਅਪਡੇਟ ਦੇ ਵਿੱਚ ਤਕਨੀਕੀ ਪ੍ਰੋਬਲਮ ਆ ਗਈ ਸੀ ਔਰ ਇਹ ਜਿਹੜੇ ਡਿਵਾਈਸ ਸੀ ਇਹ 2006 ਤੋਂ ਬਾਅਦ ਰੀਸੈਟ ਹੋਣੇ ਸੀ ਔਰ ਉਹ ਰੀਸੈਟ ਨਹੀਂ ਹੋ ਸਕੇ, ਇਸ ਕਰਕੇ ਉਹ ਸੋਫਟਵੇਅਰ ਦੇ ਵਿੱਚ ਤਕਨੀਕੀ ਖਾਮੀ ਕਾਫੀ ਵੱਡੀ ਸਮੱਸਿਆ ਦਾ ਵਿਸ਼ਾ ਬਣ ਗਈ ਔਰ ਟੈਲਸਟਰਾ ਦੇ ਪੂਰੇ ਦੇਸ਼ ਭਰ ਦੇ ਵਿੱਚ ਜਿਹੜੇ ਆਊਟੇਜ ਦੀ ਸਮੱਸਿਆ ਸਾਹਮਣੇ ਆਈ ਸੀ। ਬਹਿਰਾਲ ਆਸਟ੍ਰੇਲੀਅਨ ਫਾਈਨੈਂਸ਼ੀਅਲ ਰਿਵਿਊ ਦੀ ਤਰਫ ਤੋਂ ਇਹ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਟੈਲਸਟਰਾ ਨੇ ਇਸ ਦੇ ਲਈ ਅਮਰੀਕੀ ਸੈਮੀ ਕੰਡਕਟਰ ਕੰਪਨੀ ਮਾਈਕਰੋਚਿਪ ਟੈਕਨੋਲੋਜੀ ਨੂੰ ਇੱਕ ਨੋਟਿਸ ਜਾਰੀ ਕੀਤਾ ਜਿਹੜੀ ਕਿ ਇਸ ਤਕਨੀਕੀ ਖਾਮੀ ਦੇ ਪਿੱਛੇ ਪ੍ਰਮੁੱਖ ਤੌਰ ਦੇ ਉੱਤੇ ਜ਼ਿੰਮੇਦਾਰ ਮੰਨੀ ਜਾ ਰਹੀ ਹੈ। ਹਾਲਾਂਕਿ ਟੈਲਸਟਰਾ ਨਿਰੋਲ ਰੂਪ ਦੇ ਵਿੱਚ ਆਸਟ੍ਰੇਲੀਅਨ ਕੰਪਨੀ ਹੈ, ਇਹਨਾਂ ਦੇ ਖਿਲਾਫ ਇੱਕ ਕਲਾਸ ਐਕਸ਼ਨ ਵੀ ਲਿਆ ਜਾਏਗਾ, ਪਰ ਉਹ ਹਲੇ ਬਾਅਦ ਦੀਆਂ ਗੱਲਾਂ ਨੇ। ਇਸ ਤੋਂ ਪਹਿਲਾਂ ਟੈਲਸਟਰਾ ਦੀ ਜਿਹੜੀ ਚੀਫ ਐਗਜ਼ੈਕਟਿਵ ਨੇ ਵਿਕੀ ਬਾਰਡੀ, ਉਹਨਾਂ ਨੇ ਆਪਣੇ ਕੰਪਨੀ ਦੇ ਦੁਆਰਾ ਹੋਈ ਇਸ ਗਲਤੀ ਨੂੰ ਸਵੀਕਾਰ ਵੀ ਕੀਤਾ ਸੀ। ਉੱਥੇ ਸਿਆਸਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਅੱਜ ਸਵੇਰ ਵੇਲੇ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ, ਬਲਕਿ ਕੱਲ ਵੀ ਖਬਰ ਸਾਂਝੀ ਕੀਤੀ ਸੀ ਕਿ ਇਟਲੀ ਦੇ ਇੱਕ ਲਗਜ਼ਰੀ ਰਿਜ਼ੋਰਟ ਦੇ ਉੱਤੇ ਆਸਟ੍ਰੇਲੀਆ ਦੀ ਸਭ ਤੋਂ ਅਮੀਰ ਸ਼ਖਸੀਅਤ ਜੀਨਾ ਰਾਈਨਹਾਰਟ ਤੇ ਪੌਲਿਨ ਹੈਂਸਨ ਗਏ ਨੇ। ਜੀਨਾ ਰਾਈਨਹਾਰਟ ਮਹਿੰਗੀਆਂ ਤਰੀਨ ਥਾਵਾਂ ਤੇ ਜਾਂਦੇ ਨੇ, ਇਸ 'ਚ ਤਾਂ ਕੋਈ ਸ਼ੱਕ ਨਹੀਂ ਹੈ, ਉਹਨਾਂ ਦੀ ਇਹ ਆਦਤ ਵੀ ਹੈ ਤੇ ਉਹਨਾਂ ਦੇ ਕੋਲ ਪੈਸਾ ਵੀ ਹੈ। ਪਰ ਵਨ ਨੇਸ਼ਨ ਪਾਰਟੀ ਦੀ ਨੇਤਾ
ਜਿਹੜੇ ਦੇਸ਼ ਦੇ ਅੰਦਰ ਬਹੁਤ ਸਾਰੀਆਂ ਸਮੱਸਿਆਵਾਂ ਗਿਣਾ ਦਿੰਦੇ ਨੇ ਤੇ ਫਿਰ ਉਸ ਤੋਂ ਮਹੀਨੇ ਦੇ ਅੰਦਰ ਅੰਦਰ ਹੀ ਵਿਦੇਸ਼ ਦੌਰੇ ਦੇ ਉੱਤੇ ਨਿਕਲ ਜਾਂਦੇ ਨੇ, ਉਹ ਵੀ ਪੂਰੀ ਤਰੀਕੇ ਦੇ ਨਾਲ ਕਿਸੇ ਕੂਟਨੀਤੀ ਦਾ ਹਿੱਸਾ ਨਹੀਂ ਬਲਕਿ ਨਿੱਜੀ ਛੁੱਟੀਆਂ ਦੇ ਤੌਰ ਦੇ ਉੱਤੇ ਉਹ ਇਸ ਦੌਰੇ ਨੂੰ ਵਰਤ ਰਹੇ ਨੇ। ਹੁਣ ਬਾਨਬੀ ਜੋਇਸ ਜਿਹੜੇ ਕਿ ਦੇਸ਼ ਦੇ ਸਾਬਕਾ ਡਿਪਟੀ ਪ੍ਰਧਾਨ ਮੰਤਰੀ ਰਹਿ ਚੁੱਕੇ ਨੇ ਪਰ ਕਿਸੇ ਵੇਲੇ ਨੈਸ਼ਨਲ ਪਾਰਟੀ ਚ ਹੁੰਦੇ ਸੀ, ਅੱਜ ਕੱਲ ਪੌਲਿਨ ਹੈਨਸਨ ਦੇ ਸਜੇ ਹੱਥ ਬਣੇ ਹੋਏ ਨੇ, ਉਹਨਾਂ ਦੀ ਤਰਫ ਤੋਂ ਵੀ ਇਹ ਟਿੱਪਣੀ ਸਾਹਮਣੇ ਆਈ। ਉਹਨਾਂ ਕਿਹਾ ਕਿ ਛੁੱਟੀਆਂ ਕੱਟਣਾ ਕੁਝ ਗਲਤ ਤਾਂ ਹੈ ਨਹੀਂ, ਮੇਰਾ ਮਤਲਬ ਇਹ ਹੈ ਕਿ ਜੇ ਕੋਈ ਡੋਲਚੀ ਗਮਾਨਾ ਜਾਂ ਪਰਾਡਾ ਦੇ ਸ਼ੋਅ ਦੇ ਵਿੱਚ ਜਾਂਦਾ ਤੇ ਕਿੰਨੀ ਦੇਰ ਰਹਿੰਦੇ ਨੇ, ਇਸ ਤੋਂ ਤੁਹਾਨੂੰ ਕੀ? ਇੱਕ ਵਿਅਕਤੀ ਆਪਣਾ ਸਮਾਂ ਕੱਢ ਕੇ ਆਪਣਾ ਪੈਸਾ ਖਰਚ ਕੇ ਉੱਥੇ ਜਾ ਰਿਹਾ ਤਾਂ ਉਸਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਹਾਲਾਂਕਿ ਬਾਨਬੀ ਜੋਇਸ ਇਹ ਭੁੱਲ ਜਾਂਦੇ ਨੇ ਕਿ ਪੌਲਿਨ ਹੈਨਸਨ ਇੱਕ ਪਬਲਿਕ ਫਿਗਰ ਨੇ, ਬੇਸ਼ੱਕ ਉਹ ਆਪਣੇ ਖਰਚੇ ਦੇ ਉੱਤੇ ਇਟਲੀ, ਇੰਗਲੈਂਡ ਜਾਂ ਦੁਨੀਆ ਦੇ ਦੂਸਰੇ ਦੇਸ਼ਾਂ ਚ ਜਾਂਦੇ ਨੇ, ਪਰ ਕਹਿਣੀ ਦੇ ਕਥਨੀ ਦੇ ਵਿੱਚ ਫਰਕ ਦਾ ਇੱਕ ਵੱਡਾ ਕਾਰਨ ਜਿਹੜਾ ਨਜ਼ਰ ਆਉਂਦਾ ਪੌਲਿਨ ਹੈਨਸਨ ਜਦੋਂ ਗਰਾਊਂਡ ਛੱਡ ਦਿੰਦੇ ਨੇ। ਇਸ ਦਾ ਮਤਲਬ ਇਹ ਵੀ ਹੈ ਕਿ ਵਨ ਨੇਸ਼ਨ ਪਾਰਟੀ ਦਾ ਜਿਹੜਾ ਸਰਵੇਖਣ ਹੈ ਉਹ ਵੀ ਕੋਈ ਬਹੁਤੇ ਉਹਨਾਂ ਦੇ ਹੱਕ ਚ ਨਹੀਂ ਜਾ ਰਹੇ ਤੇ ਹੁਣ ਇਹ ਛੁੱਟੀਆਂ ਦੀ ਖਬਰ ਜਦੋਂ ਬਹੁਤ ਸਾਰੇ ਆਸਟ੍ਰੇਲੀਆਈ ਲੋਕ ਸੰਘਰਸ਼ ਕਰ ਰਹੇ ਨੇ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਨੂੰ ਚਲਾਉਣ ਦੇ ਲਈ ਤੇ ਪੌਲਿਨ ਹੈਨਸਨ ਇਹ ਕਹਿ ਦਿੰਦੇ ਨੇ ਕਿ ਉਹਨਾਂ ਨੂੰ ਓਨੀ ਵੀ ਤਨਖਾਹ ਨਹੀਂ ਮਿਲਣੀ ਚਾਹੀਦੀ ਜਿੰਨੀ ਉਹ ਹਾਸਲ ਕਰ ਰਹੇ ਨੇ ਆਸਟ੍ਰੇਲੀਆ ਚ, ਕਿਉਂਕਿ ਇਸ ਦੇ ਨਾਲ ਬਿਜ਼ਨਸਿਸ ਪ੍ਰਭਾਵਿਤ ਹੁੰਦੇ ਨੇ। ਉਧਰ ਡੈਰਿਲ ਮੈਗਵਾਇਰ ਜਿਹੜੇ ਕਿ ਦੇਸ਼ ਦੇ ਨਿਊ ਸਾਊਥ ਵੇਲਸ ਸੂਬੇ ਦੇ ਇੱਕ ਸਾਬਕਾ ਐਮਪੀ ਰਹਿ ਚੁੱਕੇ ਨੇ, ਉਹਨਾਂ ਦੇ ਉੱਤੇ ਲੱਗੇ ਇਲਜ਼ਾਮ ਕਿ ਚੀਨੀ ਮੂਲ ਦੇ ਨਾਗਰਿਕਾਂ ਦਾ ਵੀਜ਼ਾ ਹਾਸਲ ਕਰਨ ਦੇ ਲਈ ਉਹਨਾਂ ਨੇ ਜਿਹੜੀ ਕੁਝ ਐਸੇ ਹੱਥਕੰਡੇ ਵਰਤੇ ਸੀ ਜਿਸ ਦੇ ਚੱਲਦਿਆਂ ਆਸਟ੍ਰੇਲੀਆ ਦੇ ਵਿੱਚ ਉਹਨਾਂ ਦੇ ਵੀਜ਼ਾ ਲੱਗ ਸਕਣ। 67 ਸਾਲ ਦੇ ਡੈਰਿਲ ਮੈਕਵਾਇਰ, ਜਿਨ੍ਹਾਂ ਦੇ NSW ਦੀ ਸਾਬਕਾ ਪ੍ਰੀਮੀਅਰ ਗਲੈਡਿਸ ਬ੍ਰੇਜ਼ਿਕਲੀਅਨ ਦੇ ਨਾਲ ਸੰਬੰਧ ਵੀ ਰਹੇ ਸੀ, ਉਹਨਾਂ ਦੇ ਉੱਤੇ ਹੁਣ ਇਹ ਦੋਸ਼ ਜਿਹੜੇ ਨੇ ਉਹ ਸਾਬਤ ਕੀਤੇ ਗਏ ਨੇ। ਗਿਲਟੀ ਉਹਨਾਂ ਨੂੰ ਸਾਬਤ ਕੀਤਾ ਗਿਆ ਹੈ ਕਿ ਫਰਾਡ ਵੀਜ਼ਾ ਸਕੀਮ ਦੇ ਵਿੱਚ ਡੈਰਿਲ ਮੈਕਵਾਇਰ ਦੀ ਇੱਕ ਭੂਮਿਕਾ ਸੀ, ਜਾਣ ਬੁੱਝ ਕੇ ਉਹਨਾਂ ਨੂੰ ਪੈਸੇ ਦੇ ਕੇ ਏਜੰਟ ਨੂੰ ਵੀਜ਼ੇ ਲਗਵਾਏ ਜਾ ਰਹੇ ਸੀ। ਸਾਬਕਾ ਲਿਬਰਲ ਪਾਰਟੀ ਦੇ MP ਰਹਿ ਚੁੱਕੇ ਤੇ ਵਾਗਾ ਵਾਗਾ ਤੋਂ MP ਆਂਦੇ ਡੈਰਿਲ ਮੈਕਵਾਇਰ ਦੇ ਉੱਤੇ ਇਹ ਲੱਗੇ ਇਲਜ਼ਾਮ ਕਾਫੀ ਜ਼ਿਆਦਾ ਗੰਭੀਰ ਹੋ ਸਕਦੇ ਨੇ। 10 ਦੇ ਕਰੀਬ ਚੀਨੀ ਮੂਲ ਦੇ ਨਾਗਰਿਕਾਂ ਨੂੰ ਉਹਨਾਂ ਨੇ ਆਸਟ੍ਰੇਲੀਆ ਲਿਆਉਣ ਦੀ ਇੱਕ ਸਲਾਹ ਬਣਾਈ ਹੋਈ ਸੀ, ਇਹ ਸਾਰੇ ਅਮੀਰ ਤਰੀਨ ਲੋਕ ਸੀ। ਉੱਥੇ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਵੱਡੀ ਖਦਾਨ ਕੰਪਨੀਆਂ ਦੇ ਵਿੱਚੋਂ ਇੱਕ BHP ਦੇ ਸੈਂਕੜਿਆਂ ਕਰਮਚਾਰੀਆਂ ਦੀ ਤਰਫ ਤੋਂ ਹੜਤਾਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਵੈਸਟਰਨ ਆਸਟ੍ਰੇਲੀਆ ਦੇ ਪੋਰਟ ਹੈਡਲੈਂਡ ਦੇ ਵਿੱਚ ਪੈਂਦੀ ਹੈ ਇਸ ਖਦਾਨ ਦੇ ਵਿੱਚ, ਜਿਹੜੀ ਖਦਾਨ ਕੱਚੇ ਲੋਹੇ ਦੀ ਹੈ, ਆਇਰਨ ਓਰ ਦੀ ਖਦਾਨ ਹੈ, ਉਹ ਲਗਭਗ 70-75 ਸਾਲ ਪੁਰਾਣੀ ਖਦਾਨ ਹੈ ਜਿੱਥੇ BHP ਦਾ ਕੰਟਰੋਲ ਹੈ, ਪਰ ਹੁਣ ਦੇਸ਼ ਦੀ ਸਭ ਤੋਂ ਵੱਡੀ ਕੰਪਨੀਆਂ ਦੇ ਵਿੱਚੋਂ ਇੱਕ BHP ਦੇ ਕਰਮਚਾਰੀ 5 ਘੰਟਿਆਂ ਦੀ ਹੜਤਾਲ ਦੇ ਉੱਤੇ ਜਾ ਰਹੇ ਨੇ। ਕਿਹਾ ਜਾ ਰਿਹਾ ਹੈ ਕਿ 200 ਦੇ ਕਰੀਬ ਇਹ ਕਰਮਚਾਰੀਆਂ ਨੇ ਐਂਟਰਪ੍ਰਾਈਜ਼ ਅਗਰੀਮੈਂਟ ਦੇ ਵਿੱਚ ਫੇਰ ਬਦਲ ਦੀ ਗੱਲ BHP ਕੰਪਨੀ ਤੱਕ ਰੱਖੀ ਸੀ, ਕਿਉਂਕਿ ਫੇਅਰ ਵਰਕ ਕਮਿਸ਼ਨ ਜਿਹੜਾ ਹੈ ਉਹ ਐਂਟਰਪ੍ਰਾਈਜ਼ ਅਗਰੀਮੈਂਟ ਜਿਹੜਾ ਹੈ ਨਾ ਕਰਮਚਾਰੀਆਂ ਤੱਕ ਦੇਣ ਦੇ ਵਿੱਚ ਅਸਫਲ ਰਿਹਾ ਤੇ ਕੰਪਨੀ ਤੱਕ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਦੀਆਂ ਤਨਖਾਹਾਂ ਵਧਾਈਆਂ ਜਾਣ, ਹੋਰਨਾਂ ਕਰਮਚਾਰੀਆਂ ਦੀਆਂ ਵਧਾਈਆਂ ਜਾਣ। ਹਾਲਾਂਕਿ ਕੰਪਨੀ ਨੂੰ ਇਹ ਲੱਗਦਾ ਹੈ ਕਿ ਤਨਖਾਹ ਵਾਧੇ ਦੇ ਨਾਲ ਉਹਨਾਂ ਦੇ ਉੱਤੇ $50 million ਦਾ ਇੱਕ ਵਾਧੂ ਬੋਝ ਪੈ ਜਾਏਗਾ, ਜਿਸ ਕਰਕੇ ਕੰਪਨੀ ਇਸ ਤੋਂ ਹਾਲ ਫਿਲਹਾਲ ਟਾਲਾ ਵੱਟਦੀ ਨਜ਼ਰ ਆ ਰਹੀ ਸੀ, ਪਰ ਹੁਣ ਵੱਡੀ ਗਿਣਤੀ ਦੇ ਵਿੱਚ ਕਰਮਚਾਰੀਆਂ ਦੀ ਹੜਤਾਲ BHP ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤੇ ਸਾਊਥ ਆਸਟ੍ਰੇਲੀਆ ਸੂਬੇ ਤੋਂ ਇਹ ਖਬਰ, ਜਿੱਥੇ ਸਾਊਥ ਆਸਟ੍ਰੇਲੀਆ ਪੁਲਿਸ ਨੇ ਰਿਵਰਲੈਂਡ ਦੇ ਇੱਕ ਇਲਾਕੇ ਦੇ ਵਿੱਚ ਇੱਕ ਵਿਅਕਤੀ ਦੇ ਉੱਤੇ ਦੋਸ਼ ਲਗਾ ਕੇ ਉਸਨੂੰ ਅਦਾਲਤ ਭੇਜ ਦਿੱਤਾ। ਇਸ ਵਿਅਕਤੀ ਦੇ ਉੱਤੇ ਦੋਸ਼ ਕੀ ਸੀ ਸੁਣ ਕੇ ਸ਼ਾਇਦ ਤੁਸੀਂ ਹੈਰਾਨ ਹੋਵੋ। ਇਸ ਵਿਅਕਤੀ ਨੇ ਇੱਕ ਗ੍ਰੋਫਰ ਸਕੂਟਰ ਜਿਹੜਾ ਹੁੰਦਾ ਉਸ ਦੇ ਉੱਤੇ, ਗ੍ਰੋਫਰ ਸਕੂਟਰ ਇੱਕ ਕਿਸਮ ਦਾ ਬੱਚਿਆਂ ਦੀ ਕਾਰ ਕਹਿ ਲਵੋ ਜਾਂ ਸਕੂਟਰ ਕਹਿ ਲਵੋ, ਉਸ ਦੇ ਵਿੱਚ ਐਕਸਟਰਾ ਬੈਟਰੀ ਜੋੜ ਕੇ ਥਾਂ ਬਣਾ ਕੇ ਉਸ ਨੂੰ ਗਰੋਸਰੀ ਲੈਣ ਦੇ ਲਈ ਤੇ ਦੂਸਰਿਆਂ ਕੰਮਾਂ ਦੇ ਲਈ ਵਰਤਣਾ ਸ਼ੁਰੂ ਕਰ ਦਿੱਤਾ ਸੀ। ਪੁਲਿਸ ਨੇ ਫਿਲਹਾਲ ਇਸ ਦੇ ਉੱਤੇ ਦੋਸ਼ ਆਇਦ ਕੀਤੇ ਨੇ, ਕਿਉਂਕਿ ਇਹ ਕੋਈ ਵਹੀਕਲ ਐਸਾ ਨਹੀਂ ਹੈ ਜਿਸ ਨੂੰ ਸੜਕ ਦੇ ਉੱਤੇ ਲਿਆਂਦਾ ਜਾਵੇ ਜਿਹੜਾ ਕਿ ਸੁਰੱਖਿਅਤ ਮੰਨਿਆ ਜਾ ਸਕਦਾ। ਪਰ ਇਸ ਦਰਮਿਆਨ ਸਾਊਥ ਆਸਟ੍ਰੇਲੀਆ ਪੁਲਿਸ ਦੀ ਤਰਫ ਤੋਂ 3 ਦਿਨ ਦਾ ਆਪਣਾ ਆਪਰੇਸ਼ਨ ਚਲਾਇਆ ਜਾ ਰਿਹਾ। 25 ਦੇ ਕਰੀਬ ਡਰਾਈਵਰਸ ਦੇ ਉੱਤੇ ਡਰੱਗਸ ਜਾਂ ਨਸ਼ਾ ਕਰਕੇ ਗੱਡੀ ਚਲਾਉਣ ਦੇ ਦੋਸ਼ ਲੱਗੇ ਨੇ। 52 ਦੇ ਕਰੀਬ ਡਰਾਈਵਰਸ ਦੇ ਉੱਤੇ ਕਾਰ ਚਲਾਉਂਦੇ ਹੋਏ
ਗਲਤ ਜਿਹੜੀਆਂ ਉਲੰਘਣਾਵਾਂ ਕਰਨ ਦਾ ਦੋਸ਼ ਲੱਗਿਆ। 27 ਦੇ ਉੱਤੇ ਡਿਫੈਕਟਿਡ ਕਾਰਾਂ, ਯਾਨੀ ਕਿ ਕੰਡਮ ਹੋ ਚੁੱਕੀਆਂ ਜਾਂ ਕੰਡਮ ਹਾਲਤ ਦੇ ਵਿੱਚ ਜਾਂ ਫਿਰ ਅਣਸੁਰੱਖਿਅਤ ਕਾਰਾਂ ਜਿਹੜੀਆਂ ਨੇ ਉਹ ਚਲਾਉਣ ਦਾ ਦੋਸ਼ ਲਗਾ ਕੇ ਉਹਨਾਂ ਤੇ ਇਹ ਮਾਮਲਾ ਸ਼ੁਰੂ ਕੀਤਾ ਗਿਆ ਹੈ। ਹਾਲ ਫਿਲਹਾਲ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਗੈਰਤਮੰਦ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ, ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: Oui.
1: Capote. Inna dukh, inni takleef. My God. ਕਿਸ ਤਰ੍ਹਾਂ ਹੋ ਸਕਦਾ ਬਈ ਕਿ ਇੰਨਾ ਦੁੱਖ ਤਕਲੀਫ ਕਿਸੇ ਗਾਣੇ ਦੇ ਅੰਦਰ ਕੋਈ ਸਿੰਗਰ ਲੈ ਆਵੇ ਤੇ ਮੇਰੀ ਗੱਲ ਸੁਣੋ ਬਈ ਮੈਂ ਨਹੀਂ ਚਲਾਇਆ ਇਹ ਗਾਣਾ ਠੀਕ ਹੈ ਮੈਂ ਪਹਿਲਾਂ ਹੀ ਦੱਸ ਦਵਾਂ ਸਤਿ ਸ਼੍ਰੀ ਅਕਾਲ ਆਦਾਬ ਮੈਂ ਹਾਂ ਕ੍ਰਿਸ਼ਨਾ ਤੁਸੀਂ ਸੁਣ ਰਹੇ ਹੋ ਬੋਇਜ਼ ਮੀਟ ਅਪ ਔਨ ਰੇਡੀਓ ਹਾਂਜੀ 1674 AM ਤੇ ਅੱਜ ਮੇਰਾ ਜਿਹੜਾ ਗੈਸਟ ਹੈ ਮਾਈ ਫੇਵਰੇਟ ਡਾਇਲੋਗ ਆਈ ਵੁੱਡ ਲਾਈਕ ਟੂ ਸੇ ਕਿ ਜੋ ਚਾਚੇ ਹੋਈ ਭਤੀਜਾ ਜੋ ਭਤੀਜਾ ਹੋਈ ਚਾਚਾ ਚਾਚਾ ਕੋਈ ਹੈ ਹੀ ਨਹੀਂ ਚਾਚਾ ਜੀ ਲਗਾ ਰਹੇ ਜੀ ਗਾਣੇ ਸਤਿ ਸ਼੍ਰੀ ਅਕਾਲ ਰਿੰਜੋ ਚਾਚਾ ਜੀ ਕੈਸੇ ਹੈ ਆਪ
2: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
1: ਕੈਸਾ ਲੱਗ ਰਿਹਾ ਆਪਕੋ ਅੱਜ ਬੋਇਜ਼ ਮੀਟ ਅਪ ਪੇ ਹਮਾਰੇ ਸਾਥ ਬੈਠ ਕਰ ਬੀਂਗ ਅ ਬੋਏ ਹਾਓ ਆਰ ਯੂ ਫੀਲਿੰਗ ਟੂਡੇ ਬ੍ਰਦਰ ਹਾਓ ਆਰ ਯੂ ਫੀਲਿੰਗ
2: ਵੈਰੀ ਨਾਈਸ
1: ਵੈਰੀ ਨਾਈਸ
2: ਸਭ ਤੋਂ ਪਹਿਲਾਂ ਹੀ ਦਰਦ ਭਰੇ ਗਾਣੇ ਲਵਾ ਕੇ ਤੇ ਆਪ ਹੀ ਮੁੱਕਰ ਗਏ ਆਪ ਹੀ ਲਵਾ ਕੇ ਦਰਦ ਭਰੇ ਗਾਣੇ ਨਹੀਂ ਹੁੰਦਾ ਵਾ ਜਦੋਂ ਨਵਾਂ ਨਵਾਂ ਬੰਦੇ ਦਾ ਹੋਇਆ ਹੋਵੇ ਨਾ ਵਿਆਹ ਹੁਣ ਸਾਡੇ ਤੇ ਕੋਈ ਫਰਕ ਨਹੀਂ ਪੈਂਦਾ
1: ਸਾਨੂੰ ਕੋਈ ਫਰਕ ਨਹੀਂ ਪੈਂਦਾ ਨਾ ਸਾਨੂੰ ਥੋੜਾ ਦੇਖਣੀਆਂ ਪੈਂਦੀਆਂ ਇੱਕ ਦੋ ਚੀਜ਼ਾਂ ਯਾਰ ਸਮਝਾ ਕਰੋ
2: ਹਨਾ ਕੱਪੜਾ ਨਵਾਂ ਹੋਵੇ ਨਾ ਉਹਦੀ ਰਿਟਰਨ ਪਾਲਿਸੀ ਹੁੰਦੀ ਹੈ ਲੈ ਪੁਰਾਣਾ ਹੋਵੇ ਪਤਾ ਵਾ ਇਹ
1: ਜੋ ਹੈ ਸੋ ਹੈ
2: ਡਿਮਿਸ ਵੀ ਨਹੀਂ ਜਾਣਾ
1: ਹੋਰ ਸੁਣਾਓ
2: ਅੱਜ ਕੱਲ ਨਹੀਂ ਕੁਛ ਕਿਹਾ ਜਾ ਸਕਦਾ ਯਾਰ
1: ਅੱਜ ਕੱਲ ਕੁਛ ਨਹੀਂ ਕਹਿ ਸਕਦਾ
2: ਮੈਂ ਪਿੱਛੇ ਜੇ ਮੈਂ ਕੱਲ ਕਿਹਦੀ ਖਬਰ ਸੁਣੀ ਆ ਵੀ ਉਹ 60 ਸਾਲਾਂ ਦਾ ਇੱਕ ਤੇ ਅਮਰ ਖਾਨ ਤੇ ਹੋ ਗਿਆ ਉਹ ਤੇ ਚਲੋ ਉਹ ਤੇ ਬੜੀ ਪੁਰਾਣੀ ਗੱਲ ਹੋ ਗਈ ਹੋਰ ਵੀ ਕਿਸੇ ਦਾ ਮੈਂ ਸੁਣਿਆ ਵਾ ਕੱਲ ਪਰਸੋਂ ਵੀ ਉਹ ਵਿਆਹ ਕਰਵਾ ਰਿਹਾ ਨਹੀਂ ਸੋਰੀ ਉਹਨੇ ਤਲਾਕ ਲਿਆ ਵਾ 60 ਸਾਲਾਂ ਚ ਜਾ ਕੇ
1: ਇਹ ਵੀ ਦੇਖੋ
2: ਵਿਆਹ ਨਹੀਂ ਤਲਾਕ
1: ਇਹ ਵੀ ਕੋਈ ਗੁਣ ਹੈ
2: ਯਾਰ ਮਤਲਬ ਕਮਾਲ ਮਤਲਬ ਇਸ ਉਮਰ ਚ ਜਾ ਕੇ ਬੰਦਾ ਕਿੱਦਾਂ ਡਿਸਾਈਡ ਕਰ ਲੈਂਦਾ ਹੋਊਗਾ ਵੀ ਯਾਰ ਹੁਣ ਮੈਂ ਨਹੀਂ ਇਕੱਠਿਆਂ ਰਹਿਣਾ ਹੁਣ ਤੇ ਇਕੱਠਿਆਂ ਰਹਿਣ ਵਾਲਾ ਕੀ ਆ
1: ਹੁਣ ਤੇ ਮਤਲਬ ਕੋਐਗਜ਼ਿਸਟੈਂਸ ਹੀ ਆ ਰੂਮਮੇਟ ਵਾਲਾ ਹੀ ਹਿਸਾਬ ਹੁੰਦਾ ਹੋਏਗਾ ਇੱਕ ਟਾਈਮ
2: ਸਾਥ ਹੀ ਆਉਂਦੇ ਇੱਕ ਦੂਜੇ ਦਾ ਹਨਾ ਤੁਸੀਂ ਮਤਲਬ ਇਸ ਉਮਰ ਚ ਜਾ ਕੇ ਤੇ ਤੁਸੀਂ ਮਤਲਬ ਜਾਇਦਾਦ ਵੰਡੋਗੇ ਤੁਸੀਂ ਕੀ ਕਰੋਗੇ
1: ਪਰ ਚਲੋ ਛੱਡੋ ਆਪਾਂ ਲੋਕਾਂ ਨਾਲ ਕੀ ਲੈਣਾ ਤੁਸੀਂ ਮੈਨੂੰ ਦੱਸੋ ਹਾਊ ਆਰ ਯੂ ਫੀਲਿੰਗ ਕਿਸ ਤਰ੍ਹਾਂ ਦਾ ਚੱਲ ਰਿਹਾ ਤੁਹਾਡਾ ਦਿਨ ਅੱਜ ਦਾ ਆਰ ਯੂ ਫੀਲਿੰਗ ਗੁੱਡ ਆਰ ਯੂ ਫੀਲਿੰਗ ਰਿਫਰੈਸ਼ ਬ੍ਰਦਰ
2: ਜੀ ਬਹੁਤ ਵਧੀਆ ਦਿਨ
1: ਦੈਟਸ ਨਾਈਸ
2: ਬਹੁਤ ਸੋਹਣਾ ਚੱਲ ਰਿਹਾ ਹੈ
1: ਦਿਨ ਅੱਛਾ ਚੱਲ ਰਿਹਾ ਔਰ ਮੈਂ ਆਪਸੇ ਇੱਕ ਜਾਣਨਾ ਚਾਹਤਾ ਹੂੰ ਬਾਤ ਸੁਣਨ ਵਾਲੇ ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਅਸੀਂ ਰਣਜੋਤ ਸਿੰਘ ਜੀ ਨੂੰ ਇਸ ਕਰਕੇ ਲੈ ਕੇ ਆਏ ਹਾਂ ਬੋਇਜ਼ ਮੀਟਅਪ ਤੇ ਕਿ ਦੇਖੋ ਜੋ ਵੀ ਹੈ ਕਿਤੇ ਬੋਆਏ ਨਹੀਂ ਇਹ ਵੀ ਸੀਗਾ ਕਿ ਅਸੀਂ ਵੀ
2: ਨਾਲ ਨਾ ਹੱਸਦਾ ਤੇ ਫਿਰ ਫਿਰ ਠੀਕ ਸੀ
1: ਮੇਰਾ ਮਤਲਬ ਕਈ ਵਾਰੀ ਗੱਲ ਦੀ ਭੂਮਿਕਾ ਬਣਾਉਂਦੇ ਹੋ ਨਾ ਬੰਦਾ ਕਹਿੰਦਾ ਇਹ ਕਾਫੀ ਓਬਵੀਅਸ ਜੀ ਗੱਲ ਹੀ ਹੈ ਪਰ ਚਲੋ ਪਰ ਮੇਰਾ ਬੇਸਿਕ ਪੁਆਇੰਟ
2: ਹੱਸ ਲਿਆ ਨਾਲ
1: ਹਾਂ ਨਹੀਂ ਨਹੀਂ ਮੇਰਾ ਪੁਆਇੰਟ ਇਹ ਹੈ ਐਕਚੁਅਲੀ ਐਜ਼ ਅ ਫਾਰਮਰ ਮਤਲਬ ਕਿ ਵੈਰੀ ਯੌਵਨ ਸੇ ਭਰਾ ਹੁਆ ਬੋਏ ਸੋ ਮੇਰਾ ਮਨ ਸੇ ਹੈ ਕਿ ਮੈਂ ਨਾ ਵਾਈਬ ਜਾਣਾ ਵੈਨ ਯੂ ਵਰ 21-22 ਕੀ ਹੁੰਦਾ ਸੀ ਕੀ ਮਾਹੌਲ ਚਾਲ ਸੀ ਵਰਸਿਸ ਜੋ ਹੈ ਨਾ ਜੋ ਅੱਜ ਦਾ ਮਾਹੌਲ ਹੈ ਅੱਜ ਤੋਂ 15-16 ਸਾਲ ਮੈਂ ਏਜ ਨਹੀਂ ਰਿਵੀਲ ਕਰਾਂਗਾ ਸਾਡੇ ਸੀ ਯੂ ਸਾਹਿਬ ਦੀ ਸੋ ਵਟ ਐਵਰ ਸਾਲ ਪਹਿਲਾਂ ਕੀ ਮਾਹੌਲ ਹੁੰਦਾ ਸੀਗਾ ਕਿੱਦਾਂ ਦਾ ਫੀਲ ਸੀਗਾ ਲੈਟ ਸਪੋਜ਼ ਤੁਸੀਂ ਹੁਣ ਆਪਣੇ ਘਰ ਬੁਲਟ ਕੀਤਾ ਸਟਾਰਟ ਡਗ ਡਗ ਡਗ ਕਰਕੇ ਮੈਨੂੰ ਰਾਹ 'ਚੋਂ ਚੱਕ ਲਿਆ ਅਤੇ ਆਪਾਂ ਪਹੁੰਚ ਰਹੇ ਹਾਂ ਜੀ ਖਾਲਸਾ ਕਾਲਜ ਅੰਮ੍ਰਿਤਸਰ
2: ਜਿਹੜੀ ਪਹਿਲਾਂ ਹੱਸ ਕੇ ਲੱਲੀ ਕਰਵਾਈ ਮੈਂ ਕੋ ਦੱਸਾਂ ਹੁਣ ਹੁਣ ਮੈਂ ਵੀ ਨਹੀਂ ਦੱਸਣੀਆਂ
1: ਗੱਲਾਂ ਸੋਰੀ ਯਾਰ ਸੋਰੀ ਮੈਂ ਉਸ ਹਿਸਾਬ ਨਾਲ ਥੋੜ੍ਹਾ ਨਾ ਹੱਸਿਆ ਸੀਗਾ ਮੈਂ ਐਕਚੁਲੀ ਮੈਂ ਕਿਹਾ ਬੜੀ ਓਬਵੀਅਸ ਜਿਹੀ ਗੱਲ ਹੀ ਕਰਦਾ ਪਿਆ ਤਾਂ ਕਰਕੇ ਹੱਸਿਆ ਸੀਗਾ ਪਰ ਦੱਸੋ ਨਾ ਯਾਰ ਮੈਂ ਖੜਾ ਪਿਆ ਤੁਹਾਡੇ ਨਾਲ ਸਾਈਡ ਤੇ ਕਾਲਜ 'ਚ ਦੱਸੋ ਕੀ ਆ ਮਾਹੌਲ ਚਾਲ ਕਿੱਥੇ ਖੜਾ ਇਸ ਵਕਤ ਮੈਂ ਕਿੱਥੇ ਤੁਹਾਡੀ ਵਧੀਆ ਹੈਂਗ ਆਊਟ ਪਲੇਸ ਮੈਂ ਸੁਣਿਆ ਇੱਕ ਦੋ ਬੜੀ ਮਕਬੂਲ ਥਾਵਾਂ ਨੇ ਖਾਲਸਾ ਕਾਲਜ ਲੋਕ ਜਿੱਥੇ ਲੋਕ ਬੰਕ ਬੁੰਕ ਮਾਰ ਕੇ ਇੱਕ ਪਤਾ ਨਹੀਂ ਮੇਰੇ ਖਿਆਲ ਨਾਲ ਇੱਕ ਬਜ਼ੁਰਗ ਸੀਗੇ ਉਹ ਸ਼ਾਇਦ ਪੂਰੇ ਵੀ ਹੋਏ ਪਿਛਲੇ ਦਿਨੀ ਨੰਜੀ
2: ਹਾਂਜੀ ਹਾਂਜੀ ਉਹ ਬਾਹਰ ਉਹਨਾਂ ਦਾ ਬਾਹਰ ਹੁੰਦਾ ਸੀ ਚਾਹ ਦੀ ਦੁਕਾਨ ਸੀ ਤੇ ਮਤਲਬ ਬੜਾ ਉਹਨਾਂ ਨੇ ਜਿਹੜਾ ਜਿਹੜਾ ਵੀ ਉੱਥੇ ਪੜ੍ਹਿਆ ਲੱਗਦਾ ਲਗਭਗ ਸਾਰਿਆਂ ਨੇ ਜਿਹੜਾ ਵਾਕਈ ਪੜ੍ਹਿਆ ਉਹਨੇ ਭਾਵੇਂ ਨਾ ਸੁਣਿਆ ਹੋਵੇ ਪਰ ਅਦਰਵਾਈਜ਼
1: ਜਿਹੜਾ ਸਾਡੇ ਵਰਗਾ ਪੜ੍ਹਿਆ ਉਹ ਤਾਂ ਗਿਆ
2: ਬਾਹਰ ਖਲੋਣਾ ਮਤਲਬ ਗੇਟ ਤੇ ਉਹਨੂੰ ਤਾਂ ਜ਼ਰੂਰ ਪਤਾ ਹੁੰਦਾ ਹੈ ਖਾਸ ਤੌਰ ਦੇ ਉੱਤੇ ਜਿਹੜੇ ਐਕਟੀਵਿਟੀਜ਼ ਵਾਲੇ ਡਰਾਮੇ ਵਾਲੇ ਹੋ ਗਏ ਭੰਗੜੇ ਵਾਲੇ ਹੋ ਗਏ ਪਲੇਅਰ ਹੋ ਗਏ ਤੇ ਉਹ ਸਾਰਿਆਂ ਨੂੰ ਕਿਉਂਕਿ ਸ਼ਾਮ ਦੇ ਸਮੇਂ ਸਾਹਮਣੇ ਗਰਾਊਂਡ ਵਿੱਚ ਜਿਹੜਾ ਵੀ ਗਿਆ ਜਾਂ ਹੋਸਟਲ ਚੋਂ ਜਿਹੜਾ ਵੀ ਰਿਹਾ ਵਾ ਸੋ ਇਹ ਵਾਲੀ ਸਾਰੀ ਸੋ ਆਪਾਂ ਕਿ ਇਹ ਕਹਿ ਲਈਏ ਵੀ ਮਤਲਬ 80-90% ਕੁੜੀਆਂ ਨੂੰ ਹੋ ਸਕਦਾ ਨਾ ਪਤਾ ਹੋਵੇ ਕਈਆਂ ਨੂੰ ਪਰ ਜ਼ਿਆਦਾਤਰ ਸਾਰਿਆਂ ਨੂੰ ਪਤਾ ਇਸ ਨਾਂ ਦਾ ਜੀ ਟੀ ਸਟਾਲ ਸੋ ਪਿਛਲੇ ਦਿਨੀ ਇਸ ਸੰਸਾਰ ਯਾਤਰਾ ਨੂੰ ਪੂਰੇ ਕਰਕੇ ਉਹ ਚਲੇ ਗਏ। ਸੋ ਬਾਹਰ ਜਿਹੜੇ ਮਤਲਬ ਕਾਲਜ ਦੇ ਬਾਹਰ ਜਿਹੜੇ ਹੋਰ ਵੀ ਕਈ ਐਕਟੀਵਿਟੀਜ਼, ਮੰਨ ਲਓ ਜਿਹੜੇ ਕੋਈ ਚਾਲ ਆ ਜਾਂ ਇੱਕ ਆਪਣੇ ਹੁੰਦੇ ਸੀ ਭਾਅ ਜੀ ਉਹਦੇ ਵਾਲੇ ਆਪਣੇ ਮੈਂਗੋ ਸ਼ੇਕ, ਬਨਾਨਾ ਸ਼ੇਕ, ਹੈ ਨਾ, ਵੀ ਜ਼ਰੂਰੀ ਥੋੜ੍ਹੀ ਹਰ ਵੇਲੇ ਕਿਸੇ ਨੇ ਚਾਹ ਪੀ ਜਾਣੀ, ਹੈ ਨਾ, ਉਹ ਵੀ ਹੁੰਦਾ ਹੈ। ਅਤੇ ਜਾਂ ਫਿਰ ਬਾਹਰ ਦੋ ਜਿਹੜੇ ਆਪਣੇ ਸੀਗੇ ਮੋਚੀ, ਉਹ ਜ਼ਿਆਦਾ ਮਸ਼ਹੂਰ, ਮੈਂ ਆਈ ਥਿੰਕ ਸੋਨਾ ਤਾਂ ਹਾਲੇ ਵੀ ਹੈਗਾ, ਹਾਲੇ ਵੀ ਕਰਦਾ ਕੰਮ, ਹੁਣ ਤਾਂ ਕਾਫੀ ਬਜ਼ੁਰਗ ਹੋ ਗਿਆ। ਸੋ ਦੋ ਜਣੇ ਹੁੰਦੇ ਸੀ, ਦੂਸਰੇ ਜਿਹੜੇ ਸੀ ਉਹਨਾਂ ਦਾ ਮੈਨੂੰ ਨਾਂ ਨਹੀਂ ਪਤਾ, ਹੁਣ ਤਾਂ ਆਈ ਡੋਂਟ ਨੋ, ਮਤਲਬ ਹੁਣ ਤਾਂ ਵੇਖਿਆ ਨਹੀਂ ਮੈਂ ਇਸ ਵਾਰੀ, ਧਿਆਨ ਜਦੋਂ ਗਏ ਜਾ ਨਹੀਂ ਹੋਇਆ। ਪਰ ਹਾਂ ਇਹ ਖਾਸ ਤੌਰ ਦੇ ਉੱਤੇ ਦੋ ਤਿੰਨ ਚੀਜ਼ਾਂ ਜਾਣ ਨਾਲ, ਫਿਰ ਇੱਕ ਹੋਰ ਸੀ ਦੁਕਾਨ, ਮੈਨੂੰ ਨਾਂ ਜਿਹੜੇ ਉਹ ਭੁੱਲ ਗਏ, ਪਰ ਉਹ ਬਿਲਕੁਲ ਜਿਹੜੀ ਦੁਕਾਨ ਦੇ ਨਾਲ ਦੁਕਾਨ ਉਹਨਾਂ ਦੇ ਸਾਂਝੀ ਸੀ, ਉਹ ਹੈਗੀ ਸੀ ਕਿਤਾਬਾਂ ਵਾਲੀ।
1: ਓਕੇ।
2: ਅਤੇ ਉੱਤੋਂ ਅਗਲੀ ਜਿਹੜੀ ਸੀਗੀ ਉਹ ਹੈਗੀ ਸੀ ਆਪਣੇ ਆਹ ਤੁਹਾਡੇ ਆਪਣੇ ਸਕੂਟਰ, ਸਕੂਟਰੀਆਂ ਨਾਟਸ਼ਾਲਾ ਵਾ।
1: ਓਕੇ।
2: ਨਾਟਸ਼ਾਲਾ ਬਹੁਤ ਵਧੀਆ ਪ੍ਰੋਜੈਕਟ ਹੈ ਨਾਟਸ਼ਾਲਾ। ਜੇ ਕਿਸੇ ਨੇ ਮੰਨ ਲਓ ਖਾਲਸਾ ਕਾਲਜ ਦੇ ਬਿਲਕੁਲ ਬਾਹਰ ਜੇ ਕੋਈ ਡਰਾਮਿਆਂ ਦਾ ਸ਼ੌਕੀਨ ਹੈ, ਵੇਖਣ ਦਾ ਪਲੇ ਵੇਖਣ ਦਾ ਸ਼ੌਕੀਨ ਹੈ, ਤੇ ਇੱਕ ਵਾਰੀ ਨਾਟਸ਼ਾਲਾ ਜ਼ਰੂਰ ਪਲੇ ਵੇਖੇ।
1: ਅਲੱਗ
2: ਕਾਲਜ ਦਾ ਪਾਰਟ ਨੀ ਆ ਉਹ। ਅੱਜ ਨਾ ਤੁਹਾਨੂੰ ਮੈਂ ਐਕਸਪਲੇਨ ਕੀਤਾ, ਇਹ ਕਾਲਜ ਤੋਂ ਤੁਸੀਂ ਬਾਹਰ ਨਿਕਲੇ ਹੋ, ਤੁਸੀਂ ਸੜਕੋਂ ਪਾਰ ਕਰ ਗਏ ਜੇ, ਸੜਕ ਕ੍ਰੋਸ ਕਰ ਗਏ ਜੇ ਤੁਸੀਂ।
1: ਦੇਖੋ ਇੰਨਾ ਹੀ ਸ਼ੌਂਕ ਹੈ ਪੜ੍ਹਾਈ ਦਾ ਕਿ ਅਸੀਂ ਬੁਲਟ ਚੱਕ ਕੇ ਕਾਰ ਆਪਣਾ ਕਾਲਜ ਪਾਰ ਕੀਤਾ, ਫਿਰ ਆਪਾਂ ਫਿਰ ਸੜਕ ਟੱਪ ਕੇ ਕਾਲਜ ਪਾਰ ਕਰਕੇ ਆ ਗਏ, ਮਾਹੌਲ ਚੱਲ ਦੇਖਣ ਲਈ।
2: ਹਾਂ ਨਹੀਂ, ਇਹ ਪਰਲੇ, ਇਹ ਸੜਕੋਂ ਪਰਲੇ ਪਾਸੇ ਦਾ ਮਾਹੌਲ ਹੈ।
1: ਆਡੀਟੋਰੀਅਮ ਚ ਹਨਾ ਜਾ ਕੇ ਬੈਠੇ ਰਹਿਣਾ ਸਕੂਲ ਦੇ, ਕੀ ਪਤਾ ਵੈਸੇ ਤਾਂ ਸਕੂਲ ਜਨਰਲੀ 1:30-2 ਤੱਕ ਲੱਗਾ ਰਹਿੰਦਾ, ਤੁਸੀਂ 11:12 12:30 ਤੱਕ ਫ੍ਰੀ ਹੋ ਗਏ, ਜਾਂ ਫਿਰ ਗੇੜੀਆਂ ਗੁੜੀਆਂ ਲਾ ਲੈਣੀਆਂ ਆਸੇ ਪਾਸੇ, ਇੱਕੋ ਹੀ ਮਾਲ ਰੋਡ ਉੱਥੇ ਆਸੇ ਪਾਸੇ ਘੁੰਮੀ ਜਾਣਾ। ਤੇ ਤੁਹਾਨੂੰ ਕੀ ਯੂਜਲੀ ਕੀ ਯਾਦ ਆਉਂਦਾ ਆਪਣੇ ਕਾਲਜ ਜਾਂ ਸਕੂਲ ਐਰਾ ਤੋਂ, ਕੋਈ ਚੀਜ਼ ਜੋ ਸਾਰਾ ਸਭ ਤੋਂ ਜ਼ਿਆਦਾ ਸਟ੍ਰਾਈਕ ਕਰਦੀ ਹੈ, ਕੀ ਯਾਦ ਆਉਂਦਾ ਜ਼ਿਆਦਾਤਰ?
2: ਇੱਦਾਂ ਕੁਛ ਖਾਸ ਨਹੀਂ, ਆਈ ਥਿੰਕ ਜਿਹੜਾ ਰੈਸਟੋਰੈਂਟ ਰੁਸਲਾਂ ਵਾਲਾ ਜਿਹੜਾ ਟਾਈਮ ਹੁੰਦਾ ਵਾ ਉਹ ਜ਼ਿਆਦਾ ਤੁਸੀਂ ਮਿਸ ਕਰਦੇ, ਜਾਂ ਫਿਰ ਹੋਸਟਲ ਟਾਈਮ ਤੁਸੀਂ ਜ਼ਿਆਦਾ ਮਿਸ ਕਰਦੇ। ਬੇਸਿਕਲੀ ਜਿੰਨੇ ਵੀ ਤੁਸੀਂ ਆਪਣੇ ਯਾਰਾਂ ਦੋਸਤਾਂ ਦੇ ਨਾਲ ਜਿਹੜਾ ਟਾਈਮ ਬਿਤਾਇਆ ਹੁੰਦਾ ਵਾ ਉਹ ਚੀਜ਼ਾਂ ਤੁਸੀਂ ਮਿਸ ਕਰਦੇ ਹੋ, ਜਾਂ ਫਿਰ ਜਿਹੜੀਆਂ ਚੀਜ਼ਾਂ ਤੁਹਾਨੂੰ ਉਸ ਸਮੇਂ ਬਹੁਤ ਭਾਰੀਆਂ ਲੱਗਦੀਆਂ, ਜਾਂ ਤੁਹਾਨੂੰ ਲੱਗਦਾ ਵਾ ਵੀ ਆਹ ਸਮਾਂ ਜਿਹੜਾ ਇਹ ਤੁਹਾਨੂੰ ਖੱਜਲ ਕਰ ਰਿਹਾ ਵਾ, ਉਹੀ ਬਾਅਦ ਵਿੱਚ ਤੁਹਾਨੂੰ ਜ਼ਿਆਦਾ ਵਧੀਆ ਲੱਗਦਾ, ਚਾਹੇ ਉਹ ਪੜ੍ਹਾਈ ਵਾਲਾ ਹੋਵੇ, ਚਾਹੇ ਉਹ ਫਿਰ ਤੁਹਾਡਾ ਮਿਹਨਤ ਵਾਲਾ ਹੋਵੇ, ਤੁਸੀਂ ਆਪਣਾ ਮਿਹਨਤ ਜੇ ਕੋਈ ਸਪੋਰਟਸ 'ਚ ਆ ਤਾਂ ਉਹ ਵੀ ਇੱਕ ਮਿਹਨਤ ਹੀ ਕਰ ਰਿਹਾ ਹੁੰਦਾ ਵਾ, ਉਹਨੂੰ ਉਦੋਂ ਚੁੱਭਦੀ ਆ ਉਹ ਚੀਜ਼, ਜੇ ਕੋਈ ਪੜ੍ਹਾਈ ਵਾਲਾ ਤਾਂ ਉਹਨੂੰ ਪੜ੍ਹਦੇ ਆ ਉਹਨੇ ਚਿਰ ਨੂੰ ਚੁੱਭਦੀ ਆ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਲੱਗਦਾ ਉਸ ਸਮੇਂ, ਇਹ ਵੀ ਬੜੀ ਕਮਾਲ ਦੀ ਚੀਜ਼ ਆ, ਜਿਹੜੀਆਂ ਚੀਜ਼ਾਂ ਤੁਹਾਨੂੰ ਉਸ ਸਮੇਂ ਲੱਗਦਾ ਵਾ ਵੀ ਯਾਰ ਆਹ ਸਮਾਂ ਛੇਤੀ ਛੇਤੀ ਲੰਘ ਜੇ, ਅਤੇ ਉਹੀ ਬਾਅਦ 'ਚ ਤੁਹਾਡੀਆਂ ਖੂਬਸੂਰਤ ਯਾਦਾਂ ਹੁੰਦੀਆਂ ਨੇ।
1: ਹਾਂ ਇਹ ਗੱਲ ਸਹੀ ਹੈ ਤੁਹਾਡੀ,
2: ਹੈ ਨਾ, ਅਤੇ ਜਿਹੜੀਆਂ ਤੁਹਾਡੀਆਂ ਉਸ ਸਮੇਂ ਤੁਹਾਨੂੰ ਲੱਗਦਾ ਵਾ ਵੀ ਇਹ ਬੜੀਆਂ ਖੂਬਸੂਰਤ ਯਾਦਾਂ ਨੇ, ਉਹ ਤੋਂ ਬਾਅਦ 'ਚ ਤੁਸੀਂ ਦੱਸ ਵੀ ਨਹੀਂ ਸਕਦੇ ਹੁੰਦੇ ਕਿ ਉਹ ਕਾਹਦੀਆਂ
1: ਗੱਲਾਂ ਕਿਤੇ ਕੱਲੀ ਬੈ ਕੇ,
2: ਹੈ ਨਾ। ਬਾਕੀ ਇਹ ਵੀ ਤੁਹਾਡੇ ਜਿੱਦਾਂ ਬਹੁਤਾ ਨਹੀਂ ਕਰ ਕਰਾ ਕੇ ਕੋਈ 10-12 ਸਾਲ ਦਾ ਤਾਂ ਫਰਕ ਹੋਊਗਾ ਤੁਹਾਡੇ ਅਤੇ ਮੇਰੇ ਕਾਲਜ ਦੇ ਸਮੇਂ ਦੇ ਦਰਮਿਆਨ, ਆਈ ਡੋਂਟ ਨੋ, ਹੈ ਨਾ, ਪਰ ਇੰਨੇ ਚਿਰ 'ਚ ਬਹੁਤ ਜ਼ਿਆਦਾ ਫਰਕ ਪੈ ਗਿਆ।
1: ਹਾਂ ਕਾਫੀ ਕਾਫੀ,
2: ਈਵਨ ਖਾਲਸਾ ਕਾਲਜ ਦਾ ਜਿੱਦਾਂ ਮੂੰਹ ਮਾਂਦਰਾ ਉਹ ਬਨਾਵਟ ਉਹ ਤੌਰ ਤਰੀਕੇ ਉੱਥੇ ਬਹੁਤ ਫਰਕ ਪੈ ਗਿਆ।
1: ਮੈਨੂੰ ਕਈ ਵਾਰੀ ਨਾ ਬਹੁਤ ਲੱਗਦਾ ਕਿ ਭਾਈ ਇੱਦਾਂ ਨਹੀਂ ਲੱਗਦਾ ਕਿ ਲੋਕਾਂ ਦੇ ਹਿਸਾਬ ਦੀ ਆਬੋ ਹਵਾ ਵੀ ਹੁੰਦੀ ਆ,
2: ਵੇਖੋ ਜਿੱਦਾਂ ਦੀ ਤੁਹਾਡੀ ਸੋਚ ਆ,
1: ਹੈ ਨਾ, ਅਤੇ ਮਤਲਬ ਰੰਗ ਖੁਸ਼ਬੂ ਸ਼ਾਇਦ ਵੱਖਰੇ ਤਰ੍ਹਾਂ ਦੇ ਲੋਕਾਂ ਨਾਲੋਂ ਤੁਹਾਨੂੰ ਉਹ ਬੈਕਗਰਾਊਂਡ ਵੀ ਉਸ ਤਰ੍ਹਾਂ ਦਾ ਲੱਗੂਗਾ, ਤੇ ਜੇ ਕੋਈ ਬਿਲਕੁਲ ਯੰਗਰ ਕਰਾਊਡ ਦੇਖੋ ਜਾਂ ਜਿਨ੍ਹਾਂ ਨਾਲ ਤੁਸੀਂ ਜੁੜਾਵ ਨਹੀਂ ਮਹਿਸੂਸ ਕਰਦੇ ਇਨ ਟਰਮ ਆਫ ਕਿ ਤੁਹਾਨੂੰ ਪਤਾ ਨਹੀਂ ਕਿ ਹੈ ਨਾ ਇਹ ਕੀ ਸ਼ੈਲੀ ਹੈ, ਕੀ ਜਨਰੇਸ਼ਨ ਹੈ ਨਾ, ਤੇ ਉਹਨਾਂ ਦੇ ਜਦੋਂ ਆਸੇ ਪਾਸੇ ਉਹ ਤੁਹਾਨੂੰ ਹਵਾ ਵੀ ਥੋੜ੍ਹੀ ਡਿਫਰੈਂਟ ਲੱਗਦੀ ਹੈ, ਤੁਹਾਨੂੰ ਆਸੇ ਪਾਸੇ ਦੀ ਖੁਸ਼ਬੂ ਵੀ ਥੋੜ੍ਹੀ ਵੱਖਰੀ ਲੱਗਦੀ। ਮਤਲਬ ਮੈਂ ਬਹੁਤ ਫੀਲ ਕਰਦਾ ਕਈ ਵਾਰੀ ਕਿ ਜਿਹੜੇ ਲੋਕ ਆਪਣੇ ਜੇ ਲੱਗਦੇ ਆ, ਫਿਰ ਆਸਮਾਨ ਵੀ ਆਪਣਾ ਜਿਹਾ ਲੱਗਦਾ, ਗੱਲਾਂ ਬਾਤਾਂ ਵੀ ਆਪਣੇ ਹਿਸਾਬ ਦੀਆਂ ਲੱਗਦੀਆਂ, ਖੁਸ਼ਬੂ ਵੀ ਸਹੀ ਲੱਗਦੀ ਕਿ ਹਾਂ ਇਹ ਤਾਂ ਇਹ ਤਾਂ ਇਹ ਇਹ ਮਿੱਠੀ ਮਿੱਠੀ ਭੀਨੀ ਵੀ ਜਿਹੜੀ ਹੈ ਨਾ ਸਮੈਲ ਹੈ ਇਹ ਤਾਂ ਆਪਣੀ ਹੀ ਹੈ। ਅਤੇ ਜੇ ਤੁਸੀਂ ਤੁਹਾਡੇ ਇੱਧਰ ਇਨਵਾਇਰਮੈਂਟ 'ਚੋਂ, ਅਸਲ 'ਚ ਨਹੀਂ ਫਰਕ ਹੈ, ਅਸਲ 'ਚ ਤਾਂ ਉਹੀ ਹੈ, ਪਰ ਸ਼ਾਇਦ ਨਜ਼ਰਾਂ ਦਾ ਦੇਖਣ ਦਾ
2: ਮਾਹੌਲ ਹੀ ਹੈ ਨਾ। ਤੁਸੀਂ ਮੰਨ ਲਓ ਜੇ ਕੋਈ 10 ਬੰਦੇ ਨੇ ਅਤੇ 10 'ਚੋਂ ਉਸੇ ਜਗ੍ਹਾ ਦੇ ਉੱਤੇ, ਮੰਨ ਲਓ ਉਸੇ ਬਿਲਡਿੰਗ 'ਚ ਖੜ੍ਹੇ ਆ ਜਾਂ ਉਸੇ ਸੜਕ 'ਤੇ ਉਸੇ ਦੁਕਾਨ 'ਤੇ ਉਸੇ ਗਰਾਊਂਡ 'ਚ ਖੜ੍ਹੇ ਆ, ਅਤੇ ਉਹਨਾਂ 10 ਦੇ ਵਿੱਚੋਂ ਜੇ ਇੱਕ ਅੱਜ ਖੁਸ਼ ਆ ਅਤੇ ਉਹਨੂੰ ਉਹ ਸਾਰਾ ਕੁਛ ਠੀਕ ਲੱਗ ਰਿਹਾ, ਅਤੇ ਉਹਨਾਂ 10 'ਚੋਂ ਇੱਕ ਹੁੰਦਾ ਜਿਹੜਾ ਸਾਰਿਆਂ ਨਾਲ ਲੜਨ ਪੈਣ ਡਿਆ ਹੁੰਦਾ, ਜਿਹਨੂੰ ਕੁਛ ਵੀ ਚੰਗਾ ਨਹੀਂ ਲੱਗਦਾ। ਬੇਸਿਕਲੀ ਤੁਹਾਡੀ ਅੰਦਰ ਅੰਦਰ ਅਤੇ ਬਾਹਰ ਦਾ ਕਨੈਕਸ਼ਨ ਹੀ ਹੈ ਨਾ, ਤੁਸੀਂ ਅੰਦਰੋਂ ਜੇ ਖੁਸ਼ ਹੋ ਤਾਂ ਤੁਹਾਨੂੰ ਸਾਰਾ ਕੁਛ ਠੀਕ ਲੱਗਦਾ। ਅਤੇ ਉਹ ਇਸ ਕਰਕੇ ਸਮਾਂ ਸ਼ਾਇਦ ਸਾਰਿਆਂ ਨੂੰ ਠੀਕ ਲੱਗਦਾ ਕਿਉਂਕਿ ਉਦੋਂ ਜਿਹੜਾ ਤੁਹਾਡਾ ਅੰਦਰ ਆ ਉਹ ਇੰਨਾ ਬੋਝ ਨਹੀਂ ਹੁੰਦਾ, ਚਾਹੇ ਕਿ ਉਦੋਂ ਵੀ ਬੰਦੇ ਨੂੰ ਮਹਿਸੂਸ ਹੋ ਰਿਹਾ ਹੁੰਦਾ, ਅੱਜ ਕੋਈ ਜੇ ਸੁਣ ਰਿਹਾ ਹੋਊਗਾ ਤਾਂ ਉਹਨੂੰ ਲੱਗੂਗਾ ਵੀ ਇਹ ਇਹਨਾਂ ਨੂੰ ਕੀ ਪਤਾ ਹੋਏ ਕਿੰਨਾ ਬੋਝ ਆ। ਉਹ ਤਾਂ ਹਰ ਇੱਕ ਸਟੇਜ 'ਤੇ ਹੁੰਦਾ ਵਾ, ਇੱਕ ਬੱਚਾ ਜਦੋਂ ਵਾਕਰ ਰੇੜਦਾ ਵਾ ਉਹਦੇ 'ਤੇ ਵੀ ਬੋਝ ਆ, ਉਹਨੂੰ ਲੱਗਦਾ ਵੀ ਯਾਰ ਇੱਦਾਂ ਵਾ ਮੈਂ ਸਿੱਧਾ ਕਦੋਂ ਇੱਥੋਂ ਬਗੈਰ ਕਿੱਦਾਂ ਤੁਰਨਾ, ਮੈਂ ਕਦੋਂ ਤੁਰਨਾ, ਹੈ ਨਾ।
1: ਬੜੀ ਸਹੀ ਗੱਲ ਕੀਤੀ ਆ।
2: ਜਦੋਂ ਤਾਂ ਤੁਸੀਂ ਸਾਈਕਲ 'ਤੇ ਹੁੰਦੇ ਉਦੋਂ ਵੀ ਤੁਹਾਡੇ 'ਤੇ ਇੱਕ
1: ਟੈਨਸ਼ਨ ਕਿੰਨੀ ਹੁੰਦੀ ਕਿ ਹਾਂ ਸਪੋਰਟ ਲੱਗੀ ਪਈ ਹਜੇ, ਅਤੇ ਕਿਤੇ ਜੇ ਤੁਹਾਡੇ ਹਮ ਉਮਰ ਹੋਣ ਜਿਹੜੇ ਉਹਨਾਂ ਦੀ ਸਪੋਰਟਾਂ ਉਤਰ ਜਾਣ ਪਹਿਲਾਂ ਤਾਂ ਤੁਸੀਂ ਇੱਕ ਸਪੋਰਟ 'ਤੇ ਚਲਾਈ ਜਾਂਦੇ ਹੋ, ਫਿਰ ਹੋਰ ਪ੍ਰੈਸ਼ਰ ਹੁੰਦਾ ਕਿ ਛੇਤੀ ਛੇਤੀ ਉਤਰੇ ਕਿ ਮੇਰਾ ਡਰ ਹਟੇ।
2: ਉਸੇ ਪ੍ਰੈਸ਼ਰ 'ਚ ਤੁਸੀਂ ਛੇਤੀ ਸਿੱਖ ਜਾਂਦੇ ਹੋ ਅਸਲ 'ਚ। ਸੋ ਉਹਦੇ ਵਿੱਚ ਹੁਣ ਮਤਲਬ ਕਿਸੇ ਨੂੰ ਸੁਣਨ ਵਾਲੇ ਨੂੰ ਲੱਗੀ ਜਾਂਦਾ ਹੋਊਗਾ ਵੀ ਨਹੀਂ ਆਹ ਚੀਜ਼, ਜੇ ਕੋਈ ਮੰਨ ਲਓ ਸਟੂਡੈਂਟ ਲਾਈਫ 'ਚ ਹੋਊਗਾ, ਪਰ ਬੇਸਿਕਲੀ ਇਹ ਚੀਜ਼ ਸਾਨੂੰ ਨਹੀਂ ਸਮਝ ਆਉਂਦੀ ਜਾਂ ਵੱਡਿਆਂ ਦੀਆਂ ਕਈਆਂ ਉਦੋਂ ਨਹੀਂ ਸਮਝ ਆਉਂਦੀਆਂ ਉਹਨਾਂ ਨੇ, ਕਿਉਂਕਿ ਉਸ ਤਰੀਕੇ ਦੇ ਨਾਲ ਜਾਂ ਇੱਦਾਂ ਦੀਆਂ ਡਿਸਕਸ਼ਨਸ ਸ਼ਾਇਦ ਆਪਾਂ ਨਹੀਂ ਸੁਣੀਆਂ ਸੀ ਜਾਂ ਸੁਣੀਆਂ ਹੋਣਗੀਆਂ ਜਾਂ ਇੰਨੀਆਂ ਸੀਰੀਅਸਲੀ ਲਈਆਂ ਸੀ, ਜਾਂ ਸੁਣ ਕੇ ਵੀ ਬੰਦਾ ਅਣਸੁਣੀਆਂ ਕਰ ਦਿੰਦਾ, ਜਾਂ ਫਿਰ ਇੱਦਾਂ ਕਹਿ ਲਓ ਵੀ ਆਪਾਂ ਕਹਿ ਦਿੰਦੇ ਵੀ ਇਹ ਸਾਡੇ ਅੱਜ ਵੀ ਹੈ ਨਾ ਵੀ ਇਹ ਸਾਡੇ ਮਤਲਬ ਦਾ ਨਹੀਂ ਹੈ ਯਾਰ, ਇਹ ਬਜ਼ੁਰਗਾਂ ਵਾਲਾ ਸ਼ੋਅ ਆ, ਆਹ ਯਾਰ ਆ ਯੰਗਸਟਰਾਂ ਵਾਲਾ ਸ਼ੋਅ ਆ, ਆਹ ਬੱਚਿਆਂ ਵਾਲਾ ਸ਼ੋਅ ਆ, ਆਪਾਂ ਕੈਟਾਗਰਾਈਜ਼ ਕਰ
1: ਕੈਟਾਗਰਾਈਜ਼ ਬਹੁਤ ਕਰ ਰਹੇ ਹਾਂ।
2: ਪਰ ਮੈਨੂੰ ਲੱਗਦਾ ਆਪਾਂ ਸਾਰਿਆਂ ਦੇ ਜੇ ਸੁਣ ਲਈਏ ਨਾ, ਮੰਨ ਲਓ ਹੁਣ ਅਸੀਂ ਜਿਹੜੀ ਅਵਸਥਾ 'ਚ ਅਸੀਂ ਬਜ਼ੁਰਗਾਂ ਦੇ ਜਿਹੜੀਆਂ ਗੱਲਾਂ ਬਾਤਾਂ ਜੇ ਸੁਣੀਏ ਤਾਂ ਅਸੀਂ ਸੌਖੇ ਰਵਾਂਗੇ, ਅਤੇ ਉਹਦੇ ਵਿੱਚ ਉਹ ਉਦੋਂ ਚਲੋ ਕਰਦੇ ਹੋਣਗੇ ਕਹਿਣ ਦਾ ਮਤਲਬ, ਪਰ ਆਪਾਂ ਧਿਆਨ ਨਹੀਂ ਤਵੱਜੋ ਨਹੀਂ ਦਿੱਤੀ, ਪਰ ਜਿਹੜਾ ਉਹ ਸਮਾਂ ਹੁੰਦਾ ਵਾ ਉਦੋਂ ਤੁਹਾਨੂੰ ਭਾਰਾ ਲੱਗ ਰਿਹਾ ਹੁੰਦਾ, ਪਰ ਜਿੱਦਾਂ ਜਿੱਦਾਂ ਲਾਈਫ ਅੱਗੇ ਵੱਧਦੀ ਹੈ ਉੱਦਾਂ ਉੱਦਾਂ ਅੱਗੇ ਅੱਗੇ ਅੱਗੇ ਅੱਗੇ ਹੋਰ ਚੀਜ਼ਾਂ ਭਾਰੀਆਂ ਹੁੰਦੀਆਂ ਇਹਦੀਆਂ, ਤੁਹਾਨੂੰ ਸੁੱਖ ਸੁਵਿਧਾਵਾਂ ਤਾਂ ਮਿਲੀ ਜਾਂਦੀਆਂ ਤੁਹਾਨੂੰ, ਹੈ ਨਾ, ਤੁਸੀਂ ਵੱਧਦਾ ਜਾਂਦੇ ਹੋ, ਅੱਗੇ ਵੱਧਦੇ ਜਾਂਦੇ ਹੋ, ਤੁਸੀਂ ਤੁਹਾਡੀ ਜਿਹੜੀ ਆ ਓਨਰਸ਼ਿਪ ਆਉਂਦੀ ਜਾਂਦੀ ਆ, ਪਰ ਉਸ ਓਨਰਸ਼ਿਪ ਦੇ ਨਾਲ ਬੋਝ ਇੰਨਾ ਕੁ ਆ ਜਾਂਦਾ ਵੀ ਤੁਸੀਂ ਫਿਰ ਇਸ ਕਰਕੇ ਤੁਹਾਨੂੰ ਉਹ ਚੀਜ਼ਾਂ ਤੁਸੀਂ ਬਾਅਦ 'ਚ ਨਹੀਂ। ਹੁਣ ਮੰਨ ਲਓ ਫੋਰ ਐਗਜ਼ਾਮਪਲ ਮੈਂ ਤਾਂ ਇਹ ਕਹਿੰਦਾ ਵੀ ਜੇ ਜਿੱਦਾਂ ਜੇ ਆਪਾਂ ਡਿਸਕਸ਼ਨ ਕਰ ਹੀ ਰਹੇ ਹਾਂ, ਅਤੇ ਮੰਨ ਲਓ ਜੇ ਤੁਹਾਨੂੰ ਲੱਗਦਾ ਵਾ ਵੀ ਯਾਰ ਉਹ ਕਾਲਜ ਦੇ ਮਾਹੌਲ ਚਾਲ 'ਚ ਪ੍ਰੈਸ਼ਰ ਨਹੀਂ ਹੈਗਾ, ਉੱਥੇ ਬੜਾ ਰਿਲੈਕਸ ਰਹੀਦਾ ਸੀ, ਹੈ ਨਾ, ਉੱਥੋਂ ਦੀ ਬੜੀ ਵਧੀਆ ਸਾਡੀ ਲਾਈਫ ਰਹੀ ਆ, ਅਤੇ ਮੈਂ ਕਹਿੰਦਾ ਵੀ ਜਾਊ ਹਾਂ ਅੱਜ, ਵੇਖੋ ਹਾਂ ਭਲਾ ਅੱਜ ਵੀ ਉੱਦਾਂ ਹੀ ਹੁੰਦਾ ਤੁਹਾਡੇ ਨਾਲ, ਜਗ੍ਹਾ ਤਾਂ ਉਹੀ ਆ।
1: ਫੈਕਟ ਆ, ਫੈਕਟ ਆ। ਇਨਫੈਕਟ ਉਹ ਕਹਿੰਦੇ ਨਾ ਕਿ ਇੱਕ ਵਾਰੀ ਮਤਲਬ ਬੰਦੇ ਲੋਕੀ ਕਹਿੰਦੇ ਨਾ ਕਿ ਆਈ ਵਿਸ਼ ਆਈ ਕੁਡ ਸਟੇ ਇਨ ਦਾ ਗੁੱਡ ਓਲਡ ਡੇਜ਼, ਹੈ ਨਾ, ਅਤੇ ਫਿਰ ਕਿਸੇ ਨੇ ਉਹਦਾ ਬਹੁਤ ਵਧੀਆ ਜਵਾਬ ਦਿੱਤਾ ਸੀਗਾ ਕਿ ਜੋ ਤੂੰ ਫਿਲਹਾਲ ਵੀ ਜੀ ਰਿਹਾ ਉਹ ਵੀ ਗੁੱਡ ਓਲਡ ਡੇਜ਼ ਹੀ ਆ, ਤੂੰ ਅੱਜ ਤੋਂ 7 ਸਾਲ ਬਾਅਦ ਅੱਜ ਦੇ ਤਰੀਕ ਨੂੰ ਜਦੋਂ ਤੂੰ ਕਲਪ ਰਿਹਾ ਨਾ, ਤੂੰ ਇਹ ਵਾਲਾ ਪੂਰਾ ਐਰਾ ਕਰ ਰਿਹਾ ਹੋਇਆ ਯਾਰ, ਬੜਾ ਵਧੀਆ ਰਹਿੰਦਾ ਸੀਗਾ, ਹੈ ਨਾ, ਬਾਡੀ ਵਾਜ਼ ਮੂਵਿੰਗ ਬੈਟਰ, ਹੈ ਨਾ, ਮੈਂ ਥੋੜ੍ਹੇ 4 ਚੀਜ਼ਾਂ ਐਕਸਟਰਾ ਕਰ ਪਾ ਰਿਹਾ ਸੀਗਾ, ਸਰਕਲ ਓਬਵੀਅਸਲੀ ਥੋੜ੍ਹਾ ਜ਼ਿਆਦਾ ਬੈਟਰ ਸੀ, ਜ਼ਿਆਦਾ ਵੱਡਾ ਸੀ, ਹੁਣ ਤਾਂ ਮੈਂ ਸ਼ੰਖ ਬਣ ਗਿਆ ਆਪਣੇ ਆਪ 'ਚ, ਥੋੜ੍ਹਾ ਰਹਿਣਾ ਸ਼ੁਰੂ ਹੋ ਗਿਆ, ਕਿ ਇਹ ਤਾਂ ਇੱਕ ਇਸ ਤਰ੍ਹਾਂ ਦੀ ਹੈਗੀ ਹੈ ਜਰਨੀ, ਇਸ ਤਰ੍ਹਾਂ ਦੀ ਹੈ ਕਿ ਤੁਸੀਂ ਹੌਲੀ ਹੌਲੀ ਹਰ ਵਕਤ ਕੁੜਦੇ ਵੀ ਰਹਿੰਦੇ ਹੋ ਕਿ ਯਾਰ ਪ੍ਰੈਜੈਂਟ ਬੜਾ ਤੰਗ ਕਰਦਾ ਪਿਆ, ਪਾਸਟ ਅੱਛਾ ਸੀ ਪਰ ਪਾਸਟ ਜਦੋਂ ਪ੍ਰੈਜੈਂਟ ਸੀਗਾ ਤਦ ਵੀ ਆਹੀ ਇਸ਼ੂ ਸੀ।
2: ਉਹ ਇੱਕ ਦਿਨ ਆਪਾਂ ਇੱਕ ਕਹਾਣੀ ਪੜ੍ਹਦੇ ਨਾ ਇਹਦੇ ਨਾਲ ਰਲਦੀ ਮਿਲਦੀ, ਉਹ ਕਹਿੰਦਾ ਵੀ ਕੋਈ ਬੰਦਾ ਮੌਜੂਦਾ ਸਮੇਂ ਦੇ ਵਿੱਚੋਂ ਤੋਂ ਚਿਕ ਚਿਕ ਚੈਂ ਚੈਂ ਕਰੀ ਜਾਵੇ, ਅਤੇ ਉਹਦਾ ਇਹ ਮੰਨਣਾ ਸੀ ਵੀ ਪੁਰਾਣਾ ਸਮਾਂ ਬਹੁਤ ਵਧੀਆ ਸੀ, ਪੁਰਾਣੇ ਸਮੇਂ ਦੇ ਵਿੱਚ ਬੜੀਆਂ ਚੀਜ਼ਾਂ ਬਿਹਤਰ ਸੀ, ਅੱਜ ਸਾਡੇ ਉੱਤੇ ਬੋਝ ਜ਼ਿਆਦਾ ਵਾ, ਅੱਜ ਭੱਜ ਨੱਠ ਜ਼ਿੰਦਗੀ 'ਚ ਜ਼ਿਆਦਾ ਵਾ, ਹੈ ਨਾ, ਵੀ ਜੋ ਵੀ ਜਿੰਨੇ ਵੀ ਆਪਾਂ ਕਹਿੰਦੇ ਹਾਂ ਨੁਕਸਾਨ ਅਜੋਕੇ ਸਮੇਂ ਦੇ, ਉਹ ਸਾਰੇ ਉਹਨੇ ਗਿਣਾ ਦਿੱਤੇ।
1: ਬਿਲਕੁਲ ਠੀਕ।
2: ਅਤੇ ਉਹ ਕਿਸੇ ਨੇ ਤਥਾਸਤੂ ਕਰ ਦਿੱਤਾ ਵੀ ਚੱਲ ਤੂੰ ਉਸੇ ਸਮੇਂ ਦੇ ਵਿੱਚ ਚੱਲ ਜਾ ਫਿਰ, ਤੂੰ ਉਸ ਸਮੇਂ ਦੇ ਵਿੱਚ ਜਦੋਂ ਉਹਨੇ ਪ੍ਰਵੇਸ਼ ਕੀਤਾ ਤੇ ਹਾ ਲਾ ਲਾ ਲਾ ਲਾ ਲਾ ਲਾ ਲਾ ਹੈ ਨਾ, ਉਧਰੋਂ ਉਹ ਹਲੇ ਪ੍ਰਵੇਸ਼ ਜਿਹਾ ਕਰਕੇ ਤੇ ਇੱਧਰ ਉੱਧਰ ਵੇਖੇ ਨਹੀਂ ਡਿਆ ਸੀ ਤੇ ਉਹ ਉਧਰੋਂ ਜਿਹੜਾ ਉਹ ਵੱਜਣਾ ਸ਼ੁਰੂ ਹੋ ਗਿਆ। ਉਹਨਾਂ ਨੇ ਜਿਹੜੀ ਉਹ ਮਨਾਦੀ ਕਰਨੀ ਸ਼ੁਰੂ ਕਰ ਦਿੱਤੀ ਵੀ ਲੜਾਈ ਲੱਗ ਗਈ ਰਾਜ ਦੇ ਵਿੱਚ। ਰਾਜੇ ਨੇ ਕਿਹਾ ਵੀ ਜਿੰਨੇ ਨੌਜਵਾਨ ਹੈ ਸਾਰੇ ਆ ਜਾਓ ਤੇ ਉਹ ਸਾਰਿਆਂ ਨੂੰ ਇਕੱਠੇ ਕਰਕੇ ਉਹ ਲੈ ਗਿਆ ਉਹਨਾਂ ਜਾਂਦਿਆਂ ਤੇ ਕੋਈ ਉਹਨੂੰ ਮਾੜੀ ਮੋਟੀ ਜੋ ਵੀ ਟ੍ਰੇਨਿੰਗ ਦੇਣੀ ਦਿੱਤੀ ਜਾਂ ਨਹੀਂ ਦਿੱਤੀ ਤੇ ਉਹਨੂੰ ਕਿਰਪਾਨ ਫੜਾ ਤੇ ਚੱਲ ਆ ਲੜਨ ਚਲੀ ਗਏ ਤੇ ਹੁਣ ਉੱਥੇ ਉਹ ਵਿੱਚ ਲੁਕਦਾ ਫਿਰੇ ਬੁਰੇ ਹਾਲ ਉਹਨੂੰ ਚ ਉਹਨਾਂ ਨੇ ਫਿਰ ਉਹ ਬੜੀ ਡਿਟੇਲ ਚ ਹੁਣ ਮੈਂ ਪੂਰੀ ਮੈਨੂੰ ਯਾਦ ਨਹੀਂ ਰਹੀ। ਉਹਨਾਂ ਨੇ ਰੋਟੀ ਵੀ ਦਿੱਤੀ ਤੇ ਉਹਨਾਂ ਨੇ ਮਤਲਬ ਉਹ ਥੋੜੀ ਅੱਜ ਵਾਂਗੂ ਥੋੜੀ ਸੀ ਵੀ ਉਹਨੂੰ ਪਲੇਟ ਧਰ ਕੇ ਦੇਣੀ ਸੀ ਵੀ ਟਿਫਨ ਦੇਣਾ ਸੀ ਵੀ ਆ ਲੈ ਤੁਸੀਂ ਨਾਲ ਦਹੀਂ ਵੀ ਖਾਓ ਤੁਸੀਂ ਨਾਲ ਦਾਲ ਵੀ ਲਓ ਤੁਸੀਂ ਨਾਲ ਪਨੀਰ ਓਕੇ ਸੋਰੀ ਤੁਸੀਂ ਆ ਲਓ ਤੁਸੀਂ ਲੜਨ ਚੱਲੇ ਤੁਸੀਂ ਨਾਲ ਹੈ ਨਾ
1: ਪ੍ਰੋਟੀਨ ਪ੍ਰੋਟੀਨ ਕੰਪਲੀਟ ਕਰੋ ਬਈ ਚਿਕਨ ਚਿਕਨ ਪ੍ਰੋਟੀਨ ਸ਼ੇਕ ਹੈ ਉਹ ਇੱਕ

0: ਇੱਦਾਂ ਦੇ ਘਰ ਨਹੀਂ ਆ, ਹੈ ਨਾ, ਤੁਹਾਡੇ ਕੋਲ ਇਹ ਥੋੜ੍ਹੀ ਆ ਵੀ ਹੁਣ ਪੁਰਾਣੇ ਸਮੇਂ 'ਚ ਤੁਸੀਂ ਚੱਲੇ ਤਾਂ ਜਾਓਗੇ, ਪਰ ਇਹ ਥੋੜ੍ਹੀ ਵੀ ਤੁਹਾਨੂੰ ਮਾਸਟਰ ਬੈਡਰੂਮ ਮਿਲ ਜੂਗਾ,
1: ਇੱਥੇ ਬੜਾ ਔਖਾ ਮਿਲਦਾ
0: ਹੈ ਵੀ ਉੱਥੇ ਤੁਹਾਨੂੰ ਮੰਨ ਲਓ ਵੀ ਤੁਹਾਨੂੰ ਨਾਲ ਮਤਲਬ ਜੁਆਇੰਟ ਬਾਥਰੂਮ ਤੁਹਾਨੂੰ ਮਿਲ ਗਿਆ ਨਾ,
1: ਜੁਆਇੰਟ ਮੈਨੂੰ ਤਾਂ ਲੱਗਦਾ ਪਤਾ ਨਹੀਂ ਇਹ ਆਰਕੀਟੈਕਟ ਜਿਹੜਾ ਸੀਗਾ ਉਹਨੇ ਲਾਈਫ ਜੀ ਹੋਣੀ ਹੈ, ਕਿਉਂਕਿ ਇੱਥੇ ਇੱਕੋ ਹੀ ਬਣਾਉਂਦੇ ਪਤਾ ਨਹੀਂ ਕਿਉਂ ਮਾਸਟਰ ਬੈਡਰੂਮ ਜਿੰਨੇ ਵੀ,
0: ਤੁਹਾਡੀ ਮਰਜ਼ੀ ਆ ਤੁਸੀਂ ਭਾਵੇਂ ਆਪਣਾ ਘਰ ਬਣਾਓ,
1: ਉਹ ਤਾਂ ਮਤਲਬ ਜੇ ਬਣਿਆ ਬਣਾਇਆ ਚ ਇਸ ਤਰ੍ਹਾਂ ਕਿਉਂ ਆ ਭਾਜੀ, ਆਈ ਡੋਨਟ ਅੰਡਰਸਟੈਂਡ ਦਿਸ, ਕਿ ਇੱਕੋ ਮਾਸਟਰ ਬੈਡਰੂਮ ਕਿਉਂ ਬਣਾਉਂਦੇ ਆ, ਮੈਨੂੰ ਤਾਂ ਇਹ ਬੜੀ ਸਟੂਪਿਡਿਟੀ ਲੱਗੀ, ਮੈਂ ਘਰ ਵੇਖਣ ਗਿਆ ਆਹ ਵੈਸਟਰਨ ਸਬਰਬ ਵਾਲੀ ਸੀਗਾ, ਸਬਰਬ ਦਾ ਨਾਮ ਨਹੀਂ ਲਵਾਂਗੇ ਓਬਵੀਅਸਲੀ ਗਾਇਸ ਸੋਰੀ, ਤੇ ਮੈਂ ਗਿਆ, ਮਾਸਟਰ ਬੈਡਰੂਮ ਵਾਸ ਓਕੇ ਸਭ ਕੁਛ ਠੀਕ ਆ, ਟੋਇਲੇਟ ਦਾ ਦਰਵਾਜ਼ਾ ਹੀ ਨਹੀਂ ਆ,
0: ਅੱਛਾ ਮਾਸਟਰ ਬੈਡਰੂਮ ਦੇ ਵਿੱਚ ਜਿਹੜਾ ਟੋਇਲੇਟ ਸੀ
1: ਦਰਵਾਜ਼ਾ ਹੀ ਨਹੀਂ ਆ,
0: ਓਕੇ,
1: ਤੇ ਮੈਂ ਬ੍ਰੋਕਰ ਨੂੰ ਕਿਹਾ ਨਹੀਂ, ਕਹਿੰਦੇ ਡਿਜ਼ਾਈਨ, ਮੈਂ ਕਿਹਾ ਯਾਰ ਇਹ ਕੀ ਡਿਜ਼ਾਈਨ ਆ, ਇਹਦਾ ਫਾਇਦਾ ਕੀ ਆ, ਇਹਦਾ ਕੀ ਫਾਇਦਾ, ਇਹਨਾਂ ਦਾ ਵੀ ਕਿਆ ਹੀ ਪ੍ਰੈਸ਼ਰ ਪਏਗਾ ਮੈਨੂੰ ਕਿ ਯਾਰ ਚਲੋ ਸ਼ੁਕਰ ਆ ਜੀ ਦਰਵਾਜ਼ਾ ਨਹੀਂ ਸੀਗਾ, ਨਹੀਂ ਤਾਂ ਮੈਂ 2 ਸੈਕਿੰਡ ਲੇਟ ਹੋ ਜਾਂਦਾ,
0: ਉਹਨੇ ਉਹ ਗਾਣਾ ਸੁਣ ਲਿਆ ਹੋਣਾ ਨਾ,
1: ਕਿਹੜਾ,
0: ਕਾਦਾ ਲੰਬੜਦਾਰ ਵੇ ਦਰਵਾਜ਼ਾ ਹੈ ਨੀ, ਇੱਦਾਂ ਦਾ ਕੁਛ ਹੈਗਾ ਇਹ
1: ਲੰਬੜਦਾਰ ਬਿਲਡਰਸ ਤੋਂ ਬਚ ਕੇ ਰਹੋ ਗਾਇਸ, ਪਤਾ ਨਹੀਂ ਕੀ ਬਣਾਈ ਜਾਂਦੇ ਪਏ ਆ,
0: ਨਹੀਂ ਉਹ ਤਾਂ ਹੋਊਗਾ ਨਾ, ਉਹ ਪਲਾਨ ਚ ਨਹੀਂ ਹੋਊਗਾ, ਗੋਰਿਆਂ ਸਟਾਈਲ ਹੋਊਗਾ,
1: ਪਰ ਕੀ ਸਟੂਪਿਡਿਟੀ ਆ, ਆਈ ਡੋਨਟ ਅੰਡਰਸਟੈਂਡ ਦਿਸ,
0: ਇਸੇ ਕਰਕੇ ਲਿਆ,
1: ਹਾਂ ਜੈਨੂਅਲੀ ਸੱਚੀ ਗੱਲ ਆ, ਉਹੀ ਸਿਰਫ ਪੁਆਇੰਟਰ ਕਰਕੇ ਨਹੀਂ ਕਰ ਦਿੱਤਾ,
0: ਉਹ ਕਹਿੰਦੇ ਪਰਦਾ ਲਾਇਆ ਵੀ ਜਾ ਸਕਦਾ,
1: ਨਹੀਂ ਉਹ ਕਹਿੰਦੇ ਮੈਂ ਲੀਜ਼ ਕਰ ਰਿਹਾ ਸੀਗਾ ਨਾ, ਸੋ ਕਹਿੰਦੇ ਵੀ ਵਿਲ ਨਾਟ ਡੂ ਇਟ, ਸੋਰੀ ਲੈਣਾ ਲਓ, ਛੱਡਣਾ ਛੱਡੋ, ਪਰਦਾ ਲਵਾ ਲਓ, ਮੈਂ ਕਿਹਾ ਫੇਰ ਵੀ ਬੜੀ ਸਟੂਪਿਡਿਟੀ ਯਾਰ, ਮਤਲਬ ਸਾਰਾ ਦਿਨ ਬੰਦਾ ਕੀ, ਨਾਟ ਨਾਈਸ, ਨਹੀਂ ਤਾਂ ਮੈਨੂੰ ਪਸੰਦ ਸੀ, ਸਗੋਂ ਮੈਨੂੰ ਹਰ ਪਾਸੋਂ ਲੱਗ ਗਿਆ ਪੈਣਾ ਹੈਗਾ,
0: ਵੇਖੋ ਇਹ ਅੱਜ ਕੱਲ੍ਹ ਨਾ ਕਈ ਚੀਜ਼ਾਂ ਵਿਖਾਵੇ ਵਾਲੀਆਂ ਹੁੰਦੀਆਂ ਨੇ, ਮਤਲਬ ਤੁਸੀਂ ਮਤਲਬ ਡੋਂਟ ਟੇਕ ਦੈਟ ਵੇ, ਤੁਸੀਂ ਜਿੱਦਾਂ ਮੰਨ ਲਓ ਘਰ ਲੈਣ ਗਏ ਹੋ, ਤੁਹਾਡੇ ਤੋਂ ਟਰਡੀਸ਼ਨਲ ਮਤਲਬ ਜਿਹੜੀ ਇੱਕ ਸੋਚ ਹੁੰਦੀ ਨਾ ਸਾਡੀ, ਇੱਕ ਸੋਚ ਦੇ ਵਿੱਚ ਚੀਜ਼ਾਂ ਬੈਠੀਆਂ ਹੁੰਦੀਆਂ ਵੀ ਬਾਥਰੂਮ ਯਾਰ ਇਸ ਕੰਮ ਦੇ ਲਈ ਆ, ਹੈ ਨਾ, ਟੋਇਲਟ ਇਸ ਕੰਮ ਦੇ ਲਈ ਆ, ਉਹ ਸੋਚ ਚੋਂ ਬਾਹਰ ਨਿਕਲੋ,
1: ਪਰ ਜਿਸ ਕੰਮ ਲਈ ਆ ਉਹ ਤਾਂ ਰਹੇਗਾ ਹੀ ਆ,
0: ਅੱਜ ਕੱਲ੍ਹ ਵੇਖੋ
1: ਬੰਦਾ ਕਰੇਗੀ,
0: ਅੱਜ ਕੱਲ੍ਹ ਲੋਕੀ ਰਸੋਈ ਬਣਾਉਂਦੇ ਆ ਵੇਖਿਆ, ਤੇ ਉੱਥੇ ਰੋਟੀ ਥੋੜੀ ਬਣਾਉਂਦੇ ਆ, ਇਸੇ ਤਰ੍ਹਾਂ ਦੇ ਨਾਲ ਜਿਹੜਾ ਆਪਣਾ ਤੁਹਾਡਾ ਟੋਇਲਟ ਆ, ਤੁਸੀਂ ਅਜ਼ਿਊਮ ਕਰੋ ਵੀ ਉਸ ਕੰਮ ਲਈ ਆਏ ਨੀ, ਬਾਹਰਲੇ ਚ ਜਾ ਕੇ ਕਰ ਲਓ, ਜੋ
1: ਮੈਂ ਹੁਣ ਗੌਤਮ ਬੁੱਧਾ ਬਣ ਜਾਵਾਂ ਤੇ ਟੋਇਲਟ ਤੇ ਬੈਠ ਕੇ ਮੈਡੀਟੇਸ਼ਨ ਕਰਦਾ, ਬੰਦੇ ਨੇ ਜੋ ਕਾਰਜਕ੍ਰਮ ਕਰਨਾ ਹੀ ਆ ਸਿੰਘ ਸਾਹਿਬ,
0: ਨਹੀਂ ਤਾਂ ਬਾਹਰਲੇ ਚ ਕਰ ਲਓ ਜੋ ਤੁਸੀਂ ਵਿਸ਼ੇਸ਼ ਕਰਨਾ, ਇਹਦੇ ਚ ਤੁਸੀਂ ਮੰਨ ਲਓ ਤੁਸੀਂ ਸ਼ੂਸ਼ੂ ਸ਼ਾਸ਼ੂ ਕਰ ਲਓ ਬਸ, ਇਹੋ ਜਿਹਾ ਕੁਛ ਨਾ ਕਰੋ ਨਾ ਵੀ ਤੁਹਾਨੂੰ ਦਰਵਾਜ਼ਾ ਬੋ ਡੱਕਣ ਲਈ ਦਰਵਾਜ਼ਾ ਲਾਉਣਾ ਪੈ ਰਿਹਾ,
1: ਫਿਰ ਮੇਰਾ ਉਹੀ ਤੇ ਪੁਆਇੰਟ ਹੈ ਕਿ ਇਹ ਦੁਨੀਆ ਬਣਾਉਣੇ ਵਾਲੇ ਛੱਡੋ, ਇਹ ਘਰ ਬਣਾਉਣੇ ਵਾਲੇ, ਤੇਰੇ ਮਨ ਚ ਕੀ ਆਈ, ਤੂੰ ਇਸ ਤਰ੍ਹਾਂ ਕੀ ਟੋਇਲਟ ਕਿਉਂ ਬਣਾਈ,
0: ਯਾਰ ਇਹ ਮਾਡਰਨ ਕਨਸੈਪਟ ਨੇ, ਤੁਸੀਂ ਹੁਣ ਮਤਲਬ ਇਹ ਤੁਸੀਂ ਕਮਾਲ ਕਰਦੇ ਹੋ ਤੁਸੀਂ,
1: ਬਣੀ ਹੁੰਦਾ ਉਹਨੇ ਮੇਰੀ ਹਾਮੀ ਚ ਹਾਮੀ ਭਰੀ, ਕਹਿੰਦਾ ਭਰਾ ਇਹ ਲੱਲੀ ਨੀ ਕਰਦੇ, ਇਹਨਾਂ ਚ ਲੱਲੀ ਹੈਨੀ, ਮੈਂ ਕਹਿੰਦਾ ਲੱਲੀ ਕੀ ਆ, ਲੱਲੀ ਕੀ ਆ, ਮੈਂ ਬਣੀ ਵਾਲਾ ਰੋਲ ਅਦਾ ਕਰਾਂਗਾ, ਗਾਣਾ ਸੁਣਾਓ ਪਹਿਲੇ, ਮੈਂ ਫਿਰ ਅੱਗੇ
0: ਕਿਹੜਾ ਗਾਣਾ ਸੁਣਨਾ,
1: ਤੁਹਾਡੀ ਪ੍ਰੋਬਲਮ ਹੈ ਬਾਈ,
0: ਨਹੀਂ ਤੁਸੀਂ ਦੱਸੋ,
1: ਮੈਂ
0: ਫਿਰ ਨਾ ਕਿਉਂ ਸੈਡ ਸੌਂਗ ਸੁਣਾਤਾ, ਹੁਣ ਦੱਸ ਦੋ ਜਨਾ,
1: ਕੋਈ
0: ਘੈਂਟ ਜਿਹਾ ਸੁਣਾਵਾਂ,
1: ਕੋਈ ਚਟਪਟਾ ਜਿਹਾ ਗਾਣਾ ਸੁਣਾਓ,
0: ਹੈ
1: ਚਟਪਟਾ ਜਿਹਾ ਪੰਜਾਬੀ ਪਰ,
0: ਨਹੀਂ ਇਹ ਇੱਕ ਸੁਣਾਉਣਾ, ਆਈ ਹੋਪ ਤੁਸੀਂ ਸੁਣਿਆ ਨਹੀਂ ਹੋਣਾ ਕਿਤੇ ਇਹ ਗਾਣਾ,
1: ਚਲੋ
0: ਕੱਲ ਸਾਡੇ ਨਾਲ ਬਤਾਇਆ, ਅੱਜ ਚੇਤਾ ਵੀ ਨਹੀਂ ਆਇਆ,
1: ਨਹੀਂ ਸੁਣਿਆ ਮੈਂ
0: ਕਿ ਡੱਕੇ ਦਾ,
1: ਕਹਿੰਦਾ ਸਾਡੇ ਨਾਮ ਬਤਾਇਆ ਅੱਜ ਚੇਤਾ ਵੀ ਨਾ
0: ਆਇਆ, ਬਦਲ ਗਿਆ,
1: ਮੈਂ ਫਿਰ ਗਲਤੀ ਖਾ ਗਿਆ ਹੋਊਂਗਾ, ਚਲੋ ਤੁਸੀਂ ਲਾਓ, ਮੈਂ ਹੁੱਕ ਲਾਈਨ ਸੁਣਾ ਦੂੰਗਾ ਤੁਹਾਨੂੰ,
0: ਪੱਕੀ ਗੱਲ ਹੈ,
1: ਪੱਕੀ ਗੱਲ,
0: ਨਾ ਸੁਣਾਏਗੀ ਤੇ
1: ਫਿਰ ਮੇਰੇ ਤੇ ਫਿਨਿਟੀ ਫਿਨਿਟੀ ਫਿਨਿਟੀ ਫਿਨਿਟੀ ਫਿਨਿਟੀ ਫਾਈਨ ਲਾ ਦਿਓ ਭਰਾ,
0: ਫਿਰ ਕੌਫੀ,
1: ਓ ਯੈਸ, ਫਿਰ ਕੌਫੀ ਮੇਰੇ ਵੱਲੋਂ, ਡਨ ਹੋ ਗਿਆ।

0: ਮੈਂ ਸੁਣਿਆ ਕਸਮ
1: ਅੱਗੇ
2: ਜਿੰਨਾ ਲੈਣੇ ਨੇ ਆਸਟ੍ਰੇਲੀਆ ਚ ਘਰ ਉਹਨਾਂ ਦਰਵਾਜੇ ਵੀ ਲਵਾਏ ਟੋਂਗ ਲੋਂਗ ਲੋਂਗ ਲੋਂਗ ਲੋਂਗ ਲੋਂਗ
1: ਦੱਸੋ ਹੁੱਕ ਲਾਏ ਨਾ ਕਾਫੀ ਦਾ ਸਵਾਲ ਆ
0: ਮੰਮੀ
1: ਮੈਂ ਵੀ ਦੱਸ ਦਿੰਦਾ ਇਹ ਗਵਾਜ ਕੁਲਵਿੰਦਰ ਢਿੱਲੋਂ ਆ
0: ਅੱਛਾ ਮੈਂ ਨਛੱਤਰ ਗਿੱਲ ਸਾਹਿਬ ਦਾ ਗਾਣਾ
1: ਗਾਣਾ ਲੈ
0: ਭਾਜੀ ਮੇਰੇ ਨਾ ਇਸ ਗਾਣੇ ਤੋਂ ਬਾਅਦ
1: ਨਿੰਮੇ ਲੁਹਾਰ ਕੇ ਨੇ
0: ਜਿਸ ਇਸ ਗਾਣੇ ਤੋਂ ਬਾਅਦ ਨਾ ਇੱਕ ਹੋਰ ਗਾਣਾ ਆਉਂਦਾ ਸੀ ਮੈਨੂੰ ਉਹ ਵੀ ਯਾਦ ਆ ਮੈਨੂੰ ਇਹ ਮਤਲਬ ਹੁਣ ਪ੍ਰੈਸ਼ਰ ਚ ਆ ਗਿਆ ਨਾ ਮੈਂ ਭੁੱਲ ਗਿਆ
1: ਮੈਟਰ ਮਤਲਬ ਇਹ ਕੀ ਹੈ ਇਹ ਕੀ ਗੱਲ ਹੋਈ ਭਲਾ ਸੁਣਾਈਏ ਫਿਰ
0: ਹਾਂ ਸੁਣਾ ਦੋ
1: ਚਲੋ ਫਿਰ ਕੰਪਲੀਟ ਕਰ ਸੁਣਦੇ ਆ

0: ਲਾਈਨ ਹੈ ਇੱਥੋਂ ਤੱਕ ਠੀਕ ਆ
1: ਮੱਥੇ ਤੇ ਵੱਟ ਲਾਏ ਕੀ ਯਾਰ
0: ਵੱਟ ਪਾਏ ਹੋਏ।

0: ਰੇਡੀਓ ਹਾਂਜੀ 1674 ਮਾਸ ਕਰਦੇ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ ਤੇ ਅੱਜ ਆਪਾਂ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਏ ਹਾਂ ਜਾਂ ਫਿਰ ਮੈਂ ਪ੍ਰੋਗਰਾਮ ਦੇ ਵਿੱਚ
1: ਆ ਗਿਆ ਆ
0: ਕੁਛ ਬੈਠ ਕੀਤੀ
1: ਚਲੋ ਵਧਾਈਆਂ ਜੀ ਤੁਸੀਂ ਕਾਫੀ ਜਿੱਤ ਗਏ ਹੋ ਤੁਹਾਨੂੰ ਕਾਫੀ ਪਿਲਾਵਾਂਗੇ ਬਟ ਮੈਂ ਕਸਮ ਹੈ ਅੱਲਾ ਪਾਕ ਦੀ ਮੈਂ ਝੂਠ ਨੀ ਬੋਲ ਰਿਹਾ ਮੈਨੂੰ ਗਾਣਾ ਆਉਂਦਾ ਸੀਗਾ ਉਹਦਾ ਮੈਂ ਪ੍ਰੈਸ਼ਰ ਚ ਸਕੰਬ ਕਰ ਗਿਆ ਸਾਡੇ ਉੱਥੇ ਜਿਹੜਾ ਸਿਟੀ ਕੇਬਲ ਚੈਨਲ ਹੁੰਦਾ ਸੀ ਨਾ ਉੱਥੇ ਚੱਲ ਰਹੇ ਡਿਮਾਂਡ ਚੈਨਲ ਉੱਥੇ ਆਸੇ ਪਾਸੇ ਬਸ ਜਿੰਨੇ ਵੀ ਦਿਲ ਟੁੱਟੇ ਆਸ਼ਕ ਹੁੰਦੇ ਸੀਗੇ ਨਾ ਸਾਹਮਣੇ ਇਕਦਮ ਸਾਡੀ ਦੁਕਾਨ ਦੇ ਸਾਹਮਣੇ ਮੇਨ ਬਾਜ਼ਾਰ ਚ ਅੰਕਲ ਜੀ ਨੇ ਖੁੱਲੀ ਸੀਗੀ ਦੁਕਾਨ ਉਹਨਾਂ ਨੇ ਪਹੁੰਚ ਜਾਣਾ ਸਾਰੇ ਗਾਣੇ ਤੋ ਉੱਥੋਂ ਹੀ ਫਿਰ ਸੁਣਿਆ ਟੀਵੀ ਦੇ ਉੱਪਰ ਮੁੰਡਿਆਂ ਨੇ ਬੈਠ ਜਾਣਾ ਸਾਡੇ ਜਿੰਨੇ ਸੇਲਸਮੈਨ ਹੁੰਦਾ ਨਾ ਸਟਾਫ ਕਿ ਹੁਣ ਮੇਰੇ ਵੱਲ ਆਉਣ ਲੱਗਾ ਕਿਤੇ ਕੱਲੀ ਬਹਿ ਕੇ ਸੋਚੀ ਨੀ ਹਨਾ ਫਿਰ ਬਹੁਤਿਆਂ ਪਿਆਰਾਂ ਵਾਲੀਏ ਸਾਡੇ ਚੇਤੇ ਹੀ ਭੁੱਲ ਗਏ ਦਗਾਬਾਜ਼ ਨੇ ਮਸ਼ੂਕਾਂ ਅੱਜ ਕੱਲ੍ਹ ਦੀਆਂ ਕਰੋਨਾ ਪਿਆਰ ਮਿੱਤਰੋ ਦੁਰਗਾ ਰੰਗੀਲਾ ਕਾਲੇ ਕੋਟ ਪਿੰਡ ਦੇ ਅੰਦਰ ਜੰਗਲ ਚ ਮੈਂ ਕਹਿ ਰਿਹਾ ਯਾਰ ਆਦਮੀ ਨੂੰ ਜੰਗਲ ਚੋਂ ਖੜਾ ਕੀਤਾ ਪਿਆ ਬਾਕੀ ਸਭ ਠੀਕ ਹੈ ਆਰਾਮ ਨਾਲ ਇਹਨੂੰ ਕਿਤੇ ਕੋ ਨਾ ਸਿਟੀ ਸੁਟੀ ਵਾਈਬ ਲਵੇ ਥੋੜੀ ਆਰਾਮ ਨਾਲ ਬੈਠੇ ਕਿਤੇ ਜੰਗਲ ਚੋਂ ਖੜਾ ਪਿਆ
0: ਸਾਡੇ ਦੋਵਾਂ ਦੇ ਮਸ਼ਹੂਰ ਯਾਰ ਇੱਕ ਸੀ ਤੂੰ ਜਿੱਤ ਗਿਆ ਮੈਂ ਹਾਰ ਗਿਆ ਬੜੇ ਖਤਰਨਾਕ ਗਾਣੇ ਹੁੰਦੇ
1: ਬੜੇ ਖਤਰਨਾਕ ਗਾਣੇ ਸੀ ਨਾ ਵੈਸੇ ਅੱਛਾ ਉਦੋਂ ਹੀ ਸੀ ਜਿਹੜੇ ਗਾਣੇ ਕੰਠ ਕਲੇਰ ਸਾਹਿਬ ਨੇ ਜਦੋਂ ਇਸ ਜਾਗਰਣ ਕਰਨਾ ਸ਼ੁਰੂ ਕੀਤਾ ਬੜਾ ਮਖੌਲ ਹੋਣਾ ਕਿ ਯਾਰ ਇਹ ਤੇ ਲੋਕਾਂ ਨੇ ਮਤਲਬ ਵਾਈਬ ਨਹੀਂ ਕਰ ਪਾਣਾ ਬਈ ਲੋਕੀ ਤਾਂ ਦੁਖੀ ਦਿਲ ਨਾਲ ਹੀ ਆਣਗੇ
0: ਨਹੀਂ ਪਰ ਉਹ ਬੰਦੇ ਨੇ ਮਤਲਬ
1: ਪਰ ਗੁੱਡ ਕੰਮ ਸੀ ਇਨਫੈਕਟ ਫਿਰੋਜ਼ ਖਾਨ ਸਾਹਿਬ ਵਾਸ ਆਲਸੋ ਵੈਰੀ ਗੁੱਡ
0: ਤਾਂ ਫਿਰ ਮਤਲਬ ਕਲਾਸ ਹੀ ਹੋ ਰਿਹਾ ਨਾ
1: ਬਹੁਤ ਪਿਆਰੀ ਆਵਾਜ਼ ਹੈ ਨਾ
0: ਕਿਆ ਕਮਾਲ ਦੀ ਚਲੋ
1: ਕਾਫੀ ਤੁਹਾਡੀ ਹੋ ਗਈ ਪੱਕੀ ਕਾਫੀ ਤੁਹਾਨੂੰ ਪਤਾ ਕਿਹੜੀ ਪਿਲਾਉਂਗਾ ਅੱਜ ਕੱਲ ਮੈਲਬਨ ਚ ਬਹੁਤ ਜ਼ਿਆਦਾ ਹਿੱਟ ਹੋਈ ਪਈ ਹੈ ਜੀ ਕਾਫੀ ਇਹ ਵਾਲੀ ਅਸੀਂ ਇਸ ਸ਼ੋਅ ਚ ਸੈਗਮੈਂਟ ਵੀ ਹੁੰਦਾ ਕਿ ਅਸੀਂ ਵੈਸੇ ਦੱਸ ਦੇਈਏ ਮੈਲਬਨ ਚ ਕੀ ਚੱਲਦਾ ਪਿਆ ਜੇ ਕੁਛ ਟਰਾਈ ਕਰਨਾ ਹੋਵੇ ਕਾਫੀ ਚੱਲ ਰਹੀ ਜੀ ਹਲਕਾ ਜਿਹਾ ਬਸ ਦੁੱਧ ਪਾਉਂਦੇ ਤੇ ਉਸ ਤੋਂ ਬਾਅਦ ਉਹਦੇ ਉੱਪਰ ਪਾਉਂਦੇ ਔਰੇਂਜ ਦੀ ਔਰੇਂਜ ਸਵੀਟਨਰ ਦੀ ਫੋਮ
0: ਅੱਛਾ
1: ਸੋ ਫਿਰ ਉੱਪਰ ਉਹਦੀ ਔਰੇਂਜ ਦੀ ਫਾੜੀ ਵੀ ਪਾ ਦਿੰਦੇ ਇੱਕ ਮਿਕਸ ਕਰਕੇ ਦਿੰਦੇ ਤੇ ਉਹ ਜਿੱਦਾਂ ਦੇ ਦਿੰਦੇ ਤੁਹਾਨੂੰ ਕਹਿੰਦੇ ਕਿ ਤੁਸੀਂ ਕੁਛ ਨੀ ਕਰਨਾ ਹੁਣ ਤੁਸੀਂ ਇਸ ਤਰ੍ਹਾਂ ਹੀ ਐਜ਼ ਇਟ ਇਜ਼ ਹੀ ਪੀਣਾ ਉਹ ਬਣਾਉਂਦੇ ਇਸ ਤਰੀਕੇ ਨਾਲ ਉਹ ਭਾਰ ਮਤਲਬ ਇਸ ਤਰ੍ਹਾਂ ਸੈੱਟ ਕੀਤਾ ਹੋਇਆ ਡਰਿੰਕ ਦਾ ਉਹਨਾਂ ਨੇ ਕਿ ਉਹ ਫੋਮ ਵੀ ਤੁਸੀਂ ਪੂਰੀ ਪੀ ਜਾਓਗੇ ਉਹ ਜਿਹੜੀ ਫਾੜੀ ਆ ਉਹ ਵੀ ਤੁਹਾਡੇ ਕੋਲ ਅੱਛੇ ਤਰੀਕੇ ਨਾਲ ਆ ਜਾਏਗੀ ਟੇਸਟ ਦੇ ਅੰਦਰ ਐਂਡ ਸਵੀਟਨਰ ਵਗੈਰਾ ਇਟਸ ਵੈਰੀ ਗੁੱਡ ਖੱਟੀ ਮਿੱਠੀ ਵੈਰੀ ਨਾਈਸ ਯੂ ਵਿਲ ਲਾਈਕ ਇਟ ਡਨ ਹੋ ਗਿਆ
0: ਚਲੋ ਗੁੱਡ ਹੋ ਗਿਆ ਫਿਰ ਇੱਕ ਹੋਰ ਵੀ ਅੱਜ ਕੱਲ ਕਾਫੀ ਚਰਚਾ ਚ ਹੈ ਨਾ ਉਹ ਜਿਹੜੀ ਆਪਣੇ ਕੀ ਹੁੰਦੇ ਆ ਉਹ ਯਾਰ
1: ਮੈਜਿਕ
0: ਨਹੀਂ ਨਹੀਂ ਕੀ ਕਹਿੰਦੇ ਇਹਨੂੰ ਅੱਜ ਇਹਦੇ ਚ ਆਪਾਂ ਕੋਨ ਕਾਨ ਜੀ ਖਾਂਦੇ ਆ ਉਹਦਾ ਬਾਹਰਲੇ ਨੂੰ ਨਹੀਂ ਆਈਸਕ੍ਰੀਮ ਖਾਂਦੇ ਆ ਬਾਹਰ ਕੋਨ ਨੂੰ ਕੋਨ ਵਾਲਾ ਜਿਹੜਾ ਮਟੀਰੀਅਲ ਹੈ ਨਾ
1: ਉਹਨੂੰ ਵਾਫਲ ਵਾਫਲ
0: ਵਾਫਲ
1: ਡੰਮ ਸ਼ਰਾਬ ਖੇਲੇ ਅੱਜ ਤੇ ਬਈ ਕੀ ਬਾਤ ਹੈ
0: ਉਹਦੇ ਵਿੱਚ ਦਿੰਦੇ ਉਹਦੇ ਕੱਪ ਨੇ
1: ਉਹ ਚ ਕਾਫੀ ਦੇ ਰਹੇ ਆ
0: ਹਾਂ ਉਹਦੇ ਕੱਪਾਂ ਚ ਕਾਫੀ ਦਿੰਦੇ
1: ਬੇਕਰੀ ਆ ਉਹ ਕਰੋਸੌਂਟ ਨੂੰ ਅੱਧਾ ਚੀਰ ਕੇ ਨਾ ਉੱਪਰੋਂ ਦੀ ਉਹਦੇ ਅੰਦਰ ਹੌਟ ਚੋਕਲੇਟ ਪਾਉਂਦੇ ਆ
0: ਅੱਛਾ
1: ਫਿਰ ਨਟਸ ਵਗੈਰਾ ਨਾਲ ਬਹੁਤ ਮਤਲਬ ਉਹਦੀ ਜੇ ਤੁਸੀਂ ਤਸਵੀਰਾਂ ਵਗੈਰਾ ਦੇਖੋ 4-5 ਮਿਲੀਅਨ ਵਿਊ ਚੱਲ ਗਏ ਉਹਨਾਂ ਦੇ ਲੋਕੀ ਸਪੈਸ਼ਲੀ ਉਹੀ ਲੈਣ ਆਉਂਦੇ ਪਰ ਇਟਸ ਟੂ ਸਵੀਟ ਕਿਉਂਕਿ ਹੌਟ ਚੋਕਲੇਟ ਫਿਰ ਕਰੋਸੌਂਟ ਦਾ ਵੀ ਉਹੀ ਮਿੱਠਾ ਮਿਠਾਸ ਆ ਜਾਂਦੀ ਉਹੀ ਗੱਲ ਹੈ ਨਾ ਜਿਹੜੀ ਚੀਜ਼ਾਂ ਮੈਂ ਦੇਖੀਆਂ ਬਹੁਤ ਓਵਰਲੀ ਪ੍ਰੈਜੈਂਟਡ ਹੋਣ ਨਾ ਵਧੀਆ ਉਹ ਟੇਸਟ ਡਿਸਅਪੋਇੰਟਿੰਗ ਹੀ ਹੁੰਦਾ ਕਿਉਂਕਿ ਦੇ ਆਰ ਟੂ ਮੱਚ ਇਨ ਟੂ ਵਨ ਪੈਲਟ ਹੋਣੀ ਕਿ ਹਾਂ ਤਾਂ ਬਹੁਤੀਆਂ ਮਿੱਠੀਆਂ ਹੋਣਗੀਆਂ ਮਤਲਬ ਕੌਫੀ ਦਾ ਕੋਈ ਟੇਸਟ ਨਹੀਂ ਭਾਵੇਂ ਉਹ ਕਹਿੰਦੇ ਕਿ ਅਸੀਂ ਇੱਕ ਸ਼ੋਟ ਪਾਇਆ ਪਰ ਨਹੀਂ ਉਹ ਨਹੀਂ ਪਤਾ ਲੱਗਦਾ ਪਤਾ ਵੀ ਕਿੱਦਾਂ ਲੱਗਣਾ ਹਨਾ ਕਿ ਟੂ ਮੱਚ ਚੋਕਲੇਟ ਟੂ ਮੱਚ ਕਰੋਸੌਂਟ ਦੇ ਵੀ ਵਿੱਚ ਪੀਸਿਸ ਦੇ ਵਿੱਚ ਫਿਰ ਹਨਾ ਅਗਲਿਆਂ ਨੇ ਮੈਕਾਡੇਮੀਆ ਸੁੱਟੇ ਪਏ ਆ ਥੋੜ੍ਹਾ ਸਵੀਟਨਰ ਵੀ ਪਾਉਂਦੇ ਹੋਣਗੇ ਉਸ
0: ਤੱਕ ਹਾਂ ਉਹ ਇੱਥੇ ਨਾ ਇੱਕ ਚੀਜ਼ ਤੁਸੀਂ ਨੋਟ ਕਰਿਓ ਅੱਜ ਜਿਹੜੀ ਚੀਜ਼ ਬਹੁਤ ਜ਼ਿਆਦਾ ਮਸ਼ਹੂਰ ਆ ਨਾ ਪਹਿਲਾਂ ਤਾਂ ਫੈਕਟ ਇਹ ਹੁੰਦਾ ਵੀ ਉਹ ਮਸ਼ਹੂਰ ਹੁੰਦੀ ਆ ਯੰਗਸਟਰ ਕਰਕੇ ਪਹਿਲੀ ਚੀਜ਼ ਕਿਉਂਕਿ ਵੱਡਿਆਂ ਦੇ ਵਿੱਚ ਉਸ ਟਾਈਪ ਦੇ ਕਰੇਜ਼ ਰਹਿ ਨਹੀਂ ਜਾਂਦੇ ਉਹ ਵੇਖੋ ਵੇਖੀ ਭਾਵੇਂ ਕਈ ਆਂਟੀਆਂ ਮੇਕਅਪ ਕਰਕੇ ਚੱਲ ਜਾਂਦੀਆਂ ਵੀ ਅਸੀਂ ਵੀ ਹੁਣ ਉਹੀ ਲੱਗੀਏ ਵੀ ਯੰਗਸਟਰ ਹੀ ਲੱਗੀਏ ਪਰ ਅਸਲ ਦੇ ਵਿੱਚ ਉਹਨਾਂ ਦਾ चल जान पर जो एक रौला रपा हों यंगस्टर करके पिया हों हूँ जो यंगस्टर ने रौला रपा पाया ना तो उत्थे तुसीं दो चीजा कॉमन वेखोगे उन्हां सारिया चीजा दे विच दो दी तीन तीन ला लो तीसरी जिहड़ी आ इहनू मतलब समअप कर दूगी पहली मिठा जिहड़ी भी जिन्निया भी चीजा मशहूर आले दुआले खाण पीण वाली तुहानू लगूगा भी बहुत ज्यादा हाइप आ उस एक चीज तो कॉमन होगी होगी मिठा तुन के होगा भावें वह तुसीं अपना ड्रिंक ही ला लो ड्रिंक वालिया कि दुकाना ने अपने बबल टी आ गई फिर अपने अपने स्लर्पी आ गई फिर आप भावे सॉफ्ट ड्रिंक ही ला लो दही वाली दुकाना ला लो
1: इनफैक्ट लिकर के अंदर भी हूँ कॉकटेल जशहूर है इस तरह की जिन्ना क लिकर स्वीट किया जा सकता कि
0: ठीक है मिठा दूसरा पॉइंट है ठंडा वध तो वध ठंडा जिन्नी जिन्या थावां दे उत्ते बर्फ वेखदी है ना वो सारियां तुसीं वेखोगे मशहूर होणगियां खास तौर दे इत्थे मैं वेख्या वा
1: हाँ सिटी दे अंदर बहुत मशहूर एक कैफे हो -85 degrees ते वो प्रॉपर फ्रीज होया होया कप उहदे च डबल शॉट एक्सप्रेसो हुंदे होर कुछ नहीं पर डबल शॉट एक्सप्रेसो
0: बिल्कुल तुसीं उहदा इहदे च तुसीं नोट करियो मतलब बर्फ चाहे तुसीं किसे भी बार ते चल जाओ उत्थे सब तो पहलां उहनां ने बर्फ पाउणी है फिर उह च बर्फ का भर के फिल्म वेखन चल जाओ तुम तो बर्फ का कप भर के फड़ा देंगे तो रिफिल ले जाओ तुम जिन्हें भी लेने इन्ने क ले ना रिफिल हूं इन्हों चेंज करना पिया
1: नहीं या फिर ओ, मतलब कह लो 8 दी ड्रिंक है तो उस टाइम 9:30 हो गई चार्ज कर लेना
0: इतें कर दे इहदे नाल रिलेटेड भी तुहानू मैं एक कहानी दसदा पर इस तो पहला आपां कंप्लीट कर लिया अच्छा जिहड़ी चीज इहनू सम अप करदी आ हुण ओह आ यंग फूड ठीक है मतलब ये सारा कुछ तुसीं उहदे च भावें जिन्ने भी हुण तुसीं नाम लै लो जिन्ने भी फास्ट फूड ने जंक फूड ने ਉਹ ਸਾਰੀਆਂ ਤੁਸੀਂ ਕੋਈ ਵੀ ਮਸ਼ਹੂਰ ਮਸ਼ਹੂਰ ਥਾਵਾਂ ਦੇ ਜਿਹੜੀਆਂ ਬਹੁਤ ਜ਼ਿਆਦਾ ਚਰਚਾ 'ਚ ਹੋਣਗੀਆਂ ਸੋਸ਼ਲ ਮੀਡੀਆ ਦੇ ਉੱਤੇ ਕਿਉਂਕਿ ਆਪਾਂ ਜ਼ਿਆਦਾਤਰ ਉਹਦੇ ਰਾਹੀਂ ਆਪਾਂ ਉੱਥੇ ਪਹੁੰਚਦੇ ਹਾਂ ਅਤੇ ਉਹਦੇ ਉਹ ਸਾਰੀਆਂ ਇਹਦੇ ਕਰਕੇ ਮਸ਼ਹੂਰ ਹੋਣਗੀਆਂ
1: ਸਭ ਤੋਂ ਮੇਨ ਪੁਆਇੰਟ ਜਿਹੜਾ ਮਤਲਬ ਕਹਿ ਲਓ ਇਹਨੂੰ ਆਈਸਿੰਗ ਔਨ ਦਾ ਕੇਕ ਇਹ ਸੋਸ਼ਲ ਮੀਡੀਆ ਕਿ ਬੰਦਾ ਜਾਂਦਾ ਹੀ ਇਹ ਸੋਚ ਨਾਲ ਆ ਕਿ ਇੰਨਾ ਮਸ਼ਹੂਰ ਆ ਕਿ ਮੈਂ ਵੀ ਇੱਕ ਤਸਵੀਰ ਖਿੱਚ ਕੇ ਪਾ ਲਵਾਂ
0: खाण दे विच ना तुहानूं वधिया लगदा वा क्योंकि कोई भी चीज जिहड़ी आ हुण इदां नहीं तुहानूं कोई हैल्दी किसे जगह दे उत्ते जे मिल रहा ते वो इदा नहीं तुहानूं मतलब पाऊगा मशहूर करो फॉर एग्जाम्पल तुसीं चाह ला लो दूर की जाना वा चाह ला लो ते चाह तुसीं जे कहो पीओ फलाने थां ते कोई कोई मान लो कैफे जां कोई चाह वाला जिहड़ा वा दुकान वाला कोई फिक्की चाह वेचदा वा किदां मशहूर किदां मशहूरी हो जूगी इहदी चाह दा ते जिहड़ा रौला रप्पा वा वो है ही मिठे का वा वो चम घट मिठा पा के बना लो वो चाह तुहानूं नकम्मी लगन लग पैंदी है ना ते की आपां इक होर तुसीं गल विच
1: आपां लैस आइस वाली
0: छेड़ी है ना लैस आइस वाली इत्थे ना चो दफा करो की ना की लेना एक रेस्टोरेंट ही एक उन्होंने ना $18 की ड्रिंक आई थिंक 16 or 18 की काफ़ी महंगी मतलब मेरे मेरे औकात तो महंगी तो वह कवे रबाब कहती भी मैं लैनी उन्हें लागले टेबल ते वेख ली ना उन्होंने पूरी मतलब एक मतलब पूरा टोपी जी वाली रखी मॉकटेल जिदा बनाउंदे पूरा ऐ मतलब ऐ पूरे कडेल कडे दो तीन रंग जे ओहदे च होण हैना ते मैं कहा चल लिया दे हैना ਤੇ ਉਹਦਾ ਗਲਾ ਗੁਲਾ ਜਿਹਾ ਖਰਾਬ ਹੋਇਆ ਸੀ ਤੇ ਉਹਨੇ ਕੀ ਕੀਤਾ ਵੀ ਲਿਆ ਕੇ ਤੇ ਦੇਤਾ ਤੇ ਮੈਂ ਕਿਹਾ ਵੀ ਤੂੰ ਪਲੀਜ਼ ਇਹਦੇ ਚੋਂ ਨਾ ਆਈਸ ਕੱਢ ਦੇ ਜਿਹੜੀ ਤੁਸੀਂ ਆਇਸ ਵਾਲੀ ਗੱਲ ਕੀਤੀ ਮੈਂ ਵੀ ਇਹਦੇ ਚੋਂ ਆਈਸ ਜਿਹੜੀ ਆ ਉਹ ਕੱਢ ਦੇ ਤੇ ਉਹ ਚੌਕੇ ਤੇ ਲੈ ਗਈ ਉਹ ਤੇ ਬਾਅਦ ਚ ਉਹਨੇ ਕੀ ਕੀਤਾ ਵੀ ਹੁਣ ਉਹ ਜਿੱਦਾਂ ਮੈਂ ਜੋ ਐਕਸਪਲੇਨ ਕੀਤਾ ਉਹ ਬੜਾ ਮਤਲਬ ਵੇਖਣ ਚ ਉਹਦੀ ਲੁੱਕ ਲੁੱਕ ਦੇ ਪੈਸੇ ਸੀ ਇੱਕ ਨੋਰਮਲ ਗਲਾਸ ਹੁੰਦਾ ਜਿਹ ਚ ਆਪਾਂ ਜਿਹ ਚ ਹਾਰਡ ਡਰਿੰਕ ਸਰਵ ਕਰਦੇ ਆ ਆਮ ਜਿਹੜਾ ਰੈਗੂਲਰ ਗਲਾਸ ਹੁੰਦਾ ਉਹਨੇ ਕੀ ਕੀਤਾ ਉਹਦੇ ਚੋਂ ਬਰਫ ਬੁਰਫ ਕੱਢੀ ਉਹ ਸਾਰਾ ਜਿਹੜਾ ਉਸ ਗਲਾਸ ਦੇ ਵਿੱਚ ਲੱਦਿਆ ਤੇ ਲਿਆ ਕੇ ਤੇ ਟੇਬਲ ਤੇ ਧਰਤਾ ਮੈਂ ਵੀ ਤੂੰ ਦੱਸ ਇਹਦੇ ਹੱਲ ਵੇਖ ਕੇ ਤੇ ਮੈਨੂੰ ਦੱਸ ਵੀ ਕੀ ਇਹ $16 ਦੀ ਡਰਿੰਕ ਆ ਮੈਂ ਇਹ ਕੀ ਬਦਤਮੀਜ਼ੀ ਆ
1: ਵੇਟਰਸ ਮੈਂ ਕਹਿੰਦਾ ਨੋਟਿਸ ਪੀਰੀਅਡ ਦੇ ਹੋਣੀ
0: ਨਹੀਂ ਉਹ ਮਾਲਕ ਵੀ ਇੱਦਾਂ ਦਾ ਹੀ ਥਾਈ ਰੈਸਟੋਰੈਂਟ ਹੀ
1: ਅੱਛਾ
0: ਮਾਲਕ ਵੀ ਉਸੇ ਤਰ੍ਹਾਂ ਦਾ ਹੀ ਮੈਂ ਮੈਂ ਮੈਨੂੰ ਲੱਗਾ ਮੈਂ ਉਹ ਉਹਨਾਂ ਦਾ ਕੀ ਵਿਚਾਰੀਆਂ ਦਾ ਕਸੂਰ ਹੁੰਦਾ ਉਹਨਾਂ ਨੇ ਤਾਂ ਫੜ ਕੇ ਲਿਆ ਕੇ ਰੱਖਣਾ ਤੇ ਖੜਨਾ ਤੇ ਜਿਹੜਾ ਬਾਹਰ ਤੇ ਕੰਮ ਕਰਦਾ ਮੈਂ ਉਹਨੂੰ ਜਾ ਕੇ ਕਿਹਾ ਮੈਂ ਕਿਹਾ ਯਾਰ ਵੀ ਤੂੰ ਇਹ ਕੀ ਮਜ਼ਾਕ ਆ ਵੀ ਤੂੰ ਯਾਰ ਇੰਨੇ ਤੈਨੂੰ ਲੱਗਦਾ ਵੀ ਆਹ $16 ਵਾਲੀ ਚੀਜ਼ ਤੂੰ ਮੈਨੂੰ ਦੇ ਰਿਹਾ ਕਹਿੰਦਾ ਤੁਸੀਂ ਆਈਸ ਕਢਾਈ ਉਹ ਹੀ ਤੇਰੇ ਸਾਹਮਣੇ ਆਉਂਦਾ ਜੋ ਹੈਗਾ ਸੀ ਉਹ ਹੀ ਕੱਢ ਕੇ ਆਪਾਂ ਉਹਦੇ ਵਿੱਚ ਪਾ ਦਿੱਤਾ ਮਤਲਬ
1: ਹਾਂ ਗੱਲ ਉਹੀ ਹੈ ਕਿ ਉਹ ਦੇ ਯੂਜ਼ ਇਸ ਟਰਮ ਨਾ ਇੰਸਟਾਗ੍ਰਾਮੇਬਲ ਕਿ ਇਹ ਕੈਫੇ ਇੰਸਟਾਗ੍ਰਾਮੇਬਲ ਹੈ ਜੀ ਇਹ ਖਾਣ ਪੀਣ ਵਾਲੀ ਥਾਂ ਇੰਸਟਾਗ੍ਰਾਮੇਬਲ ਹੈ ਕਿ ਅਸੀਂ ਪੇਸ਼ ਇਸ ਤਰ੍ਹਾਂ ਕਰਦੇ ਹਾਂ ਆਪਣੇ ਫੂਡ ਨੂੰ ਕਿ ਮੈਂ ਵੈਸੇ ਬਹੁਤਾ ਦੇਖਦਾ ਨਹੀਂ ਮਾਸਟਰ ਸ਼ੈਫ ਵਗੈਰਾ ਵਰਗੇ ਸ਼ੋਜ਼ ਪਰ ਮੈਂ ਥੋੜ੍ਹੇ ਕੁ ਟਾਈਮ ਪਹਿਲਾਂ ਇੱਕ ਦੇਖਿਆ ਸੀਗਾ ਇੰਡੀਆ ਦਾ ਹੀ ਸੀਗਾ ਮਾਸਟਰ ਸ਼ੈਫ ਕੋਈ ਮਤਲਬ ਮਾਸਟਰ ਸ਼ੈਫ ਨਹੀਂ ਸੀਗਾ ਪਰ ਸ਼ੈਫ ਵਾਲਾ ਹੀ ਸੀਗਾ ਉਹਦੇ ਅੰਦਰ ਜਿੰਨੇ ਆਪਣੇ ਮਸ਼ਹੂਰ ਨੇ ਨਾ ਵਿਕਾਸ ਖੰਨਾ ਵਗੈਰਾ ਅਤੇ ਇੱਕ ਦੋ ਉਹ ਆਏ ਹੋਏ ਅਤੇ ਉਹ ਜਿੰਨਾ ਕੁ ਪੁਆਇੰਟ ਟੇਸਟ ਨੂੰ ਦੇ ਰਹੇ ਸੀਗੇ ਉਨੇ ਹੀ ਪੁਆਇੰਟ ਉਹੀ ਵੈਲਿਊ ਪੁਆਇੰਟ ਦੀ ਪ੍ਰੈਜੈਂਟੇਸ਼ਨ ਦੀ ਵੀ ਸੀ ਉਹ ਤੁਹਾਨੂੰ ਫਿਰ ਉਸ ਤੋਂ ਵੀ ਪਤਾ ਲੱਗ ਜਾਂਦਾ ਕਿ ਉਹ ਕੁਆਂਟਿਟੀ ਫਿਰ ਉਨੀ ਗੀ ਕਿ ਮੰਗਾਈ ਬਾਅਦ ਚੋਂ ਪਹਿਲੇ ਮੁੱਕ ਗਈ
0: ਹਾਂ ਇੱਕ
1: ਫਿਊਜ਼ਨ ਵਗੈਰਾ ਖਾਣ ਚੱਲ ਜਾਓ ਇਹੀ ਸੀ ਨਾ
0: ਸੋ ਤੁਸੀਂ ਅੱਜ ਕੱਲ੍ਹ ਜਿਹੜੀ ਉਹ ਇਹ ਜਿਹੜੇ ਸ਼ੋਅ ਨੇ ਇਹਨਾਂ ਦੇ ਵਿੱਚ ਕਿਸੇ ਹੱਦ ਤੱਕ ਖਾਣੇ ਨੂੰ ਵਿਗਾੜਿਆ ਵੀ ਜਾਂਦਾ ਨਾ ਇੰਨਾ ਕੁ ਜ਼ਿਆਦਾ ਮਤਲਬ ਜਿੱਦਾਂ ਮੰਨ ਲਓ ਬੰਦਿਆਂ ਦੇ ਅੱਜ ਕੱਲ੍ਹ ਇੰਨਾ ਜ਼ਿਆਦਾ ਉਹ ਮੇਕਅਪ ਕੀਤਾ ਜਾਂਦਾ ਹੁਣ ਉਹ ਜਿਹੜੇ ਉਹ ਕੰਟੈਸਟ ਨੇ ਉਹਨਾਂ ਦੇ ਵਿੱਚ ਕਈ ਵਾਰੀ ਆਪਾਂ ਵੇਖਿਆ ਹੋਵੇ ਤੇ ਜਿਹੜੇ ਸ਼ੈਫ ਹੁੰਦੇ ਨੇ ਜਾਂ ਸ਼ੈਫਣੀਆਂ
1: ਸ਼ੈਫਣੀਆਂ ਵੈਰੀ ਨਾਈਸ ਗੁੱਡ ਟਰਮ
0: ਉਹ ਮਤਲਬ ਉਹਨਾਂ ਦਾ ਜਿਹੜਾ ਤਿਆਰੀ ਆ ਉਹਨਾਂ ਦੀ ਜਿਹੜਾ ਉਹਨਾਂ ਦਾ ਮੇਕਅਪ ਸ਼ੇਕਅਪ ਅਤੇ ਉਹ ਸਾਰਾ ਕੁਛ ਉਹ ਲੱਗਦਾ ਹੁੰਦਾ ਵੀ ਇਹ ਕੁਕਿੰਗ ਕਰਨ ਵਾਲਾ ਬੰਦਾ ਵਾ
1: ਰਿਐਲਿਟੀ ਸ਼ੋਜ਼ ਦੇ ਅੰਦਰ ਤਾਂ ਇੱਕ ਹੋਰ ਬੜੀ ਪ੍ਰੋਬਲਮ ਆ ਖਾਸ ਕਰ ਇਹ ਵਾਲੇ ਬਿਗ ਬੋਸ ਵਗੈਰਾ ਤਾਂ ਚਲੋ ਹੈ ਹੀ ਕਲੇਸ਼ ਕਲੂਸ਼ ਦਾ ਘਰ ਨਾ ਅੱਜ ਕੱਲ੍ਹ ਇੱਕ ਨਵਾਂ ਸ਼ੁਰੂ ਹੋਇਆ ਬਈ ਲੋਕਅਪ
0: ਅੱਛਾ
1: ਉਹ ਤੇ ਮਤਲਬ ਕਿਉਂਕਿ ਉਹ ਨੈਟਫਲਿਕਸ ਤੇ ਆ ਉਹ ਤਾਂ ਸ਼ਰਮਾਂ ਹੀ ਲਾਈਆਂ ਹੋਈਆਂ ਉਹਦੇ 'ਚ ਤਾਂ ਉਹ ਤਾਂ ਗੱਲ
0: ਇੱਦਾਂ ਦਾ ਹੀ ਆ ਇਸ ਟਾਈਪ
1: ਹਾਂ ਹਾਂ ਬਿਗ ਬੋਸ ਵਰਗਾ ਹੀ ਕਨਸੈਪਟ ਹੈ ਰਿਤੇਸ਼ ਦੇਸ਼ਮੁਖ ਤੇ ਫਰਾਹ ਖਾਨ ਕਰਦੇ ਇਹਨੂੰ ਕੀ ਕਹਿੰਦੇ ਆਪਾਂ ਹੋਸਟ
0: ਹੋਸਟ ਓਕੇ
1: ਪਹਿਲੇ ਕੰਗਨਾ ਰਣੌਤ ਕਰਦੇ ਸੀ ਤਦ ਆਉਂਦਾ ਸੀਗਾ ਇੰਡੀਆ ਦੇ ਐਮ ਐਕਸ ਪਲੇਅਰ ਤੇ ਇੱਥੇ ਚੱਲਦਾ ਨਹੀਂ ਨਾ ਐਮ ਐਕਸ ਪਲੇਅਰ ਸੋ ਅਸੀਂ ਤਦ ਦੇਖਿਆ ਨਹੀਂ ਹੋਇਆ
0: ਓਕੇ
1: ਹੁਣ ਨੈਟਫਲਿਕਸ ਨੇ ਚੱਕ ਲਿੱਤਾ ਸੋ ਖੈਰ ਇਹ ਵਾਲੇ ਜੇ ਆਪਾਂ ਛੱਡ ਦਈਏ ਜਿਹੜਾ ਸਿੰਗਿੰਗ ਰਿਐਲਿਟੀ ਸ਼ੋਅ ਹੈ ਡਾਂਸ ਵਾਲਿਆਂ ਫਿਰ ਕੁਕਿੰਗ ਵਾਲਾ ਉਹ 'ਚ ਵੀ ਕਿੰਨੀ ਹੀ ਹੈ ਨਾ ਮਤਲਬ ਬੋਰਿੰਗ ਅਤੇ ਜਿਹੜੀ ਚੀਜ਼ਾਂ ਦਾ ਕੋਈ ਰੋਲ ਨਹੀਂ ਉਹ ਵਾਲਾ ਬਿਨਾਂ ਗੱਲ ਦਾ ਹਿਊਮਰ ਇੰਡਿਊਸ ਕਰਨ ਦੀ ਕੋਸ਼ਿਸ਼ ਕਰਨੀ ਹਾਸਾ ਆਉਂਦਾ ਨਹੀਂ ਕਿਸੇ ਗੱਲ ਦਾ ਬਿਨਾਂ ਗੱਲ ਦੀ ਗਰੀਬੀ ਮੈਂ ਗਰੀਬ ਘਰ ਸੇ ਹੂੰ ਪਾਪਾ ਇਹ ਕਰਦੇ ਤੇ ਉਹ ਕਰਦੇ ਤੇ ਨਾ ਸਭ ਕੁਛ ਇੱਕ ਆ ਪਿੱਛੇ ਜੇ ਰੈਪ ਵਾਲਾ ਸ਼ੋਅ ਆਇਆ ਸੀਗਾ ਐਮ ਟੀ ਵੀ ਦਾ ਉਹ ਸਾਰਾ ਯੰਗ ਕਰਾਊਡ ਰਫਤਾਰ ਹੋਏ ਤਾਂ ਸੀਗਾ ਅਤੇ ਬੰਦੇ ਨੇ ਕਿਹਾ ਬੰਦਾ ਆਇਆ ਕਰਤਾ ਮੈਂ ਗਰੀਬ ਮੇਰੇ ਪਾਪਾ ਬਹੁਤ ਗਰੀਬ ਹੈ ਮੈਂ ਵੀ ਗਰੀਬ ਘਰ ਸੇ ਹੂੰ ਉਹ ਰਫਤਾਰ ਕਹਿੰਦਾ ਚੋਰੀ ਕਰਕੇ ਤੋਂ ਨਹੀਂ ਖਾਤੇ ਨਾ ਚੋਰੀ ਕਰਕੇ ਤੋਂ ਨਹੀਂ ਖਾਤੇ ਨਾ ਉਹ ਕਹਿੰਦਾ ਨਹੀਂ ਨਹੀਂ ਚੋਰੀ ਕਰਕੇ ਨਹੀਂ ਕਹਤਾ ਮੈਨੇ ਜੋ ਜੂਤੇ ਪਹਿਨੇ ਨਾ ਇਹ 3 ਸਾਲ ਪੁਰਾਣਾ ਕਿਸੇ ਪਤਾ ਤੁਝੇ ਹੀ ਪਤਾ ਨਾ 3 ਸਾਲ ਪੁਰਾਣੇ ਮੇਰੇ ਲਈ ਤਾਂ ਨਏ ਆ ਯੇ ਰੋਣਾ ਮਤ ਕਰ ਰੈਪ ਕਰ ਬੇਚਾਰਾ ਉਹ ਇਹਨੇ ਮੀਮ ਬਣੇ ਨਾ ਉਹਦੇ ਉਹ ਬੇਚਾਰਾ ਕਹਿੰਦਾ ਯਾਰ ਇਹ ਤਾਂ ਮੈਂ ਗਲਤ ਥਾਂ ਤੇ ਆ ਗਿਆ ਨੀਚੇ ਲੋਕਾਂ ਨੇ ਲਿਖਿਆ ਬਾਈ ਆਪ ਉਹ ਟੀਵੀ ਵਾਲੋ ਉੱਪਰ ਜਾਇਆ ਕਰੋ ਵਹਾਂ ਪਰ ਉਹ ਪੀਚ ਨਾ ਟੀ ਕਾ ਬੜਾ ਮਿਊਜ਼ਿਕ ਲਾਉਂਦੇ
0: ਨਹੀਂ ਉਹ ਹੈ ਤੇ ਇਹੋ ਕੁਛ ਅੱਛਾ ਜਿਹੜਾ ਇਹ ਰਿਤੇਸ਼ ਦੇਸ਼ਮੁਖ ਆ ਉਦਾਂ ਬੰਦਾ ਮੈਨੂੰ ਸਿਆਣਾ ਲੱਗਦਾ ਵਾ ਪਰ ਪਤਾ ਨਹੀਂ ਕਿਉਂ ਪ੍ਰੋਜੈਕਟ ਇਦਾਂ ਦੇ ਕਿਉਂ ਕਈ ਵਾਰੀ ਕਰ ਜਾਂਦਾ
1: ਪੈਸੇ ਦੀ ਬਹੁਤ ਜ਼ਰੂਰਤ ਹੈ ਨਾ
0: ਜਿਹੜਾ ਪਰ ਇਹਦੇ ਉਹਦਾ ਪਿਓ ਤਗੜਾ ਪੋਲੀਟੀਸ਼ੀਅਨ ਰਿਹਾ ਵਾ ਪੈਸਾ
1: ਗੱਲ ਅਮੀਰ ਆਦਮੀ ਨੂੰ ਜ਼ਿਆਦਾ ਦੀ ਲੋੜ ਨਹੀਂ ਮਤਲਬ ਇਹ ਵੀ ਤਾਂ ਗੱਲ ਹੈ ਨਾ ਆਪਣਾ ਮੇਨਟੇਨ ਵੀ ਤਾਂ ਕਰਨਾ ਨਾ
0: ਅੱਛਾ ਇਹ ਇੱਕ ਮੈਨੂੰ ਥੋੜ੍ਹਾ ਜਿਹਾ ਲੱਗਦਾ ਇਹ ਟੀਰ ਨਹੀਂ ਮਾਰਦਾ ਥੋੜ੍ਹਾ ਜਿਹਾ ਅੱਖਾਂ 'ਚ ਫਰਕ ਨਹੀਂ ਇਹਦੇ
1: ਅੱਛਾ ਹੁਣ ਮੈਂ ਦੇਖਾਂਗਾ
0: ਹਾਂ ਧਿਆਨ ਨਾ ਵੇਖੋ
1: ਹੁਣ ਮੈਂ ਪੱਕਾ ਦੇਖਾਂਗਾ ਪਰ ਹਾਂ ਜੇ ਆਪਾਂ ਉਹ ਸ਼ੋਅ ਦੀ ਹੀ ਗੱਲ ਕਰੀਏ ਕੰਸੈਪਟ ਵੀ ਇੰਨਾ ਕੋਈ ਮਜ਼ੇਦਾਰ ਜਿਹਾ ਨਹੀਂ ਮੈਨੂੰ ਲੱਗਾ ਗੋਵਿੰਦਾ ਦੀ ਵਾਈਫ ਆ ਉਹਦੇ ਅੰਦਰ ਤੇ ਹੋਰ ਕੌਣ ਕੌਣ ਆ ਬਈ? ਗੋਵਿੰਦਾ ਦੀ ਵਾਈਫ ਰਾਮ ਕਪੂਰ ਆਇਆ, ਰਾਮ ਕਪੂਰ ਯਾਦ ਹੈ ਤੁਹਾਨੂੰ? ਭਾਰਾ ਜਿਹਾ ਸੀਗਾ ਇੱਕ, ਬੜੇ ਅੱਛੇ ਲੱਗਦੇ ਆ, ਸੁੱਕਾ ਜਿਹਾ ਹੋ ਕੇ ਆ ਗਿਆ ਉਹ ਵੀ ਉਹਦੇ ਅੰਦਰ।
0: ਅੱਛਾ, ਪਤਲਾ ਹੋ ਗਿਆ?
1: ਹਾਂ, ਹੋਰ ਪਤਾ ਨਹੀਂ, ਦੋ ਚਾਰ ਲੋਕ ਮੇਰੇ ਮਤਲਬ ਆਈ ਡੋਂਟ ਨੋ ਕੌਣ ਨੇ ਉਹ, ਜ਼ਿਆਦਾਤਰ ਇਨਫਲੂਐਂਸਰ ਵਗੈਰਾ ਵੀ ਬਹੁਤ ਆ ਗਏ ਨਾ ਹੁਣ ਇਸ ਮਾਰਕੀਟ ਦੇ ਅੰਦਰ, ਹਰ ਕਿਸੇ ਦਾ ਨਹੀਂ ਪਤਾ ਹੁੰਦਾ, ਸੋ ਉਹ ਲੋਕ ਵੀ ਨੇ। ਤੇ ਉਹ ਕੰਸੈਪਟ ਬਣਾਇਆ ਕਿ ਉਹਨਾਂ ਨੇ ਜੇਲ ਬਣਾਈ ਹੋਈ ਹੈ, ਜਿਸ ਬਿਗ ਬੋਸ ਚ ਘਰ ਹੈ, ਜੇਲ ਬਣਾਈ ਹੈ, ਜੇਲ ਦੇ ਅੰਦਰ ਦੋ ਦੋ ਬੰਦਿਆਂ ਨੇ ਇਕੱਠੇ ਰਹਿਣਾ, ਤੇ ਫਿਰ ਉਹੀ ਹੈ ਕਿ ਖਾਣਾ ਜੇ ਚਾਹੀਦਾ ਤਾਂ ਉਨਾ ਕੀ ਆਣਾ, ਤੁਹਾਨੂੰ ਖੋਣਾ ਪੈਣਾ ਇੱਕ ਦੂਸਰੇ ਤੋਂ, ਟਾਸਕ ਵਗੈਰਾ,
0: ਜੇਲ ਕੀ ਰੋਟੀ ਖਾਣੀ ਪੜੇਗੀ।
1: ਬਸ ਉਹ ਸਭ ਚੱਲਦਾ,
0: ਪਤਾ ਨੀ ਕਿੱਥੋਂ ਇਹੋ ਜਿਹੇ ਲੈ ਆਉਂਦੇ ਆ ਮਤਲਬ, ਇਹ ਉਹ ਤੇ ਚਲੋ ਲੈ ਹੀ ਆਉਂਦੇ ਆ, ਪਰ ਇਹ ਆ ਵੀ ਇਹ ਚੱਲਦੇ ਵੀ ਬੜੇ।
1: ਹਾਂ, ਸੁਹੇਲ ਖਾਨ ਆ ਗਿਆ ਸੁਹੇਲ ਖਾਨ ਆ, ਉਹ ਕੁਨਾਲ ਖੇਮੂ ਕਰਦਾ ਪਿਆ ਉਹਨੂੰ ਹੋਸਟ, ਨਾਮ ਉਹਦਾ ਮੇਰੇ ਖਿਆਲ ਨਾਲ ਅਲਾਇੰਸ ਨਾਮ ਆ, ਉਹ ਆ ਪ੍ਰਾਈਮ ਤੇ, ਮੈਂ ਦੇਖਿਆ ਨੀ ਉਹ, ਪਰ ਉਹ ਵੀ ਇਹੀ ਕੰਸੈਪਟ ਹੈ ਕਿ ਤੁਸੀਂ ਬੇਸਿਕਲੀ ਅਲਟੀਮੇਟਲੀ ਕੰਸੈਪਟ ਬਿਗ ਬੋਸ ਇਹ ਕਿ ਤੁਸੀਂ 20-25 ਦਿਨ ਸਾਰਿਆਂ ਨੇ ਰਲ ਕੇ ਇੱਕ ਘਰ ਦੇ ਅੰਦਰ ਰਹਿਣਾ, ਤਾਂ ਤੁਹਾਨੂੰ ਤੰਗ ਤੁੰਗ ਕਰਾਂਗੇ, ਰੋਟੀ ਪਾਣੀ ਨਹੀਂ ਮਿਲੂਗੀ ਤਾਂ ਆਪਾਂ ਚ ਕਲੇਸ਼ ਕਰੂੰਗੇ, ਹੈ ਨਾ, ਜਿਹੜਾ ਪੀਂਦਾ ਉਹਨੂੰ ਪੀਣ ਨੂੰ ਨਹੀਂ ਮਿਲਣਾ, ਜਿਹੜਾ ਸਿਗਰਟ ਪੀਂਦਾ ਉਹਨੂੰ ਸਿਗਰਟ ਪੀਣ ਨੂੰ ਨਹੀਂ ਮਿਲਦੀ। ਪਤਾ ਨਹੀਂ ਕੌਣ ਕੰਟੈਸਟੈਂਟ ਸੀਗਾ ਬਿਗ ਬੋਸ ਦਾ, ਉਹ ਉਹਨੂੰ ਜਦੋਂ ਪੁੱਛਿਆ ਸਕ੍ਰਿਪਟਡ ਹੁੰਦਾ, ਕਹਿੰਦਾ ਸਕ੍ਰਿਪਟਡ ਨਹੀਂ ਹੈ, ਕਹਿੰਦਾ ਸਕ੍ਰਿਪਟ ਇਹ ਤੇ ਸਾਨੂੰ ਓਬਵੀਅਸਲੀ ਇਹ ਪਤਾ ਹੀ ਆ ਕਿ ਬਈ ਜੇ ਕੁਛ ਮਸਾਲਾ ਨਹੀਂ ਦਊਂਗੇ ਤਾਂ ਦਿਸੂਗੇ ਨਹੀਂ, ਕਿਉਂਕਿ 24 ਘੰਟੇ ਦੀ ਫੁਟੇਜ, ਮਗਰ 1 ਘੰਟੇ ਚ ਜਿੰਨਾ ਇੰਨਾ ਤਕੜਾ ਕੁਛ ਕਰੋ ਕਿ ਘੰਟਾ ਤੁਹਾਡਾ ਘਟੇ, ਤੁਸੀਂ ਆਓ ਉਹਦੇ ਅੰਦਰ। ਕਹਿੰਦਾ ਮੇਨ ਇਸ਼ੂ ਪਤਾ ਕਿੱਥੋਂ ਆਉਂਦਾ ਕਿ ਐਵਰੀ ਵਨ ਹੂ ਇਜ਼ ਦੇਅਰ ਉਹ ਪੀਂਦਾ ਖਾਂਦਾ ਹੈ, ਹਨਾ, ਤੇ ਕਹਿੰਦਾ ਉੱਥੇ ਮਿਲਣਾ ਨਹੀਂ ਤੁਹਾਨੂੰ। ਅੱਛਾ, ਜੇ ਮਿਲਣਾ ਤੇ ਬਹੁਤ ਹੀ ਲਿਮਿਟਿਡ, ਕਿਉਂਕਿ ਕਹਿੰਦੇ ਇਹਨਾਂ ਨੂੰ ਪਤਾ, ਇਹਨਾਂ ਨੇ ਤਕੜੇ ਪੈਨਲਿਸਟ ਰੱਖੇ ਹੁੰਦੇ ਆ, ਸਾਈਕੋਲੋਜਿਸਟ, ਸਾਈਕੈਟ੍ਰਿਸਟ ਵਗੈਰਾ ਦੇ, ਕਿ ਕਿਸੇ ਬੰਦੇ ਨੂੰ ਬਿਨਾਂ ਆਮ ਸ਼ਾਂਤ ਸ਼ਾਂਤ ਬੰਦੇ ਨੂੰ ਕਿਸੇ ਇਰੀਟੇਟ ਕੀਤਾ ਜਾ ਸਕਦਾ,
0: ਹਨਾ,
1: ਕਿ ਸਮਝੋ ਤੁਸੀਂ ਤੁਸੀਂ ਆਦੀ ਹੋ ਕਿ ਤੁਸੀਂ ਲੈਟ ਸਪੋਜ਼ ਤੁਸੀਂ ਬ੍ਰੇਕਫਾਸਟ ਕਰਨ ਦੇ ਆਦੀ ਹੋ ਕਿ ਤੁਸੀਂ ਖਾਣਾ ਹੋ ਜਾਂਦਾ, ਬ੍ਰੇਕਫਾਸਟ ਸੀਰੀਅਲ ਖਾਣਾ, ਦੁੱਧ ਚਾਹੀਦਾ, ਤੇ ਤੁਸੀਂ 9 ਵਜੇ ਹੀ ਕਰਦੇ ਹੋ, ਜਾਣ ਕੇ ਤੁਹਾਡੇ ਕੋਲ ਗਰੋਸਰੀ ਆਉਣੀ ਹੈ 12 ਵਜੇ, ਤੁਹਾਡਾ ਬ੍ਰੇਕਫਾਸਟ ਲੇਟ ਹੋ ਗਿਆ। ਕਹਿੰਦੇ ਇਹ ਚੀਜ਼ਾਂ ਇਹ ਸਭ ਦਿਖਾਉਂਦੇ ਨਹੀਂ ਆ, ਪਰ ਤੁਹਾਡੇ ਖਾਣ ਪੀਣ, ਤੁਹਾਡੀ ਆਦਤਾਂ ਨਾਲ ਇੱਦਾਂ ਦਾ ਖੇਡਦੇ ਆ ਕਿ ਤੁਸੀਂ ਆਪਣੇ ਜਿਸ ਵੀ ਘਰ 'ਚ ਰਹਿੰਦੇ ਹੋ, ਹਨਾ, ਤੁਹਾਡਾ ਵਾਸ਼ਰੂਮ ਅਗੇਨ ਮਾਸਟਰ ਬੈਡਰੂਮ 'ਤੇ ਮੇਰੇ ਖਿਆਲ ਨਾਲ ਪ੍ਰੀਟੀ ਮਚ ਸ਼ੋਰ ਦਰਵਾਜ਼ਾ ਵੀ ਲੱਗਾ ਹੁੰਦਾ ਹੋਏਗਾ ਉਹਨਾਂ ਬਾਥਰੂਮਾਂ 'ਚ, ਅਤੇ ਇੱਥੇ ਤੁਸੀਂ ਤੁਹਾਨੂੰ ਸ਼ੇਅਰ ਕਰਨੀ ਪੈਂਦੀ ਹੈ ਸਪੇਸ, ਕਈ ਵਾਰੀ ਜਾਣ ਕੇ ਇੱਦਾਂ ਕਹਿ ਦੇਣਗੇ ਕਿ ਆਹ 2 ਅਸੀਂ ਨਾ ਠੀਕ ਕਰਾਉਂਦੇ ਪਏ ਹਾਂ, ਸੋ ਆਹ 4 ਹੀ ਨੇ। ਕਹਿੰਦੇ ਇਹ ਤੁਹਾਡੇ ਰੂਟੀਨ ਨਾਲ, ਇੱਕ ਤਾਂ ਵੈਸੇ ਤੁਸੀਂ ਰੂਟੀਨ ਤੋਂ ਪਰੇ ਹੋ, ਆਪੇ ਬਰਤਨ ਸਾਫ਼ ਕਰੋ, ਆਪੇ ਖਾ ਰਹੇ ਹੋ, ਜੋ ਕਰ ਰਹੇ ਹੋ, ਵਟੈਵਰ, ਹੈ ਨਾ, ਅਤੇ ਤੁਹਾਨੂੰ ਇੱਦਾਂ ਇਰੀਟੇਟ ਕਰਦੇ ਤਾਂ ਕਿ ਤੁਸੀਂ ਕਲੇਸ਼ ਕਰੋ ਅਤੇ ਲੋਕ ਦੇਖਣ ਤਾਂ ਇੰਜੋਏ ਕਰੋ।
0: ਸੋ ਬੇਸਿਕਲੀ ਤੁਹਾਡਾ ਕਲੇਸ਼
1: ਤੁਹਾਨੂੰ, ਹਾਂ, ਮਤਲਬ ਬੇਸਿਕਲੀ ਹੁਣ ਇੰਡੀਅਨ ਟੀਵੀ 'ਤੇ ਇਹ ਠੱਪਾ ਲੱਗ ਚੁੱਕਾ ਕਿ ਕਲੇਸ਼ ਹੀ ਵਿਕਦਾ।
0: ਹਾਂ, ਕਿਉਂਕਿ ਜਿੰਨੇ ਵੀ ਪਰਿਵਾਰਿਕ ਡਰਾਮਿਆਂ ਦੇ ਨਾਂ ਦੇ ਉੱਤੇ ਸਾਰਾ ਉਹ ਕਲੇਸ਼ ਹੀ ਆ।
1: ਉਹ ਵੀ ਮਤਲਬ ਉਹ ਤਾਂ ਉਦੋਂ ਤੋਂ ਸ਼ੁਰੂ ਹੋ ਗਿਆ ਸੀਗਾ ਨਾ, ਇਹ ਜਿਹੜੇ ਆਏ ਸੀਗੇ 2002-03 ਦੇ ਅੰਦਰ, ਜਿੰਨੇ ਵੀ ਆਹ ਸਾਊਸ ਬਹੂ ਟਾਈਪ ਸੀਰੀਅਲ ਸ਼ੁਰੂ ਹੋਏ ਸੀ, ਉਹ 'ਚ ਵੀ ਆ ਗਿਆ ਸੀ ਕਿ ਉਹ ਔਰਤਾਂ ਹੀ ਔਰਤਾਂ ਨੂੰ ਖਰਾਬ ਕਰ ਰਹੀਆਂ, ਆਟੇ ਮੇਂ ਨਮਕ ਚਲ ਗਿਆ ਜੀ, ਇਹ ਹੋ ਗਿਆ ਜੀ, ਉਹ ਹੋ ਗਿਆ ਜੀ। ਇੱਕ ਪਤਾ ਨਹੀਂ ਪਿੱਛੇ ਜੇ ਕਿਹੜਾ ਸ਼ੋਅ ਆਉਂਦਾ ਹੈਗਾ, ਮੈਂ ਹੈਰਾਨ ਹੋਇਆ, ਮੈਂ ਕੀ ਹੋ ਰਿਹਾ, ਉਹ ਮੱਖੀ ਬਣ ਜਾਂਦੀ ਆ ਉਸ ਘਰ ਦੀ ਜਿਹੜੀ ਨੂੰਹ ਆ, ਉਹਦੇ ਤੋਂ ਕੋਈ ਮੰਤਰ ਕਰਦਾ ਉਹ ਮੱਖੀ ਬਣ ਜਾਂਦੀ ਹੈ।
0: ਵਾਹ,
1: ਫਿਰ ਕਹਿੰਦੇ ਹੇ ਮਾਤਾ ਜੀ ਮੈਂ ਮੱਖੀ ਤੋਂ ਬਣ ਗਈ ਹਾਂ, ਪਰ ਮੈਂ ਆਪਣੇ ਘਰ ਕੋ ਬਚਾ ਕਰ ਰਹੂੰਗੇ, ਪਤਾ ਨਹੀਂ ਮੱਖੀ ਬਣ ਗਈ ਕਿਸ ਤਰੀਕੇ ਨਾਲ ਸੈੱਟ ਕਰਦੇ। ਮੈਂ ਕਿਹਾ ਇਹ ਬੰਦਾ ਕੀ ਨਸ਼ਾ ਕਰ ਰਿਹਾ, ਰਾਈਟਰ ਕੋਈ ਮੈਨੂੰ ਦੱਸੇ। ਬੱਚਿਆਂ ਵਾਲਾ, ਇਟਸ ਗੁੱਡ, ਤੁਸੀਂ ਵੀ ਦੇਖੋ, ਇੰਜੋਏ ਕਰੋਗੇ। ਮੈਨ ਵਰਸਿਸ ਬੀ, ਉਹ ਵੀ ਇਹ ਕਿ ਉਹਦੇ ਘਰ ਦੇ ਅੰਦਰ ਮਧੂ ਮੱਖੀ ਆ ਗਈ ਹੈ ਯਾਰ, ਭੁੰਡੀ ਆ ਗਈ ਆ।
0: ਅੱਛਾ,
1: ਉਹ ਹੁਣ ਤੰਗ ਆਇਆ ਪਿਆ, ਤੇ ਉਹੀ ਜਿਸ ਤਰ੍ਹਾਂ ਮਿਸਟਰ ਬੀਨ ਚ ਸੀਗਾ, ਇਹ ਚ ਥੋੜਾ ਬਹੁਤ ਬੋਲਦਾ, ਪਰ ਅਗੇਨ ਉਹਦੀ ਬੋਡੀ ਲੈਂਗੁਏਜ ਤੇ ਉਹਦੀ ਹਨਾ ਹੁਨਰ ਉਹੀ ਆ। ਇੰਨਾ ਵਧੀਆ 7-8 ਐਪੀਸੋਡ ਇੱਕੋ ਵਾਰ ਚ ਦੇਖ ਜਾਂਦੇ ਹੈ ਵੀ, ਮਤਲਬ ਠੀਕ ਜੇ, ਮਤਲਬ 25-26 ਮਿੰਟ ਵਾਲੇ ਐਪੀਸੋਡ, ਵੈਰੀ ਗੁੱਡ ਗੁੱਡ
0: ਨਹੀਂ, ਉਹ ਤੇ ਚਲੋ ਗਏ ਨਾ, ਉਹ ਤੇ ਕ੍ਰੀਏਟੀਵਿਟੀ ਹੋ ਗਈ ਵੀ ਕੋਈ ਐਂਟਰਟੇਨਮੈਂਟ ਹੋ ਗਈ, ਪਰ ਇਹ ਇੱਕ ਖਾਸ, ਪਰ ਚਲੋ ਇੱਕ ਸੋਰਟ ਆਫ ਐਡਿਕਸ਼ਨ ਹੀ ਆ ਇਸ ਤਰ੍ਹਾਂ ਦੇ, ਇਸ ਤਰ੍ਹਾਂ ਦੇ ਸ਼ੋਆਂ ਦੀ, ਤੇ ਜਿਨ੍ਹਾਂ ਨੂੰ ਹੈਗੀ ਆ ਉਹਨਾਂ ਨੂੰ ਬਹੁਤ ਹੈ। ਆਪਾਂ ਹੁਣ ਉਹ ਵੇਖੀਏ, ਕਿਉਂਕਿ ਕਿਤੇ ਨਾ ਕਿਤੇ ਕੁਛ ਨਾ ਕੁਛ ਤੇ ਉਹਦੇ ਵਿੱਚੋਂ ਸ਼ਾਇਦ ਤੁਹਾਨੂੰ ਆਪਣੇ ਵਰਗਾ ਲੱਭ ਹੀ ਜਾਂਦਾ।
1: ਮੈਂ ਤਾਂ ਇਹ ਕਹਿ ਰਿਹਾ, ਦੇਖੋ ਇੰਡੀਆ ਦਾ ਸਭ ਤੋਂ ਵੱਡਾ ਸੁਪਰ ਸਟਾਰ ਪਿਛਲੇ 5-6 ਸਾਲ ਤੋਂ ਕੋਈ ਹਿੱਟ ਫਿਲਮ ਹੀ ਨਹੀਂ ਆਈ, ਹੀ ਇਜ਼ ਜਸਟ ਡੂਇੰਗ ਬਿਗ ਬੋਸ, ਫੈਕਟ ਹੈ।
0: ਕੌਣ ਹੈ ਸਲਮਾਨ?
1: ਸਲਮਾਨ ਖਾਨ, ਕੋਈ ਇੰਨੀ ਮਸ਼ਹੂਰ ਕੋਈ ਹਿੱਟ ਫਿਲਮ ਹੀ ਨਹੀਂ ਆਈ ਹੈ ਇੰਨੇ ਟਾਈਮ ਤੋਂ।
0: ਅੱਛਾ, ਇਹ ਆਪਣਾ ਹੁੰਦਾ ਇਹਨਾਂ ਦਾ, ਜਾਂ ਇਹਨਾਂ ਨੂੰ ਉਹਦੀ ਮਤਲਬ ਪੀਆਰ ਦੀ ਕਿਸੇ ਨੇ ਹਾਇਰ ਕੀਤਾ ਹੁੰਦਾ, ਅੱਗੇ ਲਾਇਆ ਹੁੰਦਾ
1: ਕਿ ਮਤਲਬ,
0: ਮਤਲਬ ਇਹ ਹੈ ਵੀ ਉਹਨਾਂ ਦਾ ਆਪਣਾ ਇਨਵੈਸਟਮੈਂਟ ਹੁੰਦੀ ਪ੍ਰੋਡਿਊਸਰ ਦੇ?
1: ਬਿਗ ਬੋਸ ਨਹੀਂ ਉਹਨਾਂ ਦੀ, ਇਹ ਐਂਡਮੋਲ ਦਾ। ਪਰ ਜਿਸ ਤਰ੍ਹਾਂ ਜਦੋਂ ਕਪਿਲ ਸ਼ਰਮਾ went through a very bad phase, ਹਨਾ, ਤੇ ਕਲਰਸ ਤੋਂ ਸੋਨੀ ਤੇ ਆਇਆ ਜਦੋਂ ਹਨਾ, ਤਾਂ ਉਹ ਸਲਮਾਨ ਖਾਨ ਦੀ ਪ੍ਰੋਡਕਸ਼ਨ ਸੀਗੀ, ਸਲਮਾਨ ਖਾਨ ਨੇ ਪ੍ਰੋਡਿਊਸ ਕੀਤਾ ਸੀਗਾ
0: ਉਹਦਾ ਪੈਸਾ
1: K9 ਹਾਂ ਜਿੱਥੇ K9 ਪ੍ਰੋਡਕਸ਼ਨ ਲਿਖਿਆ ਆ ਗਿਆ ਉਹ ਸਲਮਾਨ ਖਾਨ, ਬੇਸਿਕਲੀ ਸਲਮਾਨ ਖਾਨ ਦੇ ਬੈਸਟ ਫਰੈਂਡ ਦਾ ਪੈਸਾ, ਸੋ ਓਬਵੀਅਸਲੀ ਸਲਮਾਨ ਖਾਨ ਦਾ ਹੀ ਪੈਸਾ, ਇਹਨਾਂ ਲੋਕਾਂ ਨੇ ਵੀ ਕਿਹੜਾ ਇਸ ਤਰ੍ਹਾਂ ਸ਼ੋਅ ਕਰਨਾ ਹੁੰਦਾ ਸਿੱਧੇ ਤੌਰ 'ਤੇ ਹਨਾ। ਸੋ ਇਹ ਵਾਲਾ ਤਾਂ ਐਂਡੇਮੋਲ ਵਾਲਿਆਂ ਦਾ ਸ਼ੋਅ ਆ, ਸਲਮਾਨ ਖਾਨ ਗੈਟਸ ਪੇਡ ਅਰਾਊਂਡ 3-5 crore ਰੁਪੀਜ਼ ਐਵਰੀ ਐਪੀਸੋਡ,
0: ਹਫ਼ਤੇ
1: 'ਚ ਦੋ ਵਾਰੀ ਆਉਣਾ ਹੀ ਆਉਣਾ।
0: ਪਹਿਲੀਆਂ ਚ ਤੇ ਸ਼ੁਰੂ ਚ ਸ਼ਾਇਦ ਓਲਾ ਜਿਹਾ ਹੀ ਨਾ, ਕਹਿੰਦੇ ਹੁੰਦੇ ਵੀ ਆਵਾਜ਼ ਤੋਂ ਪਛਾਣਦੇ ਵੀ ਉਹਦੀ ਆਵਾਜ਼ ਆ, ਪਰ ਓਦਾਂ ਸਾਹਮਣੇ ਨਹੀਂ ਆਉਂਦਾ।
1: ਉਹ ਬੰਦਾ ਤਾਂ ਬਹੁਤ ਮਸ਼ਹੂਰ ਵੋਕਲ ਆਰਟਿਸਟ ਆ।
0: ਅੱਛਾ, ਉਹ ਹੋ ਰਿਹਾ।
1: ਹਾਂ ਹਾਂ ਹਾਂ, ਉਹ ਬਹੁਤ ਮਸ਼ਹੂਰ ਵੋਕਲ ਆਰਟਿਸਟ ਆ। ਇਨਫੈਕਟ ਅਸੀਂ ਜੇ ਜਿੰਨੀਆਂ ਵੀ ਆਪਣੀ ਲਾਈਫ 'ਚ ਸਾਊਥ ਇੰਡੀਅਨ ਫਿਲਮਾਂ ਵੇਖੀਆਂ, ਉਹਨਾਂ ਸਾਰਿਆਂ ਦੇ ਹੀਰੋ ਦੀ ਆਵਾਜ਼ ਸੇਮ ਆ, ਉਹ ਇਹਦੀ ਹੀ ਹੈ। ਉਹ ਇਹ ਬਿਗ ਬੋਸ ਵਾਸਤੇ ਆਵਾਜ਼ ਭਾਰੀ ਕਰਦਾ, ਬੇਸ ਵਧਾਉਂਦਾ, ਅਦਰਵਾਈਜ਼ ਉਹ ਜਿੰਨੇ ਵੀ ਤੁਹਾਡੇ ਆਹ ਮਤਲਬ ਸ਼੍ਰੇਸ਼ ਤਲਪੜੇ ਨੇ ਜਿਸ ਤਰ੍ਹਾਂ ਆਵਾਜ਼ ਦੇ ਦਿੱਤੀ, ਅੱਲੂ ਅਰਜੁਨ ਦੀ ਆਹ ਕਿਹੜੀ ਫਿਲਮ ਆਈ ਸੀ ਪਿੱਛੇ ਜੇ, ਪੁਸ਼ਪਾ
0: ਹੈ ਨਾ,
1: ਅਤੇ ਜਾਂ ਫਿਰ ਸ਼ਰਦ ਕੇਲਕਰ ਨੇ ਆਵਾਜ਼ ਦਿੱਤੀ ਇਹਦੇ ਵਾਸਤੇ, ਬਾਹੂਬਲੀ ਵਾਸਤੇ।
0: ਅੱਛਾ, ਆਪਣੀ ਨਹੀਂ ਆਵਾਜ਼ ਉਹਨਾਂ ਦੀ?
1: ਹਾਂ ਓਬਵੀਅਸਲੀ, ਇਹਨਾਂ ਦੋਨਾਂ, ਇਹਨਾਂ ਦਾ ਤਾਂ ਅੱਛਾ ਐਕਸੈਂਟ ਨਹੀਂ ਨਾ ਹਿੰਦੀ ਦਾ, ਪਰ ਇਹ ਦੋ ਤੁਸੀਂ ਕੇਸ ਮਾਈਨਸ ਕਰ ਦਿਉ, ਉਹ ਜਿਹੜਾ ਬੰਦਾ ਜਿਹੜਾ ਬਿਗ ਬੋਸ ਦੀ ਆਵਾਜ਼ ਦਿੰਦਾ, ਆਈ ਐਮ ਨੋਟ ਗੈਟਿੰਗ ਹਿਜ਼ ਨੇਮ, ਪਤਾ ਨਹੀਂ ਸ਼ਿਵ ਨਾਮ ਓਮ ਨਾਮ ਇੱਦਾਂ ਹੀ ਨਾਮ, ਉਹ ਬੰਦੇ ਦਾ ਹੀ ਕੰਮ ਹੈ ਸਾਰਾ। ਉਹ ਮੇਨ ਹੀਰੋ ਦੀ ਆਵਾਜ਼ਾਂ ਜਦੋਂ ਵੀ ਸੁਣੋਗੇ ਉਹਦੀਆਂ, ਇਹ ਥੋੜਾ ਬਹੁਤ ਮੋਡੂਲੇਸ਼ਨ ਕਰਦਾ ਰਹਿੰਦਾ, ਪਰ ਹੁਣ ਜਦੋਂ ਮੈਂ ਤੁਹਾਨੂੰ ਕਿਹਾ ਤਾਂ ਤੁਸੀਂ ਕਦੇ ਵੀ ਦੇਖੋਗੇ ਨਾ ਤੁਹਾਨੂੰ ਪਤਾ ਲੱਗ ਜਾਏ ਕਿ ਆਹ ਫਿਲਮ ਵਾਲਾ ਮੇਨ ਐਕਟਰ ਵਾਲੀ ਆਵਾਜ਼ ਦੂਸਰੇ ਵਾਲੀ ਹਾਂ ਸਿਮਿਲਰ ਹੀ ਆ, ਥੋੜਾ ਇੱਦਾਂ ਨਹੀਂ ਇੱਦਾਂ ਕੀਤਾ, ਬਸ ਇੰਨਾ ਫਰਕ।
0: ਜਿੱਦਾਂ AI 'ਚ ਉਹ ਬਣਾਏ ਜਾਂਦੇ ਆ ਗਾਣੇ, ਪਰ ਜਨਾਨੀ ਬੰਦਾ ਇੱਕੋ ਹੀ ਆ। ਚਲੋ ਖੈਰ, ਬਹੁਤ ਸਾਰਾ ਕੁਛ ਆ, ਬਹੁਤ ਕੁਛ ਆ ਸਾਡੇ ਆਸ ਪਾਸ, ਮਤਲਬ ਇੰਨਾ ਕੁ ਕੁਛ ਆ ਵੀ ਤੁਸੀਂ ਜਿਹੜੀ ਇੱਕ ਚੀਜ਼ ਦੇ ਵਿੱਚ ਫਸ ਕੇ ਰਹਿ ਗਏ, ਬਸ
1: ਰਹਿ ਗਏ ਸੋ ਰਹਿ ਗਏ,
0: ਉਸੇ 'ਚ ਹੀ ਰਹਿ ਗਏ ਤੁਸੀਂ, ਫਿਰ ਉੱਥੋਂ ਬਾਹਰ ਨਹੀਂ ਨੇ ਤੁਸੀਂ ਨਿਕਲ ਪਾਉਂਦੇ। ਤੁਹਾਨੂੰ ਲੱਗਦਾ ਵੀ ਚਾਰ ਉਹ ਲੜੀ ਜੀ ਤੁਰੀ ਆ, ਉਹੀ ਵੇਖੀ ਜਾਂਦੇ। ਅਤੇ ਖੈਰ, ਜਿਹਦੇ ਵੀ ਸਮੇਂ ਦੇ ਉੱਤੇ ਤੁਸੀਂ ਇਸ ਟਾਈਮ ਸ਼ੋਅ ਸੁਣ ਰਹੇ ਹੋ, ਕਿਉਂਕਿ ਸਾਡੇ ਰਿਪੀਟ ਵੀ ਚੱਲਦੇ ਨੇ ਇਸ ਪ੍ਰੋਗਰਾਮ ਦੇ, ਅਤੇ ਉਸੇ ਸਮੇਂ ਦੇ ਮੁਤਾਬਕ ਇਹਨੂੰ ਤੁਸੀਂ ਸੈੱਟ ਕਰ ਲਿਓ। ਉਹ ਸਾਡਾ ਸਵੇਰੇ ਸਵੇਰੇ ਤੁਸੀਂ ਸੁਣ ਰਹੇ ਹੋ ਤੇ ਤੁਹਾਨੂੰ ਲੱਗ ਰਿਹਾ ਹੋਵੇ ਵੀ ਸਵੇਰੇ ਸਵੇਰੇ ਯਾਰ ਮਤਲਬ ਸੈਡ ਸੌਂਗ
1: ਕਿਹੜੀ ਕਿਹੜੀ ਯਾਦ ਕਰਾਤੀ,
0: ਤੇ ਸਵੇਰੇ ਤੇ ਬੇਸਿਕ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਯਾਰ, ਮੈਨੂੰ ਲੱਗਦਾ ਵੀ ਇਹ ਕੋਈ ਕੰਪਲਸ਼ਨ ਨਹੀਂ ਆ। ਹਾਂ, ਇੱਕੋ ਕੈਟੇਗਰੀ ਹੁੰਦੀ ਹੈ ਜਿਹੜੀ ਉਹ ਸੁਣ ਕੇ ਤੇ ਰੋ ਰਹੀ ਹੁੰਦੀ ਹੈ, ਪਰ ਇਹ ਕੋਈ ਜ਼ਰੂਰੀ ਤਾਂ ਨਹੀਂ ਆ ਵੀ ਸੈਡ ਸੌਂਗ ਸੁਣ ਕੇ ਤੇ ਤੁਹਾਨੂੰ ਉਹ ਇਹ ਲੱਗੇ ਵੀ ਹਾਂ ਕੋਈ ਕਿਸੇ ਨੂੰ ਯਾਦ ਹੀ ਕਰ ਰਿਹਾ ਵਾ, ਕੋਈ ਰੋ ਹੀ ਰਿਹਾ ਵਾ, ਜਾਂ
1: ਹਨਾ
0: ਵੀ ਹਾਂ ਉਹ ਇੱਦਾਂ ਦਾ ਹੋਇਆ ਤੁਹਾਡੇ ਨਾਲ ਕੁਛ। ਸੋ ਉਹ ਵੈਸੇ ਹੀ ਆਈ ਥਿੰਕ ਇੱਕ ਦੌਰ ਹੀ ਜਦੋਂ ਮੰਨ ਲਓ
1: ਮਸ਼ਹੂਰ ਹੋ ਗਏ,
0: ਹਾਂ ਜਦੋਂ ਮੰਨ ਲਓ ਇਹ ਸੈਡ ਹੀ ਸੈਡ ਤੇ ਮਤਲਬ ਇਸੇ ਕੈਟੇਗਰੀ ਦੇ ਗਾਣੇ ਚੱਲਦੇ ਹੁੰਦੇ ਸੀ। ਅੱਜ ਕੱਲ੍ਹ ਖੈਰ ਨਹੀਂ ਆ ਉਹ,
1: ਕੋਈ ਤੜਕਦਾ ਫੜਕਦਾ ਚਟਪਟਾ ਜਿਹਾ ਗਾਣਾ ਸੁਣਾ ਜਾਣਾ ਲੋਕ,
0: ਚਟਪਟਾ ਕਿੱਦਾਂ ਦਾ ਸੁਣਨਾ, ਮਤਲਬ
1: ਕੁਛ ਵੀ ਚਟਪਟਾ ਜਿਹਾ ਸੁਣਾ ਦੋ ਨਾ,
0: ਚਟਪਟਾ ਮਤਲਬ ਦਰਦ ਭਰੇ ਹੋਊਗਾ, ਫਿਰ ਬਾਕੀ ਸਾਰੇ ਆਪਾਂ ਦਰਦ ਭਰੇ ਚਲਾਏ ਆ।
1: ਅੱਛਾ ਫਿਰ ਅੱਜ ਫਿਰ ਠੀਕ ਹੈ, ਜਾਂਦੇ ਜਾਂਦੇ ਵੀ
0: ਜਿਹੜਾ
1: ਇੱਕ ਅੱਧਾ ਰਹਿ ਗਿਆ ਜਿਹਨੂੰ ਚੇਤੇ ਨਹੀਂ ਆਈ ਹੁਣ ਵੀ ਅੱਜ ਵੀ ਅਖੀਰ ਲਗਾਣਾ ਜਾਂਦਾ,
0: ਨਹੀਂ ਅਪ ਟੂ ਯੂ ਵੈਸੇ ਜੇ ਤੁਸੀਂ ਮਤਲਬ
1: ਨਹੀਂ ਨਹੀਂ ਨਹੀਂ ਸੁਣਾਓ ਫਿਰ,
0: ਨਹੀਂ ਵੇਖ
1: ਨਹੀਂ ਸੈਡ ਹੀ ਸੁਣਾਓ ਫਿਰ
0: ਵੇਖ ਲਓ,
1: ਫਿਰ ਜੇ ਸੁਣਾਉਣਾ ਹੀ ਹੈ ਫਿਰ ਉਹ ਸੁਣਾਓ ਨਾ, ਦ ਕਿੰਗ ਆਫ ਸੈਡ ਸੌਂਗਸ ਉਸ ਵੇਲੇ ਦਾ ਮੇਰੀ ਨਜ਼ਰਾਂ ਚ,
0: ਆਪਾਂ
1: ਕਿੱਥੇ
0: ਇੱਕ ਪਾਸੇ ਆਪਾਂ ਕਿਹੜੇ ਸੁਣੇ ਆ ਯਾਰ, ਹੈ
1: ਫਿਰ ਸਾਬਰਕੋਟੀ ਸਾਹਿਬ ਤੋਂ ਉੱਪਰ ਕੋਈ ਨੀ ਆਵੇ,
0: ਤਾਂ ਲੱਗ ਨਹੀਂ ਰਿਹਾ ਵੀ ਜੋ ਮੈਂ ਸੁਣਾਉਣਾ ਉਹੀ ਸੁਣਾਉਣਾ।
1: ਹਾਂ ਮੈਨੂੰ ਪਤਾ, ਮੈਂ ਵੀ ਕਿਹੜਾ ਰੁਕਣਾ,
0: ਮਹਿਸੂਸ ਨਹੀਂ ਹੋ ਰਿਹਾ ਮਤਲਬ ਇੱਦਾਂ ਕਿੱਦਾਂ, ਨਹੀਂ ਯਾਰ ਔਖਾ, ਮੈਂ ਕੋਸ਼ਿਸ਼ ਕਰ ਰਿਹਾ ਮੈਂ ਨਾਲ ਨਾਲ, ਪਰ ਔਖਾ ਹੋ ਜਾਂਦਾ ਵਾ ਜੋ ਹੈਗਾ ਵਾ ਨਾ ਜੋ ਮਤਲਬ।
1: ਪਰ ਇਹ ਇੱਕ ਗੱਲ ਆ, ਇਹ ਵਾਲੇ ਗਾਣੇ ਕਿਹੜਾ ਸੀਗਾ, ਹੰਝੂਆਂ ਦੇ ਵਿੱਚ ਗਮ ਪਾ ਕੇ ਪੀਣਾ ਸਿੱਖ ਲਿਆ।
0: ਅੱਛਾ,
1: ਟੈਰਿਫਿਕ ਵੀਡੀਓ, ਕਿਆ ਵੀਡੀਓ, ਉਸ ਗਾਣੇ ਦੀ ਵੀਡੀਓ ਮੈਨੂੰ ਹਜੇ ਤੱਕ ਯਾਦ ਆ, ਕਿਆ ਸੀਨ,
0: ਜਾਵੇ ਦਰਦ ਤੇਰੇ ਬਾਜੂ ਜਿਹਨੇ ਸਿੱਖ ਲਿਆ।
1: ਹਾਂ
0: ਓਕੇ, ਮੈਨੂੰ ਚੇਤਾ ਨਹੀਂ ਹੁਣ ਕਿਹੜੀ ਵੀਡੀਓ ਸੀ
1: ਉਹਦੇ ਅੰਦਰ, ਉਹ ਭਾਈ ਮੈਨੂੰ ਮਾਡਲ ਦਾ ਨਾਮ ਭੁੱਲ ਗਿਆ, ਸਗੋਂ ਤੁਸੀਂ ਹੀ ਉਸ ਦਿਨ ਦੱਸਿਆ ਸੀਗਾ, ਉਹਨੇ ਪ੍ਰੋਪਰ ਬਨੈਣ ਜੀ ਪਾਈ ਹੋਈ ਆ ਅਤੇ ਉਹਦੀ ਐਕਸ ਗਰਲਫ੍ਰੈਂਡ ਆ ਕੇ ਨਾ ਕਾਰ ਰੋਕਦੀ ਕਰਕੇ, ਉਹ ਫਿਰ
0: ਰਾਹੁਲ ਦੇਵ
1: ਮੀਂਹ ਪੈਂਦਾ ਨਹੀਂ ਰਾਹੁਲ ਦੇਵ ਨਹੀਂ ਸੀਗਾ ਇਹਦੇ ਅੰਦਰ ਕੋਈ ਹੋਰ ਜਿਹੜਾ ਮੈਨੂੰ ਉਹ ਵੀ ਗਾਣਾ ਭੁੱਲ ਗਿਆ ਜਿਹੜਾ ਉਸ ਦਿਨ ਤੁਸੀਂ ਦਿਖਾਉਂਦੇ ਪਏ ਸੀਗੇ ਮਨਮੋਹਨ ਵਾਰਿਸ ਸਾਹਿਬ ਦਾ ਗਾਣਾ ਸੀ ਮੇਰੇ ਖਿਆਲ ਨਾਲ ਕੋਈ ਜਿਹਦੇ ਅੰਦਰ ਉਹ ਸੀਗਾ ਤੁਸੀਂ ਕਿ ਹਨਾ ਪਹਿਲੇ ਨਹੀਂ ਦਿਲਜੀਤ ਦੋਸਾਂਝ ਦਾ ਇੱਕ ਗਾਣਾ ਸੀਗਾ ਜਿਹਦੇ ਅੰਦਰ ਹੀ ਵਾਜ ਮੈਂ ਕਿਹਾ ਖਾੜਕੂ ਗਾਣੇ ਦੇ ਅੰਦਰ ਸੀਗਾ
0: ਅੱਛਾ ਅੱਛਾ ਉਹ ਠੀਕ ਹੈ ਬਿੱਲਾ ਜੀ
1: ਤੇਰੇ
0: ਬਾਜੋ ਜੀਣਾ ਸਿੱਖ ਲਿਆ ਓਕੇ ਚਲੋ ਖੈਰ ਆਪਾਂ ਧਰਮਪ੍ਰੀਤ ਸੁਣਦੇ ਲੋ ਜੀ ਆਪਾਂ ਧਰਮਪ੍ਰੀਤ ਸੁਣਦੇ ਹਾਂ ਤੇ ਨਾਲ ਤੁਹਾਡੇ ਕੋਲ ਲੈਣੇ ਆ ਇਜਾਜ਼ਤ ਪ੍ਰੋਗਰਾਮ ਸੀ ਅੱਜ ਬੋਇਜ਼
1: ਮੀਟਅਪ ਤੇ ਸਾਡੇ ਵੱਡੇ ਵਾਲੇ ਮੇਨ ਵਾਲੇ ਬੋਇਜ਼ ਸਾਹਿਬ ਥੈਂਕ ਯੂ ਸੋ ਮਚ ਸਾਡੇ ਇਸ ਪ੍ਰੋਗਰਾਮ ਚ ਸ਼ਿਰਕਤ ਕਰਨ ਲਈ ਥੈਂਕ ਯੂ ਸੋ ਮਚ
0: ਧੰਨਵਾਦ ਜੀ ਸ਼ੁਕਰੀਆ ਇਸ ਪ੍ਰੋਗਰਾਮ ਦਾ ਹਿੱਸਾ ਬਣਾਉਣ ਦੇ ਲਈ ਤੇ ਹੁਣ ਤੁਹਾਡੇ ਕੋਲ ਲੈਣੇ ਆ ਇਜਾਜ਼ਤ ਤੇ ਗਾਣਾ ਸੁਣਦੇ ਆ ਧਰਮਪ੍ਰੀਤ ਦੀ ਆਵਾਜ਼ ਦੇ ਵਿੱਚ ਉਹ ਕੁੜੀ ਕੌਣ
1: ਉਹ ਕੁੜੀ ਕੌਣ
0: ਉਹ ਕੁੜੀ ਕੌਣ ਮਤਲਬ ਸੋਚ ਵੇਖਿਓ ਤੁਸੀਂ ਮਤਲਬ ਵੇਖੋ ਵੀ ਕੁੜੀ ਜਿਹੜੀ ਮਤਲਬ ਨਵੀਂ ਨਵੀਂ ਵਿਆਹੀ ਆਈ ਆ ਉਹ ਕੀ ਨੋਟ ਕਰਦੀ ਆ ਆ ਵੇਖ ਜਰਾ

0: Oui.
1: Capote. इतना दुख, इतनी तकलीफ, माय गॉड, किस तरह हो सकता है भाई कि इतना दुख तकलीफ किसी गाने के अंदर कोई सिंगर ले आवे। तो मेरी गल सुनो भाई, मैं नहीं चलाया है गाना, ठीक है, मैं पहले ही दस दवा। सत श्री अकाल, आदाब, मैं हाँ कृष्णा, तुसी सुन रहे हो बॉयज मीट अप ऑन रेडियो, हाँ जी 1674 AM। ते अज मेरा जेड़ा गेस्ट है, माय फेवरेट डायलॉग आई वुड लाइक टू से कि जो चाचा वही भतीजा है, जो भतीजा वही चाचा, चाचा कोई है ही नहीं। चाचा जी लगा रहे हैं जी गाने। सत श्री अकाल रंजोत चाचा जी, कैसे हैं आप?
2: सत श्री अकाल जी, सत श्री अकाल।
1: कैसा लग रहा है आपको आज बॉयज मीटअप में हमारे साथ बैठ कर, बींग अ बॉय, हाउ आर यू फीलिंग टुडे ब्रदर? हाउ आर यू?
2: कपड़ा नवा होवे ना, रिटर्न पॉलिसी हुंदी हले। पुराना होवे पता वा, ए
1: जो है सो है,
2: डिमीज भी नहीं जाना। तलाक लिया वा 60 साल जाके,
1: गुण है
2: यार, मतलब कमाल, मतलब इस उम्र च जाके बंदा किदा डिसाइड कर लेंदा होगा भी यार हुण मैं नहीं कट्ठियां रहना। हुण ते कट्ठियां रहण वाला की आ,
1: हुण ते मतलब कोएग्जिस्टेंस ही आ, रूममेट वाला ही हिसाब हुंदा होएगा, एक टाइम
2: साथ ही आंदे एक दूजे दा, है ना। तुही मतलब इस उम्र च जाके ते तुही मतलब जायदाद वंडोगे, तुही की करोगे?
1: पर चलो छोड़ो, अपन लोकां नाल की लेना, तुसी मैनूं सो हाउ आर यू फीलिंग, किस तरह दा चल रहा थोड़ा दिन आज दा? आर यू फीलिंग गुड, आर यू फीलिंग रिफ्रेश ब्रदर?
2: जी बहुत वधिया दिन, दैट्स नाइस, बहुत सोहना चल रहा है
1: दिन, अच्छा चल रहा है। और मैं आपसे एक जानना चाहता हूँ बात, सुनने वाले मैं यही कहना चाहना कि आज असीं रंजोत सिंह जी नूं इस करके लैके आए बॉयज मीटअप ते, कि देखो जो भी है ते बॉय नहीं कि असीं
2: जे तूं नाल ना हसदा ते फिर ते फिर ठीक सी।
1: मेरा क्या मतलब, कई बार गल की भूमिका बनाते हो ना, बंदा कहता है काफी ऑब्वियस जी गल ही है, पर चलो, पर मेरा बेसिक पॉइंट
2: हंस लिया नाल।
1: हाँ नहीं नहीं, मेरा पॉइंट है एक्चुअली एज अ फॉर्मर, मतलब कि वेरी यौवन से भरा हुआ बॉय, सो मेरा मन से है कि मैं ना वाइब जानना व्हेन यू वर 21 22, की हुंदा सी, की माहौल चाल सी वर्सेस जो है ना जो आज दा माहौल है। आज तो 15-16 साल, मैं एज नहीं रिवील करांगा साडे सीईओ साहब दी, सो व्हाटएवर साल पहला की माहौल हुंदा सीगा, किद्दां दा फील सीगा? लेट सपोज तुसी हुन अपने घर बुलट कीता स्टार्ट डग डग डग करके, मैनू राह चो चक लिया ते आपा पहुंच रहे हैं जी खालसा कॉलेज अंबरसर। ਕੀ ਮਾਹੌਲ ਅੱਜ ਦਾ? ਕਿੱਦਾਂ ਦਾ ਦਿਨ ਆ ਖਾਲਸਾ ਕਾਲਜ ਦਾ ਅੱਜ ਦਾ?
2: ਬਹੁਤ ਵਧੀਆ ਮਾਹੌਲ ਆ ਖਾਲਸਾ ਕਾਲਜ ਤੇ, ਮਤਲਬ ਆਲਵੇਜ਼ ਵਧੀਆ ਵਧੀਆ ਵਧੀਆ ਮਾਹੌਲ ਕਾਲਜ, ਭਾਵੇਂ ਕੋਈ ਵੀ ਹੋਵੇ ਕਾਲਜ, ਉਹ ਵਾਲੀ ਲਾਈਫ ਤੇ ਹਰ ਇੱਕ ਦੀ ਵਧੀਆ ਹੁੰਦੀ ਆ।
1: ਗੋਲਮੋਲ ਜੀ ਕਰਕੇ
2: ਜਿਹੜੀ ਹੱਸ ਕੇ
1: ਦੇਖੋ, ਅੱਛਾ ਹੀ ਆ,
2: ਜਿਹੜੀ ਪਹਿਲਾਂ ਹੱਸ ਕੇ ਲੱਲੀ ਕਰਵਾਈ, ਮੈਂ ਕਿਹਾ ਦੱਸਾਂ ਹੁਣ
1: ਮਾਹੌਲ ਚਾਲ ਕਿੱਥੇ ਖੜਾ ਇਸ ਵਕਤ ਮੈਂ, ਕਿੱਥੇ ਤੁਹਾਡੀ ਵਧੀਆ ਹੈਂਗ ਆਊਟ ਪਲੇਸ? ਮੈਂ ਸੁਣਿਆ ਇੱਕ ਦੋ ਬੜੀ ਮਕਬੂਲ ਥਾਵਾਂ ਨੇ ਖਾਲਸਾ ਕਾਲਜ ਲੋਕ, ਜਿੱਥੇ ਲੋਕੀ ਬੰਕ ਬੁੰਕ ਮਾਰ ਕੇ, ਇੱਕ ਪਤਾ ਨੀ ਮੇਰੇ ਖਿਆਲ ਨਾਲ ਇੱਕ ਬਜ਼ੁਰਗ ਸੀਗੇ, ਉਹ ਸ਼ਾਇਦ ਪੂਰੇ ਵੀ ਹੋਏ ਪਿਛਲੇ ਦਿਨੀ, ਨੰਜੀ?
2: ਹਾਂਜੀ ਹਾਂਜੀ, ਉਹ ਬਾਹਰ ਉਹਨਾਂ ਦਾ ਬਾਹਰ ਹੁੰਦਾ ਸੀ, ਚਾਹ ਦੀ ਦੁਕਾਨ ਸੀ, ਤੇ ਮਤਲਬ ਬੜਾ ਉਹਨਾਂ ਨੇ ਜਿਹੜਾ ਜਿਹੜਾ ਵੀ ਉੱਥੇ ਪੜ੍ਹਿਆ, ਲੱਗਦਾ ਲਗਭਗ ਸਾਰਿਆਂ ਜਿਹੜਾ ਵਾਕਈ ਪੜ੍ਹਿਆ ਉਹਨੇ, ਭਾਵੇਂ ਨਾ ਸੁਣਿਆ ਹੋਵੇ, ਪਰ ਅਦਰਵਾਈਜ਼
1: ਜਿਹੜਾ ਸਾਡੇ ਵਰਗਾ ਪੜ੍ਹਿਆ ਉਹ ਤਾਂ ਗਿਆ ਹੋਵੇ
2: ਬਾਹਰ ਖਲੋਣਾ, ਮਤਲਬ ਗੇਟ ਤੇ, ਉਹਨੂੰ ਤਾਂ ਜ਼ਰੂਰ ਪਤਾ ਹੁੰਦਾ ਹੈ, ਖਾਸ ਤੌਰ ਦੇ ਉੱਤੇ ਜਿਹੜੇ ਐਕਟੀਵਿਟੀਜ਼ ਵਾਲੇ, ਡਰਾਮੇ ਵਾਲੇ ਹੋ ਗਏ, ਭੰਗੜੇ ਵਾਲੇ ਹੋ ਗਏ, ਪਲੇਅਰ ਹੋ ਗਏ, ਤੇ ਉਹ ਸਾਰਿਆਂ ਨੂੰ, ਕਿਉਂਕਿ ਸ਼ਾਮ ਦੇ ਸਮੇਂ ਸਾਹਮਣੇ ਗਰਾਊਂਡ, ਗਰਾਊਂਡ ਵਿੱਚੋਂ ਜਿਹੜਾ ਵੀ ਗਿਆ ਜਾਂ ਹੋਸਟਲ ਚੋਂ ਜਿਹੜਾ ਵੀ ਰਿਹਾ ਵਾ, ਸੋ ਇਹ ਵਾਲੀ ਸਾਰੀ, ਸੋ ਆਪਾਂ ਕੀ ਕਹਿ ਲਈਏ ਵੀ ਮਤਲਬ 80-90% ਕੁੜੀਆਂ ਨੂੰ ਹੋ ਸਕਦਾ ਨਾ ਪਤਾ ਹੋਵੇ ਕਈਆਂ ਨੂੰ, ਪਰ ਜ਼ਿਆਦਾਤਰ ਸਾਰਿਆਂ ਨੂੰ ਪਤਾ ਇਸ ਨਾਂ ਦਾ, ਨੰਜੀ ਟੀ ਸਟਾਲ। ਸੋ ਪਿਛਲੇ ਦਿਨੀ ਇਸ ਸੰਸਾਰ ਯਾਤਰਾ ਨੂੰ ਪੂਰੇ ਕਰਕੇ ਉਹ ਚਲੇ ਗਏ। ਸੋ ਬਾਹਰ ਜਿਹੜੇ ਮਤਲਬ ਕਾਲਜ ਦੇ ਬਾਹਰ ਜਿਹੜੇ ਹੋਰ ਵੀ ਕਈ ਐਕਟੀਵਿਟੀਜ਼, ਮੰਨ ਲਓ ਜਿਹੜੇ ਕੋਈ ਚਾਹ ਵਾਲਾ ਜਾਂ ਇੱਕ ਆਪਣੇ ਹੁੰਦੇ ਸੀ ਭਾਅ ਜੀ ਉਹਦੇ ਵਾਲੇ ਆਪਣੇ ਮੈਂਗੋ ਸ਼ੇਕ, ਬਨਾਨਾ ਸ਼ੇਕ, ਹੈ ਨਾ, ਵੀ ਜ਼ਰੂਰੀ ਥੋੜ੍ਹੀ ਹਰ ਵੇਲੇ ਕਿਸੇ ਨੇ ਚਾਹ ਹੀ ਪੀ ਜਾਣੀ, ਹੈ ਨਾ, ਉਹ ਵੀ ਹੁੰਦਾ ਸੀ। ਅਤੇ ਜਾਂ ਫਿਰ ਬਾਹਰ ਦੋ ਜਿਹੜੇ ਆਪਣੇ ਸੀਗੇ ਮੋਚੀ, ਉਹ ਜ਼ਿਆਦਾ ਮਸ਼ਹੂਰ, ਮੈਂ ਆਈ ਥਿੰਕ ਸੋਨਾ ਤਾਂ ਹਾਲੇ ਵੀ ਹੈਗਾ, ਹਾਲੇ ਵੀ ਕਰਦਾ ਕੰਮ, ਹੁਣ ਤਾਂ ਕਾਫੀ ਬਜ਼ੁਰਗ ਹੋ ਗਿਆ। ਸੋ ਦੋ ਜਣੇ ਹੁੰਦੇ ਸੀ, ਦੂਸਰੇ ਜਿਹੜੇ ਸੀ ਉਹਨਾਂ ਦਾ ਮੈਨੂੰ ਨਾਂ ਨਹੀਂ ਪਤਾ, ਹੁਣ ਤਾਂ ਆਈ ਡੋਂਟ ਨੋ, ਮਤਲਬ ਹੁਣ ਤਾਂ ਵੇਖਿਆ ਨਹੀਂ ਮੈਂ ਇਸ ਵਾਰੀ, ਧਿਆਨ ਜਦੋਂ ਗਏ ਜਾ ਨਹੀਂ ਹੋਇਆ। ਪਰ ਹਾਂ ਇਹ ਖਾਸ ਤੌਰ ਦੇ ਉੱਤੇ ਦੋ ਤਿੰਨ ਚੀਜ਼ਾਂ ਜਾਣ ਨਾਲ, ਫਿਰ ਇੱਕ ਹੋਰ ਸੀ ਦੁਕਾਨ, ਮੈਨੂੰ ਨਾਂ ਜਿਹੜੇ ਉਹ ਭੁੱਲ ਗਏ, ਪਰ ਉਹ ਬਿਲਕੁਲ ਜਿਹੜੀ ਦੁਕਾਨ ਦੇ ਨਾਲ ਦੁਕਾਨ ਉਹਨਾਂ ਦੇ ਸਾਂਝੀ, ਉਹ ਹੈਗੀ ਸੀ ਕਿਤਾਬਾਂ ਵਾਲੀ।
0: ਓਕੇ।
2: ਅਤੇ ਉੱਤੋਂ ਅਗਲੀ ਜਿਹੜੀ ਸੀਗੀ ਉਹ ਹੈਗੀ ਸੀ ਆਪਣੇ ਆਹ ਤੁਹਾਡੇ ਆਪਣੇ ਸਕੂਟਰ, ਸਕੂਟਰੀਆਂ ਨਾਟਸ਼ਾਲਾ ਵਾ।
0: ਓਕੇ।
2: ਨਾਟਸ਼ਾਲਾ ਬਹੁਤ ਵਧੀਆ ਪ੍ਰੋਜੈਕਟ ਹੈ ਨਾਟਸ਼ਾਲਾ। ਜੇ ਕਿਸੇ ਨੇ ਮੰਨ ਲਓ ਖਾਲਸਾ ਕਾਲਜ ਦੇ ਬਿਲਕੁਲ ਬਾਹਰ ਜੇ ਕੋਈ ਡਰਾਮਿਆਂ ਦਾ ਸ਼ੌਕੀਨ ਹੈ, ਵੇਖਣ ਦਾ ਪਲੇ ਵੇਖਣ ਦਾ ਸ਼ੌਕੀਨ ਹੈ, ਤੇ ਇੱਕ ਵਾਰੀ ਨਾਟਸ਼ਾਲਾ ਜ਼ਰੂਰ ਪਲੇ ਵੇਖੇ।
0: ਅਲੱਗ
2: ਕਾਲਜ ਦਾ ਪਾਰਟ ਨੀ ਆ ਉਹ। ਅੱਜ ਨਾ ਤੁਹਾਨੂੰ ਮੈਂ ਐਕਸਪਲੇਨ ਕੀਤਾ, ਇਹ ਕਾਲਜ ਤੋਂ ਤੁਸੀਂ ਬਾਹਰ ਨਿਕਲੇ ਹੋ, ਤੁਸੀਂ ਸੜਕੋਂ ਪਾਰ ਕਰ ਗਏ, ਸੜਕ ਕ੍ਰੋਸ ਕਰ ਗਏ ਜੇ ਤੁਸੀਂ। ਹੁਣ
0: ਦੇਖੋ ਇੰਨਾ ਹੀ ਸ਼ੌਂਕ ਹੈ ਪੜ੍ਹਾਈ ਦਾ ਕਿ ਅਸੀਂ ਬੁਲਟ ਚੱਕ ਕੇ ਕਾਰ ਆਪਣਾ ਕਾਲਜ ਪਾਰ ਕੀਤਾ, ਫਿਰ ਆਪਾਂ ਫੇਰ ਸੜਕ ਟੱਪ ਕੇ ਕਾਲਜ ਪਾਰ ਕਰਕੇ ਆ ਗਏ, ਮਾਹੌਲ ਚੱਲ ਦੇਖਣ ਲਈ।
2: ਹਾਂ ਨਹੀਂ, ਇਹ ਪਰਲੇ, ਇਹ ਸੜਕੋਂ ਪਰਲੇ ਪਾਸੇ ਦਾ ਮਾਹੌਲ ਹੈ।
0: ਆਡੀਟੋਰੀਅਮ ਚ ਹਨਾ ਜਾ ਕੇ ਬੈਠੇ ਰਹਿਣਾ ਸਕੂਲ ਦੇ, ਕੀ ਪਤਾ ਵੈਸੇ ਤਾਂ ਸਕੂਲ ਜਨਰਲੀ 1:30 ਵਜੇ ਤੱਕ ਲੱਗਾ ਰਹਿੰਦਾ, ਤੁਸੀਂ 11:30 ਸਾਢੇ 12:30 ਵਜੇ ਤੱਕ ਫ੍ਰੀ ਹੋ ਗਏ, ਜਾਂ ਗੇੜੀਆਂ ਗੁੜੀਆਂ ਲਾ ਲੈਣੀਆਂ ਆਸੇ ਪਾਸੇ, ਇੱਕੋ ਹੀ ਮਾਲ ਰੋਡ ਉੱਥੇ ਆਸੇ ਪਾਸੇ ਘੁੰਮੀ ਜਾਣਾ। ਤੇ ਤੁਹਾਨੂੰ ਕੀ ਯੂਜਲੀ ਕੀ ਯਾਦ ਆਉਂਦਾ ਆਪਣੇ ਕਾਲਜ ਜਾਂ ਸਕੂਲ ਐਰਾ ਤੋਂ, ਕੋਈ ਚੀਜ਼ ਜਿਸ ਦਾ ਸਭ ਤੋਂ ਜ਼ਿਆਦਾ ਸਟ੍ਰਾਈਕ ਕਰਦੀ ਹੈ, ਕੀ ਯਾਦ ਆਉਂਦਾ ਜ਼ਿਆਦਾਤਰ?
2: ਇੱਦਾਂ ਕੁਛ ਖਾਸ ਨਹੀਂ, ਆਈ ਥਿੰਕ ਜਿਹੜਾ ਰੈਸਟੋਰੈਂਟ ਰੁਸਲਾਂ ਵਾਲਾ ਜਿਹੜਾ ਟਾਈਮ ਹੁੰਦਾ ਵਾ, ਉਹ ਜ਼ਿਆਦਾ ਤੁਸੀਂ ਮਿਸ ਕਰਦੇ, ਜਾਂ ਫਿਰ ਹੋਸਟਲ ਟਾਈਮ ਤੁਸੀਂ ਜ਼ਿਆਦਾ ਮਿਸ ਕਰਦੇ। ਬੇਸਿਕਲੀ ਜਿੰਨੇ ਵੀ ਤੁਸੀਂ ਆਪਣੇ ਯਾਰਾਂ ਦੋਸਤਾਂ ਦੇ ਨਾਲ ਜਿਹੜਾ ਟਾਈਮ ਬਿਤਾਇਆ ਹੁੰਦਾ ਵਾ, ਉਹ ਚੀਜ਼ਾਂ ਤੁਸੀਂ ਮਿਸ ਕਰਦੇ ਹੋ, ਜਾਂ ਫਿਰ ਜਿਹੜੀਆਂ ਚੀਜ਼ਾਂ ਤੁਹਾਨੂੰ ਉਸ ਸਮੇਂ ਬਹੁਤ ਭਾਰੀਆਂ ਲੱਗਦੀਆਂ, ਜਾਂ ਤੁਹਾਨੂੰ ਲੱਗਦਾ ਵਾ ਵੀ ਆਹ ਸਮਾਂ ਜਿਹੜਾ ਇਹ ਤੁਹਾਨੂੰ ਖੱਜਲ ਕਰ ਰਿਹਾ ਵਾ, ਉਹੀ ਬਾਅਦ ਵਿੱਚ ਤੁਹਾਨੂੰ ਜ਼ਿਆਦਾ ਵਧੀਆ ਲੱਗਦਾ, ਚਾਹੇ ਉਹ ਪੜ੍ਹਾਈ ਵਾਲਾ ਹੋਵੇ, ਚਾਹੇ ਉਹ ਫਿਰ ਤੁਹਾਡਾ ਮਿਹਨਤ ਵਾਲਾ ਹੋਵੇ, ਤੁਸੀਂ ਆਪਣਾ ਮਿਹਨਤ ਜੇ ਕੋਈ ਸਪੋਰਟਸ 'ਚ ਆ ਤਾਂ ਉਹ ਵੀ ਇੱਕ ਮਿਹਨਤ ਹੀ ਕਰ ਰਿਹਾ ਹੁੰਦਾ, ਉਹਨੂੰ ਉਦੋਂ ਚੁੱਭਦੀ ਆ ਉਹ ਚੀਜ਼, ਜੇ ਕੋਈ ਪੜ੍ਹਾਈ ਵਾਲਾ ਤਾਂ ਉਹਨੂੰ ਪੜ੍ਹਦੀ ਆ ਉਹਨੇ ਚਿਰ ਨੂੰ ਚੁੱਭਦੀ ਆ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਲੱਗਦਾ ਉਸ ਸਮੇਂ, ਇਹ ਵੀ ਬੜੀ ਕਮਾਲ ਦੀ ਚੀਜ਼ ਆ, ਜਿਹੜੀਆਂ ਚੀਜ਼ਾਂ ਤੁਹਾਨੂੰ ਉਸ ਸਮੇਂ ਲੱਗਦਾ ਵਾ ਵੀ ਯਾਰ ਆਹ ਸਮਾਂ ਛੇਤੀ ਛੇਤੀ ਲੰਘ ਜੇ, ਅਤੇ ਉਹੀ ਬਾਅਦ 'ਚ ਤੁਹਾਡੀਆਂ ਖੂਬਸੂਰਤ ਯਾਦਾਂ ਹੁੰਦੀਆਂ ਨੇ।
0: ਹਾਂ ਇਹ ਗੱਲ ਸਹੀ ਹੈ ਤੁਹਾਡੀ,
2: ਹੈ ਨਾ, ਅਤੇ ਜਿਹੜੀਆਂ ਤੁਹਾਡੀਆਂ ਉਸ ਸਮੇਂ ਤੁਹਾਨੂੰ ਲੱਗਦਾ ਵਾ ਵੀ ਬੜੀਆਂ ਖੂਬਸੂਰਤ ਯਾਦਾਂ ਨੇ, ਉਹ ਤੋਂ ਬਾਅਦ 'ਚ ਤੁਸੀਂ ਦੱਸ ਵੀ ਨਹੀਂ ਸਕਦੇ ਹੁੰਦੇ ਕਿ ਉਹ ਕਾਹਦੀਆਂ
0: ਖੂਬਸੂਰਤ ਕਿਤੇ ਕੱਲੀ ਬੈ,
2: ਹੈ ਨਾ। ਬਾਕੀ ਇਹ ਵੀ ਤੁਹਾਡੇ ਜਿੱਦਾਂ ਬਹੁਤਾ ਨਹੀਂ ਕਰ ਕਰਾ ਕੇ, ਕੋਈ 10-12 ਸਾਲ ਦਾ ਤਾਂ ਫਰਕ ਹੋਊਗਾ ਤੁਹਾਡੇ ਅਤੇ ਮੇਰੇ ਕਾਲਜ ਦੇ ਸਮੇਂ ਦੇ ਦਰਮਿਆਨ, ਆਈ ਡੋਂਟ ਨੋ, ਹੈ ਨਾ, ਪਰ ਇੰਨੇ ਚਿਰ 'ਚ ਬਹੁਤ ਜ਼ਿਆਦਾ ਫਰਕ ਪੈ ਗਿਆ।
0: ਹਾਂ ਕਾਫੀ ਕਾਫੀ,
2: ਈਵਨ ਖਾਲਸਾ ਕਾਲਜ ਦਾ ਜਿੱਦਾਂ ਮੂੰਹ ਮਾਂਦਰਾ, ਉਹ ਬਨਾਵਟ, ਉਹ ਤੌਰ ਤਰੀਕੇ, ਉੱਥੇ ਬਹੁਤ ਫਰਕ ਪੈ ਗਿਆ।
0: ਮੈਨੂੰ ਕਈ ਵਾਰੀ ਨਾ ਬਹੁਤ ਲੱਗਦਾ ਕਿ ਭਾਈ ਇੱਦਾਂ ਨਹੀਂ ਲੱਗਦਾ ਕਿ ਲੋਕਾਂ ਦੇ ਹਿਸਾਬ ਦੀ ਹੀ ਆਬੋ ਹਵਾ ਵੀ ਹੁੰਦੀ ਆ।
2: ਵੇਖੋ ਜਿੱਦਾਂ ਦੀ ਤੁਹਾਡੀ ਸੋਚ ਆ,
0: ਹੈ ਨਾ, ਅਤੇ ਮਤਲਬ ਰੰਗ ਖੁਸ਼ਬੂ ਸ਼ਾਇਦ ਵੱਖਰੇ ਤਰ੍ਹਾਂ ਦੇ ਲੋਕਾਂ ਨਾਲੋਂ ਤੁਹਾਨੂੰ ਉਹ ਬੈਕਗਰਾਊਂਡ ਵੀ ਉਸ ਤਰ੍ਹਾਂ ਦਾ ਲੱਗੂਗਾ। ਤੇ ਜੇ ਕੋਈ ਬਿਲਕੁਲ ਯੰਗਰ ਕਰਾਊਡ ਦੇਖੋ ਜਾਂ ਜਿਨ੍ਹਾਂ ਨਾਲ ਤੁਸੀਂ ਜੁੜਾਵ ਨਹੀਂ ਮਹਿਸੂਸ ਕਰਦੇ ਇਨ ਟਰਮ ਆਫ ਕਿ ਤੁਹਾਨੂੰ ਪਤਾ ਨਹੀਂ ਕਿ ਹੈ ਨਾ ਇਹ ਕੀ ਸ਼ੈਲੀ ਹੈ ਕੀ ਜਨਰੇਸ਼ਨ ਹੈ ਨਾ ਤੇ ਉਹਨਾਂ ਦੇ ਜਦੋਂ ਆਸੇ ਪਾਸੇ ਉਹ ਤੁਹਾਨੂੰ ਹਵਾ ਵੀ ਥੋੜ੍ਹੀ ਡਿਫਰੈਂਟ ਲੱਗਦੀ ਹੈ ਤੁਹਾਨੂੰ ਆਸੇ ਪਾਸੇ ਦੀ ਖੁਸ਼ਬੂ ਵੀ ਥੋੜ੍ਹੀ ਵੱਖਰੀ ਲੱਗਦੀ ਮਤਲਬ ਮੈਂ ਬਹੁਤ ਫੀਲ ਕਰਦਾ ਕਈ ਵਾਰੀ ਕਿ ਜਿਹੜੇ ਲੋਕ ਆਪਣੇ ਜੇ ਲੱਗਦੇ ਆ ਫਿਰ ਆਸਮਾਨ ਵੀ ਆਪਣਾ ਜਿਹਾ ਲੱਗਦਾ ਗੱਲਾਂ ਬਾਤਾਂ ਵੀ ਆਪਣੇ ਹਿਸਾਬ ਦੀਆਂ ਲੱਗਦੀਆਂ ਖੁਸ਼ਬੂ ਵੀ ਸਹੀ ਲੱਗਦੀ ਕਿ ਹਾਂ ਇਹ ਤਾਂ ਇਹ ਮਿੱਠੀ ਮਿੱਠੀ ਭੀਨੀ ਵੀ ਨਹੀਂ ਜਿਹੜੀ ਹੈ ਨਾ ਸਮੈਲ ਹੈ ਇਹ ਤਾਂ ਆਪਣੀ ਹੀ ਹੈ ਅਤੇ ਜੇ ਤੁਸੀਂ ਤੁਹਾਡੇ ਅਦਰ ਇਨਵਾਇਰਮੈਂਟ 'ਚੋਂ ਅਸਲ 'ਚ ਨਹੀਂ ਫਰਕ ਆ ਅਸਲ 'ਚ ਤਾਂ ਉਹੀ ਹੈ ਪਰ ਸ਼ਾਇਦ ਨਜ਼ਰਾਂ ਦਾ ਦੇਖਣ ਦਾ
2: ਮਾਹੌਲ ਹੀ ਆ ਨਾ ਤੁਸੀਂ ਮੰਨ ਲਓ ਜੇ ਕੋਈ ਦਸ ਬੰਦੇ ਨੇ ਤੇ ਦਸਾਂ ਚੋਂ ਉਸੇ ਜਗ੍ਹਾ ਦੇ ਉੱਤੇ ਮੰਨ ਲਓ ਉਸੇ ਬਿਲਡਿੰਗ 'ਚ ਖੜੇ ਆ ਜਾਂ ਉਸੇ ਸੜਕ ਤੇ ਉਸੇ ਦੁਕਾਨ ਤੇ ਉਸੇ ਗਰਾਊਂਡ 'ਚ ਖੜੇ ਆ ਤੇ ਉਹਨਾਂ ਦਸਾਂ ਦੇ ਵਿੱਚੋਂ ਜੇ ਇੱਕ ਅੱਜ ਖੁਸ਼ ਆ ਤੇ ਉਹਨੂੰ ਉਹ ਸਾਰਾ ਕੁਛ ਠੀਕ ਲੱਗ ਰਿਹਾ ਤੇ ਉਹਨਾਂ ਦਸਾਂ 'ਚੋਂ ਇੱਕ ਹੁੰਦਾ ਜਿਹੜਾ ਸਾਰਿਆਂ ਨਾਲ ਲੜਨ ਪੈਣ ਡਿਆ ਹੁੰਦਾ ਜਿਹਨੂੰ ਕੁਛ ਵੀ ਚੰਗਾ ਨਹੀਂ ਲੱਗਦਾ ਬੇਸਿਕਲੀ ਤੁਹਾਡੇ ਅੰਦਰ ਤੇ ਬਾਹਰ ਦਾ ਕਨੈਕਸ਼ਨ ਹੀ ਆ ਨਾ ਤੁਸੀਂ ਅੰਦਰੋਂ ਜੇ ਖੁਸ਼ ਹੋ ਤੇ ਤੁਹਾਨੂੰ ਸਾਰਾ ਕੁਛ ਠੀਕ ਲੱਗਦਾ ਤੇ ਉਹ ਇਸ ਕਰਕੇ ਸਮਾਂ ਸ਼ਾਇਦ ਸਾਰਿਆਂ ਨੂੰ ਠੀਕ ਲੱਗਦਾ ਕਿਉਂਕਿ ਉਦੋਂ ਜਿਹੜਾ ਤੁਹਾਡਾ ਅੰਦਰ ਆ ਉਹ ਇੰਨਾ ਬੋਝ ਨਹੀਂ ਹੁੰਦਾ ਚਾਹੇ ਕਿ ਉਦੋਂ ਵੀ ਬੰਦੇ ਨੂੰ ਮਹਿਸੂਸ ਹੋ ਰਿਹਾ ਹੁੰਦਾ ਅੱਜ ਕੋਈ ਜੇ ਸੁਣ ਰਿਹਾ ਹੋਊਗਾ ਤਾਂ ਉਹਨੂੰ ਲੱਗੂਗਾ ਵੀ ਇਹ ਇਹਨਾਂ ਨੂੰ ਕੀ ਪਤਾ ਕਿੰਨਾ ਬੋਝ ਆ ਉਹ ਤਾਂ ਹਰ ਇੱਕ ਸਟੇਜ 'ਤੇ ਹੁੰਦਾ ਵਾ ਇੱਕ ਬੱਚਾ ਜਦੋਂ ਵਾਕਰ ਰੇੜਦਾ ਵਾ ਉਹਦੇ 'ਤੇ ਵੀ ਬੋਝ ਆ ਉਹਨੂੰ ਵੀ ਲੱਗਦਾ ਵੀ ਯਾਰ ਇੱਦਾਂ ਵਾ ਮੈਂ ਸਿੱਧਾ ਕਦੋਂ ਇਹ ਤੋਂ ਬਗੈਰ ਕਿੱਦਾਂ ਤੁਰਨਾ ਮੈਂ ਕਦੋਂ ਤੁਰਨਾ ਹੈ ਨਾ
0: ਬੜੀ ਸਹੀ ਗੱਲ ਕੀਤੀ
2: ਜਦੋਂ ਤੱਕ ਤੁਸੀਂ ਸਾਈਕਲ ਤੇ ਹੁੰਦੇ ਹੋ ਉਦੋਂ ਵੀ ਤੁਹਾਡੇ ਤੇ ਇੱਕ
0: ਟੈਨਸ਼ਨ ਕਿੰਨੀ ਹੁੰਦੀ ਕਿ ਹਾਂ ਸਪੋਰਟ ਲੱਗੀ ਪਈ ਹਜੇ
2: ਹਾਂ
0: ਤੇ ਕਿਤੇ ਜੇ ਤੁਹਾਡੇ ਹਮ ਉਮਰ ਹੋਣ ਜਿਹੜੇ ਉਹਨਾਂ ਦੀ ਸਪੋਰਟਾਂ ਉਤਰ ਜਾਣ ਪਹਿਲਾਂ ਤਾਂ ਤੁਸੀਂ ਇੱਕ ਸਪੋਰਟ ਤੇ ਚਲਾਈ ਜਾਂਦੇ ਹੋ ਫਿਰ ਹੋਰ ਪ੍ਰੈਸ਼ਰ ਹੁੰਦਾ
2: ਕਿ ਛੇਤੀ
0: ਛੇਤੀ ਉਤਰੇ ਕਿ ਮੇਰਾ ਡਰ ਹਟੇ
2: ਉਸੇ ਪ੍ਰੈਸ਼ਰ 'ਚ ਤੁਸੀਂ ਛੇਤੀ ਸਿੱਖ ਜਾਂਦੇ ਹੋ ਅਸਲ 'ਚ
0: ਹਾਂ
2: ਸੋ ਉਹਦੇ ਵਿੱਚ ਹੁਣ ਮਤਲਬ ਕਿਸੇ ਨੂੰ ਸੁਣਨ ਵਾਲੇ ਨੂੰ ਲੱਗੀ ਜਾਂਦਾ ਹੋਊਗਾ ਵੀ ਨਹੀਂ ਆਹ ਚੀਜ਼ ਜੇ ਕੋਈ ਮੰਨ ਲਓ ਸਟੂਡੈਂਟ ਲਾਈਫ 'ਚ ਹੋਊਗਾ ਪਰ ਬੇਸਿਕਲੀ ਇਹ ਚੀਜ਼ ਸਾਨੂੰ ਨਹੀਂ ਸਮਝ ਆਉਂਦੀ ਜਾਂ ਵੱਡਿਆਂ ਦੀਆਂ ਕਈਆਂ ਉਦੋਂ ਨਹੀਂ ਸਮਝ ਆਉਂਦੀਆਂ ਉਹਨਾਂ ਨੇ ਕਿਉਂਕਿ ਉਸ ਤਰੀਕੇ ਦੇ ਨਾਲ ਜਾਂ ਇੱਦਾਂ ਦੀਆਂ ਡਿਸਕਸ਼ਨਸ ਸ਼ਾਇਦ ਆਪਾਂ ਨਹੀਂ ਸੁਣੀਆਂ ਸੀ ਜਾਂ ਸੁਣੀਆਂ ਹੋਣਗੀਆਂ ਜਾਂ ਇੰਨੀਆਂ ਸੀਰੀਅਸਲੀ ਲਈਆਂ ਸੀ ਜਾਂ ਸੁਣ ਕੇ ਵੀ ਬੰਦਾ ਅਣਸੁਣੀਆਂ ਕਰ ਦਿੰਦਾ ਜਾਂ ਫਿਰ ਇੱਦਾਂ ਕਹਿ ਲਓ ਵੀ ਆਪਾਂ ਕਹਿ ਦਿੰਦੇ ਵੀ ਇਹ ਸਾਡੇ ਅੱਜ ਵੀ ਹੈ ਨਾ ਵੀ ਇਹ ਸਾਡੇ ਮਤਲਬ ਦਾ ਨਹੀਂ ਹੈ ਯਾਰ ਇਹ ਬਜ਼ੁਰਗਾਂ ਵਾਲਾ ਸ਼ੋਅ ਆ ਆਹ ਯਾਰ ਆ ਯੰਗਸਟਰਾਂ ਵਾਲਾ ਸ਼ੋਅ ਆ ਆਹ ਬੱਚਿਆਂ ਵਾਲਾ ਸ਼ੋਅ ਆਪਾਂ ਕੈਟਾਗਰਾਈਜ਼ ਕਰਦੇ ਪਰ ਮੈਨੂੰ ਲੱਗਦਾ ਆਪਾਂ ਸਾਰਿਆਂ ਦੇ ਜੇ ਸੁਣ ਲਈਏ ਨਾ ਮੰਨ ਲਓ ਹੁਣ ਅਸੀਂ ਜਿਹੜੀ ਅਵਸਥਾ 'ਚ ਅਸੀਂ ਬਜ਼ੁਰਗਾਂ ਦੇ ਜਿਹੜੀਆਂ ਗੱਲਾਂ ਬਾਤਾਂ ਜੇ ਸੁਣੀਏ ਤਾਂ ਅਸੀਂ ਸੌਖੇ ਰਵਾਂਗੇ ਤੇ ਉਹਦੇ ਵਿੱਚ ਉਹ ਉਦੋਂ ਚਲੋ ਕਰਦੇ ਹੋਣਗੇ ਕਹਿਣ ਦਾ ਮਤਲਬ ਪਰ ਆਪਾਂ ਧਿਆਨ ਨਹੀਂ ਤਵੱਜੋ ਨਹੀਂ ਦਿੱਤੀ ਪਰ ਜਿਹੜਾ ਉਹ ਸਮਾਂ ਹੁੰਦਾ ਵਾ ਉਦੋਂ ਤੁਹਾਨੂੰ ਭਾਰਾ ਲੱਗ ਰਿਹਾ ਹੁੰਦਾ ਪਰ ਜਿੱਦਾਂ ਜਿੱਦਾਂ ਲਾਈਫ ਅੱਗੇ ਵੱਧਦੀ ਹੈ ਉੱਦਾਂ ਉੱਦਾਂ ਅੱਗੇ ਅੱਗੇ ਅੱਗੇ ਅੱਗੇ ਹੋਰ ਚੀਜ਼ਾਂ ਭਾਰੀਆਂ ਹੁੰਦੀਆਂ ਤੁਹਾਨੂੰ

0: ਉਹ ਕਾਲਜ ਦੇ ਮਾਹੌਲ ਚਾਲ ਚ ਪ੍ਰੈਸ਼ਰ ਨਹੀਂ ਹੈਗਾ, ਉੱਥੇ ਬੜਾ ਰਿਲੈਕਸ ਰਹੀਦਾ ਸੀ, ਹੈ ਨਾ, ਉੱਥੋਂ ਦੀ ਬੜੀ ਵਧੀਆ ਸਾਡੀ ਲਾਈਫ ਰਹੀ ਆ। ਤੇ ਮੈਂ ਕਹਿੰਦਾ ਵੀ ਜਾਊ ਹਾਂ ਅੱਜ, ਵੇਖੋ ਹਾਂ ਭਲਾ ਅੱਜ ਵੀ ਉੱਦਾਂ ਹੀ ਹੁੰਦਾ ਤੁਹਾਡੇ ਨਾਲ, ਜਗ੍ਹਾ ਤੇ ਉਹੀ ਆ।
1: ਫੈਕਟ ਆ, ਫੈਕਟ ਆ। ਇਨਫੈਕਟ ਉਹ ਕਹਿੰਦੇ ਨਾ ਕਿ ਇੱਕ ਵਾਰੀ ਮਤਲਬ ਬੰਦੇ ਲੋਕੀ ਕਹਿੰਦੇ ਨਾ ਕਿ ਆਈ ਵਿਸ਼ ਆਈ ਕੁਡ ਸਟੇ ਇਨ ਦਾ ਗੁੱਡ ਓਲਡ ਡੇਜ਼, ਹੈ ਨਾ। ਤੇ ਫਿਰ ਕਿਸੇ ਨੇ ਉਹਦਾ ਬਹੁਤ ਵਧੀਆ ਜਵਾਬ ਦਿੱਤਾ ਸੀਗਾ ਕਿ ਜੋ ਤੂੰ ਫਿਲਹਾਲ ਵੀ ਜੀ ਰਿਹਾ ਉਹ ਵੀ ਗੁੱਡ ਓਲਡ ਡੇਜ਼ ਹੀ ਆ। ਤੂੰ ਅੱਜ ਤੋਂ 7 ਸਾਲ ਬਾਅਦ ਅੱਜ ਦੇ ਤਰੀਕ ਨੂੰ ਜਦੋਂ ਤੂੰ ਕਲਪ ਰਿਹਾ ਨਾ, ਤੂੰ ਇਹ ਵਾਲਾ ਪੂਰਾ ਐਰਾ ਕਰ ਰਿਹਾ ਹੋਇਆ ਯਾਰ, ਬੜਾ ਵਧੀਆ ਰਹਿੰਦਾ ਸੀਗਾ, ਹੈ ਨਾ। ਬਾਡੀ ਵਾਜ਼ ਮੂਵਿੰਗ ਬੈਟਰ, ਹੈ ਨਾ। ਮੈਂ ਥੋੜ੍ਹੇ 4 ਚੀਜ਼ਾਂ ਐਕਸਟਰਾ ਕਰ ਪਾ ਰਿਹਾ ਸੀਗਾ। ਸਰਕਲ ਓਬਵੀਅਸਲੀ ਥੋੜ੍ਹਾ ਜ਼ਿਆਦਾ ਬੈਟਰ ਸੀ, ਜ਼ਿਆਦਾ ਵੱਡਾ ਸੀ। ਹੁਣ ਤਾਂ ਮੈਂ ਸ਼ੰਖ ਬਣ ਗਿਆ ਆਪਣੇ ਆਪ 'ਚ, ਥੋੜ੍ਹਾ ਰਹਿਣਾ ਸ਼ੁਰੂ ਹੋ ਗਿਆ ਕਿ ਇਹ ਤਾਂ ਇੱਕ ਇਸ ਤਰ੍ਹਾਂ ਦੀ ਹੈਗੀ ਹੈ ਜਰਨੀ, ਇਸ ਤਰ੍ਹਾਂ ਦੀ ਹੈ ਕਿ ਤੁਸੀਂ ਹੌਲੀ ਹੌਲੀ ਹਰ ਵਕਤ ਕੁੜਦੇ ਵੀ ਰਹਿੰਦੇ ਹੋ ਕਿ ਯਾਰ ਪ੍ਰੈਜੈਂਟ ਬੜਾ ਤੰਗ ਕਰਦਾ ਪਿਆ, ਪਾਸਟ ਅੱਛਾ ਸੀ ਪਰ ਪਾਸਟ ਜਦੋਂ ਪ੍ਰੈਜੈਂਟ ਸੀਗਾ ਤਦ ਵੀ ਆਹੀ ਇਸ਼ੂ ਸੀ।
0: ਉਹ ਇੱਕ ਦਿਨ ਆਪਾਂ ਇੱਕ ਕਹਾਣੀ ਪੜ੍ਹਦੇ ਨਾ ਇਹਦੇ ਨਾਲ ਰਲਦੀ ਮਿਲਦੀ, ਉਹ ਕਹਿੰਦਾ ਵੀ ਕੋਈ ਬੰਦਾ ਮੌਜੂਦਾ ਸਮੇਂ ਦੇ ਵਿੱਚੋਂ ਤੋਂ ਚਿਕ ਚਿਕ ਚੈਂ ਚੈਂ ਕਰੀ ਜਾਵੇ, ਅਤੇ ਉਹਦਾ ਇਹ ਮੰਨਣਾ ਸੀ ਵੀ ਪੁਰਾਣਾ ਸਮਾਂ ਬਹੁਤ ਵਧੀਆ ਸੀ, ਪੁਰਾਣੇ ਸਮੇਂ ਦੇ ਵਿੱਚ ਬੜੀਆਂ ਚੀਜ਼ਾਂ ਬਿਹਤਰ ਸੀ, ਅੱਜ ਸਾਡੇ ਉੱਤੇ ਬੋਝ ਜ਼ਿਆਦਾ ਵਾ, ਅੱਜ ਭੱਜ ਨੱਠ ਜ਼ਿੰਦਗੀ 'ਚ ਜ਼ਿਆਦਾ ਵਾ, ਹੈ ਨਾ। ਵੀ ਜੋ ਵੀ ਜਿੰਨੇ ਵੀ ਆਪਾਂ ਕਹਿੰਦੇ ਹਾਂ ਨੁਕਸਾਨ ਅਜੋਕੇ ਸਮੇਂ ਦੇ, ਉਹ ਸਾਰੇ ਉਹਨੇ ਗਿਣਾ ਦਿੱਤੇ।
1: ਬਿਲਕੁਲ ਠੀਕ।
0: ਅਤੇ ਉਹ ਕਿਸੇ ਨੇ ਤਥਾਸਤੂ ਕਰ ਦਿੱਤਾ ਵੀ ਚੱਲ ਤੂੰ ਉਸੇ ਸਮੇਂ ਦੇ ਵਿੱਚ ਚੱਲ ਜਾ ਫਿਰ। ਤੂੰ ਉਸ ਸਮੇਂ ਦੇ ਵਿੱਚ ਜਦੋਂ ਉਹਨੇ ਪ੍ਰਵੇਸ਼ ਕੀਤਾ ਤੇ ਹਾ ਲਾ ਲਾ ਲਾ ਲਾ ਲਾ ਲਾ ਲਾ, ਹੈ ਨਾ, ਉਧਰੋਂ ਉਹ ਹਲੇ ਪ੍ਰਵੇਸ਼ ਜਿਹਾ ਕਰਕੇ ਤੇ ਇੱਧਰ ਉੱਧਰ ਵੇਖ ਹੀ ਨਹੀਂ ਰਿਹਾ ਸੀ, ਅਤੇ ਉਹ ਉੱਧਰੋਂ ਜਿਹੜਾ ਉਹ ਵੱਜਣਾ ਸ਼ੁਰੂ ਹੋ ਗਿਆ, ਉਹਨਾਂ ਨੇ ਜਿਹੜੀ ਉਹ ਮਨਾਦੀ ਕਰਨੀ ਸ਼ੁਰੂ ਕਰ ਦਿੱਤੀ ਵੀ ਲੜਾਈ ਲੱਗ ਗਈ ਰਾਜ ਦੇ ਵਿੱਚ। ਰਾਜੇ ਨੇ ਕਿਹਾ ਵੀ ਜਿੰਨੇ ਨੌਜਵਾਨ ਹੈ ਸਾਰੇ ਆ ਜਾਓ, ਅਤੇ ਉਹ ਸਾਰਿਆਂ ਨੂੰ ਇਕੱਠੇ ਕਰਕੇ ਉਹ ਲੈ ਗਿਆ ਉਹਨਾਂ ਜਾਂਦਿਆਂ। ਕੋਈ ਉਹਨੂੰ ਮਾੜੀ ਮੋਟੀ ਜੋ ਵੀ ਟ੍ਰੇਨਿੰਗ ਦੇਣੀ ਦਿੱਤੀ ਜਾਂ ਨਹੀਂ ਦਿੱਤੀ ਤਾਂ ਉਹਨੂੰ ਕਿਰਪਾਨ ਫੜਾ ਦੇ ਵੀ ਚੱਲ ਆ ਲੜਨ ਚਲੀ ਗਏ। ਹੁਣ ਉੱਥੇ ਉਹ ਵਿੱਚ ਵਿੱਚ ਲੁਕਦਾ ਫਿਰੇ ਬੁਰੇ ਹਾਲ ਉਹਨੂੰ, ਜੇ ਉਹਨਾਂ ਨੇ ਫਿਰ ਉਹ ਬੜੀ ਡਿਟੇਲ 'ਚ ਹੁਣ ਮੈਂ ਪੂਰੀ ਮੈਨੂੰ ਯਾਦ ਨਹੀਂ ਰਹੀ, ਉਹਨਾਂ ਨੇ ਰੋਟੀ ਵੀ ਦਿੱਤੀ ਅਤੇ ਉਹਨਾਂ ਨੇ ਮਤਲਬ ਉਹ ਥੋੜ੍ਹੀ ਅੱਜ ਵਾਂਗੂ ਥੋੜ੍ਹੀ ਸੀ ਵੀ ਉਹਨੂੰ ਪਲੇਟ ਧਰ ਕੇ ਦੇਣੀ ਸੀ ਵੀ ਟਿਫਨ ਦੇਣਾ ਸੀ ਵੀ ਆ ਲੈ ਤੁਸੀਂ ਨਾਲ ਦਹੀਂ ਵੀ ਖਾਓ, ਤੁਸੀਂ ਨਾਲ ਦਾਲ ਵੀ ਲਓ, ਤੁਸੀਂ ਨਾਲ ਪਨੀਰ, ਓਕੇ ਸੋਰੀ ਤੁਸੀਂ ਆ ਲਓ, ਤੁਸੀਂ ਲੜਨ ਚੱਲੇ ਹੋ ਤੁਸੀਂ ਨਾਲ, ਹੈ ਨਾ,
1: ਪ੍ਰੋਟੀਨ ਪ੍ਰੋਟੀਨ ਕੰਪਲੀਟ ਕਰੋ ਬਈ, ਚਿਕਨ ਸ਼ਿਕਨ ਪ੍ਰੋਟੀਨ ਸ਼ੇਕ ਹੈ।
0: ਉਹ ਇੱਕ ਹੀ ਰੋਟੀ ਸੀ, ਉਹ ਤਿੰਨਾਂ ਚੌਂ ਜਾਣਿਆਂ ਨੇ ਲੜ ਕੇ ਇੱਕ ਦੂਸਰੇ ਕੋਲ, ਉਹ ਜਿਹੜਾ ਪਰਿਓਂ ਆਇਆ ਉਹਨੇ ਉਹ ਵੀ ਉਹਦੇ ਇੱਥੋਂ ਖੋਲੀ। ਸੋ ਆਪਾਂ ਕਈ ਵਾਰੀ ਕਈ ਚੀਜ਼ਾਂ ਜਿਹੜੀਆਂ ਨੇ, ਹੁਣ ਉਹ ਉੱਥੇ ਹੁਣ ਉਹ ਜਿਹੜਾ ਬੰਦਾ ਗੱਡੀਆਂ ਦਾ ਗਿੱਜਾ ਸੀ ਉੱਥੇ ਉਹਨੂੰ ਖੋਤੇ ਤੇ ਜਾਣਾ ਪੈਣ ਡਿਆ, ਹੈ ਨਾ, ਘੋੜਾ ਵੀ ਵੱਡੇ ਬੰਦਿਆਂ ਕੋਲ ਹੀ ਆ।
1: ਹਾਂ ਬਿਲਕੁਲ ਠੀਕ।
0: ਜਾਂ ਫਿਰ ਤੁਸੀਂ ਤੁਰ ਕੇ ਹੀ ਤੁਸੀਂ ਸਫ਼ਰ ਤੈਅ ਕਰ ਰਹੇ ਹੋ, ਹੈ ਨਾ, ਤੁਹਾਡੇ ਕੋਲ ਫੈਸਿਲਿਟੀਆਂ ਨਹੀਂ ਆ, ਤੁਹਾਡੇ ਕੋਲ ਤੁਸੀਂ ਮਤਲਬ ਤੁਹਾਡੇ ਕੋਲ ਇੱਦਾਂ ਦੇ ਘਰ ਨਹੀਂ ਆ, ਹੈ ਨਾ, ਤੁਹਾਡੇ ਕੋਲ ਇਹ ਥੋੜ੍ਹੀ ਆ ਵੀ ਹੁਣ ਪੁਰਾਣੇ ਸਮੇਂ 'ਚ ਤੁਸੀਂ ਚੱਲੇ ਤਾਂ ਜਾਓਗੇ, ਪਰ ਇਹ ਥੋੜ੍ਹੀ ਵੀ ਤੁਹਾਨੂੰ ਮਾਸਟਰ ਬੈਡਰੂਮ ਮਿਲ ਜੂਗਾ,
1: ਇੱਥੇ ਬੜਾ ਔਖਾ ਮਿਲਦਾ
0: ਹੈ ਵੀ ਉੱਥੇ ਤੁਹਾਨੂੰ, ਮੰਨ ਲਓ ਵੀ ਤੁਹਾਨੂੰ ਨਾਲ ਮਤਲਬ ਜੁਆਇੰਟ ਬਾਥਰੂਮ ਤੁਹਾਨੂੰ ਮਿਲ ਗਿਆ ਨਾ,
1: ਜੁਆਇੰਟ ਮੈਨੂੰ ਤਾਂ ਲੱਗਦਾ ਪਤਾ ਨਹੀਂ ਇਹ ਆਰਕੀਟੈਕਟ ਜਿਹੜਾ ਸੀਗਾ ਉਹਨੇ ਲਾਈਫ ਜੀ ਹੋਣੀ ਹੈ, ਕਿਉਂਕਿ ਇੱਥੇ ਇੱਕੋ ਹੀ ਬਣਾਉਂਦੇ ਪਤਾ ਨਹੀਂ ਕਿਉਂ, ਮਾਸਟਰ ਬੈਡਰੂਮ ਜਿੰਨੇ ਵੀ,
0: ਤੁਹਾਡੀ ਮਰਜ਼ੀ ਆ, ਤੁਸੀਂ ਭਾਵੇਂ ਆਪਣਾ ਘਰ
1: ਬਣਾਓ, ਉਹ ਤਾਂ ਮਤਲਬ ਜੇ ਬਣਿਆ ਬਣਾਇਆ ਚ ਇਸ ਤਰ੍ਹਾਂ ਕਿਉਂ ਆ ਭਾਜੀ, ਆਈ ਡੋਨਟ ਅੰਡਰਸਟੈਂਡ ਦਿਸ, ਕਿ ਇੱਕੋ ਮਾਸਟਰ ਬੈਡਰੂਮ ਕਿਉਂ ਬਣਾਉਂਦੇ ਆ। ਮੈਨੂੰ ਤਾਂ ਇਹ ਬੜੀ ਸਟੂਪਿਡਿਟੀ ਲੱਗੀ, ਮੈਂ ਘਰ ਵੇਖਣ ਗਿਆ, ਆਹ ਵੈਸਟਰਨ ਸਬਰਬ ਵਾਲੀ ਸੀਗਾ, ਸਬਰਬ ਦਾ ਨਾਮ ਨਹੀਂ ਲਵਾਂਗੇ ਓਬਵੀਅਸਲੀ ਗਾਇਸ ਸੋਰੀ, ਤੇ ਮੈਂ ਗਿਆ, ਮਾਸਟਰ ਬੈਡਰੂਮ ਵਾਸ ਓਕੇ, ਸਭ ਕੁਛ ਠੀਕ ਆ, ਟੋਇਲੇਟ ਦਾ ਦਰਵਾਜ਼ਾ ਹੀ ਨਹੀਂ ਆ।
0: ਅੱਛਾ, ਮਾਸਟਰ ਬੈਡਰੂਮ ਦੇ ਵਿੱਚ ਜਿਹੜਾ ਟੋਇਲੇਟ ਸੀ,
1: ਦਰਵਾਜ਼ਾ ਹੀ ਨਹੀਂ ਆ।
0: ਓਕੇ,
1: ਤੇ ਮੈਂ ਬ੍ਰੋਕਰ ਨੂੰ ਕਿਹਾ, ਨਹੀਂ ਕਹਿੰਦੇ ਡਿਜ਼ਾਈਨ, ਮੈਂ ਕਿਹਾ ਯਾਰ ਇਹ ਕੀ ਡਿਜ਼ਾਈਨ ਆ, ਇਹਦਾ ਇਹਦਾ ਫਾਇਦਾ ਕੀ ਆ, ਇਹਦਾ ਕੀ ਫਾਇਦਾ, ਇਹਦਾ ਤਾਂ ਵੀ ਕਿਆ ਹੀ ਪ੍ਰੈਸ਼ਰ ਪਏਗਾ ਮੈਨੂੰ ਕਿ ਯਾਰ ਚਲੋ ਸ਼ੁਕਰ ਆ ਜੀ ਦਰਵਾਜ਼ਾ ਨਹੀਂ ਸੀਗਾ, ਨਹੀਂ ਤਾਂ ਮੈਂ 2 ਸੈਕਿੰਡ ਲੇਟ ਹੋ ਜਾਂਦਾ।
0: ਉਹਨੇ ਉਹ ਗਾਣਾ ਸੁਣ ਲਿਆ ਹੋਣਾ ਨਾ,
1: ਕਿਹੜਾ,
0: ਕਾਦਾ ਲੰਬੜਦਾਰ ਵੇ ਦਰਵਾਜ਼ਾ ਹੈ ਨੀ, ਇੱਦਾਂ ਦਾ ਕੁਛ ਹੈਗਾ ਸੀ,
1: ਲੰਬੜਦਾਰ ਬਿਲਡਰ ਤੋਂ ਬਚ ਕੇ ਰਹੋ ਗਾਇਸ, ਪਤਾ ਨਹੀਂ ਕੀ ਬਣਾਈ ਜਾਂਦੇ ਪਏ ਆ।
0: ਨਹੀਂ ਉਹ ਤਾਂ ਹੋਊਗਾ ਨਾ, ਉਹ ਪਲਾਨ 'ਚ ਨਹੀਂ ਹੋਊਗਾ, ਗੋਰਿਆਂ ਸਟਾਈਲ ਹੋਊਗਾ।
1: ਪਰ ਕੀ ਸਟੂਪਿਡਿਟੀ ਆ, ਆਈ ਡੋਨਟ ਅੰਡਰਸਟੈਂਡ ਦਿਸ,
0: ਇਸ ਕਰਕੇ ਲਿਆ।
1: ਹਾਂ ਜੈਨੂਅਨਲੀ ਸੱਚੀ ਗੱਲ ਆ, ਉਹੀ ਸਿਰਫ ਪੁਆਇੰਟਰ ਕਰਕੇ ਨਹੀਂ ਕਰ ਦਿੱਤਾ,
0: ਉਹ ਕਹਿੰਦੇ ਪਰਦਾ ਪੁਰਦਾ ਵੀ ਜਾ ਸਕਦਾ,
1: ਨਹੀਂ ਉਹ ਕਹਿੰਦੇ ਮੈਂ ਲੀਜ਼ ਕਰ ਰਹੇ ਸੀਗਾ ਨਾ, ਸੋ ਕਹਿੰਦੇ ਵੀ ਵਿਲ ਨਾਟ ਡੂ ਇਟ, ਸੋਰੀ ਲੈਣਾ ਲਓ, ਛੱਡਣਾ ਛੱਡੋ, ਪਰਦਾ ਲਵਾ ਲਓ। ਮੈਂ ਕਿਹਾ ਫੇਰ ਵੀ ਬੜੀ ਸਟੂਪਿਡਿਟੀ ਯਾਰ, ਮਤਲਬ ਸਾਰਾ ਦਿਨ ਬੰਦਾ ਕੀ, ਨਾਟ ਨਾਈਸ, ਨਹੀਂ ਤਾਂ ਮੈਨੂੰ ਪਸੰਦ ਸੀ, ਸਗੋਂ ਮੈਨੂੰ ਹਰ ਪਾਸੋਂ ਲੱਗ ਗਿਆ ਪੈਣਾ ਹੈਗਾ।
0: ਵੇਖੋ ਇਹ ਅੱਜ ਕੱਲ੍ਹ ਨਾ ਕਈ ਚੀਜ਼ਾਂ ਵਿਖਾਵੇ ਵਾਲੀਆਂ ਹੁੰਦੀਆਂ ਨੇ, ਮਤਲਬ ਤੁਸੀਂ ਮਤਲਬ ਡੋਂਟ ਟੇਕ ਦੈਟ ਵੇ, ਤੁਸੀਂ ਜਿੱਦਾਂ ਮੰਨ ਲਓ ਘਰ ਲੈਣ ਗਏ ਹੋ ਤੇ ਤੁਹਾਡੇ

0: ਟ੍ਰੈਡੀਸ਼ਨਲ ਮਤਲਬ ਜਿਹੜੀ ਇੱਕ ਸੋਚ ਹੁੰਦੀ ਨਾ ਸਾਡੀ, ਇੱਕ ਸੋਚ ਦੇ ਵਿੱਚ ਚੀਜ਼ਾਂ ਬੈਠੀਆਂ ਹੁੰਦੀਆਂ ਵੀ ਬਾਥਰੂਮ ਯਾਰ ਇਸ ਕੰਮ ਦੇ ਲਈ ਆ, ਹੈ ਨਾ, ਟੋਇਲਟ ਇਸ ਕੰਮ ਦੇ ਲਈ ਆ, ਉਹ ਸੋਚ ਚੋਂ ਬਾਹਰ ਨਿਕਲੋ,
1: ਪਰ ਜਿਸ ਕੰਮ ਲਈ ਆ ਉਹ ਤੇ ਰਹੇਗਾ ਹੀ ਆ।
0: ਅੱਜ ਕੱਲ੍ਹ ਵੇਖੋ
1: ਬੰਦਾ ਕਰੇਗੀ,
0: ਅੱਜ ਕੱਲ੍ਹ ਲੋਕੀ ਰਸੋਈ ਬਣਾਉਂਦੇ ਆ ਵੇਖਿਆ, ਤੇ ਉੱਥੇ ਰੋਟੀ ਥੋੜੀ ਬਣਾਉਂਦੇ ਆ, ਇਸੇ ਤਰ੍ਹਾਂ ਦੇ ਨਾਲ ਜਿਹੜਾ ਆਪਣਾ ਤੁਹਾਡਾ ਟੋਇਲਟ ਆ, ਤੁਸੀਂ ਅਜ਼ੂਮ ਕਰੋ ਵੀ ਉਸ ਕੰਮ ਲਈ ਆਏ ਨੀ, ਬਾਹਰਲੇ ਚ ਜਾ ਕੇ ਕਰ ਲਓ ਜੋ।
1: ਮੈਂ ਹੁਣ ਗੌਤਮ ਬੁੱਧਾ ਬਣ ਜਾਵਾਂ ਤੇ ਟੋਇਲਟ ਤੇ ਬੈਠ ਕੇ ਮੈਡੀਟੇਸ਼ਨ ਕਰਦਾ, ਬੰਦੇ ਨੇ ਜੋ ਕਾਰਜਕ੍ਰਮ ਕਰਨਾ ਹੀ ਆ ਸਿੰਘ ਸਾਹਿਬ।
0: ਨਹੀਂ ਤੇ ਬਾਹਰਲੇ ਚ ਕਰ ਲਓ ਜੋ ਤੁਸੀਂ ਵਿਸ਼ੇਸ਼ ਕਰਨਾ, ਇਹਦੇ ਚ ਤੁਸੀਂ ਮੰਨ ਲਓ ਤੁਸੀਂ ਸ਼ੂਸ਼ਾਸ਼ੂ ਕਰ ਲਓ ਬਸ,
1: ਨਹੀਂ
0: ਇਹੋ ਜਿਹਾ ਕੁਛ ਨਾ ਕਰੋ ਨਾ ਵੀ ਤੁਹਾਨੂੰ ਦਰਵਾਜ਼ਾ ਬੋ ਡੱਕਣ ਲਈ ਦਰਵਾਜ਼ਾ ਲਾਉਣਾ ਪੈ ਰਿਹਾ।
1: ਫਿਰ ਮੇਰਾ ਉਹੀ ਤੇ ਪੁਆਇੰਟ ਹੈ ਕਿ ਇਹ ਦੁਨੀਆ ਬਣਾਉਣੇ ਵਾਲੇ ਛੱਡੋ, ਇਹ ਘਰ ਬਣਾਉਣੇ ਵਾਲੇ ਤੇਰੇ ਮਨ ਚ ਕੀ ਆਈ, ਤੂਨੇ ਇਸ ਤਰ੍ਹਾਂ ਕੀ ਟੋਇਲਟ ਕਿਉਂ ਬਣਾਈ
0: ਯਾਰ? ਮਾਡਰਨ ਕਨਸੈਪਟ ਨੇ, ਤੁਸੀਂ ਹੁਣ ਮਤਲਬ ਇਹ ਤੁਸੀਂ
1: ਹੁਣ ਅੰਡਰਸਟੈਂਡ ਕਰੋ, ਆਈ ਡੋਨਟ ਅੰਡਰਸਟੈਂਡ ਇਟ।
0: ਕਮਾਲ ਕਰਦੇ ਹੋ ਤੁਸੀਂ,
1: ਬਣੀ ਹੁੰਦਾ ਉਹਨੇ ਮੇਰੀ ਹਾਮੀ ਚ ਹਾਮੀ ਭਰੀ, ਕਹਿੰਦਾ ਭਰਾ ਇਹ ਲੱਲੀ ਨੀ ਕਰਦੇ, ਇਹਨਾਂ ਚ ਲੱਲੀ ਹੈਨੀ, ਕਹਿੰਦਾ ਲੱਲੀ ਕੀ ਆ, ਲੱਲੀ ਕੀ ਆ। ਮੈਂ ਬਣੀ ਵਾਲਾ ਰੋਲ ਅਦਾ ਕਰਾਂਗਾ, ਗਾਣਾ ਸੁਣਾਓ ਪਹਿਲੇ, ਮੈਂ ਫਿਰ ਅੱਗੇ।
0: ਕਿਹੜਾ ਗਾਣਾ ਸੁਣਨਾ ਤੁਸੀਂ?
1: ਤੁਹਾਡੀ ਪ੍ਰੋਬਲਮ ਹੈ ਬਾਈ।
0: ਨਹੀਂ ਤੁਸੀਂ ਦੱਸੋ,
1: ਮੈਂ ਫਿਰ
0: ਨਾ ਕਿ ਸੈਡ ਸੌਂਗ ਸੁਣਾਤਾ ਜਿਹੜਾ ਹੁਣ ਦੱਸ ਦੋ ਜਨਾ,
1: ਕੋਈ
0: ਘੈਂਟ ਜਿਹਾ ਸੁਣਾਵਾ,
1: ਕੋਈ ਚਟਪਟਾ ਜਿਹਾ ਗਾਣਾ ਸੁਣਾਓ।
0: ਹੈ
1: ਚਟਪਟਾ ਜਿਹਾ ਪੰਜਾਬੀ ਪਰ
0: ਨਹੀਂ, ਇਹ ਇੱਕ ਸੁਣਾਉਣਾ ਮੈਂ, ਆਈ ਹੋਪ ਤੁਸੀਂ ਸੁਣਿਆ ਨਹੀਂ ਹੋਣਾ ਕਿਤੇ ਇਹ ਗਾਣਾ।
1: ਚਲੋ
0: ਕੱਲ ਸਾਡੇ ਨਾਲ ਬਤਾਇਆ, ਅੱਜ ਚੇਤਾ ਵੀ ਨਹੀਂ ਆਇਆ।
1: ਨਹੀਂ ਸੁਣਿਆ ਮੈਂ
0: ਕਿ ਡੱਕੇ ਦਾ
1: ਕਹਿੰਦਾ ਸਾਡੇ ਨਾ ਬਤਾਇਆ ਅੱਜ ਚੇਤਾ ਵੀ ਨਾ
0: ਆਇਆ, ਬਦਲ ਗਈ
1: ਮੈਂ ਫਿਰ ਗਲਤੀ ਖਾ ਗਿਆ ਹੋਊਗਾ। ਚਲੋ ਤੁਸੀਂ ਲਾਓ, ਮੈਂ ਹੁੱਕ ਲਾਈਨ ਸੁਣਾ ਦੂੰਗਾ ਤੁਹਾਨੂੰ।
0: ਪੱਕੀ ਗੱਲ ਹੈ?
1: ਪੱਕੀ ਗੱਲ
0: ਨਾ ਸੁਣਾਏਗੀ ਤੇ
1: ਫਿਰ ਮੇਰੇ ਤੇ ਫਿਨਿਟੀ ਫਿਨਿਟੀ ਫਿਨਿਟੀ ਫਿਨਿਟੀ ਫਿਨਿਟੀ ਫਾਈਨ ਲਾ ਦਿਓ ਭਰਾ।
0: ਨਹੀਂ ਫਿਰ ਕੌਫੀ,
1: ਓ ਯੈਸ, ਫਿਰ ਕੌਫੀ ਮੇਰੇ ਵੱਲੋਂ ਡਨ ਹੋ ਗਈ।

0: ਸਦਾਏ ਹੋਏ ਨੇ
1: ਆਸਟ੍ਰੇਲੀਆ ਚ ਘਰ ਉਹਨਾਂ ਦਰਵਾਜੇ ਵੀ ਲਵਾਏ ਟੋਂਗ ਲੋਂਗ ਲੋਂਗ ਲੋਂਗ ਲੋਂਗ ਲੋਂਗ
2: ਦੱਸੋ ਹੁੱਕ ਲਾਏ ਨਾ ਕਾਫੀ ਦਾ ਸਵਾਲ ਆ
1: ਮੰਮੀ
2: ਮੈਂ ਵੀ ਦੱਸ ਦਿੰਦਾ ਇਹ ਗਵਾਜ ਕੁਲਵਿੰਦਰ ਢਿੱਲ ਆਉਂਦੀ ਆ
1: ਅੱਛਾ ਮੈਂ ਤਾਂ ਨਛੱਤਰ ਗਿੱਲ ਸਾਹਿਬ ਦਾ
2: ਗਾਣਾ ਲੈ
1: ਭਾਜੀ ਮੇਰੇ ਨਾ ਇਸ ਗਾਣੇ ਤੋਂ ਬਾਅਦ
2: ਨਿੰਮੇ ਲੁਹਾਰ ਕੇ ਨੇ
1: ਜਿਸ ਇਸ ਗਾਣੇ ਤੋਂ ਬਾਅਦ ਨਾ ਇੱਕ ਹੋਰ ਗਾਣਾ ਆਉਂਦਾ ਸੀ ਮੈਨੂੰ ਉਹ ਵੀ ਯਾਦ ਆ ਮੈਨੂੰ ਇਹ ਮਤਲਬ ਹੁਣ ਪ੍ਰੈਸ਼ਰ ਚ ਆ ਗਿਆ ਨਾ ਮੈਂ ਭੁੱਲ ਗਿਆ
2: ਮੈਟਰ ਮਤਲਬ ਇਹ ਕੀ ਹੈ ਇਹ ਕੀ ਗੱਲ ਹੋਈ ਭਲਾ ਸੁਣਾਈਏ ਫਿਰ
1: ਹਾਂ ਸੁਣਾ ਦੋ
2: ਚਲੋ ਫਿਰ ਕੰਪਲੀਟ ਕਰ ਸੁਣਦੇ ਆ

0: ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਪਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ ਏਯੂ।
4: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨਚ,
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ ਏਯੂ।
0: ਵਾਈਟ ਹਿਲ ਸਟੂਡੀਓਜ਼ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ।
6: ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ।
0: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।
7: They have slavery in their blood, we have kingship in ours.
8: Create terror.
0: ਵੇਖੋ ਦਸਤਾਰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ 17 ਜੁਲਾਈ ਨੂੰ।

0: ਰੇਡੀਓ ਹਾਂਜੀ 1674 ਮਾਸ ਕਰਦੇ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ ਤੇ ਅੱਜ ਆਪਾਂ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਏ ਹਾਂ ਜਾਂ ਫਿਰ ਮੈਂ ਪ੍ਰੋਗਰਾਮ ਦੇ ਵਿੱਚ
1: ਆ ਗਿਆ ਆ
0: ਕੁਛ ਬੈਠ ਕੀਤੀ ਬੋਇਜ਼ ਮੀਟਾ
1: ਬੋਇਜ਼ ਮੀਟਾ ਤੜੀਆਂ ਮੈਂ ਇਹ ਲੱਗਾ ਮੈਂ ਕਿਹਾ ਹੁਣੇ ਹਾਂਜੀ ਹਾਂਜੀ ਮੈਲਬਨ ਕਹਿਣ ਲੱਗੇ ਤਗੜਾ ਯੂਟਰਨ ਮਾਰਿਆ ਚਲੋ ਵਧਾਈਆਂ ਜੀ ਤੁਸੀਂ ਕਾਫੀ ਜਿੱਤ ਗਏ ਹੋ ਤੁਹਾਨੂੰ ਕਾਫੀ ਪਿਲਾਵਾਂਗੇ ਬਟ ਮੈਂ ਕਸਮੇ ਅੱਲਾ ਪਾਕ ਦੀ ਮੈਂ ਝੂਠ ਨਹੀਂ ਬੋਲ ਰਿਹਾ ਮੈਨੂੰ ਗਾਣਾ ਆਉਂਦਾ ਸੀਗਾ ਉਹਦਾ ਮੈਂ ਪ੍ਰੈਸ਼ਰ ਚ ਸਕੰਬ ਕਰ ਗਿਆ
0: ਇਹੋ ਤੇ ਗੱਲ ਹੁੰਦੀ ਹੈ
1: ਸਾਡੇ ਉੱਥੇ ਜਿਹੜਾ ਸਿਟੀ ਕੇਬਲ ਚੈਨਲ ਹੁੰਦਾ ਸੀ ਨਾ ਉੱਥੇ ਚੱਲ ਰਹੇ ਡਿਮਾਂਡ ਚੈਨਲ ਉੱਥੇ ਆਸੇ ਪਾਸੇ ਬਸ ਜਿੰਨੇ ਵੀ ਦਿਲ ਟੁੱਟੇ ਆਸ਼ਕ ਹੁੰਦੇ ਸੀਗੇ ਨਾ ਸਾਹਮਣੇ ਇਕਦਮ ਸਾਡੀ ਦੁਕਾਨ ਦੇ ਸਾਹਮਣੇ ਮੇਨ ਬਾਜ਼ਾਰ ਚ ਅੰਕਲ ਜੀ ਨੇ ਖੁੱਲੀ ਸੀਗੀ ਦੁਕਾਨ ਉਹਨਾਂ ਨੇ ਪਹੁੰਚ ਜਾਣਾ ਸਾਰੇ ਗਾਣੇ ਉੱਥੋਂ ਹੀ ਫਿਰ ਸੁਣਿਆ ਟੀਵੀ ਦੇ ਉੱਪਰ ਮੁੰਡਿਆਂ ਨੇ ਬੈਠ ਜਾਣਾ ਸਾਡੇ ਜਿੰਨੇ ਸੇਲਸਮੈਨ ਹੁੰਦਾ ਨਾ ਸਟਾਫ ਕਿ ਹੁਣ ਮੇਰੇ ਵਾਲਾ ਆਉਣ ਲੱਗਾ ਕਿਤੇ ਇਕੱਲੀ ਬਹਿ ਕੇ ਸੋਚੀ ਨੀ ਹਨਾ ਫਿਰ ਬਹੁਤੇ ਆ ਪਿਆਰਾਂ ਵਾਲੀਏ ਸਾਡੇ ਚੇਤੇ ਹੀ ਭੁੱਲ ਗਏ ਦਗਾਬਾਜ਼ ਨੇ ਮਸ਼ੂਕਾਂ ਅੱਜ ਕੱਲ ਦੀਆਂ ਕਰੋਨਾ ਪਿਆਰ ਮਿੱਤਰੋ ਦੁਰਗਾ ਰੰਗੀਲਾ ਕਾਲੇ ਕੋਟ ਪਿੰਡ ਦੇ ਅੰਦਰ ਜੰਗਲ ਚ ਮੈਂ ਕਹਿ ਰਿਹਾ ਯਾਰ ਆਦਮੀ ਨੂੰ ਜੰਗਲ ਚੋਂ ਖੜਾ ਕੀਤਾ ਪਿਆ ਬਾਕੀ ਸਭ ਠੀਕ ਹੈ ਆਰਾਮ ਨਾਲ ਇਹਨੂੰ ਕਿਤੇ ਕੋ ਨਾ ਸਿਟੀ ਸੁਟੀ ਵਾਈਬ ਲਵੇ ਥੋੜੀ ਆਰਾਮ ਨਾਲ ਬੈਠੇ ਕਿਤੇ ਜੰਗਲ ਚੋਂ ਖੜਾ ਪਿਆ
0: ਸਾਡੇ ਦੋਵਾਂ ਦੇ ਮਸ਼ਹੂਰ ਯਾਰ ਇੱਕ ਸੀ ਤੂੰ ਜਿੱਤ ਗਿਆ ਮੈਂ ਹਾਰ ਗਿਆ ਬੜੇ ਖਤਰਨਾਕ ਗਾਣੇ ਆਉਂਦੇ
1: ਬੜੇ ਖਤਰਨਾਕ ਗਾਣੇ ਸੀ ਨਾ ਵੈਸੇ ਅੱਛਾ ਉਦੋਂ ਹੀ ਸੀ ਜਿਹੜੇ ਗਾਣੇ ਕੰਠ ਕਲੇਰ ਸਾਹਿਬ ਨੇ ਜਦੋਂ ਇਸ ਜਾਗਰਣ ਕਰਨਾ ਸ਼ੁਰੂ ਕੀਤਾ ਬੜਾ ਮਖੌਲ ਹੋਣਾ ਕਿ ਯਾਰ ਇਹ ਤੇ ਲੋਕਾਂ ਨੇ ਮਤਲਬ ਵਾਈਬ ਨਹੀਂ ਕਰ ਪਾਣਾ ਬਈ ਲੋਕੀ ਤਾਂ ਦੁਖੀ ਦਿਲ ਨਾਲ ਹੀ ਆਣਗੇ
0: ਨਹੀਂ ਪਰ ਉਹ ਬੰਦੇ ਨੇ ਮਤਲਬ
1: ਪਰ ਗੁੱਡ ਕੰਮ ਸੀ ਇਨਫੈਕਟ ਫਿਰੋਜ਼ ਖਾਨ ਸਾਹਿਬ ਵਾਸ ਆਲਸੋ ਵੈਰੀ ਗੁੱਡ
0: ਤਾਂ ਫਿਰ ਮਤਲਬ ਕਲਾਸ ਹੀ ਹੋ ਰਿਹਾ ਨਾ
1: ਬਹੁਤ ਪਿਆਰੀ ਆਵਾਜ਼ ਹੈ ਨਾ
0: ਕਿਆ ਕਮਾਲ ਦੀ
1: ਚਲੋ ਕਾਫੀ ਤੁਹਾਡੀ ਹੋ ਗਈ ਪੱਕੀ ਕਾਫੀ ਤੁਹਾਨੂੰ ਪਤਾ ਕਿਹੜੀ ਪਿਲਾਉਂਗਾ ਅੱਜ ਕੱਲ ਮੈਲਬਨ ਚ ਬਹੁਤ ਜ਼ਿਆਦਾ ਹਿੱਟ ਹੋਈ ਪਈ ਹੈ ਜੀ ਕਾਫੀ ਇਹ ਵਾਲੀ ਅਸੀਂ ਇਸ ਸ਼ੋਅ ਚ ਸੈਗਮੈਂਟ ਵੀ ਹੁੰਦਾ ਕਿ ਇਸ ਵਾਰ ਦੱਸ ਦੇ ਮੈਲਬਨ ਚ ਕੀ ਚੱਲਦਾ ਪਿਆ ਜੇ ਕੁਛ ਟਰਾਈ ਕਰਨਾ ਹੋਵੇ ਕਾਫੀ ਚੱਲ ਰਹੀ ਜੀ ਮੌਂਟ ਬਲੈਂਕ ਬਸ ਦੁੱਧ ਪਾਉਂਦੇ ਤੇ ਉਸ ਤੋਂ ਬਾਅਦ ਉਹਦੇ ਉੱਪਰ ਪਾਉਂਦੇ ਔਰੇਂਜ ਦੀ ਔਰੇਂਜ ਸਵੀਟਨਰ ਦੀ ਫੋਮ
0: ਅੱਛਾ
1: ਸੋ ਫਿਰ ਉੱਪਰ ਉਹਦੀ ਔਰੇਂਜ ਦੀ ਫਾੜੀ ਵੀ ਪਾ ਦਿੰਦੇ ਇੱਕ ਮਿਕਸ ਕਰਕੇ ਦਿੰਦੇ ਤੇ ਉਹ ਜਿੱਦਾਂ ਦੇ ਦਿੰਦੇ ਤੁਹਾਨੂੰ ਕਹਿੰਦੇ ਕਿ ਤੁਸੀਂ ਕੁਛ ਨੀ ਕਰਨਾ ਹੁਣ ਤੁਸੀਂ ਇਸ ਤਰ੍ਹਾਂ ਹੀ ਐਜ਼ ਇਟ ਇਜ਼ ਹੀ ਪੀਣਾ ਉਹ ਬਣਾਉਂਦੇ ਇਸ ਤਰੀਕੇ ਨਾਲ ਉਹ ਭਾਰ ਮਤਲਬ ਇਸ ਤਰ੍ਹਾਂ ਸੈੱਟ ਕੀਤਾ ਹੋਇਆ ਡਰਿੰਕ ਦਾ ਉਹਨਾਂ ਨੇ ਕਿ ਉਹ ਫੋਮ ਵੀ ਤੁਸੀਂ ਪੂਰੀ ਪੀ ਜਾਓਗੇ ਉਹ ਜਿਹੜੀ ਫਾੜੀ ਹੈ ਉਹ ਵੀ ਤੁਹਾਡੇ ਕੋਲ ਅੱਛੇ ਤਰੀਕੇ ਨਾਲ ਆ ਜਾਏਗੀ ਟੇਸਟ ਦੇ ਅੰਦਰ ਐਂਡ ਸਵੀਟਨਰ ਵਗੈਰਾ ਇਟਸ ਵੈਰੀ ਗੁੱਡ ਖੱਟੀ ਮਿੱਠੀ ਵੈਰੀ ਨਾਈਸ ਯੂ ਵਿਲ ਲਾਈਕ ਇਟ ਡਨ ਹੋ ਗਿਆ
0: ਚਲੋ ਗੁੱਡ ਹੋ ਗਿਆ ਫਿਰ ਇੱਕ ਹੋਰ ਵੀ ਅੱਜ ਕੱਲ੍ਹ ਕਾਫੀ ਚਰਚਾ ਚ ਹੈ ਨਾ ਉਹ ਜਿਹੜੀ ਆਪਣੇ ਕੀ ਹੁੰਦੇ ਆ ਉਹ ਯਾਰ
1: ਮੈਜਿਕ
0: ਨਹੀਂ ਨਹੀਂ ਕੀ ਕਹਿੰਦੇ ਇਹਨੂੰ ਅੱਜ ਇਹਦੇ ਚ ਆਪਾਂ ਕੋਨ ਕਾਨ ਜੀ ਖਾਂਦੇ ਹਾਂ ਉਹਦਾ ਬਾਹਰਲੇ ਨੂੰ ਨਹੀਂ ਆਈਸਕ੍ਰੀਮ ਖਾਂਦੇ ਹਾਂ ਬਾਹਰ ਕੋਨ ਨੂੰ ਕੀ ਕਹਿੰਦੇ ਕੋਨ ਵਾਲਾ ਜਿਹੜਾ ਮਟੀਰੀਅਲ ਹੈ ਨਾ
1: ਉਹਨੂੰ ਵਾਫਲ ਵਾਫਲ
0: ਵਾਫਲ ਹਾਂ
1: ਡਮ ਸ਼ਰਾਬ ਖੇਲੇ ਅੱਜ ਤੇ ਬਈ ਕੀ ਬਾਤ ਹੈ
0: ਉਹਦੇ ਵਿੱਚ ਦਿੰਦੇ ਉਹਦੇ ਕੱਪ ਨੇ
1: ਉਹ ਚ ਕਾਫੀ ਦੇ ਰਹੇ ਆ
0: ਹਾਂ ਉਹਦੇ ਕੱਪਾਂ ਚ ਕਾਫੀ ਦਿੰਦੇ
1: ਬੇਕਰੀ ਆ ਉਹ ਕਰੋਸੌਂਟ ਨੂੰ ਅੱਧਾ ਚੀਰ ਕੇ ਨਾ ਉਪਰੋਂ ਦੀ ਉਹਦੇ ਅੰਦਰ ਹੌਟ ਚੋਕਲੇਟ ਪਾਉਂਦੇ ਆ
0: ਅੱਛਾ
1: ਫਿਰ ਨਟਸ ਵਗੈਰਾ ਨਾਲ ਬਹੁਤ ਮਤਲਬ ਉਹਦੀ ਜੇ ਤੁਸੀਂ ਤਸਵੀਰਾਂ ਵਗੈਰਾ ਦੇਖੋ ਚਾਰ ਚਾਰ ਪੰਜ ਪੰਜ ਮਿਲੀਅਨ ਵਿਊ ਚੱਲ ਗਏ ਉਹਨਾਂ ਦੇ ਲੋਕੀ ਸਪੈਸ਼ਲੀ ਉਹੀ ਲੈਣ ਆਉਂਦੇ ਪਰ ਇਟਸ ਟੂ ਸਵੀਟ ਕਿਉਂਕਿ ਹੌਟ ਚੋਕਲੇਟ ਫਿਰ ਕਰਸੌਂਟ ਦਾ ਵੀ ਉਹੀ ਮਿੱਠਾ ਮਿਠਾਸ ਆ ਜਾਂਦੀ ਉਹੀ ਗੱਲ ਹੈ ਨਾ ਜਿਹੜੀ ਚੀਜ਼ਾਂ ਮੈਂ ਦੇਖੀਆਂ ਬਹੁਤ ਓਵਰਲੀ ਪ੍ਰੈਜੈਂਟਡ ਹੋਣ ਨਾ ਵਧੀਆ ਉਹ ਟੇਸਟ ਡਿਸਅਪੁਆਇੰਟਿੰਗ ਹੀ ਹੁੰਦਾ ਕਿਉਂਕਿ ਦੇ ਆਰ ਟੂ ਮੱਚ ਇਨ ਟੂ ਵਨ ਪੈਲਟ ਹੋਣਗੀਆਂ ਤਾਂ ਬਹੁਤੀਆਂ ਮਿੱਠੀਆਂ ਹੋਣਗੀਆਂ ਮਤਲਬ ਕੌਫੀ ਦਾ ਕੋਈ ਟੇਸਟ ਨਹੀਂ ਭਾਵੇਂ ਉਹ ਕਹਿੰਦੇ ਕਿ ਅਸੀਂ ਇੱਕ ਸ਼ੋਟ ਪਾਇਆ ਪਰ ਨਹੀਂ ਉਹ ਨਹੀਂ ਪਤਾ ਲੱਗਦਾ ਪਤਾ ਵੀ ਕਿੱਦਾਂ ਲੱਗਣਾ ਹੈ ਨਾ ਕਿ ਟੂ ਮੱਚ ਚੋਕਲੇਟ ਟੂ ਮੱਚ ਕਰੋਸੌਂਟ ਦੇ ਵੀ ਵਿੱਚ ਪੀਸਿਸ ਦੇ ਵਿੱਚ ਫਿਰ ਹੈ ਨਾ ਅਗਲਿਆਂ ਨੇ ਮੈਕਾਡੇਮੀਆ ਸੁੱਟੇ ਪਏ ਆ ਥੋੜ੍ਹਾ ਸਵੀਟਨਰ ਵੀ ਪਾਉਂਦੇ ਹੋਣਗੇ ਉਸ
0: ਤੱਕ ਕੜਕਾਣੀ ਹਾਂ ਉਹ ਇੱਥੇ ਨਾ ਇੱਕ ਚੀਜ਼ ਤੁਸੀਂ ਨੋਟ ਕਰਿਓ ਆ ਜਿਹੜੀ ਚੀਜ਼ ਬਹੁਤ ਜ਼ਿਆਦਾ ਮਸ਼ਹੂਰ ਹੈ ਨਾ ਪਹਿਲਾਂ ਤਾਂ ਫੈਕਟ ਇਹ ਹੁੰਦਾ ਵੀ ਉਹ ਮਸ਼ਹੂਰ ਹੁੰਦੀ ਆ ਯੰਗਸਟਰ ਕਰਕੇ ਪਹਿਲੀ ਚੀਜ਼ ਕਿਉਂਕਿ ਵੱਡਿਆਂ ਦੇ ਵਿੱਚ ਉਸ ਟਾਈਪ ਦੇ ਕਰੇਜ਼ ਰਹਿ ਨਹੀਂ ਜਾਂਦੇ ਉਹ ਵੇਖੋ ਵੇਖੀ ਭਾਵੇਂ ਕਈ ਆਂਟੀਆਂ ਮੇਕਅਪ ਕਰਕੇ ਚੱਲ ਜਾਂਦੀਆਂ ਵੀ ਅਸੀਂ ਵੀ ਹੁਣ ਉਹੀ ਲੱਗੀਏ ਵੀ ਯੰਗਸਟਰ ਹੀ ਲੱਗੀਏ ਪਰ ਅਸਲ ਦੇ ਵਿੱਚ ਉਹਨਾਂ ਦਾ चल जान पर जो एक रौला रपा हों यंगस्टर करके पिया हों हूँ जो यंगस्टर ने रौला रपा पाया ना तो उ दो चीजा कॉमन वेखोगे उन्होंने सारिया चीजा दो तीन तीन ला लो तीसरी जी इन मतलब समअप कर दूगी पहली मिठा जिहड़ी भी जिन्नियां भी चीज़ां मशहूर आले दुआले खाण पीण वालियां तुहानूं लगेगा कि बहुत ज़्यादा हाइप आ उस च एक चीज़ तो कॉमन होगी होगी मिठा तुन के होगा भावें वह तुसीं अपना ड्रिंक ही ला लो ड्रिंक वालियां किन्नियां दुकानां ने अपने बबल टी आ गई फिर तुहाडे अपने अपने स्लर्पी आ गई फिर आप भावें सॉफ्ट ड्रिंक ही ला लो बर्फ वेखदी है ना ओह सारियां तुसीं वेखोगे मशहूर होणगियां खास तौर इत्थे मैं वेख्या वा
1: हां सिटी दे अंदर बहुत मशहूर एक कैफे ओ -85 डिग्री ते ओह ਪ੍ਰੋਪਰ ਫ੍ਰੀਜ਼ ਹੋਇਆ ਹੋਇਆ ਕੱਪ ਉਹਦੇ 'ਚ ਡਬਲ ਸ਼ੋਟ ਐਕਸਪ੍ਰੈਸੋ ਹੁੰਦੇ ਹੋਰ ਕੁਛ ਨਹੀਂ ਪਰ ਡਬਲ ਸ਼ੋਟ ਐਕਸਪ੍ਰੈਸੋ
0: ਤੁਸੀਂ ਉਹਦਾ ਇਹਦੇ 'ਚ ਤੁਸੀਂ ਨੋਟ ਕਰਿਓ ਮਤਲਬ ਬਰਫ਼ ਚਾਹੇ ਤੁਸੀਂ ਕਿਸੇ ਵੀ ਬਾਰ 'ਤੇ ਚਲ ਜਾਓ ਉੱਥੇ ਸਭ ਤੋਂ ਪਹਿਲਾਂ ਉਹਨਾਂ ਨੇ ਬਰਫ਼ ਪਾਉਣੀ ਹੈ ਫਿਰ ਉਹ 'ਚ ਸੌਫਟ ਡਰਿੰਕ ਵੀ ਅਤੇ ਐਵਰੀ ਹਾਰਡ ਡਰਿੰਕ ਐਵਰੀਥਿੰਗ ਤੁਸੀਂ ਵੇਖੋ ਵੀ ਸਾਰਾ ਕੁਛ ਬਰਫ਼ ਹੈ ਸਲਰਪੀ ਵੀ ਬਰਫ਼ ਹੈ ਠੀਕ ਆ ਹੁਣ ਤੁਸੀਂ ਆਹ ਚਲ ਜਾਓ ਹੈ ਨਾ ਆਪਣੇ ਆਹ ਫੂਡ ਕੋਰਸ ਦੇ ਵਿੱਚ ਚਲ ਜਾਓ ਉੱਥੇ ਬਰਫ਼ ਦਾ ਭਰ ਕੇ ਫਿਲਮ ਵੇਖਣ ਚਲ ਜਾਓ ਤੁਸੀਂ ਉਹ ਤੁਹਾਨੂੰ ਬਰਫ਼ ਦਾ ਕੱਪ ਭਰ ਕੇ ਫੜਾ ਦਿੰਦੇ ਆ ਅਤੇ ਤੁਸੀਂ ਰੀਫਿਲ ਲਈ ਜਾਓ ਤੁਸੀਂ ਜਿੰਨੇ ਵੀ ਲੈਣੇ ਅਤੇ ਉਹਨਾਂ ਨੇ ਇੰਨੇ ਕੁ ਲਏ ਨਾ ਰੀਫਿਲ ਹੁਣ ਇਹਨਾਂ ਨੂੰ ਚੇਂਜ ਕਰਨਾ ਪਿਆ ਹੁਣ ਥੀਏਟਰਾਂ 'ਚ ਚੇਂਜ ਹੋਇਆ ਵਾ ਉਹ ਸਾਡਾ ਸਾਰਿਆਂ 'ਚ ਨਾ ਹੋਇਆ ਹੋਵੇ ਪਰ ਉਹ 'ਚ ਕਰਤਾ ਉਹਨਾਂ ਨੇ ਮੈਂ ਇੱਕ ਥਾਂ ਵੇਖਿਆ ਇੱਕ ਦੋ ਥਾਂ ਉਹਨਾਂ ਨੇ ਲਿਖਿਆ ਹੁੰਦਾ ਥੱਲੇ ਵੀ 2 ਮੈਕਸੀਮਮ ਰੀਫਿਲ ਜਾਂ ਹੈ ਨਾ ਉਹ ਹੁਣ ਕੀਤਾ ਵਾ ਇਹਨਾਂ ਨੇ ਚੇਂਜ
1: ਡਾਕੂਮੈਂਟਸ ਮੈਂ ਦੇਖਿਆ
0: ਹਾਂ ਲਿਆ ਨੇਰ ਦਿੰਦੇ ਆ
1: ਅੱਛਾ ਇੱਕ ਇਹ ਗੱਲ ਆ ਤੁਸੀਂ ਜਿਹੜੀ ਵੀ ਡਰਿੰਕ ਲੈ ਰਹੇ ਹੋ ਹੈ ਨਾ ਉਹਦਾ ਜੇ ਤੁਸੀਂ ਕਹਿ ਦਿਓ ਨਾ ਕਿ ਬਾਈ ਲੈਸ ਆਈਸ ਅਤੇ ਹੁਣ ਦੇ ਈਦਰ ਸੇ ਨੋ ਵੀ ਕਾਂਟ ਡੂ ਇਟ ਅਸੀਂ ਕਰਦੇ ਹੀ ਨਹੀਂ ਜਾਂ ਫਿਰ ਉਹ ਮਤਲਬ ਕਹਿ ਲਓ 8 ਦੀ ਡਰਿੰਕ ਹੈ ਤਾਂ ਉਸੇ ਟਾਈਮ ਸਾਡੇ ਨੋ ਹੋ ਗਈ ਚਾਰਜ ਕਰ ਲੈਣਾ
0: ਇੱਦਾਂ ਹੀ ਕਰਦੇ ਇਹਦੇ ਨਾਲ ਰਿਲੇਟਿਡ ਵੀ ਤੁਹਾਨੂੰ ਮੈਂ ਇੱਕ ਕਹਾਣੀ ਦੱਸਦਾ ਪਰ ਇਹ ਤੋਂ ਪਹਿਲਾਂ ਆਪਾਂ ਕੰਪਲੀਟ ਕਰ ਲਈਏ ਅੱਛਾ ਜਿਹੜੀ ਚੀਜ਼ ਇਹਨੂੰ ਸਮਅਪ ਕਰਦੀ ਆ ਹੁਣ ਉਹ ਆ ਯੰਕ ਫੂਡ ਹਾਂ ਠੀਕ ਮਤਲਬ ਇਹ ਸਾਰਾ ਕੁਛ ਤੁਸੀਂ ਉਹਦੇ 'ਚ ਭਾਵੇਂ ਜਿੰਨੇ ਵੀ ਹੁਣ ਤੁਸੀਂ ਨਾਂ ਲੈ ਲਓ ਜਿੰਨੇ ਵੀ ਫਾਸਟ ਫੂਡ ਨੇ ਜੰਕ ਫੂਡ ਨੇ ਉਹ ਸਾਰੀਆਂ ਤੁਸੀਂ ਕੋਈ ਵੀ ਮਸ਼ਹੂਰ ਮਸ਼ਹੂਰ ਥਾਵਾਂ ਦੇ ਜਿਹੜੀਆਂ ਬਹੁਤ ਜ਼ਿਆਦਾ ਚਰਚਾ 'ਚ ਹੋਣਗੀਆਂ ਸੋਸ਼ਲ ਮੀਡੀਆ ਦੇ ਉੱਤੇ ਕਿਉਂਕਿ ਆਪਾਂ ਜ਼ਿਆਦਾਤਰ ਉਹਦੇ ਰਾਹੀਂ ਆਪਾਂ ਉੱਥੇ ਪਹੁੰਚਦੇ ਹਾਂ ਅਤੇ ਉਹਦੇ ਉਹ ਸਾਰੀਆਂ ਇਹਦੇ ਕਰਕੇ ਮਸ਼ਹੂਰ ਹੋਣਗੀਆਂ
1: ਸਭ ਤੋਂ ਮੇਨ ਪੁਆਇੰਟ ਜਿਹੜਾ ਮਤਲਬ ਕਹਿ ਲਓ ਇਹਨੂੰ ਆਈਸਿੰਗ ਔਨ ਦਾ ਕੇਕ ਇਹ ਸੋਸ਼ਲ ਮੀਡੀਆ ਕਿ ਬੰਦਾ ਜਾਂਦਾ ਹੀ ਇਹ ਸੋਚ ਨਾਲ ਆ ਕਿ ਇਹ ਇੰਨਾ ਮਸ਼ਹੂਰ ਆ ਕਿ ਮੈਂ ਵੀ ਇੱਕ ਤਸਵੀਰ ਖਿੱਚ ਕੇ ਪਾ ਦਵਾਂ
0: लून आ मिठा आ जिहड़ा ठंडा आ जां जिहड़ा तेल आ हैवीनेस आ तलिया वा हैवी आ चीजी आ उह सारा जिहड़ा अफकोर्स उह खाण दे विच ना तुहानूं वधिया लगदा वा ਕਿਉਂਕਿ ਕੋਈ ਵੀ ਚੀਜ਼ ਜਿਹੜੀ ਆ ਉਹ ਹੁਣ ਇੱਦਾਂ ਨਹੀਂ ਤੁਹਾਨੂੰ ਕੋਈ ਹੈਲਦੀ ਕਿਸੇ ਜਗ੍ਹਾ ਦੇ ਉੱਤੇ ਜੇ ਮਿਲ ਰਿਹਾ ਅਤੇ ਉਹ ਇੱਦਾਂ ਨਹੀਂ ਤੁਹਾਨੂੰ ਮਤਲਬ ਪਾਊਗਾ ਮਸ਼ਹੂਰ ਕਰੋ ਫੋਰ ਐਗਜ਼ਾਮਪਲ ਤੁਸੀਂ ਚਾਹ ਲਾ ਲਓ ਦੂਰ ਕੀ ਜਾਣਾ ਵਾ ਚਾਹ ਲਾ ਲਓ ਅਤੇ ਚਾਹ ਤੁਸੀਂ ਜੇ ਕਹੋ ਵੀ ਉਹ ਫਲਾਣੇ ਥਾਂ 'ਤੇ ਕੋਈ ਕੋਈ ਮੰਨ ਲਓ ਕੈਫੇ ਜਾਂ ਕੋਈ ਚਾਹ ਵਾਲਾ ਜਿਹੜਾ ਵਾ ਦੁਕਾਨ ਵਾਲਾ ਕੋਈ ਫਿੱਕੀ ਚਾਹ ਵੇਚਦਾ ਵਾ ਕਿੱਦਾਂ ਮਸ਼ਹੂਰ ਕਿੱਦਾਂ ਮਸ਼ਹੂਰੀ ਹੋ ਜੂਗੀ ਉਹਦੀ ਚਾਹ ਦਾ ਅਤੇ ਜਿਹੜਾ ਰੌਲਾ ਰੱਪਾ ਵਾ ਉਹ ਹੈ ਹੀ ਮਿੱਠੇ ਦਾ ਵਾ ਉਹ 'ਚ ਘੱਟ ਮਿੱਠਾ ਪਾ ਕੇ ਬਣਾ ਲਓ ਉਹੀ ਚਾਹ ਤੁਹਾਨੂੰ ਨਕੰਮੀ ਲੱਗਣ ਲੱਗ ਪੈਂਦੀ ਹੈ ਨਾ ਅਤੇ ਕੀ ਆਪਾਂ ਇੱਕ ਹੋਰ ਤੁਸੀਂ ਗੱਲ ਵਿੱਚ ਛੇੜੀ ਹੈ ਨਾ ਲੈਸ ਆਈਸ ਵਾਲੀ ਇੱਥੇ ਨਾ ਚੋ ਦਫ਼ਾ ਕਰੋ ਕੀ ਨਾਂ ਕੀ ਲੈਣਾ ਇੱਕ ਰੈਸਟੋਰੈਂਟ ਸੀ ਇੱਕ ਅਤੇ ਉਹਨਾਂ ਨੇ ਨਾ $18 ਦੀ ਡਰਿੰਕ ਆਈ ਥਿੰਕ 16 or 18 ਦੀ ਕਾਫ਼ੀ ਮਹਿੰਗੀ ਮਤਲਬ ਮੇਰੀ ਔਕਾਤ ਤੋਂ ਮਹਿੰਗੀ ਅਤੇ ਉਹ ਕਵੇ ਰਬਾਬ ਕਹਿੰਦੀ ਵੀ ਮੈਂ ਲੈਣੀ ਆ ਉਹਨੇ ਲਾਗਲੇ ਟੇਬਲ 'ਤੇ ਵੇਖ ਲਈ ਨਾ ਉਹਨਾਂ ਨੇ ਪੂਰੀ ਮਤਲਬ ਇੱਕ ਮਤਲਬ ਪੂਰਾ
1: ਰੰਗ
0: ਪਤਲਾ ਜਿਹਾ ਬਰੀਕ ਜਿਹਾ ਹੈ ਨਾ ਬਰੀਕ ਜਿਹਾ ਮਤਲਬ ਮੰਨ ਲਓ ਮਰੀਅਲ ਜਿਹਾ ਗਲਾਸ ਜਿਹੜਾ ਲੰਮਾ ਹੀ ਲੰਮਾ ਹੁੰਦਾ ਵਾ ਹੈ ਨਾ ਅਤੇ ਉੱਤੇ ਉਹਦੇ ਪ੍ਰੋਪਰ ਉਹ ਖੰਡ ਖੁੰਡ ਜਿਹੀ ਲਾ ਕੇ ਅਤੇ ਜਿੱਦਾਂ ਉਹਨੂੰ ਸਜਾਇਆ ਅਤੇ ਉੱਤੇ ਟੋਪੀ ਜਿਹੀ ਵਾਲੀ ਉਹ ਵਿੱਚ ਰੱਖੀ ਮੋਕਟੇਲ ਜਿੱਦਾਂ ਬਣਾਉਂਦੇ ਪੂਰਾ ਐਂ ਮਤਲਬ ਐਂ ਪੂਰੇ ਕੜੇਲ ਕੱਢੇ ਦੋ ਤਿੰਨ ਰੰਗ ਜਿਹੇ ਉਹਦੇ 'ਚ ਆਉਣ ਹੈ ਨਾ ਅਤੇ ਮੈਂ ਕਿਹਾ ਚੱਲ ਲਿਆ ਦੇ ਹੈ ਨਾ ਤੇ ਉਹਦਾ ਗਲਾ ਗੁਲਾ ਜਿਹਾ ਖਰਾਬ ਹੋਇਆ ਸੀ ਤੇ ਉਹਨੇ ਕੀ ਕੀਤਾ ਵੀ ਲਿਆ ਕੇ ਤੇ ਦੇਤਾ ਤੇ ਮੈਂ ਕਿਹਾ ਵੀ ਤੂੰ ਪਲੀਜ਼ ਇਹਦੇ ਚੋਂ ਨਾ ਆਈਸ ਕੱਢ ਦੇ ਜਿਹੜੀ ਤੁਸੀਂ ਆਇਸ ਵਾਲੀ ਗੱਲ ਕੀਤੀ ਮੈਂ ਵੀ ਇਹਦੇ ਚੋਂ ਆਈਸ ਜਿਹੜੀ ਆ ਉਹ ਕੱਢ ਦੇ ਤੇ ਉਹ ਚੌਕੇ ਤੇ ਲੈ ਗਈ ਉਹ ਤੇ ਬਾਅਦ ਚ ਉਹਨੇ ਕੀ ਕੀਤਾ ਵੀ ਹੁਣ ਉਹ ਜਿੱਦਾਂ ਮੈਂ ਜੋ ਐਕਸਪਲੇਨ ਕੀਤਾ ਉਹ ਬੜਾ ਮਤਲਬ ਵੇਖਣ ਚ ਉਹਦੀ ਲੁੱਕ ਲੁੱਕ ਦੇ ਪੈਸੇ ਸੀ ਇੱਕ ਨੋਰਮਲ ਗਲਾਸ ਹੁੰਦਾ ਜਿਹ ਚ ਆਪਾਂ ਜਿਹ ਚ ਹਾਰਡ ਡਰਿੰਕ ਸਰਵ ਕਰਦੇ ਆ ਆਮ ਜਿਹੜਾ ਰੈਗੂਲਰ ਗਲਾਸ ਹੁੰਦਾ ਉਹਨੇ ਕੀ ਕੀਤਾ ਉਹਦੇ ਚੋਂ ਬਰਫ਼ ਬੁਰਫ਼ ਕੱਢੀ ਉਹ ਸਾਰਾ ਜਿਹੜਾ ਉਸ ਗਲਾਸ ਦੇ ਵਿੱਚ ਲੱਦਿਆ ਤੇ ਲਿਆ ਕੇ ਤੇ ਟੇਬਲ ਤੇ ਧਰਤਾ ਮੈਂ ਵੀ ਤੁਹਾਨੂੰ ਦੱਸ ਇਹਦੇ ਹਲ ਵੇਖ ਕੇ ਤੇ ਮੈਨੂੰ ਦੱਸ ਵੀ ਕੀ ਇਹ $16 ਦੀ ਡਰਿੰਕ ਆ ਮੈਂ ਇਹ ਕੀ ਬਦਤਮੀਜ਼ੀ ਆ
1: ਵੇਟਰਸ ਮੈਂ ਕਹਿੰਦਾ ਨੋਟਿਸ ਪੀਰੀਅਡ ਦੇ ਹੋਣੀ
0: ਨਹੀਂ ਉਹ ਮਾਲਕ ਵੀ ਇੱਦਾਂ ਦਾ ਹੀ ਥਾਈ ਰੈਸਟੋਰੈਂਟ ਹੀ ਅੱਛਾ ਮਾਲਕ ਵੀ ਉਸੇ ਤਰ੍ਹਾਂ ਦਾ ਹੀ ਮੈਂ ਮੈਨੂੰ ਲੱਗਾ ਮੈਂ ਉਹਨਾਂ ਦਾ ਕੀ ਵਿਚਾਰੀਆਂ ਦਾ ਕਸੂਰ ਹੁੰਦਾ ਉਹਨਾਂ ਨੇ ਤਾਂ ਫੜ ਕੇ ਲਿਆ ਕੇ ਰੱਖਣਾ ਤੇ ਖੜਨਾ ਤੇ ਜਿਹੜਾ ਬਾਹਰ ਤੇ ਕੰਮ ਕਰਦਾ ਮੈਂ ਉਹਨੂੰ ਜਾ ਕੇ ਕਿਹਾ ਮੈਂ ਕਿਹਾ ਯਾਰ ਵੀ ਤੂੰ ਇਹ ਕੀ ਮਜ਼ਾਕ ਆ ਵੀ ਤੂੰ ਯਾਰ ਇੰਨੇ ਤੈਨੂੰ ਲੱਗਦਾ ਵੀ ਆਹ $16 ਵਾਲੀ ਚੀਜ਼ ਤੂੰ ਮੈਨੂੰ ਇਹ ਦੇ ਰਿਹਾ ਕਹਿੰਦਾ ਤੁਸੀਂ ਆਈਸ ਕਢਾਈ ਉਹੀ ਤੇਰੇ ਸਾਹਮਣੇ ਆਉਂਦਾ ਜੋ ਹੈਗਾ ਸੀ ਉਹੀ ਕੱਢ ਕੇ ਆਪਾਂ ਉਹਦੇ ਵਿੱਚ ਪਾ ਤਾ ਮਤਲਬ
1: ਹਾਂ ਗੱਲ ਉਹੀ ਹੈ ਕਿ ਉਹ ਦੇ ਯੂਜ਼ ਦਿਸ ਟਰਮ ਨਾ ਇੰਸਟਾਗ੍ਰਾਮੇਬਲ ਕਿ ਇਹ ਕੈਫੇ ਇੰਸਟਾਗ੍ਰਾਮੇਬਲ ਹੈ ਜੀ ਇਹ ਖਾਣ ਪੀਣ ਵਾਲੀ ਥਾਂ ਇੰਸਟਾਗ੍ਰਾਮੇਬਲ ਹੈ ਕਿ ਅਸੀਂ ਪੇਸ਼ ਇਸ ਤਰ੍ਹਾਂ ਕਰਦੇ ਹਾਂ ਆਪਣੇ ਫੂਡ ਨੂੰ ਕਿ ਮੈਂ ਵੈਸੇ ਬਹੁਤਾ ਦੇਖਦਾ ਨਹੀਂ ਮਾਸਟਰ ਸ਼ੈਫ ਵਗੈਰਾ ਵਰਗੇ ਸ਼ੋਜ਼ ਪਰ ਮੈਂ ਥੋੜ੍ਹੇ ਕੁ ਟਾਈਮ ਪਹਿਲਾਂ ਇੱਕ ਦੇਖਿਆ ਸੀਗਾ ਇੰਡੀਆ ਦਾ ਹੀ ਸੀਗਾ ਮਾਸਟਰ ਸ਼ੈਫ ਕੋਈ ਮਤਲਬ ਮਾਸਟਰ ਸ਼ੈਫ ਨਹੀਂ ਸੀਗਾ ਪਰ ਸ਼ੈਫ ਵਾਲਾ ਹੀ ਸੀਗਾ ਉਹਦੇ ਅੰਦਰ ਜਿੰਨੇ ਆਪਣੇ ਮਸ਼ਹੂਰ ਨੇ ਨਾ ਵਿਕਾਸ ਖੰਨਾ ਵਗੈਰਾ ਅਤੇ ਇੱਕ ਦੋ ਉਹ ਆਏ ਹੋਏ ਅਤੇ ਉਹ ਜਿੰਨਾ ਕੁ ਪੁਆਇੰਟ ਟੇਸਟ ਨੂੰ ਦੇ ਰਹੇ ਸੀਗੇ ਉਨੇ ਹੀ ਪੁਆਇੰਟ ਉਹੀ ਵੈਲਿਊ ਪੁਆਇੰਟ ਦੀ ਪ੍ਰੈਜੈਂਟੇਸ਼ਨ ਦੀ ਵੀ ਸੀ ਉਹ ਤੁਹਾਨੂੰ ਫਿਰ ਉਸ ਤੋਂ ਵੀ ਪਤਾ ਲੱਗ ਜਾਂਦਾ ਕਿ ਉਹ ਕੁਆਂਟਿਟੀ ਫਿਰ ਉਨੀ ਗੀ ਕਿ ਮੰਗਾਈ ਬਾਅਦ ਚੋਂ ਪਹਿਲੇ ਮੁੱਕ ਗਈ ਹੈ ਲਈ
0: ਹਾਂ ਇੱਕ
1: ਫਿਊਜ਼ਨ ਵਗੈਰਾ ਖਾਣ ਚੱਲ ਜਾਓ ਇਹੀ ਸੀ ਨਾ
0: ਸੋ ਤੁਸੀਂ ਅੱਜ ਕੱਲ੍ਹ ਜਿਹੜੀ ਉਹ ਇਹ ਜਿਹੜੇ ਸ਼ੋਅ ਨੇ ਇਹਨਾਂ ਦੇ ਵਿੱਚ ਕਿਸੇ ਹੱਦ ਤੱਕ ਖਾਣੇ ਨੂੰ ਵਿਗਾੜਿਆ ਵੀ ਜਾਂਦਾ ਨਾ ਇੰਨਾ ਕੁ ਜ਼ਿਆਦਾ ਮਤਲਬ ਜਿੱਦਾਂ ਮੰਨ ਲਓ ਬੰਦਿਆਂ ਦੇ ਅੱਜ ਕੱਲ੍ਹ ਇੰਨਾ ਜ਼ਿਆਦਾ ਉਹ ਮੇਕਅਪ ਕੀਤਾ ਜਾਂਦਾ ਹੁਣ ਉਹ ਜਿਹੜੇ ਉਹ ਕੰਟੈਸਟ ਨੇ ਉਹਨਾਂ ਦੇ ਵਿੱਚ ਕਈ ਵਾਰੀ ਆਪਾਂ ਵੇਖਿਆ ਹੋਵੇ ਤੇ ਜਿਹੜੇ ਸ਼ੈਫ ਹੁੰਦੇ ਨੇ ਜਾਂ ਸ਼ੈਫਣੀਆਂ
1: ਸ਼ੈਫਣੀਆਂ ਵੈਰੀ ਨਾਈਸ ਗੁੱਡ ਟਰਮ
0: ਉਹ ਮਤਲਬ ਉਹਨਾਂ ਦਾ ਜਿਹੜਾ ਤਿਆਰੀ ਆ ਉਹਨਾਂ ਦੀ ਜਿਹੜਾ ਉਹਨਾਂ ਦਾ ਮੇਕਅਪ ਸ਼ੇਕਅਪ ਤੇ ਉਹ ਸਾਰਾ ਕੁਛ ਉਹ ਲੱਗਦਾ ਹੁੰਦਾ ਵੀ ਇਹ ਕੁਕਿੰਗ ਕਰਨ ਵਾਲਾ ਬੰਦਾ ਵਾ
1: ਰਿਐਲਿਟੀ ਸ਼ੋਜ਼ ਜਾਂਦਾ ਤਾਂ ਇੱਕ ਹੋਰ ਬੜੀ ਪ੍ਰੋਬਲਮ ਆ ਖਾਸ ਕਰ ਇਹ ਵਾਲੇ ਬਿਗ ਬੋਸ ਵਗੈਰਾ ਤਾਂ ਚਲੋ ਹੈ ਹੀ ਕਲੇਸ਼ ਕਲੂਸ਼ ਦਾ ਘਰ ਨਾ ਅੱਜ ਕੱਲ੍ਹ ਇੱਕ ਨਵਾਂ ਸ਼ੁਰੂ ਹੋਇਆ ਬਈ ਲੋਕਅਪ
0: ਅੱਛਾ
1: ਉਹ ਤੇ ਮਤਲਬ ਕਿਉਂਕਿ ਉਹ ਨੈਟਫਲਿਕਸ ਤੇ ਆ ਉਹ ਤਾਂ ਸ਼ਰਮਾ ਹੀ ਲਾਈਆਂ ਹੋਈਆਂ ਉਹਦੇ ਚ ਤਾਂ ਉਹ ਤਾਂ ਗੱਲ ਹੀ
0: ਇਦਾਂ ਦਾ ਹੀ ਆ ਇਸ ਟਾਈਪ
1: ਹਾਂ ਹਾਂ ਬਿਗ ਬੋਸ ਵਰਗਾ ਹੀ ਕਨਸੈਪਟ ਹੈ ਰਿਤੇਸ਼ ਦੇਸ਼ਮੁਖ ਤੇ ਫਰਾ ਖਾਨ ਕਰਦੇ ਇਹਨੂੰ ਕੀ ਕਹਿੰਦੇ ਆਪਾਂ ਹੋਸਟ
0: ਹੋਸਟ ਓਕੇ
1: ਪਹਿਲੇ ਕੰਗਨਾ ਰਨੌਤ ਕਰਦੇ ਸੀ ਤਦ ਆਉਂਦਾ ਸੀਗਾ ਇੰਡੀਆ ਦੇ ਐਮ ਐਕਸ ਪਲੇਅਰ ਤੇ ਇੱਥੇ ਚੱਲਦਾ ਨਹੀਂ ਨਾ ਐਮ ਐਕਸ ਪਲੇਅਰ ਸੋ ਅਸੀਂ ਤਦ ਦੇਖਿਆ ਨਹੀਂ ਹੋਇਆ ਹੁਣ ਨੈਟਫਲਿਕਸ ਨੇ ਚੱਕ ਲਿੱਤਾ ਸੋ ਖੈਰ ਇਹ ਵਾਲੇ ਜੇ ਆਪਾਂ ਛੱਡ ਦਈਏ ਜਿਹੜਾ ਸਿੰਗਿੰਗ ਰਿਐਲਿਟੀ ਸ਼ੋਅ ਆ ਡਾਂਸ ਵਾਲਾ ਜਾਂ ਫਿਰ ਕੁਕਿੰਗ ਵਾਲਾ ਉਹ 'ਚ ਵੀ ਕਿੰਨੀ ਹੀ ਹਨਾ ਮਤਲਬ ਬੋਰਿੰਗ ਅਤੇ ਜਿਹੜੀ ਚੀਜ਼ਾਂ ਦਾ ਕੋਈ ਰੋਲ ਨਹੀਂ ਉਹ ਵਾਲਾ ਬਿਨਾਂ ਗੱਲ ਦਾ ਹਿਊਮਰ ਇੰਡਿਊਸ ਕਰਨ ਦੀ ਕੋਸ਼ਿਸ਼ ਕਰਨੀ ਹਾਸਾ ਆਉਂਦਾ ਨਹੀਂ ਕਿਸੇ ਗੱਲ ਦਾ ਬਿਨਾਂ ਗੱਲ ਦੀ ਗਰੀਬੀ ਮੈਂ ਗਰੀਬ ਘਰ ਸੇ ਹੂੰ ਪਾਪਾ ਇਹ ਕਰਦੇ ਤੇ ਉਹ ਕਰਦੇ ਤੇ ਨਾ ਸਭ ਕੁਛ ਇੱਕ ਆ ਪਿੱਛੇ ਜੇ ਰੈਪ ਵਾਲਾ ਸ਼ੋਅ ਆਇਆ ਸੀਗਾ ਐਮ ਟੀ ਵੀ ਦਾ ਉਹ ਸਾਰਾ ਯੰਗ ਕਰਾਊਡ ਰਫਤਾਰ ਹੋਏ ਤਾਂ ਸੀਗਾ ਅਤੇ ਬੰਦੇ ਨੇ ਕਿਹਾ ਬੰਦਾ ਆਇਆ ਕਰਤਾ ਮੈਂ ਗਰੀਬ ਮੇਰੇ ਪਾਪਾ ਬਹੁਤ ਗਰੀਬ ਹੈ ਮੈਂ ਵੀ ਗਰੀਬ ਘਰ ਸੇ ਹੂੰ ਉਹ ਰਫਤਾਰ ਕਹਿੰਦਾ ਚੋਰੀ ਕਰਕੇ ਤੋਂ ਨਹੀਂ ਖਾਤੇ ਨਾ ਚੋਰੀ ਕਰਕੇ ਤੋਂ ਨਹੀਂ ਖਾਤੇ ਨਾ ਉਹ ਕਹਿੰਦਾ ਨਹੀਂ ਨਹੀਂ ਚੋਰੀ ਕਰਕੇ ਨਹੀਂ ਕਹਤਾ ਮੈਨੇ ਜੋ ਜੂਤੇ ਪਹਿਨੇ ਨਾ ਇਹ 3 ਸਾਲ ਪੁਰਾਣਾ ਕਿਸੇ ਪਤਾ ਤੁਝੇ ਹੀ ਪਤਾ ਨਾ 3 ਸਾਲ ਪੁਰਾਣੇ ਮੇਰੇ ਲਈ ਤਾਂ ਨਏ ਆ ਯੇ ਰੋਣਾ ਮਤ ਕਰ ਰੈਪ ਕਰ ਵਿਚਾਰਾ ਉਹ ਇਹਨੇ ਮੀਮ ਬਣੇ ਨਾ ਉਹਦੇ ਉਹ ਵਿਚਾਰਾ ਕਹਿੰਦਾ ਯਾਰ ਇਹ ਤਾਂ ਮੈਂ ਗਲਤ ਥਾਂ ਤੇ ਆ ਗਿਆ ਨੀਚੇ ਲੋਕਾਂ ਨੇ ਲਿਖਿਆ ਬਾਈ ਆਪ ਉਹ ਟੀਵੀ ਵਾਲੋ ਉੱਪਰ ਜਾਇਆ ਕਰੋ ਵਾਂ ਪਰੋ ਪੀਚ ਨਾ ਟਾ ਬੜਾ ਮਿਊਜ਼ਿਕ ਲਾਉਂਦੇ
0: ਨਹੀਂ ਉਹ ਹੈ ਤੇ ਇਹੋ ਕੁਛ ਅੱਛਾ ਜਿਹੜਾ ਇਹ ਰਿਤੇਸ਼ ਦੇਸ਼ਮੁਖ ਆ ਉਦਾਂ ਬੰਦਾ ਮੈਨੂੰ ਸਿਆਣਾ ਲੱਗਦਾ ਵਾ ਪਰ ਪਤਾ ਨਹੀਂ ਕਿਉਂ ਪ੍ਰੋਜੈਕਟ ਇਦਾਂ ਦੇ ਕਿਉਂ ਕਈ ਵਾਰੀ ਕਰ ਜਾਂਦਾ
1: ਪੈਸੇ ਦੀ ਬਹੁਤ ਜ਼ਰੂਰਤ ਹੈ ਨਾ
0: ਜਿਹੜਾ ਪਰ ਇਹਦੇ ਉਹਦਾ ਪਿਓ ਤਗੜਾ ਪੋਲੀਟੀਸ਼ੀਅਨ ਰਿਹਾ ਵਾ ਪੈਸਾ
1: ਗੱਲ ਅਮੀਰ ਆਦਮੀ ਨੂੰ ਜ਼ਿਆਦਾ ਦੀ ਲੋੜ ਨਹੀਂ ਮਤਲਬ ਇਹ ਵੀ ਤਾਂ ਗੱਲ ਹੈ ਨਾ ਆਪਣਾ ਮੇਨਟੇਨ ਵੀ ਤਾਂ ਕਰਨਾ ਨਾ
0: ਅੱਛਾ ਇਹ ਇੱਕ ਮੈਨੂੰ ਥੋੜਾ ਜਿਹਾ ਲੱਗਦਾ ਇਹ ਟੀਰ ਨਹੀਂ ਮਾਰਦਾ ਥੋੜਾ ਜਿਹਾ ਅੱਖਾਂ 'ਚ ਫਰਕ ਨਹੀਂ ਇਹਦੇ
1: ਅੱਛਾ ਹੁਣ ਮੈਂ ਦੇਖਾਂਗਾ
0: ਹਾਂ ਧਿਆਨ ਨਾਲ ਵੇਖੋ
1: ਹੁਣ ਮੈਂ ਪੱਕਾ ਦੇਖਾਂਗਾ ਪਰ ਹਾਂ ਜੇ ਆਪਾਂ ਉਹ ਸ਼ੋਅ ਦੀ ਹੀ ਗੱਲ ਕਰੀਏ ਕੰਸੈਪਟ ਵੀ ਇੰਨਾ ਕੋਈ ਮਜ਼ੇਦਾਰ ਜਿਹਾ ਨਹੀਂ ਮੈਨੂੰ ਲੱਗਾ ਗੋਵਿੰਦਾ ਦੀ ਵਾਈਫ ਆ ਉਹਦੇ ਅੰਦਰ ਅਤੇ ਹੋਰ ਕੌਣ ਕੌਣ ਆ ਬਈ ਗੋਵਿੰਦਾ ਰਿਵਾਈਵ ਰਾਮ ਕਪੂਰ ਆਇਆ, ਰਾਮ ਕਪੂਰ ਯਾਦ ਹੈ ਤੁਹਾਨੂੰ, ਭਾਰਾ ਜਿਹਾ ਸੀਗਾ ਇੱਕ, ਬੜੇ ਅੱਛੇ ਲੱਗਦੇ ਸੁੱਕਾ ਜਿਹਾ ਹੋ ਕੇ ਆ ਗਿਆ ਉਹ ਵੀ ਉਹਦੇ ਅੰਦਰ,
0: ਅੱਛਾ ਪਤਲਾ ਹੋ ਗਿਆ,
1: ਹਾਂ ਹੋਰ ਪਤਾ ਨਹੀਂ ਦੋ ਚਾਰ ਲੋਕ ਮੇਰੇ ਮਤਲਬ ਆਈ ਡੋਂਟ ਨੋ ਕੌਣ ਨੇ ਉਹ, ਜ਼ਿਆਦਾਤਰ ਇਨਫਲੂਐਂਸਰ ਵਗੈਰਾ ਵੀ ਬਹੁਤ ਆ ਗਏ ਨਾ ਹੁਣ ਇਸ ਮਾਰਕੀਟ ਦੇ ਅੰਦਰ, ਹਰ ਕਿਸੇ ਦਾ ਨਹੀਂ ਪਤਾ ਹੁੰਦਾ, ਸੋ ਉਹ ਲੋਕ ਵੀ ਨੇ ਤੇ ਉਹ ਕੰਸੈਪਟ ਬਣਾਇਆ ਕਿ ਉਹਨਾਂ ਨੇ ਜੇਲ੍ਹ ਬਣਾਈ ਹੋਈ ਹੈ, ਬਿਗ ਬੋਸ ਘਰ ਹੈ ਜੇਲ੍ਹ ਬਣਾਈ ਹੈ, ਜੇਲ੍ਹ ਨਾਲ ਅਸੀਂ ਦੋ ਦੋ ਬੰਦਿਆਂ ਨੇ ਇਕੱਠੇ ਰਹਿਣਾ ਤੇ ਫਿਰ ਉਹੀ ਹੈ ਕਿ ਖਾਣਾ ਜੇ ਚਾਹੀਦਾ ਤਾਂ ਉਨਾ ਕੀ ਆਣਾ, ਤੁਹਾਨੂੰ ਖੋਣਾ ਪੈਣਾ ਇੱਕ ਦੂਸਰੇ ਤੋਂ, ਟਾਸਕ ਵਗੈਰਾ,
0: ਜੇਲ੍ਹ ਕੀ ਰੋਟੀ ਖਾਣੀ ਪੜੇਗੀ,
1: ਬਸ ਉਹ ਸਭ ਰਹਿੰਦਾ ਸੀ,
0: ਚੱਲਦਾ ਪਤਾ ਨੀ ਕਿੱਥੋਂ ਇਹੋ ਜਿਹੇ ਲੈ ਆਉਂਦੇ ਆ, ਮਤਲਬ ਇਹ ਉਹ ਤੇ ਚਲੋ ਲੈ ਹੀ ਆਉਂਦੇ ਆ ਪਰ ਇਹ ਆ ਵੀ ਇਹ ਚੱਲਦੇ ਵੀ ਬੜੇ।
1: ਹਾਂ ਸੁਹੇਲ ਖਾਨ ਆ ਗਿਆ, ਸੁਹੇਲ ਖਾਨ ਨਹੀਂ ਇੱਕ ਹੋਰ ਸ਼ੋ ਆਇਆ ਬਿਗ ਬੋਸ ਹੀ ਹੈ ਕਿ ਤੁਸੀਂ 20-25 ਦਿਨ ਸਾਰਿਆਂ ਨੇ ਰਲ ਕੇ ਇੱਕ ਘਰ ਦੇ ਅੰਦਰ ਰਹਿਣਾ, ਤੁਹਾਨੂੰ ਤੰਗ ਤੁੰਗ ਕਰਾਂਗੇ, ਰੋਟੀ ਪਾਣੀ ਨੀ ਮਿਲੂਗੀ ਤਾਂ ਆਪਾਂ ਚ ਕਲੇਸ਼ ਕਰੂੰਗੇ, ਹਨਾ, ਜਿਹੜਾ ਪੀਂਦਾ ਉਹਨੂੰ ਪੀਣ ਨੂੰ ਨੀ ਮਿਲਣਾ, ਜਿਹੜਾ ਸਿਗਰਟ ਪੀਂਦਾ ਉਹਨੂੰ ਸਿਗਰਟ ਪੀਣ ਨੂੰ ਨੀ ਮਿਲਦੀ। ਪਤਾ ਨਹੀਂ ਕੌਣ ਕੰਟੈਸਟੈਂਟ ਸੀਗਾ ਬਿਗ ਬੋਸ ਦਾ, ਉਹ ਉਹਨੂੰ ਜਦੋਂ ਪੁੱਛਿਆ ਸਕ੍ਰਿਪਟਡ ਹੁੰਦਾ, ਕਹਿੰਦਾ ਸਕ੍ਰਿਪਟਡ ਨਹੀਂ ਹੈ, ਕਹਿੰਦਾ ਸਕ੍ਰਿਪਟ ਇਹ ਤੇ ਸਾਨੂੰ ਓਬਵੀਅਸਲੀ ਇਹ ਪਤਾ ਹੀ ਹੈ ਕਿ ਬਈ ਜੇ ਕੁਛ ਮਸਾਲਾ ਨਹੀਂ ਦਊਂਗੇ ਤਾਂ ਦਿਸੂਗੇ ਨਹੀਂ, ਉਹ 24 ਘੰਟੇ ਦੀ ਫੁਟੇਜ, ਮਗਰ ਇੱਕ ਘੰਟੇ ਚ ਜਿੰਨਾ ਇੰਨਾ ਤਕੜਾ ਕੁਛ ਕਰੋ ਕਿ ਘੰਟਾ ਤੁਹਾਡਾ ਘਟੇ, ਤੁਸੀਂ ਆਓ ਉਹਦੇ ਅੰਦਰ। ਕਹਿੰਦਾ ਮੇਨ ਇਸ਼ੂ ਪਤਾ ਕਿੱਥੋਂ ਆਉਂਦਾ ਕਿ ਐਵਰੀ ਵਨ ਹੂ ਇਜ਼ ਦੇਅਰ ਉਹ ਪੀਂਦਾ ਖਾਂਦਾ ਹੈ, ਹਨਾ, ਤੇ ਕਹਿੰਦਾ ਉੱਥੇ ਮਿਲਣਾ ਨਹੀਂ ਤੁਹਾਨੂੰ, ਅੱਛਾ ਜੇ ਮਿਲਣਾ ਤੇ ਬਹੁਤ ਹੀ ਲਿਮਿਟਿਡ, ਕਿਉਂਕਿ ਕਹਿੰਦੇ ਇਹਨਾਂ ਨੂੰ ਪਤਾ, ਇਹਨਾਂ ਨੇ ਤਕੜੇ ਪੈਨਲਿਸਟ ਰੱਖੇ ਹੁੰਦੇ ਆ, ਸਾਈਕੋਲੋਜਿਸਟ ਸਾਈਕੈਟ੍ਰਿਸਟ ਵਗੈਰਾ ਦੇ, ਕਿ ਕਿਸੇ ਬੰਦੇ ਨੂੰ ਬਿਨਾ ਆਮ ਸ਼ਾਂਤ ਸ਼ਾਂਤ ਬੰਦੇ ਨੂੰ ਕਿਸੇ ਇਰੀਟੇਟ ਕੀਤਾ ਜਾ ਸਕਦਾ,
0: ਹਨਾ,
1: ਕਿ ਸਮਝੋ ਤੁਸੀਂ ਤੁਸੀਂ ਆਦੀ ਹੋ ਕਿ ਤੁਸੀਂ ਲੈਟ ਸਪੋਜ਼ ਤੁਸੀਂ ਬ੍ਰੇਕਫਾਸਟ ਕਰਨ ਦੇ ਆਦੀ ਹੋ ਕਿ ਤੁਸੀਂ ਖਾਣਾ ਹੋ ਜਾਂਦਾ ਬ੍ਰੇਕਫਾਸਟ ਸੀਰੀਅਲ ਖਾਣਾ, ਦੁੱਧ ਚਾਹੀਦਾ, ਤੇ ਤੁਸੀਂ 9 ਵਜੇ ਕਰਦੇ ਹੋ, ਜਾਣ ਕੇ ਤੁਹਾਡੇ ਕੋਲ ਗਰੋਸਰੀ ਆਉਣੀ ਹੈ 12 ਵਜੇ, ਤੁਹਾਡਾ ਬ੍ਰੇਕਫਾਸਟ ਲੇਟ ਹੋ ਗਿਆ। ਕਹਿੰਦੇ ਇਹ ਚੀਜ਼ਾਂ ਇਹ ਸਭ ਦਿਖਾਉਂਦੇ ਨਹੀਂ ਆ, ਪਰ ਤੁਹਾਡੇ ਖਾਣ ਪੀਣ ਤੁਹਾਡੀ ਆਦਤਾਂ ਨਾਲ ਇੱਦਾਂ ਦਾ ਖੇਡਦੇ ਆ ਕਿ ਤੁਸੀਂ ਆਪਣੇ ਜਿਸ ਵੀ ਘਰ 'ਚ ਰਹਿੰਦੇ ਹੋ, ਹਨਾ, ਤੁਹਾਡਾ ਵਾਸ਼ਰੂਮ ਅਗੇਨ ਮਾਸਟਰ ਬੈਡਰੂਮ 'ਤੇ ਮੇਰੇ ਖਿਆਲ ਨਾਲ ਪ੍ਰੀਟੀ ਮਸ਼ੋਰ ਦਰਵਾਜ਼ਾ ਵੀ ਲੱਗਾ ਹੁੰਦਾ ਹੋਏਗਾ ਉਹਨਾਂ ਬਾਥਰੂਮਾਂ 'ਚ, ਅਤੇ ਇੱਥੇ ਤੁਸੀਂ ਤੁਹਾਨੂੰ ਸ਼ੇਅਰ ਕਰਨੀ ਪੈਂਦੀ ਹੈ ਸਪੇਸ, ਕਈ ਵਾਰੀ ਜਾਣ ਕੇ ਇੱਦਾਂ ਕਹਿ ਦੇਣਗੇ ਕਿ ਆਹ 2 ਕੁ ਅਸੀਂ ਨਾ ਠੀਕ ਕਰਾਉਂਦੇ ਪਏ ਹਾਂ, ਸੋ ਆਹ 4 ਹੀ ਨੇ। ਕਹਿੰਦੇ ਇਹ ਤੁਹਾਡੇ ਰੂਟੀਨ ਨਾਲ, ਇੱਕ ਤਾਂ ਵੈਸੇ ਤੁਸੀਂ ਰੂਟੀਨ ਤੋਂ ਪਰੇ ਹੋ, ਆਪੇ ਬਰਤਨ ਸਾਫ ਕਰੋ, ਆਪੇ ਖਾ ਰਹੇ ਹੋ, ਜੋ ਕਰ ਰਹੇ ਹੋ, ਵਟਐਵਰ, ਹਨਾ, ਤੇ ਤੁਹਾਨੂੰ ਇਦਾਂ ਇਰੀਟੇਟ ਕਰਦੇ ਤਾਂ ਕਿ ਤੁਸੀਂ ਕਲੇਸ਼ ਕਰੋ ਤੇ ਲੋਕੀ ਦੇਖਣ ਤੇ ਇੰਜੋਏ ਕਰਨ।
0: ਸੋ ਬੇਸਿਕਲੀ ਤੁਹਾਡਾ ਕਲੇਸ਼
1: ਤੁਹਾਨੂੰ, ਹਾਂ ਮਤਲਬ ਬੇਸਿਕਲੀ ਹੁਣ ਇੰਡੀਅਨ ਟੀਵੀ ਤੇ ਇਹ ਠੱਪਾ ਲੱਗ ਚੁੱਕਾ ਕਿ ਕਲੇਸ਼ ਹੀ ਵਿਕਦਾ।
0: ਹਾਂ, ਕਿਉਂਕਿ ਜਿੰਨੇ ਵੀ ਪਰਿਵਾਰਿਕ ਡਰਾਮਿਆਂ ਦੇ ਨਾਂ ਦੇ ਉੱਤੇ ਸਾਰਾ ਉਹ ਕਲੇਸ਼ ਹੀ ਆ।
1: ਉਹ ਵੀ ਮਤਲਬ ਉਹ ਤਾਂ ਉਦੋਂ ਤੋਂ ਸ਼ੁਰੂ ਹੋ ਗਿਆ ਸੀਗਾ ਨਾ, ਇਹ ਜਿਹੜੇ ਆਏ ਸੀਗੇ 2002-3 ਦੇ ਅੰਦਰ, ਜਿੰਨੇ ਵੀ ਆਹ ਸਾਊਸ ਬਹੂ ਟਾਈਪ ਸੀਰੀਅਲ ਸ਼ੁਰੂ ਹੋਏ ਸੀ, ਉਹ 'ਚ ਵੀ ਆ ਗਿਆ ਸੀ ਕਿ ਉਹ ਔਰਤਾਂ ਹੀ ਔਰਤਾਂ ਨੂੰ ਖਰਾਬ ਕਰ ਰਹੀਆਂ, ਆਟੇ ਮੇਂ ਨਮਕ ਚਲ ਗਿਆ ਜੀ, ਇਹ ਹੋ ਗਿਆ ਜੀ, ਉਹ ਹੋ ਗਿਆ ਜੀ। ਇੱਕ ਪਤਾ ਨਹੀਂ ਪਿੱਛੇ ਜੇ ਕਿਹੜਾ ਸ਼ੋਅ ਆਉਂਦਾ ਹੈਗਾ, ਮੈਂ ਹੈਰਾਨ ਹੋਇਆ, ਮੈਂ ਕੀ ਹੋ ਰਿਹਾ, ਉਹ ਮੱਖੀ ਬਣ ਜਾਂਦੀ ਹੈ ਉਸ ਘਰ ਦੀ ਜਿਹੜੀ ਨੂੰਹ ਹੈ, ਉਹ ਤਾਂ ਕੋਈ ਮੰਤਰ ਕਰਦਾ ਉਹ ਮੱਖੀ ਬਣ ਜਾਂਦੀ ਹੈ।
0: ਵਾਹ,
1: ਫਿਰ ਕਹਿੰਦੇ ਹੇ ਮਾਤਾ ਜੀ ਮੈਂ ਮੱਖੀ ਤੋਂ ਬਣ ਗਈ ਹਾਂ ਪਰ ਮੈਂ ਆਪਣੇ ਘਰ ਕੋ ਬਚਾ ਕਰੂੰਗੇ, ਪਤਾ ਨਹੀਂ ਮੱਖੀ ਬਣ ਗਈ ਕਿਸ ਤਰੀਕੇ ਨਾਲ ਸੈੱਟ ਕਰਦੇ। ਮੈਂ ਕਿਹਾ ਇਹ ਬੰਦਾ ਕੀ ਨਸ਼ਾ ਕਰ ਰਿਹਾ, ਰਾਈਟਰ ਕੋਈ ਮੈਨੂੰ ਦੱਸੇ। ਮੈਨ ਵਰਸਸ ਬੀ, ਉਹ ਵੀ ਇਹ ਉਹਦੇ ਘਰ ਦੇ ਅੰਦਰ ਮਧੂ ਮੱਖੀ ਆ ਗਈ ਯਾਰ, ਭੁੰਡੀ ਆ ਗਈ ਆ,
0: ਅੱਛਾ,
1: ਉਹ ਹੁਣ ਤੰਗ ਆਇਆ ਪਿਆ, ਤੇ ਉਹੀ ਜਿਸ ਤਰ੍ਹਾਂ ਮਿਸਟਰ ਬੀਨ ਚ ਸੀਗਾ, ਇਹ ਚ ਥੋੜਾ ਬਹੁਤ ਬੋਲਦਾ, ਪਰ ਅਗੇਨ ਉਹਦੀ ਬੋਡੀ ਲੈਂਗੁਏਜ ਤੋਂ ਉਹਦੀ ਹਨਾ ਹੁਨਰ ਉਹੀ ਆ, ਇੰਨਾ ਵਧੀਆ 7-8 ਐਪੀਸੋਡ ਇੱਕੋ ਵਾਰ ਚ ਦੇਖੇ ਜਾਂਦੇ ਹੈ ਵੀ, ਮਤਲਬ ਠੀਕ ਠੀਕ ਜੇ, ਮਤਲਬ 25-26 ਮਿੰਟ ਵਾਲੇ ਐਪੀਸੋਡ, ਵੈਰੀ ਗੁੱਡ ਗੁੱਡ
0: ਟਾਈਮ। ਨਹੀਂ ਉਹ ਤਾਂ ਚਲੋ ਗਈ ਨਾ, ਉਹ ਤਾਂ ਕ੍ਰੀਏਟੀਵਿਟੀ ਹੋ ਗਈ ਵੀ ਕੋਈ ਐਂਟਰਟੇਨਮੈਂਟ ਹੋ ਗਈ, ਪਰ ਇਹ ਇੱਕ ਖਾਸ, ਪਰ ਚਲੋ ਇੱਕ ਸੋਰਟ ਆਫ ਐਡਿਕਸ਼ਨ ਹੀ ਆ ਇਸ ਤਰ੍ਹਾਂ ਦੇ, ਇਸ ਤਰ੍ਹਾਂ ਦੇ ਸ਼ੋਆਂ ਦੀ, ਤੇ ਜਿਨ੍ਹਾਂ ਨੂੰ ਹੈਗੀ ਆ ਉਹਨਾਂ ਨੂੰ ਬਹੁਤ ਹੈ। ਆਪਾਂ ਹੁਣ ਉਹ ਵੇਖੀਏ, ਕਿਉਂਕਿ ਕਿਤੇ ਨਾ ਕਿਤੇ ਕੁਛ ਨਾ ਕੁਛ ਤੇ ਉਹਦੇ ਵਿੱਚੋਂ ਸ਼ਾਇਦ ਤੁਹਾਨੂੰ ਆਪਣੇ ਵਰਗਾ ਲੱਭ ਹੀ ਜਾਂਦਾ।
1: ਮੈਂ ਤਾਂ ਇਹ ਕਹਿ ਰਿਹਾ, ਦੇਖੋ ਇੰਡੀਆ ਦਾ ਸਭ ਤੋਂ ਵੱਡਾ ਸੁਪਰ ਸਟਾਰ ਪਿਛਲੇ 5-6 ਸਾਲ ਤੋਂ ਕੋਈ ਹਿੱਟ ਫਿਲਮ ਹੀ ਨਹੀਂ ਆਈ, ਹੀ ਇਜ਼ ਜਸਟ ਡੂਇੰਗ ਬਿਗ ਬੋਸ, ਫੈਕਟ ਹੈ।
0: ਕੌਣ ਹੈ ਸਲਮਾਨ?
1: ਸਲਮਾਨ ਖਾਨ, ਕੋਈ ਇੰਨੀ ਮਸ਼ਹੂਰ ਕੋਈ ਹਿੱਟ ਫਿਲਮ ਹੀ ਨਹੀਂ ਆਈ ਹੈ ਇੰਨੇ ਟਾਈਮ ਤੋਂ।
0: ਅੱਛਾ, ਇਹ ਆਪਣਾ ਹੁੰਦਾ ਇਹਨਾਂ ਦਾ ਜਾਂ ਇਹਨਾਂ ਨੂੰ ਉਹਦੀ ਮਤਲਬ ਪੀਆਰ ਲਈ ਕਿਸੇ ਨੇ ਹਾਇਰ ਕੀਤਾ ਹੁੰਦਾ, ਅੱਗੇ ਲਾਇਆ ਹੁੰਦਾ?
1: ਕੀ ਮਤਲਬ?
0: ਮਤਲਬ ਇਹ ਹੈ ਵੀ ਉਹਨਾਂ ਦਾ ਆਪਣਾ ਇਨਵੈਸਟਮੈਂਟ ਹੁੰਦੀ ਪ੍ਰੋਡਿਊਸਰ ਦੇ?
1: ਬਿਗ ਬੋਸ ਨਹੀਂ ਉਹਨਾਂ ਦੀ, ਇਹ ਐਂਡਮੋਲ ਦਾ। ਪਰ ਜਿਸ ਤਰ੍ਹਾਂ ਜਦੋਂ ਕਪਿਲ ਸ਼ਰਮਾ ਵੈਂਟ ਥਰੂ ਅ ਵੈਰੀ ਬੈਡ ਫੇਜ਼, ਹਨਾ, ਤੇ ਕਲਰਸ ਤੋਂ ਸੋਨੀ ਤੇ ਆਇਆ ਜਦੋਂ, ਹਨਾ, ਤੇ ਉਹ ਸਲਮਾਨ ਖਾਨ ਦੀ ਪ੍ਰੋਡਕਸ਼ਨ ਸੀਗੀ, ਸਲਮਾਨ ਖਾਨ ਨੇ ਪ੍ਰੋਡਿਊਸ ਕੀਤਾ ਸੀਗਾ।
0: ਉਹਦਾ ਪੈਸਾ
1: K9 ਹਾਂ ਕੇ ਜਿੱਥੇ K9 ਪ੍ਰੋਡਕਸ਼ਨ ਲਿਖਿਆ ਆ ਗਿਆ ਉਹ ਸਲਮਾਨ ਖਾਨ ਬੇਸਿਕਲੀ ਸਲਮਾਨ ਖਾਨ ਦੇ ਬੈਸਟ ਫਰੈਂਡ ਦਾ ਪੈਸਾ ਸੋ ਓਬਵੀਅਸਲੀ ਸਲਮਾਨ ਖਾਨ ਦਾ ਹੀ ਪੈਸਾ ਇਹਨਾਂ ਲੋਕਾਂ ਨੂੰ ਵੀ ਇੱਕ ਰੈਸਲਰ ਸ਼ੋਅ ਕਰਨਾ ਹੁੰਦਾ ਸਿੱਧੇ ਤੌਰ 'ਤੇ ਹਾਂ ਸੋ ਇਹ ਵਾਲਾ ਤਾਂ ਐਂਡੇਮੋਲ ਵਾਲਿਆਂ ਦਾ ਸ਼ੋਅ ਆ ਸਲਮਾਨ ਖਾਨ ਗੈਟਸ ਪੇਡ ਅਰਾਊਂਡ 3-5 crore ਰੁਪੀਸ ਐਵਰੀ ਐਪੀਸੋਡ
0: ਓਕੇ
1: ਹਫ਼ਤੇ 'ਚ ਦੋ ਵਾਰੀ ਆਉਣਾ ਹੀ ਆਉਣਾ
0: ਪਹਿਲੀਆਂ ਚ ਤੇ ਸ਼ੁਰੂ ਚ ਸ਼ਾਇਦ ਓਲਾ ਜਿਹਾ ਸੀ ਨਾ ਕਹਿੰਦੇ ਹੁੰਦੇ ਵੀ ਆਵਾਜ਼ ਤੋਂ ਪਛਾਣਦੇ ਵੀ ਉਹਦੀ ਆਵਾਜ਼ ਆ ਪਰ ਓਦਾਂ ਸਾਹਮਣੇ ਨਹੀਂ ਆਉਂਦਾ
1: ਉਹ ਬੰਦਾ ਤਾਂ ਬਹੁਤ ਮਸ਼ਹੂਰ ਵੋਕਲ ਆਰਟਿਸਟ ਆ
0: ਅੱਛਾ ਹੋ ਰਿਹਾ
1: ਹਾਂ ਹਾਂ ਹਾਂ ਉਹ ਬਹੁਤ ਮਸ਼ਹੂਰ ਵੋਕਲ ਆਰਟਿਸਟ ਆ ਇਨਫੈਕਟ ਅਸੀਂ ਜੇ ਜਿੰਨੀਆਂ ਵੀ ਆਪਣੀ ਲਾਈਫ ਚ ਸਾਊਥ ਇੰਡੀਅਨ ਫਿਲਮਾਂ ਵੇਖੀਆਂ ਉਹਨਾਂ ਸਾਰਿਆਂ ਦੇ ਹੀਰੋ ਦੀ ਆਵਾਜ਼ ਸੇਮ ਆ ਉਹ ਇਹਦੀ ਹੀ ਆ ਉਹ ਇਹ ਬਿਗ ਬੋਸ ਵਾਸਤੇ ਆਵਾਜ਼ ਭਾਰੀ ਕਰਦਾ ਬੇਸ ਵਧਾਉਂਦਾ ਅਦਰਵਾਈਜ਼ ਉਹ ਜਿੰਨੇ ਵੀ ਤੁਹਾਡੇ ਆਹ ਮਤਲਬ ਸ਼੍ਰੇਸ਼ ਤਲਪੜੇ ਨੇ ਜਿਸ ਤਰ੍ਹਾਂ ਆਵਾਜ਼ ਦੇ ਦਿੱਤੀ ਅੱਲੂ ਅਰਜੁਨ ਦੀ ਆਹ ਕਿਹੜੀ ਫਿਲਮ ਆਈ ਸੀ ਪਿੱਛੇ ਜੇ ਪੁਸ਼ਪਾ
0: ਹੈ ਨਾ
1: ਤੇ ਜਾਂ ਫਿਰ ਸ਼ਰਦ ਕੇਲਕਰ ਨੇ ਆਵਾਜ਼ ਦਿੱਤੀ ਇਹਦੇ ਵਾਸਤੇ ਬਾਹੂਬਲੀ ਵਾਸਤੇ
0: ਅੱਛਾ ਆਪਣੀ ਨਹੀਂ ਆਵਾਜ਼ ਉਹਨਾਂ ਦੀ
1: ਹਾਂ ਓਬਵੀਅਸਲੀ ਇਹਨਾਂ ਦੋਨਾਂ ਇਹਨਾਂ ਦਾ ਤਾਂ ਅੱਛਾ ਐਕਸੈਂਟ ਨਹੀਂ ਨਾ ਹਿੰਦੀ ਦਾ ਪਰ ਇਹ ਦੋ ਤੁਸੀਂ ਕੇਸ ਮਾਈਨਸ ਕਰ ਦਿਓ ਉਹ ਜਿਹੜਾ ਬੰਦਾ ਜਿਹੜਾ ਬਿਗ ਬੋਸ ਦੀ ਆਵਾਜ਼ ਦਿੰਦਾ ਆਈ ਐਮ ਨੋਟ ਗੈਟਿੰਗ ਹਿਜ਼ ਨੇਮ ਪਤਾ ਨਹੀਂ ਸ਼ਿਵ ਨਾਮ ਓਮ ਨਾਮ ਇੱਦਾਂ ਹੀ ਨਾਮ ਆ ਉਹ ਬੰਦੇ ਦਾ ਹੀ ਕੰਮ ਆ ਸਾਰਾ ਉਹ ਮੇਨ ਹੀਰੋ ਦੀ ਆਵਾਜ਼ਾਂ ਜਦੋਂ ਵੀ ਸੁਣੋਗੇ ਉਹਦੀਆਂ ਥੋੜਾ ਬਹੁਤ ਮੋਡੂਲੇਸ਼ਨ ਕਰਦਾ ਰਹਿੰਦਾ ਪਰ ਹੁਣ ਜਦੋਂ ਮੈਂ ਤੁਹਾਨੂੰ ਕਹਿ ਤਾਂ ਤੁਸੀਂ ਕਦੇ ਵੀ ਦੇਖੋਗੇ ਨਾ ਤੁਹਾਨੂੰ ਪਤਾ ਲੱਗ ਜਾਏ ਕਿ ਆਹ ਫਿਲਮ ਵਾਲਾ ਮੇਨ ਐਕਟਰ ਵਾਲੀ ਆਵਾਜ਼ ਤੇ ਦੂਸਰੇ ਵਾਲੀ ਹਾਂ ਸਿਮਿਲਰ ਹੀ ਆ ਥੋੜਾ ਏਦਾਂ ਨੀ ਏਦਾਂ ਕੀਤਾ ਬਸ ਇੰਨਾ ਕੁ ਫਰਕ
0: ਜਿੱਦਾਂ ਏ ਆਈ ਚ ਉਹ ਬਣਾਏ ਜਾਂਦੇ ਆ ਗਾਣੇ ਪਰ ਜਨਾਨੀ ਬੰਦਾ ਇੱਕੋ ਹੀ ਆ ਚਲੋ ਖੈਰ ਬਹੁਤ ਸਾਰਾ ਕੁਛ ਆ ਬਹੁਤ ਕੁਛ ਆ ਸਾਡੇ ਆਸ ਪਾਸ ਮਤਲਬ ਇੰਨਾ ਕੁ ਕੁਛ ਆ ਵੀ ਤੁਸੀਂ ਜਿਹੜੀ ਇੱਕ ਚੀਜ਼ ਦੇ ਵਿੱਚ ਫਸ ਕੇ ਰਹਿ ਗਏ ਬਸ ਉਸੇ ਚ ਰਹਿ ਗਏ ਤੁਸੀਂ ਫਿਰ ਉੱਥੋਂ ਬਾਹਰ ਨਹੀਂ ਤੁਸੀਂ ਨਿਕਲ ਪਾਉਂਦੇ ਤੁਹਾਨੂੰ ਲੱਗਦਾ ਵਿਚਾਰਾ ਉਹ ਲੜੀ ਜੀ ਤੁਰੀ ਆ ਉਹ ਹੀ ਵੇਖੀ ਜਾਂਦੇ ਤੇ ਖੈਰ ਜਿਹਦੇ ਵੀ ਸਮੇਂ ਦੇ ਉੱਤੇ ਤੁਸੀਂ ਇਸ ਟਾਈਮ ਸ਼ੋਅ ਸੁਣ ਰਹੇ ਹੋ ਕਿਉਂਕਿ ਸਾਡੇ ਰਿਪੀਟ ਵੀ ਚੱਲਦੇ ਨੇ ਇਸ ਪ੍ਰੋਗਰਾਮ ਦੇ ਤੇ ਉਸੇ ਸਮੇਂ ਦੇ ਮੁਤਾਬਕ ਇਹਨੂੰ ਤੁਸੀਂ ਸੈੱਟ ਕਰ ਲਿਓ ਜ਼ਰੂਰੀ ਨਹੀਂ ਹੁੰਦਾ ਯਾਰ ਮੈਨੂੰ ਲੱਗਦਾ ਵੀ ਇਹ ਕੋਈ ਕੰਪਲਸ਼ਨ ਨਹੀਂ ਆ ਹਾਂ ਇੱਕੋ ਕੈਟੇਗਰੀ ਹੁੰਦੀ ਹੈ ਜਿਹੜੀ ਉਹ ਸੁਣ ਕੇ ਤੇ ਰੋ ਰਹੀ ਹੁੰਦੀ ਹੈ ਪਰ ਇਹ ਕੋਈ ਜ਼ਰੂਰੀ ਤਾਂ ਨਹੀਂ ਆ ਵੀ ਸੈਡ ਸੌਂਗ ਸੁਣ ਕੇ ਤੇ ਤੁਹਾਨੂੰ ਉਹ ਇਹ ਲੱਗੇ ਵੀ ਹਾਂ ਕੋਈ ਕਿਸੇ ਨੂੰ ਯਾਦ ਹੀ ਕਰ ਰਿਹਾ ਵਾ ਕੋਈ ਰੋ ਹੀ ਰਿਹਾ ਵਾ ਜਾਂ
1: ਉਹਦੇ
0: ਹਾਂ ਉਹ ਇੱਦਾਂ ਦਾ ਹੋਇਆ ਤੁਹਾਡੇ ਨਾਲ ਕੁਛ ਸੋ ਉਹ ਵੈਸੇ ਹੀ ਆਈ ਥਿੰਕ ਇੱਕ ਇੱਕ ਦੌਰ ਹੀ ਜਦੋਂ ਮੰਨ ਲਓ
1: ਮਸ਼ਹੂਰ ਹੋ ਗਏ
0: ਹਾਂ ਜਦੋਂ ਮੰਨ ਲਓ ਇਹ ਸੈਡ ਹੀ ਸੈਡ ਤੇ ਮਤਲਬ ਇਸੇ ਕੈਟੇਗਰੀ ਦੇ ਗਾਣੇ ਚੱਲਦੇ ਹੁੰਦੇ ਸੀ ਅੱਜ ਕੱਲ੍ਹ ਖੈਰ ਨਹੀਂ ਆ ਉਹ
1: ਚਲੋ ਫਿਰ ਪਰ ਕੋਈ ਤੜਕਦਾ ਫੜਕਦਾ ਚਟਪਟਾ ਜਿਹਾ ਗਾਣਾ ਸੁਣਾ ਦੋ ਨਾ ਲੋਕ
0: ਚਟਪਟਾ ਕਿੱਦਾਂ ਦਾ ਸੁਣਨਾ ਮਤਲਬ
1: ਕੁਛ ਵੀ ਚਟਪਟਾ ਜਿਹਾ ਸੁਣਾ ਦੋ ਨਾ
0: ਚਟਪਟਾ ਮਤਲਬ ਦਰਦ ਭਰੇ ਹੋਊਗਾ ਫਿਰ ਬਾਕੀ ਸਾਰੇ ਆਪਾਂ ਦਰਦ ਭਰੇ ਚਲਾਏ
1: ਅੱਛਾ ਫਿਰ ਅੱਜ ਫਿਰ ਠੀਕ ਹੈ ਜਾਂਦੇ ਜਾਂਦੇ ਵੀ
0: ਕਿਉਂ
1: ਜਿਹੜਾ ਇੱਕ ਅੱਧਾ ਰਹਿ ਗਿਆ ਜਿਹਨੂੰ ਚੇਤੇ ਨਹੀਂ ਆਈ ਹੁਣ ਵੀ ਅੱਜ ਵੀ ਅਖੀਰ ਲਾ ਕਹਿਣਾ ਚਾਹੁੰਦਾ
0: ਨਹੀਂ ਅਪ ਟੂ ਯੂ ਵੈਸੇ ਜੇ ਤੁਸੀਂ ਮਤਲਬ
1: ਨਹੀਂ ਨਹੀਂ ਨਹੀਂ ਸੁਣਾਓ ਫਿਰ
0: ਨਹੀਂ ਵੇ
1: ਫਿਰ ਨਹੀਂ ਸੈਡ ਹੀ ਸੁਣਾਓ ਫਿਰ
0: ਵੇਖ ਲਓ
1: ਫਿਰ ਜੇ ਸੁਣਾਉਣਾ ਹੀ ਹੈ ਫਿਰ ਉਹ ਸੁਣਾਓ ਨਾ ਦ ਕਿੰਗ ਆਫ ਸੈਡ ਸੌਂਗਸ ਉਸ ਵੇਲੇ ਦਾ ਮੇਰੀ ਨਜ਼ਰਾਂ ਚ ਕੌਣ ਤੇਰੇ ਇੱਥੇ ਰੂਪੁੰਜੂ ਤੈਨੂੰ
0: ਨਹੀਂ ਉਹ ਤਾਂ ਬਾਅਦ ਦਾ ਆ ਗਿਆ ਨਾ ਉਸ ਤੋਂ ਪਹਿਲਾਂ ਵੀ ਇਹ
1: ਸੀਗਾ ਨਾ
0: ਨਹੀਂ ਨਹੀਂ ਇਹ ਦੀ ਨਹੀਂ ਗੱਲ ਕਰ ਰਿਹਾ ਮੈਂ ਗੱਲ ਕਰ ਰਿਹਾ ਵੀ ਉਹ ਜੋਨਰ ਹੋ ਰਿਹਾ ਨਾ
1: ਯਾਰ ਚੰਨ ਤੇ
0: ਆਪਾਂ ਕਿੱਥੇ ਇੱਕ ਪਾਸੇ ਆਪਾਂ ਕਿਹੜੇ ਸੁਣੇ ਆ ਯਾਰ
1: ਚੜਿਆ
0: ਹੈ
1: ਫਿਰ ਸਾਬਰਕੋਟੀ ਸਾਹਿਬ ਤੋਂ ਉੱਪਰ ਕੋਈ ਨਹੀਂ
0: ਤਾਂ ਲੱਗ ਨਹੀਂ ਰਿਹਾ ਵੀ ਜੋ ਮੈਂ ਸੁਣਾਉਣਾ ਉਹੀ ਸੁਣਾਉਣਾ
1: ਹਾਂ ਮੈਨੂੰ ਪਤਾ ਮੈਂ ਵੀ ਕਿਹੜਾ ਰੁਕਣਾ
0: ਮਹਿਸੂਸ ਨਹੀਂ ਹੋ ਰਿਹਾ ਦਾ
1: ਯਾਰ ਮਿਸਿਓ ਬਣੀ
0: ਹੈਨਾ ਮਤਲਬ ਇਹਦਾ ਕਿਦਾਂ ਨਹੀਂ ਯਾਰ ਉਹ ਘੱਟ ਮੈਂ ਕੋਸ਼ਿਸ਼ ਕਰ ਰਿਹਾ ਮੈਂ ਨਾਲ ਨਾਲ ਪਰ ਔਖਾ ਹੋ ਜਾਂਦਾ ਵਣ ਜੋ ਹੈਗਾ ਵਾ ਨਾ ਜੋ ਮਤਲਬ
1: ਪਰ ਇਹ ਇੱਕ ਗੱਲ ਆ ਇਹ ਵਾਲੇ ਗਾਣੇ ਕਿਹੜਾ ਸੀਗਾ ਹੰਝੂਆਂ ਦੇ ਵਿੱਚ ਗਮ ਪਾ ਕੇ ਪੀਣਾ ਸਿੱਖ ਲਿਆ
0: ਅੱਛਾ
1: ਟੈਰਿਫਿਕ ਵੀਡੀਓ ਕਿਆ ਵੀਡੀਓ ਉਸ ਗਾਣੇ ਦੀ ਵੀਡੀਓ ਮੈਨੂੰ ਹਜੇ ਤੱਕ ਯਾਦ ਆ ਕਿਆ ਸੀਨ
0: ਜਾ ਬਦਲ ਦੇ ਤੇਰੇ ਬਾਜੋ ਜਿਹਨੇ ਸਿੱਖ ਲਿਆ
1: ਹਾਂ
0: ਓਕੇ ਮੈਨੂੰ ਚੇਤਾ ਨਹੀਂ ਹੁਣ ਕਿਹੜੀ ਵੀਡੀਓ ਸੀ
1: ਉਹਦੇ ਅੰਦਰ ਉਹ ਭਾਈ ਮੈਨੂੰ ਮਾਡਲ ਦਾ ਨਾਮ ਭੁੱਲ ਗਿਆ ਸਗੋਂ ਤੁਸੀਂ ਹੀ ਉਸ ਦਿਨ ਦੱਸਿਆ ਸੀਗਾ ਉਹਨੇ ਪ੍ਰੋਪਰ ਬਨੈਣ ਜੀ ਪਾਈ ਹੋਈ ਆ ਤੇ ਉਹਦੀ ਐਕਸ ਗਰਲਫ੍ਰੈਂਡ ਆ ਕੇ ਨਾ ਕਾਰ ਰੋਕਦੀ ਜਿਸ ਕਰਕੇ ਉਹ ਫਿਰ
0: ਰਾਹੁਲ ਦੇਵ
1: ਮੀਂਹ ਪੈਂਦਾ ਨਹੀਂ ਰਾਹੁਲ ਦੇਵ ਨਹੀਂ ਸੀਗਾ ਇਹਦੇ ਅੰਦਰ ਕੋਈ ਹੋਰ ਜਿਹੜਾ ਮੈਨੂੰ ਉਹ ਵੀ ਗਾਣਾ ਭੁੱਲ ਗਿਆ ਜਿਹੜਾ ਉਸ ਦਿਨ ਤੁਸੀਂ ਦਿਖਾਉਂਦੇ ਪਏ ਸੀਗੇ, ਮਨਮੋਹਨ ਵਾਰਿਸ ਸਾਹਿਬ ਦਾ ਗਾਣਾ ਸੀ ਮੇਰੇ ਖਿਆਲ ਨਾਲ ਕੋਈ, ਜਿਹਦੇ ਅੰਦਰ ਉਹ ਸੀਗਾ ਤੁਸੀਂ ਕਿ ਹਨਾ ਪਹਿਲੇ ਨਹੀਂ ਦਿਲਜੀਤ ਦੋਸਾਂਝ ਦਾ ਇੱਕ ਗਾਣਾ ਸੀਗਾ ਜਿਹਦੇ ਅੰਦਰ ਹੀ ਵਾਜ ਮੇਰਾ ਖਾੜਕੂ ਗਾਣੇ ਦੇ ਅੰਦਰ ਸੀਗਾ।
0: ਅੱਛਾ ਅੱਛਾ ਉਹ ਠੀਕ ਹੈ ਬਿੱਲਾ ਜੀ,
1: ਹਾਂ ਮੇਰੇ ਖਿਆਲ ਉਹ ਨੇ ਉਸ ਗਾਣੇ ਦੇ ਅੰਦਰ ਤੇ ਉਹ ਪ੍ਰੋਪਰ ਬੋਡੀ ਸ਼ੋਡੀ ਜੀ ਬਣੀ ਪਈ, ਉਹ ਫਿਰ ਬੋਨਟ ਖੁੱਲ ਜੇ ਗੱਡੀ ਦਾ ਕਾਰ ਠੀਕ ਕਰ ਰਿਹਾ ਪਿੱਛੇ ਸਾਬਰ ਕੋਟੀ ਸਾਹਿਬ ਲੱਗੇ ਹੋਏ ਹੰਝੂਆਂ ਦੇ ਵਿੱਚ ਗਮ ਪਾ ਕੇ
0: ਪੀਣਾ ਸਿੱਖ ਲਿਆ, ਜਾਵੇ ਦਰਦੇ ਤੇਰੇ ਬਾਜੋ ਜੀਣਾ ਸਿੱਖ ਲਿਆ। ਓਕੇ ਚਲੋ ਖੈਰ ਆਪਾਂ ਧਰਮਪ੍ਰੀਤ ਸੁਣਦੇ ਹਾਂ।
1: ਓ ਗੁੱਡ,
0: ਲਓ ਜੀ ਆਪਾਂ ਧਰਮਪ੍ਰੀਤ ਸੁਣਦੇ ਹਾਂ ਤੇ ਨਾਲ ਤੁਹਾਡੇ ਕੋਲ ਲੈਂਦੇ ਹਾਂ ਇਜਾਜ਼ਤ। ਪ੍ਰੋਗਰਾਮ ਸੀ ਅੱਜ ਬੋਇਜ਼
1: ਬੋਇਜ਼ ਮੀਟਅਪ ਤੇ ਸਾਡੇ ਵੱਡੇ ਵਾਲੇ ਮੇਨ ਵਾਲੇ ਬੋਇਜ਼ ਸਾਹਿਬ, ਥੈਂਕ ਯੂ ਸੋ ਮਚ ਸਾਡੇ ਇਸ ਪ੍ਰੋਗਰਾਮ ਚ ਸ਼ਿਰਕਤ ਕਰਨ ਲਈ, ਥੈਂਕ ਯੂ ਸੋ ਮਚ।
0: ਧੰਨਵਾਦ ਜੀ, ਸ਼ੁਕਰੀਆ ਇਸ ਪ੍ਰੋਗਰਾਮ ਦਾ ਹਿੱਸਾ ਬਣਾਉਣ ਦੇ ਲਈ। ਤੇ ਹੁਣ ਤੁਹਾਡੇ ਕੋਲ ਲੈਂਦੇ ਹਾਂ ਇਜਾਜ਼ਤ ਤੇ ਗਾਣਾ ਸੁਣਦੇ ਹਾਂ ਧਰਮਪ੍ਰੀਤ ਦੀ ਆਵਾਜ਼ ਦੇ ਵਿੱਚ। ਉਹ ਕੁੜੀ ਕੌਣ,
1: ਉਹ ਕੁੜੀ ਕੌਣ,
0: ਉਹ ਕੁੜੀ ਕੌਣ, ਮਤਲਬ ਸੋਚ ਵੇਖਿਓ ਤੁਸੀਂ, ਮਤਲਬ ਵੇਖੋ ਵੀ ਕੁੜੀ ਜਿਹੜੀ ਮਤਲਬ ਨਵੀਂ ਨਵੀਂ ਵਿਆਹੀ ਆਈ ਆ ਉਹ ਕੀ ਨੋਟ ਕਰਦੀ ਆ, ਆਹ ਵੇਖ ਜਰਾ।

0: लग गया ना पता फिर केड़ा रेडियो बजदा।
1: रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
2: रेडियो हाँ जी 1674 एम समा हो चुका लाफ्टर थैरेपी का। कल दे गुस्से गले परेशानियां जो भी मन दे उत्ते बोझ सारा कुछ एक पासे रख के हसण दा हसाउण दा ते चुटकले सुनाउण दा समा हो चुका। ते आओ फिर आपां रल मिल के हसदे हां। ते मेरे नाल संदली आ चुके ने कृष्णा भारद्वाज।
3: हा हा हा हा
2: वाह
3: हा हा
2: की गल वोडाफोन ते हो
3: सच्ची वोडाफोन ते ਤੁਹਾਨੂੰ ਚੇਤਾ ਨੀ ਸੀ ਪਰਸੋਂ ਫੋਨ ਕੀਤਾ ਪਰਸੋਂ ਤੁਸੀਂ ਫੋਨ ਕੀਤਾ ਮੈਨੂੰ ਕੋਈ ਤੁਹਾਡੀ ਆਵਾਜ਼ ਨੀ ਮੈਂ ਕਿਹਾ ਭਾਈ ਤੁਸੀਂ ਮੈਨੂੰ ਫੋਨ ਕੀਤਾ ਮੈਨੂੰ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਮੈਨੂੰ ਤੁਹਾਡੀ ਆਵਾਜ਼ ਨਹੀਂ ਆ ਰਹੀ ਪਲੀਜ਼ ਮੈਨੂੰ ਵਟਸਐਪ ਤੇ ਕਰੋ। ਵੋਡਾਫੋਨ ਦੇ ਅੱਜ ਕੱਲ੍ਹ ਜਿਹੜੇ ਯੂਜ਼ਰ ਨੇ ਨਾ ਉਹੀ ਕਰ ਰਹੇ ਵਿਚਾਰੇ।
2: ਇਹ ਵਧੀਆ ਬੰਦਾ ਕਹਿੰਦੇ ਵੀ ਤੁਸੀਂ ਮੈਨੂੰ ਫੋਨ ਕੀਤਾ ਵਾ ਤਾਂ ਇਸ ਕਰਕੇ ਤੁਸੀਂ ਆਪਣੀ ਗੱਲ ਦੇ ਆਪ ਜ਼ਿੰਮੇਵਾਰ ਹੋ। ਸੌਰੀ ਸਾਡਾ ਤਾਂ ਨੈਟਵਰਕ ਨਹੀਂ ਆ ਰਿਹਾ। ਆ ਵੀ ਵਧੀਆ
3: ਇੱਦਾਂ ਹੀ ਆ
2: ਨਹੀਂ ਚਲੋ ਪਰ ਆਓ ਆਪਣੇ ਬੱਚਿਆਂ ਦੇ ਨੈਟਵਰਕ ਜਿਹੜੇ ਨੇ ਉਹ ਬਿਲਕੁਲ ਕਾਇਮ ਨੇ ਤੇ ਸਵੇਰੇ ਸਵੇਰੇ ਦੇ ਸਮੇਂ ਚੁਟਕਲੇ ਓਕੇ ਰਿਪੋਰਟ ਨੇ ਤੇ ਆਓ ਫਿਰ ਆਪਾਂ ਵੱਧਦੇ ਹਾਂ ਅੱਗੇ ਤੇ ਮੈਂ ਭਾਈ ਤੁਹਾਨੂੰ ਪਹਿਲਾਂ ਨਾਂ ਦੱਸ ਦਿੰਦਾ ਤੇ ਜਿਹਦਾ ਜਿਹਦਾ ਵੀ ਨਾਂ ਹੋਊਗਾ ਅਗਲਾ ਉਹ ਅਨਮਿਊਟ ਕਰਕੇ ਰੱਖ ਲਏ ਤੇ ਉਦੋਂ ਉਦੋਂ ਆ ਕੇ ਤੇ ਤੁਸੀਂ ਫਿਰ ਭਾਈ ਚੁਟਕਲੇ ਸੁਣਾਈ ਜਾਇਓ। ਕੱਲ੍ਹ ਐਂਬਰ ਅਤੇ ਗੁਰਬਾਜ ਦੀ ਵਾਰੀ ਨਹੀਂ ਆਈ ਉਹਨਾਂ ਨੂੰ ਜਾਣਾ ਪਿਆ ਸੀ ਸਕੂਲ ਦੀ ਛੁੱਟੀ ਦਾ ਅੱਜ ਸਭ ਤੋਂ ਪਹਿਲਾਂ ਆਪਾਂ ਵਾਰੀ ਉਹਨਾਂ ਨੂੰ ਦਿੰਦੇ ਹਾਂ। ਐਂਬਰ ਗੁਰਬਾਜ ਤਾਜ ਤੁਸੀਂ ਆਉਂਦੇ ਰਹੋ ਕੀ ਹਾਲ ਚਾਲ ਹੈ ਤੁਹਾਡਾ। ਸਤਿ ਸ੍ਰੀ ਅਕਾਲ ਕੀ ਹਾਲ ਤੁਹਾਡਾ ਬਾਈ। ਸੋਰੀ ਗੁਰਬਾਜ ਕੱਲ ਤੁਹਾਨੂੰ
3: ਸੁਣਾਓਗੇ
2: ਫਿਰ ਅੱਜ ਬੋਲੀ
4: ਖਤਨ ਦੇ ਆਂਦਾ ਚੋਕਾ ਮਿੱਤਰਾਂ ਨੂੰ ਮਾਰ ਗਿਆ
2: ਤੇ ਰੱਖੋ

0: ਬੜਾ ਘੈਂਟ ਗਾਣਿਆ ਹੀ ਵੈਡੇ ਸਾਰੀਆਂ ਟੋਨਾਂ ਯਾਦ ਕਰਤੀਆਂ ਵਾ
1: ਕ੍ਰਿਸ਼ਨਾ
0: ਕਹਿੰਦੀ ਆ ਕਿ ਕ੍ਰਿਸ਼ਨਲ ਕਹਿੰਦੀ ਭਲਾ
1: ਕ੍ਰਿਸ਼ਨਾ
0: ਕ੍ਰਿਸ਼ਨਾ ਕਹਿੰਦੀ ਆ ਓਕੇ ਮੈਨੂੰ ਲੱਗਦਾ ਉਹ ਕਹਿੰਦੀ ਆ ਕ੍ਰਿਸ਼ਨਲ
2: ਗੁੱਡ ਨੇਮ ਦੋ ਹਨਾ
0: ਹਨਾ
2: ਹਾਂ ਅੰਬਰ ਲੇਟ ਹੋ ਗਏ ਥੋੜਾ 30 ਸਾਲ
0: ਹਾਂਜੀ ਤੇ ਤੁਸੀਂ ਕੀ ਸੁਣਾਓਗੇ
1: ਚੁਟਕਲਾ
0: ਓਕੇ
1: ਸੰਤਾ ਕਹਿੰਦਾ ਭਾਬੀ ਦਾ ਕੀ ਨਾਮ ਹੈ ਪਾਪੂ ਕਹਿੰਦਾ ਗੂਗਲ ਕੁਮਾਰੀ ਸੰਤਾ ਉਹ ਕਿਉਂ ਪੱਪੂ ਸਵਾਲ ਇੱਕ ਪੁੱਛੋ ਜਵਾਬ ਦੱਸ ਦਿੰਦੀ
2: ਹੈ ਗੁੱਡ ਲੌਜਿਕ
0: ਤਾਜ ਕੌਣ ਜਿੱਤੂ ਫਿਰ ਫਾਈਨਲ ਹੈਲੋ
2: ਹੈਲੋ ਹੈਲੋ
0: ਮੈਸੀ ਤੇ ਗੋਲਡਨ ਬੂਟ ਜਿੱਤੂ ਨਾ ਮੈਂ ਤੇ ਫਿਰ ਅਰਜਨਟੀਨਾ ਜਿੱਤੂ ਹੈ ਮੈਸੀ ਜਿੱਤੂਗਾ ਹੋ ਸਕਦਾ ਮੈਸੀ ਬੂਟ ਬੂਟ ਜਿੱਤ ਜੇ ਕੱਲਾ ਇੱਥੇ ਕੁਐਸਚਨ ਮਾਰਕ ਰਹਿ ਗਿਆ
2: ਕੁਛ ਤੇ ਆਏਗਾ
0: ਲੂਪ ਹੋਲ ਰਹਿ ਗਿਆ ਯਹਾਂ ਪੇ ਅਰੇ ਕਿਆ ਮੰਗ ਲਿਆ
2: ਯੇ ਕਿਆ ਹੋ ਗਿਆ ਕੈਸੇ ਹੁਆ
0: ਥੈਂਕ ਯੂ ਤੇ ਨੈਕਸਟ ਨੈਕਸਟ ਸਾਡੇ ਨਾਲ ਹੈ ਤੇਗ ਸਤਿ ਸ਼੍ਰੀ ਅਕਾਲ ਤੇਗ ਤੁਸੀਂ ਆਉਂਦੇ ਰਹੋ
3: ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਅੰਕਲ ਜੀ
0: ਸਤਿ ਸ਼੍ਰੀ ਅਕਾਲ ਤੇਗ ਜੀ ਕੀ ਹਾਲ ਆ
2: ਤੁਹਾਡਾ
3: ਮੈਂ ਬੜੀਆ ਤੁਹਾਡਾ ਕੀ ਹਾਲ ਚਾਲ ਆ
0: ਸਾਡਾ ਵੀ ਬਹੁਤ ਵਧੀਆ
2: ਬਹੁਤ ਵਧੀਆ
0: ਤੁਸੀਂ ਤਿਆਰ ਹੋ ਗਏ ਹੋ ਬੈਗ ਬੁੱਕ ਪੈਕ ਕਰ ਲਿਆ
3: ਹਾਂਜੀ
0: ਰੋਟੀ ਪਾਣੀ ਛਕ ਲਿਆ
3: ਖਾਦੀ
2: ਹੁੰਦੀ ਆ ਸਵੇਰੇ ਫਿਰ ਸਟ੍ਰੈਸ ਨਹੀਂ ਰਹਿੰਦਾ ਸ਼ਾਮ ਨੂੰ ਹੀ ਕਰ ਲਿਆ
0: ਗੁੱਡ ਗੁੱਡ ਗੁੱਡ ਗੁੱਡ ਗੁੱਡ ਬੜੇ ਆਰਗਨਾਈਜ਼ਡ ਹੋ
2: ਗੁੱਡ ਯਾਰ
0: ਵੈਰੀ ਨਾਈਸ ਮੈਂ ਵੀ ਏਦਾਂ ਹੀ ਕਰਿਆ ਕਰਨਾ ਮੈਂ ਵੀ ਕੱਪੜੇ ਰਾਤ ਨੂੰ ਪਾ ਕੇ ਸੌ ਜਾ ਕਰਨਾ
2: ਬੈਸਟ
0: ਬੀਬੀ ਧੀ ਆ ਨਾ ਇਹ ਮੰਮਾ ਦੀ ਬਹੁਤ ਹੈਲਪ ਕਰਦੀ ਆ ਗੁੱਡ ਗੁੱਡ ਗੁੱਡ ਕੀ ਸੁਣਾਓਗੇ ਫਿਰ
3: ਤਾਰੇ ਤਾਗਿਆ ਨੇ ਮੇਰੇ ਬਾਪੇ ਆਨੇ ਪਾਏ ਸਾਰੇ ਤਾਗਿਆ ਨੇ ਮੇਰੇ ਬਾਪੇ ਆਨੇ ਪਾਏ ਇੱਕ ਤਵੀਤ
0: ਜਦੋਂ ਲੜਦਾ ਤੇ ਨਾ ਦੇ ਕਰੇ ਦਾਲੀ ਜਦੋਂ ਲੜਦਾ ਤੇ ਨਾ ਦੇ

0: थैंक यू बुतू आते बड़ा सोहना ही
1: वेरी नाइस
0: टेक जदों तुसीं जदों टेक तुसीं सुणाउंदे हो ना जदों तुसीं भुल जांदे हो ते उदों तुहानूं दादी याद कराउंदे आ ते जदों एम्बर भुल जांदी आ उदों तुसीं याद कराउंदे हो है ना
2: ਜਿਹੜੀਆਂ
0: ਬੋਲੀਆਂ ਤੇ ਜਿਹੜੀਆਂ ਪੁਰਾਣੀਆਂ ਪੁਰਾਣੀਆਂ ਬੁਝਾਰਤਾਂ ਨਾ ਉਹ ਮੈਨੂੰ ਲੱਗਦਾ ਦਾਦੀ ਦੱਸ ਦਿੰਦੇ
1: ਦਾਦੀ ਦੱਸ ਦਿੰਦੇ ਹੋਣੇ
2: ਦਾਦੂ ਵੀ ਦੱਸ ਦਿੰਦੇ ਆ
0: ਤੁਹਾਡੇ ਕੋਲ ਕਿੰਨੇ ਜਾਣੇ ਆ ਤੁਹਾਡੀ ਹੈਲਪ ਕਰਨ ਲਈ ਨਾ ਯੂ ਆਰ ਸੋ ਲੱਕੀ ਥੈਂਕ ਯੂ ਤੇ ਅੱਜ ਐਂਬਰ ਹੈਗੀ ਆ
2: ਹਾਂਜੀ ਪਰ ਉਸ ਤੋਂ ਪਹਿਲਾਂ ਤੇਰਾ ਫੈਕਟ ਦੱਸਦਾ ਬਾਡੀ ਦਾ
0: ਹਾਂਜੀ ਹਾਂਜੀ ਹਾਂਜੀ ਹਾਂਜੀ
2: ਆਪਣਾ ਖੰਡ ਵਿੱਚ ਮਿਡਲ ਖੰਡ ਵਿੱਚ ਸਭ ਤੋਂ ਛੋਟਾ ਬੋਨ ਆ ਤੇ ਉਸ ਸਭ ਤੋਂ ਛੋਟਾ ਬੋਨ ਦਾ ਨਾਮ ਆ
1: ਫੰਕਸ਼ਨ ਕੀ ਹੁੰਦਾ ਫਿਰ
2: ਮੈਨੂੰ ਪਤਾ ਨਹੀਂ ਹੈਗਾ ਪਰ ਮੇਰੀ ਫਰੈਂਡ ਨੇ ਦੱਸਿਆ ਤੇ ਸਮਾਲੈਸਟ ਬੋਨ ਈਅਰ ਦੇ ਵਿੱਚ ਹੁੰਦਾ ਤੇ ਮੰਮਾ ਨੇ ਦੱਸਿਆ ਸਮਾਲੈਸਟ ਬੋਨ ਜਿਹੜਾ ਈਅਰ ਦੇ ਵਿੱਚ ਹੁੰਦਾ ਨਾਮ ਸਟੇਪਸ ਹੁੰਦਾ
1: ਐਬਸੋਲੂਟਲੀ ਕਰੈਕਟ ਤੇ ਜਦੋਂ ਆਵਾਜ਼ ਜਾਂਦੀ ਹੈ ਨਾ ਉਹਦੇ ਤੋਂ
2: ਤੇ ਉਹ ਹੋਰ ਵੀ ਛੋਟਾ ਆਈਸ ਕ੍ਰੀਮ ਤੋਂ
0: ਓਕੇ
1: ਹਾਏ ਅੱਛਾ
0: ਇਹ ਉਹ ਤਾਂ ਨਹੀਂ ਜਿਹੜਾ ਪਹਿਲਵਾਨਾਂ ਦਾ ਟੁੱਟਾ ਹੁੰਦਾ
2: ਬੜਾ
0: ਪਿਆਰਾ ਪਿਆਰਾ ਬੋਲਦੇ ਹੋ
1: ਕਿੰਨੀ ਦੇਰ ਹੈ ਵੈਰੀ ਗੁੱਡ
0: ਅੱਜ ਜਾ ਰਹੇ ਹੋ ਫਿਰ
2: ਅੱਛਾ
0: ਹਲੇ ਗੱਲ ਕਰ ਜਾਓਗੇ ਜਾਓਗੇ ਅੱਜ ਕਿੰਡਰ ਅੱਛਾ ਜਾਓਗੇ ਓਕੇ
1: ਗੁੱਡ
0: ਤੇ ਕੀ ਸੁਣਾਓਗੇ ਬੋਲੀ ਓਕੇ ਤੁਹਾਡੇ ਨਾਲੋਂ ਤੇ ਪਹਿਲਾਂ ਲਾਹੀ ਨੇ ਸੁਣਾਤੀ ਬੋਲੀ।

0: ਵੈਰੀ ਨਾਈਸ
1: ਵੈਰੀ
0: ਤੇ ਨਾਲ ਲਾਹੀ ਨੇ ਵੀ ਸੁਣਾਤੀ ਬੋਲੀ ਪਿੱਛੋਂ
1: ਹਾਂ ਉਹਨੇ ਵੀ ਤਰਜ ਦੇ ਦਿੱਤੀ ਥੋੜੀ ਜਿਹੀ
0: ਲਿਖਿਆ ਉਹ ਸਾਥ ਦਿੰਦੀ ਤੁਹਾਡਾ
2: ਹਾਂ ਚਾਨੀ
0: ਹੈ
1: ਹਾਏ ਕਹਿ ਰਹੀ
0: ਹਾਏ ਨੀ ਉਹ ਬੋਲੀ ਸੁਣਾਉਣ ਦੀ ਪਿੱਛੋਂ
1: ਨਹੀਂ ਸਗੋਂ ਇਹਨਾਂ ਨੂੰ ਸਹੀ ਪਤਾ ਹੋਣਾ ਹਾਏ ਕਹਿ ਰਹੀ
0: ਅੱਜ ਬਾਏ ਕਰ ਦਿਆ
1: ਬਾਏ ਕਰ ਦਿਆ
0: ਬਾਏ ਬਾਏ ਬਾਏ ਬਾਏ ਬਾਏ ਬਾਏ ਅੰਦਰ ਕਾਲਾ ਕਾਲਾ ਕਾਲਾ
1: ਕਾਲਾ
0: ਕਾਲਾ ਕਾਲਾ ਕਾਲਾ ਕਾਲਾ ਹੈਲੋ
3: ਓ ਬੱਲੇ
0: ਇਹ ਤੇ ਇੱਕ ਹੋਰ ਬੋਲੀ ਤਿਆਰ ਹੋ ਗਈ ਸਾਡੀ ਓਏ ਓਏ ਤਾਤਾ ਥੈਂਕ ਯੂ ਹੈਲੋ ਬਾਏ ਬਾਏ
1: ਬਾਏ
0: ਹੈਲੋ ਚੀਜੀ ਦੂਦੂ ਜਾਨਵਰਾਂ ਦੇ ਰੇਡੀਓ ਕਰ ਲਿਆ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਹੈਵ ਅ ਨਾਈਸ ਡੇ ਤੁਹਾਡਾ ਦਿਨ ਵਧੀਆ ਵਧੀਆ ਰਵੇ ਥੈਂਕ ਯੂ ਅਸੀਸ ਤੁਸੀਂ ਆਉਂਦੇ ਰਹੋ
1: ਹੈਲੋ ਹੈਲੋ
0: ਚਲੋ ਆਪਾਂ ਫਿਰ ਉਹਨਾਂ ਚਿਰ ਮੰਨਤ ਨੂੰ ਲੈ ਲੈਂਦੇ ਮੰਨਤ ਫਤਿਹ ਤੁਸੀਂ ਆਉਂਦੇ ਰਹੋ
1: ਹੈਲੋ ਹੈਲੋ ਹੈਲੋ
0: ਹੈਲੋ
4: ਅੰਕਲ ਜੀ ਨਾਲੇ ਕ੍ਰਿਸ਼ਨਾ ਵੀਰ ਜੀ
1: ਸਤਿ ਸ੍ਰੀ ਅਕਾਲ ਕਿਵੇਂ ਹੋ
0: ਕੀ ਹਾਲ ਆ
4: ਮੈਂ ਠੀਕ ਆ ਤੁਸੀਂ ਕਿਵੇਂ ਹੋ
0: ਅਸੀਂ ਵੀ ਠੀਕ ਹਾਂ
1: ਗ੍ਰੇਟ ਬ੍ਰੋ ਗ੍ਰੇਟ
0: ਅੱਜ ਦਿਨ ਕਿੱਡਾ ਵਧੀਆ ਲੱਗਾ ਨਹੀਂ ਮੰਨਤ
1: ਹਾਂ ਧੁੱਪ
0: ਕਿੱਡੀ ਸੋਹਣੀ ਲੱਗੀ ਨਹੀਂ
1: ਬਿਊਟੀਫੁਲ ਸਨਸ਼ਾਈਨ ਟੁਡੇ
4: ਹਾਂ ਜੀ ਸਵੇਰੇ ਸਵੇਰੇ ਮੰਮਾ ਜੀ ਮੈਂ ਕੰਮ ਕਰਾਤਾ ਨਾਲ ਕਿਚਨ ਚ
1: ਹਾਏ
0: ਅੱਛਾ ਕਿਹਦੇ ਨਾਲ ਕਿਹਦੇ ਨਾਲ ਰਲ ਕੇ ਕੰਮ ਕਰਾਤਾ
4: ਟੋਕਰੀ ਖਾਲੀ ਕਰਨੀ ਸੀ ਭਾਂਡਿਆਂ ਨਾਲ ਭਰੀ ਪਈ ਸੀ ਨਹਾਉਣ ਗਏ ਮੈਂ ਨਾ ਜਿੰਨੀ ਖਾਲੀ ਹੋਏ ਉਨੀ ਖਾਧੀ ਤੇ ਮੰਮਾ ਇੰਨੀ ਸ਼ੁੱਧ ਨਿਕਲ ਆਇਆ ਨਾ ਫਿਰ ਮੰਮਾ ਕਹਿੰਦੇ ਜਦੋਂ ਮੈਂ ਬੁਲਾਤਾ ਨਾ ਉਦੋਂ ਫਿਰ ਨਾਲ ਆਈ ਜਿੰਨਾ ਮਰਜ਼ੀ ਪਿਆ ਹੋਵੇ ਵਜੇ ਫਿਰ ਬਾਅਦ ਚ ਮੰਮਾ ਨੇ ਮੇਰੀ ਹੈਲਪ ਕੀਤੀ ਤੇ ਹੁਣ ਸਾਨੂੰ ਇੱਕ ਐਕਸਟਰਾ ਪ੍ਰਾਈਜ਼ ਮਿਲਦਾ ਨਾ ਮੇਰੀਆਂ ਬੁੱਕਸ ਆਉਣੀਆਂ
0: ਨੇ ਕਿਹੜੀਆਂ ਕਿਹੜੀਆਂ ਕਿਹੜੀਆਂ
4: ਇੱਕ ਹੈਗੀ ਆ ਬਲੈਕ ਕੋਕਟੂ ਤੇ ਦੂਜੀ ਹੈਗੀ ਆ ਡਿਆਨ
0: ਤੁਸੀਂ ਪੜੋਗੇ ਫਿਰ ਵੀਕਐਂਡ ਤੇ
4: ਸਾਡੀ ਕਲਾਸ ਪੜ ਰਹੀ
0: ਆ ਅੱਛਾ ਵੀਕਐਂਡ ਤੇ ਪੜਦੇ ਹੁੰਦੇ ਬਹਿ ਕੇ
4: ਤੇਗ ਨੇ ਮੇਰੀ ਬੋਲੀ ਜਿਹੜੀ ਪਹਿਲਾਂ ਸੁਣਾਉਣੀ ਸੀ ਨਾ ਉਹਨੇ ਚੋਰੀ ਕਰ
0: ਚੋਰੀ ਥੋੜੀ ਹੁੰਦੀ ਆ
4: ਉਹ ਮੇਰੇ ਕੋਲ ਨਾ ਇੱਕ ਹੋਰ ਬੋਲੀ ਦਿਮਾਗ ਚ ਸੀਗੀ ਚਲੋ
1: ਨਹੀਂ ਤੁਸੀਂ ਬੈਕਅਪ ਰੱਖਿਆ ਹੈ
0: ਤੁਸੀਂ ਸੇਮ ਵੀ ਸੁਣਾ ਸਕਦੇ ਹੋ
1: ਹਾਂ ਹਾਂ ਹਾਂ ਸੇਮ ਸੁਣਾ ਦੋ ਤਾਂ ਕੀ ਹੋਇਆ
4: ਇਹ ਕੋਈ
1: ਨਾ ਅਸੀਂ ਵਾਈ ਵੀ ਕਰਨਾ ਸੋਚ ਕਰ ਲਾਂਗੇ ਦੁਬਾਰਾ
4: ਇਹ ਚ ਹਾਸਾ ਵੀ ਆਊਗਾ
0: ਅੱਛਾ ਹਾਸਾ ਵੀ ਆਊਗਾ
1: ਓਕੇ ਠੀਕ ਹੈ
0: ਚਲੋ ਚਲੋ
1: ਹਾਂ ਹੋ ਗਿਆ
4: ਇੱਕ ਵਾਰੀ ਨਾ ਤਿੰਨਾ ਸੂਟ ਲੈ ਰਹੀ ਆਂਦੀ ਆ ਟੀਕ ਵਾਲੇ ਬਾਈ ਨੂੰ ਕਹਿੰਦੀ ਆਵੇ ਦੇ ਦੇ ਉਹ ਵੀ ਦੇ ਦੇ ਚਲ ਉਹ ਵੀ ਦੇ ਦੇ ਹੁਣ ਤੇ ਥੋੜੇ ਟਾਈਮ ਬਾਅਦ ਉਹ ਕਹਿੰਦੇ ਲੈ ਹੁਣ ਬੈਲ ਦੇ ਰੇਹੜੀ ਵਾਲਾ ਸੀਗਾ ਉਹਦੀ ਤੇ ਚਲੀ ਗਈ ਸੀ ਉਹਦੀ ਅੱਖ ਕਹਿੰਦਾ ਇੱਥੇ ਲੱਡੂ ਰੱਖ ਬੀਬੀ ਇੱਥੇ ਲੱਡੂ ਰੱਖ
0: ਇੱਥੇ ਲੱਡੂ ਰੱਖ ਬੀਬੀ ਇੱਥੇ ਲੱਡੂ ਰੱਖ ਇੱਥੇ ਬੇਬੂ ਲੱਡੂ ਰੱਖ ਭਾਈ ਮਾਰੀ ਅੱਖ ਬੀਬੀ ਇੱਥੇ ਲੱਡੂ ਰੱਖ ਭਾਈ ਮਾਰੀ ਅੱਖ ਬੀਬੀ ਇੱਥੇ ਲੱਡੂ ਰੱਖ ਲੈ ਮਨਤ ਦਮ ਬੀੜਾ ਉੱਠਿਆ ਨੀ ਦਮ ਬੀੜਾ ਉੱਠਿਆ ਦਮ ਬੀੜਾ ਉੱਠਿਆ ਦਮ ਬੀੜਾ
1: ਵੈਰੀ ਗੁੱਡ ਮਨਤ ਵੈਰੀ ਗੁੱਡ
0: ਥੈਂਕ ਯੂ ਮਨਤ
4: ਹਾਂਜੀ
0: ਹਾਂਜੀ
1: ਸਤਿ ਸ੍ਰੀ ਅਕਾਲ ਕਿਵੇਂ ਹੋ ਫਤਿਹ ਜੀ
0: ਜੇ ਆਂਟੀ ਬਾਜ਼ਾਰ ਤੋਂ ਹੀ ਨਾ ਤੇ ਤੁਸੀਂ ਆਂਸਰ ਨੀ ਜੇ ਦੇਣਾ ਨੀ

0: ਲੜਕੇ ਲਿਆਂਦੀ ਕਾਰ ਸਾਡੇ ਘਰੇ ਆ ਗਈ, ਇੰਨੀ ਸੋਹਣੀ ਜਸਪ੍ਰੀਤ ਕੌਰ ਸਾਡੇ ਘਰੇ
1: ਆ ਗਈ,
0: ਇੰਨੀ ਸੋਹਣੀ ਜਸਪ੍ਰੀਤ ਕੌਰ
1: ਬੱਲੇ ਬੱਲੇ ਬੱਲੇ ਸਾਡੀ ਮੰਮੀ ਜੀ, ਜਸਪ੍ਰੀਤ ਕੌਰ ਸਾਡੀ ਮੰਮੀ ਜੀ, ਇਹ ਵੀ ਦੱਸੋ ਨਾ ਲੋਕਾਂ ਨੂੰ।
2: ਮੈਂ ਕਨਫਿਊਜ਼ ਹੋ ਗਿਆ ਯਾਰ, ਮੈਂ ਕਿਹਾ ਸ਼ਾਇਦ ਪੁਰਾਣਾ
1: ਹੈ। ਲੋਕਾਂ ਨੂੰ ਐ ਭੁਲੇਖਾ ਪੈਣਾ ਵੀ ਤੁਹਾਡੇ ਘਰ ਸਿਸਟਰ ਆ ਗਈ ਇੱਕ।
2: ਸਹੀ ਗੱਲ, ਮੈਂ ਵੀ ਸੋਚਿਆ, ਮੈਂ ਕਿਹਾ ਨਾਮ ਪਹਿਲੀ ਬਣਾ ਕੇ ਰੱਖਿਆ
1: ਹੈ, ਤੁਸੀਂ ਬਣਾਈ ਆ? ਓ ਗੁੱਡ ਗੁੱਡ ਗੁੱਡ ਗੁੱਡ,
2: ਵੈਰੀ ਗੁੱਡ।
1: ਪਾਪਾ ਕੀ ਪਸੰਦ, ਫਤਿਹ ਕੀ ਪਸੰਦ, ਜਸਪ੍ਰੀਤ ਬੋਲੀ। ਵੈਰੀ ਨਾਈਸ ਫਤਿਹ ਯਾਰ, ਅੱਜ ਤੇ ਤੁਸੀਂ ਇੰਨੀ ਸੋਹਣੀ ਬੋਲੀ ਸੁਣਾਈ, ਤੁਹਾਡਾ ਮੇਰਾ ਜੀ ਕਰਾ ਤੁਹਾਨੂੰ ਗਜਿਲੀਅਨ ਫਾਈਨ ਕਰਾਂ।
2: ਯਾਰ ਇਹ ਤਾਂ ਤਾਰੀਫ ਕੀਤੀ, ਚਲੋ ਠੀਕ ਹੈ
1: ਯਾਰ, ਖੁਸ਼ ਹੋ ਕੇ ਹੁੰਦਾ ਵਾ।
2: ਹਾਂ ਚਲੋ, ਖੁਸ਼ੀ ਚ ਵੀ ਆ, ਠੀਕ ਹੈ ਬਾਈ, ਠੀਕ।
1: ਥੈਂਕ ਯੂ ਫਤਿਹ, ਥੈਂਕ ਯੂ।
0: Thank you, have a nice day, bye.
1: Thank you, have a nice day, thank you. Next ਸਾਡੇ ਨਾਲ ਹੈ ਯੁਵਰਾਜ, ਸਤਿ ਸ਼੍ਰੀ ਅਕਾਲ ਯੁਵਰਾਜ, ਕੀ ਹਾਲ ਹੈ? ਤੇ ਜੇ ਨਹੀਂ ਤੇ ਰੈਡੀ ਤੇ ਫਿਰ।
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਕ੍ਰਿਸ਼ਨਾ ਵੀਰ ਜੀ,
1: ਸਤਿ ਸ਼੍ਰੀ ਅਕਾਲ ਜੀ। ਅਨਾਹਾ ਤੋਂ ਉਸ ਤੋਂ ਬਾਅਦ ਰੈਡੀ ਰਹੋ ਤੁਸੀਂ। ਹਾਂਜੀ, ਕੀ ਹਾਲ ਨੇ ਤੁਹਾਡੇ?
3: ਮੇਰੇ ਠੀਕ ਆ, ਤੁਹਾਡਾ ਕੀ ਹਾਲ ਆ
1: ਜੀ? ਬਹੁਤ ਵਧੀਆ, ਕੀ ਸੁਣਾਓਗੇ?
3: ਫਿਰ ਉਹ ਸਿੱਕਾ ਜੰਪ ਕਰਕੇ ਬਾਹਰ ਨਿਕਲ ਗਿਆ। ਫਿਰ ਉਹ ਭਿਖਾਰੀ ਆਪੇ ਉਹਨੂੰ ਚੱਕ ਕੇ ਵਾਪਸ ਉਹਨੇ ਆਪਦੇ ਕਟੋਰੇ ਚ ਪਾਤਾ। ਫਿਰ ਉਹ ਕੁੜੀ ਕਹਿੰਦੀ, ਮੈਨੂੰ ਸਿੱਕਾ ਕਿਵੇਂ ਦਿਖਿਆ, ਤੂੰ ਤਾਂ ਅੰਨਾ ਵਾ। ਫਿਰ ਉਹ ਭਿਖਾਰੀ ਕਹਿੰਦਾ, ਨਹੀਂ ਨਹੀਂ ਮੈਂ ਅੰਨਾ ਨੀ, ਮੈਂ ਉਹ ਅੰਨੇ ਭਿਖਾਰੀ ਦੀ ਜੋਬ ਲੈ ਰਿਹਾ, ਉਹ ਅਸਲ ਚ ਪਿਕਚਰ ਦੇਖਣ ਗਿਆ ਵਾ।
2: ਗੁੱਡ ਯਾਰ, ਵੈਰੀ ਸਹੀ, ਹੁੰਦਾ ਏਦਾਂ ਹੀ ਹੈ, ਅਗਲਾ ਫਿਲਮ ਵੇਖਣ ਗਿਆ ਕਿਸੇ ਨਾ ਕਿਸੇ ਨੂੰ ਤਾਂ ਕੰਮ ਦਊਗਾ। ਵੈਰੀ ਗੁੱਡ, ਵੈਰੀ ਨਾਈਸ ਯੂ ਗਾਇਸ।
1: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ
3: ਅੰਕਲ ਜੀ ਤੇ ਵੀਰ ਜੀ,
1: ਸਤਿ ਸ਼੍ਰੀ ਅਕਾਲ।
2: ਕਿਵੇਂ ਹੋ ਦੀਦੀ ਜੀ?
3: ਹਾਲ ਹੈ ਮੇਰਾ ਠੀਕ ਹੈ, ਤੁਹਾਡਾ ਕੀ ਹਾਲ ਆ
1: ਜੀ? ਬਹੁਤ ਵਧੀਆ ਦੀਦੀ, ਕੀ ਸੁਣਾਓਗੇ ਦੀਦੀ?
3: ਇੱਕ ਚੁਟਕਲਾ।
1: ਹਾਂਜੀ,
3: ਇੱਕ ਬੰਦਾ ਵਕੀਲ ਕੋਲ ਜਾਂਦਾ ਤੇ ਕਹਿੰਦਾ ਵੀ ਮੈਨੂੰ ਨਾ ਆਪਦੀ ਪਤਨੀ ਤੋਂ ਤਲਾਕ ਚਾਹੀਦਾ। ਤੇ ਵਕੀਲ ਕਹਿੰਦਾ, ਕਿਉਂ ਕੀ ਹੋਇਆ? ਪਤੀ ਕਹਿੰਦਾ, 5 ਮਹੀਨੇ ਹੋ ਗਏ ਮੇਰੇ ਨਾਲ ਬੋਲਦੀ ਹੋਈ ਨੀ। ਤੇ ਵਕੀਲ ਕਹਿੰਦਾ, ਤੁਸੀਂ ਐ ਕਰੋ, ਘਰੇ ਜਾਓ, ਇੱਕ ਵਾਰੀ ਹੋਰ ਸੋਚ ਲੋ, ਪੱਕਾ ਤਲਾਕ ਲੈਣਾ, ਐਵੇਂ ਦੀਆਂ ਪਤਨੀਆਂ ਬਾਰ ਬਾਰ ਨੀ ਮਿਲਦੀਆਂ।
2: ਦੇਖ ਲੋ ਬਈ, ਅਗਲੇ ਨੇ ਆਪਣਾ ਬਿਜ਼ਨਸ ਹੀ ਆਨ ਦਿੱਤਾ, ਕਹਿੰਦਾ ਇੰਨਾ ਰੇਅਰ ਹੈ। ਵੈਰੀ ਨਾਈਸ ਦੀਦੀ,
1: ਥੈਂਕ ਯੂ,
3: ਥੈਂਕ ਯੂ, ਹੈਵ ਅ ਨਾਈਸ ਡੇ,
2: ਹੈਵ ਅ ਨਾਈਸ ਡੇ,
1: ਹੈਵ ਅ ਨਾਈਸ ਡੇ, ਥੈਂਕ ਯੂ। ਅਨਾਹ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ, ਅੱਜ ਤੇ ਦੋਵੇਂ ਭੈਣਾਂ ਇਕੱਠੀਆਂ,
2: ਵਾਹ ਕੀ ਸਿੰਕਰੋਨਾਈਜੇਸ਼ਨ ਹੈ ਬਈ,
1: ਵੈਰੀ ਨਾਈਸ, ਤੁਸੀਂ ਪੁੱਤ ਟਾਈਮ ਸੇਵ ਕਰ ਰਹੇ ਹੋ, ਵੈਰੀ ਨਾਈਸ।
2: ਓਏ ਅਸੀਂ ਵੀ ਕਰ,
1: ਬਹੁਤ ਵਧੀਆ,
2: ਬਹੁਤ ਵਧੀਆ,
1: ਕੀ ਸੁਣਾਓਗੇ?
4: ਅੱਜ ਇੱਕ ਗਾਣਾ।
1: ਅੱਜ ਇੱਕ ਗਾਣਾ, ਓਕੇ।
5: ਬਾਬੋ ਕਹਿੰਦੀ ਹੈ ਪਿਆਰਾ ਸਿੰਘਾ ਵੇਲ ਨਾ ਲਿਆ, ਬਾਬੋ ਕਹਿੰਦੀ ਹੈ ਪਿਆਰਾ ਸਿੰਘਾ ਵੇਲ ਨਾ ਲਿਆ, ਵੇਲਣੇ ਦੀ ਖਟਨੀ ਮੈਂ ਹੱਥ ਬਣਵਾਈਆਂ, ਵੇਲਣੇ ਦੀ ਖਟਨੀ ਮੈਂ ਹੱਥ ਬਣਵਾਈਆਂ, ਪਾਣ ਦੇ ਵੇਲੇ ਓਕੇ ਦੀ, ਜਿਹੜੀ ਸਾਡੇ ਸਰਦੀ ਓਕੇ ਦੀ, ਜਿਹੜੀ ਸੌਂਕਣ ਮੇਰੀ ਓਕੇ ਦੀ, ਪਿਛਵਾੜੇ ਮਿਲਦੀ ਓਕੇ ਦੀ, ਜਿਹੜੀ ਟੁੱਕ ਟੁੱਕ ਪੈਂਦੀ।

0: ਵੇਲੇ ਦੀ ਖੱਟੀ ਮਹੰਗਾ ਬਣਵਾਨੀਆ ਵੇਲੇ ਦੀ ਖੱਟੀ ਮਹੰਗਾ ਬਣਵਾਨੀਆ ਪਾਨ ਦੇ ਵੇਲੇ
1: ਓਕੇ ਜੀ
0: ਜਿਹੜੀ ਕੱਲ ਵੀ ਆਈ ਸੀ
1: ਓਕੇ ਜੀ
0: ਜਿਹੜੀ ਟਕੀਆ ਤੋਂ ਆਈ ਸੀ
1: ਓਕੇ ਜੀ
0: ਜਿਹੜੀ ਮੇਰੀ
1: ਓਕੇ ਜੀ
0: ਪਿਛਵਾੜੇ ਮਿਲਦੀ
1: ਓਕੇ ਜੀ
0: ਉਹ ਕਹਿੰਦੀ ਆ ਨਾਰਾਇਣ ਸਿੰਘ ਆਪਣੇ ਲਾਲੇ ਆਪਾ ਉਹ ਕਹਿੰਦੀ ਆ ਨਾਰਾਇਣ ਸਿੰਘ

0: ਗੁੱਡ ਅਮੇਜ਼ਿੰਗ
1: ਤੁਸੀਂ ਤੇ
0: ਬਹੁਤ ਵਧੀਆ
1: ਇੰਨਾ ਸੋਹਣਾ ਗਾਇਆ ਤੁਸੀਂ ਦੋਵਾਂ ਭੈਣਾਂ ਨੇ ਵੈਰੀ ਨਾਈਸ ਪੁੱਤ
0: ਵੈਰੀ ਗੁੱਡ
1: ਤੁਸੀਂ ਤੇ ਹੈਰਾਨ ਹੀ ਕਰ ਦਿੱਤਾ
0: ਸਹੀ ਗੱਲ ਹੈ ਵੈਰੀ ਨਾਈਸ ਵੈਰੀ
1: ਵੈਰੀ ਗੁੱਡ ਵੈਰੀ ਗੁੱਡ ਵੈਰੀ ਤੁਸੀਂ ਤੇ 3/10 ਲੈ ਗਏ ਅੱਜ
0: ਹਾਂ
1: ਥੈਂਕ ਯੂ ਪੁੱਤ ਥੈਂਕ ਯੂ ਥੈਂਕ ਯੂ ਹੈਵ ਅ ਨਾਈਸ ਡੇ ਥੈਂਕ ਯੂ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਨੇ ਅੱਜ ਗਾਬਾ ਸਾਹਿਬ ਆਏ ਨੇ ਸਤਿ ਸ੍ਰੀ ਅਕਾਲ ਗਾਬਾ ਸਾਹਿਬ ਕੀ ਹਾਲ ਚਾਲ ਹੈ
2: ਛੁੱਟੀ
1: ਤਾਂ
2: ਨਹੀਂ
1: ਅੱਛਾ ਬਰਥਡੇ ਕਿਸੇ ਦਾ
2: ਦੀਦਾਰ
1: ਸਿੰਘ ਪਰਦੇਸੀ ਨੇ
2: ਹਾਂਜੀ

0: ਵਾਹ ਗਾਬਾ ਸਾਹਿਬ,
1: ਬਹੁਤ ਖੂਬ
0: ਆਤਿਕ ਰਾਹ ਜਿਹੜੀ ਤੁਸੀਂ ਤੇ,
1: ਵੈਰੀ ਨਾਈਸ, ਵੈਰੀ ਨਾਈਸ,
0: ਇੱਕ ਤੋਂ ਇੱਕ ਵੱਧ ਕੇ ਤੁਸੀਂ ਤੇ। ਥੈਂਕ ਯੂ ਗਾਬਾ ਸਾਹਿਬ,
1: ਥੈਂਕ ਯੂ ਸੋ ਮਚ,
2: ਥੈਂਕ ਯੂ,
0: ਬਹੁਤ ਸੋਹਣਾ ਵੀ। ਢੇਰ ਦੁਆਵਾਂ ਸਾਡੇ ਸਾਰੇ ਸੁਣਨ ਵਾਲਿਆਂ ਦੇ ਵੱਲੋਂ। ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਅਸੀਸ ਕੌਰ ਤੁਸੀਂ ਆਉਂਦੇ ਰਹੋ।
1: ਫਿਰ
0: ਤੇ ਕਿਥੋਂ ਠੰਡ ਲੱਗਣੀ ਆ।
1: ਹਾਂ, ਹੀਟ ਆਉਣ ਹੁੰਦੀ ਨਾ ਫਿਰ ਘਰ ਚ।
0: ਮੈਨੂੰ ਲੱਗਦਾ ਇਹਨੇ ਕੱਪੜੇ ਵੀ ਪਾਏ ਹੋਣੇ ਨਾ ਮੋਟੇ,
1: ਵਾਰਮਰ ਸ਼ਾਰਮਰ ਹੈ,
0: ਜੈਕਟ ਪਾਈ ਹੋਣੀ ਆ। ਚਲੋ ਕੀ ਸੁਣਾਓਗੇ ਫਿਰ ਅੱਜ? ਜੈਕਟ ਪਾ ਕੇ
2: ਰੋਜ਼ ਟੀ-ਸ਼ਰਟ ਤੇ ਥੱਲੇ, ਹੁਣ ਸਰਦੀ ਸਰਦੀਆਂ ਚੱਲ ਰਹੀਆਂ ਨਾ, ਮੈਂ ਰੋਜ਼ ਟੀ-ਸ਼ਰਟ ਤੇ ਥੱਲੇ ਇਨਰ ਪਾਉਣੀ ਤਾਂ ਕਿ ਮੈਨੂੰ ਗਰ ਮੈਂ ਰੋਜ਼ ਟੀ-ਸ਼ਰਟ ਤੇ ਥੱਲੇ ਇਨਰ ਪਾਉਣੀ, ਟੀ-ਸ਼ਰਟ ਦੇ ਉੱਪਰ ਜੈਕਟ
0: ਪਾਉਣੀ। ਅੱਛਾ, ਤੇ ਟੀ-ਸ਼ਰਟ ਨੂੰ ਪਤਾ ਇਹ ਗੱਲ ਦਾ?
1: ਉਹਨੇ ਅਲਾਓ ਕਰਤਾ ਤੁਹਾਨੂੰ?
0: ਟੀ-ਸ਼ਰਟ ਨੂੰ ਪਤਾ ਇਸ ਗੱਲ ਦਾ?
2: ਨਹੀਂ,
0: ਟੀ-ਸ਼ਰਟ ਨੂੰ ਪੁੱਤ ਦੱਸਿਆ ਕਰੋ,
2: ਕਿਹੜਾ ਬੋਲਦੀ ਹੈ, ਟੀ-ਸ਼ਰਟ ਕਿਹੜਾ ਦੇਖਦੀ ਹੈ।
0: ਪਰ ਉਹਨੂੰ ਦੱਸਣਾ ਸੀ ਨਾ, ਤੁਸੀਂ ਏਦਾਂ ਮਾਈਂਡ ਕਰ ਸਕਦੇ ਹੋ,
1: ਤੁਸੀਂ ਤਾਂ ਦੱਸਿਆ ਕਰੋ ਨਾ, ਮਾਈਂਡ ਤੇ ਕਰ ਸਕਦੀ ਹੈ ਜੇ ਬੋਲਦੀ ਦੇਖਦੀ ਨਹੀਂ।
2: ਉਹਦੇ ਕੋਲ ਕੰਨ ਵੀ ਨਹੀਂ ਹੈਗੇ?
0: ਲੈ,
1: ਏਦਾਂ ਨਹੀਂ ਹੋ ਸਕਦਾ,
0: ਏਦਾਂ ਨਹੀਂ,
1: ਆਈ ਡੋਨਟ ਥਿੰਕ ਸੋ। ਆ ਬਾਹਾਂ ਕੰਨੀ ਤਾਂ ਹੁੰਦੀਆਂ ਟੀ-ਸ਼ਰਟ ਦੀਆਂ?
2: ਨਹੀਂ,
0: ਹਾਂ, ਏਦਾਂ ਥੋੜੀ ਕੋ ਵਾਰਮਰ ਵੀ ਕੋ ਪਸੰਦ ਥੋੜੀ ਕਰਦਾ ਹੋਊਗਾ ਕਿਸੇ ਦੇ ਥੱਲੇ ਲੱਗਣਾ।
2: ਵਾਰਮਰ ਉਹਦੇ ਕਰਕੇ ਹੀ ਤਾਂ ਬਣਿਆ।
0: ਨਹੀਂ ਨਹੀਂ,
2: ਪਰ ਟੀ-ਸ਼ਰਟ ਦੇ ਵਿਜਿਆ ਲੱਗਣਾ ਚਾਹੀਦਾ ਹੁੰਦਾ, ਕਿਉਂਕਿ ਉਹ ਫਿਰ ਗਰਮ ਗਰਮ ਹੋ ਜਾਂਦਾ।
0: ਆਹ, ਪਰ ਉਹਨਾਂ ਨੂੰ ਪਤਾ ਤੇ ਹੋਣਾ ਚਾਹੀਦਾ ਨਾ। ਵੇਖੋ, ਟੀ-ਸ਼ਰਟ ਦੇ ਕੰਨ ਹੁੰਦੇ ਆ, ਵਾਰਮਰ ਦੇ ਕੰਨ ਵੀ ਨਹੀਂ ਹੁੰਦੇ।
1: ਹਾਂ, ਇਹ ਤੇ ਗੱਲ ਠੀਕ ਹੈ।
0: ਟੀ-ਸ਼ਰਟ ਨੂੰ ਤੇ ਦੱਸ ਹੀ ਸਕਦੇ ਹੋ,
1: ਯੂ نو ਐਮਪੈਥੀ ਦੀ ਗੱਲ
2: ਦੱਸ।
0: ਮੈਨੂੰ ਲੱਗਦਾ ਇਹਨਾਂ ਨੇ ਨਾ ਸਟicker ਤੋਂ ਨਾ ਪੜੀਆਂ ਨਹੀਂ ਇਨਸਟਰਕਸ਼ਨਸ ਇਹਨਾਂ ਨੇ।
1: ਹਾਂ, ਤੁਹਾਡੇ ਸਟicker ਤੇ ਲਿਖਿਆ ਹੋਣਾ, ਅੱਜ ਘਰ ਆ ਕੇ ਪੜਿਓ।
2: ਸਟicker ਤੇ ਕਦੋਂ ਲਿਖਿਆ ਹੋ? ਭੁੱਲ ਜੀ ਤਾਂ ਹੈ ਨਹੀਂ, ਨਾ ਉਹਨਾਂ ਕੋਲ ਕੰਨ ਹੈ, ਨਾ ਉਹਨਾਂ ਕੋਲ ਅੱਖਾਂ, ਨਾ ਉਹਨਾਂ ਕੋਲ ਨੱਕ ਹੈ।
0: ਪਰ ਉਹ ਤੇ ਸਟicker
1: ਮਾਈਂਡ ਤੇ ਹੈ ਨਾ, ਮਾਈਂਡ ਕਰ ਜਾਂਦੀਆਂ।
0: ਉਹਨਾਂ ਕੋਲ ਕੁਝ ਨਹੀਂ ਹੈਗਾ, ਉਹਨਾਂ ਨੇ ਤਾਂ ਹੀ ਉਹ ਸਟicker ਤੇ ਲਿਖ ਕੇ ਤੇ ਵੱਖੀ ਚਲਾਇਆ ਹੁੰਦਾ ਵਾ।
2: ਨਹੀਂ,
0: ਉਹ ਤਾਂਹੀਓ ਤੇ ਉਹਨਾਂ ਨੇ ਸਟicker ਤੇ ਲਾਇਆ ਹੁੰਦਾ, ਨਹੀਂ ਤੇ ਬੰਦੇ ਬੋਲਦੇ ਆ ਤੇ ਬੰਦਿਆਂ ਦੇ ਉੱਤੇ ਤਾਂਹੀਓ ਸਟicker ਨਹੀਂ ਲੱਗਦਾ।
1: ਹਾਂ,
0: ਤੇ ਟੀ-ਸ਼ਰਟਾਂ ਨਹੀਂ ਬੋਲ ਸਕਦੀਆਂ ਤੇ ਉਹਨਾਂ ਦੇ ਸਟicker ਲੱਗਾ।
1: ਮੈਨੂੰ ਇੱਕ ਬੰਦਾ ਦਿਖਾ ਦਿਓ ਜਿਹਦੇ ਸਟicker ਲੱਗਾ ਹੋਵੇ।
2: ਟੀ-ਸ਼ਰਟਾਂ ਨਹੀਂ ਬੋਲਦੇ।
0: ਹਾਂ, ਨਹੀਂ ਬੋਲਦੀਆਂ, ਪਰ ਉਹਨਾਂ ਦੇ ਸਟicker ਤੇ ਲੱਗਾ ਹੁੰਦਾ ਨਾ।
1: ਸਟicker ਤੇ ਸਾਰਾ ਦੱਸਿਆ ਹੁੰਦਾ ਕਿ ਇਹ ਮਾਈਂਡ ਕਰ ਜਾਂਦੀ ਹੈ। ਇਹਨਾਂ ਨੂੰ ਇਸ ਤਰ੍ਹਾਂ ਕਹਿ ਦੇਈਦਾ ਕਿ ਅੱਜ ਯਾਰ ਵਾਰਮਰ ਨਾਲ ਵੇਅਰ ਕਰਾਂਗੇ ਜਾਂ ਫਿਰ ਜੈਕਟ ਹੋਊਗੀ ਤੇਰੇ ਉੱਪਰ, ਤੂੰ ਬਹੁਤਾ ਦਿਸਣਾ ਨਹੀਂ।
0: ਤੁਸੀਂ ਵੇਖੋਗੇ ਨਾ ਤੇ ਉੱਤੇ ਉਹਨਾਂ ਨੇ ਲਿਖਿਆ ਹੁੰਦਾ ਵੀ ਇੰਨੇ ਡਿਗਰੀ ਜਦੋਂ ਇਹ ਗਰਮ ਹੋ ਗਈਆਂ ਤੇ ਫਿਰ ਇਹਨਾਂ ਨਾਲ ਗੱਲ ਕਰਨੀ ਤੁਸੀਂ।
1: ਹਾਂ, ਐਬਸੋਲੂਟਲੀ ਰਾਈਟ।
2: ਹੂੰ,
0: ਲੈ ਤੁਸੀਂ ਚੱਲ ਚੈੱਕ ਕਰ ਲਿਓ, ਤੁਸੀਂ ਸਾਡੀ ਕਿਹੜੀ ਮੰਨਣੀ ਹੈ ਤੁਸੀਂ। ਚਲੋ, ਕੀ ਸੁਣਾਓਗੇ ਤੁਸੀਂ? ਝੂਠ ਨੀ ਬੋਲ ਸਕਦੀ ਅਸੀਂ।
1: ਹੋ ਸਕਦਾ ਅਡਲਟ ਵਾਲੀਆਂ ਟੀ-ਸ਼ਰਟਾਂ ਆਉਂਦੀਆਂ ਹੋਣ, ਉਹ ਬੋਲਦੀਆਂ ਹੋਣ, ਜੇਕਰ ਸਮ ਟਾਈਮ ਹਜੇ ਛੋਟੀ ਹੈ ਨਾ।
0: ਸਾਰੀਆਂ ਨੀ ਬੋਲਦੀਆਂ?
1: ਨਹੀਂ, ਇਹ ਤਾਂ ਨੀ ਹੋ ਸਕਦਾ।
0: ਮੈਂ ਵੇਖੀ ਸੀ ਅਸੀਸ ਬੁੱਤ, ਮੈਂ ਕਾਰਟੂਨ ਚ ਵੇਖੀ ਸੀ ਇੱਕ ਨਾ, ਬੋਲਦੀ ਸੀ ਟੀ-ਸ਼ਰਟ।
1: ਹਾਂ, ਗੂਫੀ, ਗੂਫੀ ਦੀ ਟੀ-ਸ਼ਰਟ ਬੋਲਦੀਆਂ। ਗੂਫੀ ਜਾਣਦੇ ਤੁਸੀਂ?
2: ਕਦੇ ਕਦੇ ਕਾਰਟੂਨ ਸਿਲੀ ਹੁੰਦੇ, ਮਤਲਬ ਉਹ ਜਿਹੜੇ ਚੀਜ਼ਾਂ ਬੋਲ ਨੀ ਸਕਦੇ
0: ਸਾਨੂੰ ਦੱਸ ਦਿਆ ਕਰੋ ਏਦਾਂ ਦੀਆਂ ਗੱਲਾਂ।
2: ਮੇਰੀ ਫਰੈਂਡ ਮੀਰਾ ਨੇ ਵੀ ਮੈਨੂੰ ਦੱਸਿਆ ਸੀ ਵੀ ਉਹ ਇੱਕ ਫਿਲਮ ਆ ਕੇ-ਪੌਪ ਡਿਮਨੈਂਟਸ, ਉਹਨੇ ਕਿਹਾ ਸੀ ਉਹਨੇ ਕੁਛ ਗੂਗਲ ਨੇ ਮੀਰਾ ਨੂੰ ਕੁਛ ਲਾਈ ਕੀਤਾ ਸੀ ਤੇ ਫਿਰ ਉਹਨੇ ਮੈਨੂੰ ਦੱਸਿਆ, ਬਟ ਮੈਂ ਭੁੱਲ ਗਈ ਵੀ ਉਹਨੇ ਕੀ ਕਿਹਾ ਸੀ।
0: ਹਾਂ, ਪਰ ਅਸੀਂ ਇਸ ਨੂੰ ਨਹੀਂ ਏਦਾਂ ਕੋਈ ਲਾਈ ਕਰ ਸਕਦਾ।
1: ਸਮਾਰਟ,
0: ਵੈਰੀ ਗੁੱਡ,
1: ਸਮਾਰਟ ਗਰਲ,
2: ਮੈਂ ਬਹੁਤ ਕਲੈਵਰ ਹੈ। ਹਾਂ,
0: ਉਹਦਾ
2: ਨਾਂ ਹੈਗਾ ਵਿਕਾਰ ਪਿੰਡਰ ਤੇ ਉਹ ਐਕਚੁਅਲੀ ਪਾਕਿਸਤਾਨ ਚ ਰੀਅਲ ਹੈ
1: ਉਹ ਕਾਰਟੂਨ
0: ਯਾ। ਪਰ ਸਾਡੇ ਕੋਲ ਇੱਕ ਬਸੰਤ ਲਾਲ ਅੰਕਲ ਹੈਗੇ, ਉਹ ਵੀ ਬੋਲਦੇ ਆ।
1: ਤੇ ਅੰਕਲ ਟੀ ਸ਼ਰਟ ਨੇ
2: ਉਹ ਜਿਹੜੇ ਕਾਰਟੂਨ ਚ ਜਿਹੜੇ ਮੇਰੇ ਪਾਪਾ ਦੇਖਦੇ ਨੇ ਕਾਰਪੈਂਟਰ ਉਹ ਐਕਚੁਅਲੀ ਪਾਕਿਸਤਾਨ ਚ ਰੀਅਲ ਹੈ
0: ਅੱਛਾ ਰੀਅਲ ਹੈ ਓਕੇ ਪਰ ਆ ਵੀ ਰੀਅਲ ਹੈ ਜਿੱਦਾਂ ਬਸੰਤ ਲਾਲ ਬਸੰਤ ਲਾਲ ਅੰਕਲ ਵੀ ਰੀਅਲ ਹੈ ਪਰ ਉਹ ਬੋਲਦੇ ਆ
1: ਹਾਂ ਆ ਦੇਖੋ ਹਾਂ ਹੁਣ ਕਰੋ
2: ਤੇ ਆ ਵੀ ਹੋ ਸਕਦਾ
1: ਹਨਾ
0: ਹੋ ਇਹ ਹੋ ਸਕਦਾ ਭਲਾ
2: ਕਦੇ ਕਦੇ ਪੀਪਲ ਉਹਨਾਂ ਦੇ ਉਹਨਾਂ ਆਪਦੇ ਬਲੌਗ ਦਿਖਾਉਂਦੇ ਆ ਦੂਜੇ ਬੰਦਿਆਂ ਨੂੰ ਟੀਵੀਆਂ ਤੇ
0: ਸੁਣਾਓਗੇ ਫਿਰ
1: ਨਾ ਨਾ ਨਾ

ਤੁਹਾਡਾ ਸਵਾਗਤ ਹੈ ਜੀ ਰੇਡੀਓ ਹਾਂਜੀ ਦੇ ਉੱਪਰ। ਅੱਜ ਦੀ ਕਹਾਣੀ ਓਸ਼ੋਸ ਦੇ ਇੱਕ ਲੈਕਚਰ ਦੇ ਵਿੱਚੋਂ ਆ। ਕਹਿੰਦੇ ਨੇ ਕਿ ਇੱਕ ਵਾਰ ਜੰਗਲ ਦੇ ਵਿੱਚ ਇੱਕ ਸ਼ੇਰਨੀ ਆਪਣੇ ਬੱਚੇ ਨੂੰ ਜਨਮ ਦਿੰਦੀ ਹੁੰਦੀ ਮਰ ਜਾਂਦੀ ਹੈ। ਉੱਥੋਂ ਨੇੜਿਓਂ ਇੱਕ ਬੱਕਰੀਆਂ ਦਾ ਝੁੰਡ ਲੰਘ ਰਿਹਾ ਹੁੰਦਾ ਉਦਣ, ਤੇ ਬੱਕਰੀਆਂ ਦਾ ਝੁੰਡ ਉਹਨੂੰ ਉਸ ਬੱਚੇ ਨੂੰ ਆਪਣੇ ਨਾਲ ਰਲਾ ਲੈਂਦਾ। ਜਦੋਂ ਉਹ ਸ਼ੇਰ ਦਾ ਬੱਚਾ ਜਿਹੜਾ ਕਿ ਹਾਲੇ ਹੁਣੇ ਜਨਮਿਆ ਹੀ ਹੈ, ਜਦੋਂ ਬੱਕਰੀਆਂ ਦੇ ਨਾਲ ਰਲ ਜਾਂਦਾ, ਜਿਉਂ ਜਿਉਂ ਵੱਡਾ ਹੁੰਦਾ ਉਹਨੂੰ ਵੀ ਇਉਂ ਹੀ ਲੱਗਣਾ ਸ਼ੁਰੂ ਹੋ ਜਾਂਦਾ ਕਿ ਉਹ ਇੱਕ ਬੱਕਰੀ ਹੋਈ ਆ। ਉਹ ਬੱਕਰੀਆਂ ਦੇ ਵਾਂਗੂ ਤੁਰਦਾ, ਉਹ ਬੱਕਰੀਆਂ ਦੇ ਵਾਂਗੂ ਹੀ ਹਰਕਤਾਂ ਕਰਦਾ, ਹਾਲਾਂਕਿ ਉਹ ਘਾਹ ਫੂਸ ਖਾਣਾ ਸ਼ੁਰੂ ਕਰ ਦਿੰਦਾ। ਹੈਰਾਨੀ ਦੀ ਗੱਲ ਇਹ ਸੀਗੀ ਕਿ ਉਹਨੇ ਕਦੀ ਮੀਟ ਦਾ ਜਾਂ ਮਾਸ ਦਾ ਸਵਾਦ ਹੀ ਨਹੀਂ ਚੱਖਿਆ ਸੀ ਸ਼ੇਰ ਹੋ ਕੇ ਵੀ। ਇਸੇ ਤਰੀਕੇ ਦੇ ਨਾਲ ਕਾਫੀ ਸਮਾਂ ਲੰਘ ਜਾਂਦਾ। ਇੱਕ ਦਿਨ ਉਹੀ ਬੱਕਰੀਆਂ ਦਾ ਝੁੰਡ ਕਿਤੋਂ ਲੰਘ ਰਿਹਾ ਹੁੰਦਾ। ਉਸ ਝੁੰਡ ਦੇ ਵਿੱਚ ਜਿਹੜਾ ਕਿ ਸ਼ੇਰ ਵੀ ਹੁੰਦਾ, ਪਰ ਉਹ ਬੱਕਰੀ ਹੋਈ ਹੁੰਦਾ, ਕਿਉਂਕਿ ਉਹਨੂੰ ਨਾ ਤਾਂ ਉਹਨੇ ਕਦੀ ਸ਼ੇਰਾਂ ਨੂੰ ਦੇਖਿਆ, ਨਾ ਉਹਨੇ ਸ਼ੇਰਾਂ ਦੀ ਕਦੀ ਸੰਗਤ ਕੀਤੀ, ਇਸ ਕਰਕੇ ਉਹ ਬੱਕਰੀ ਹੀ ਸਮਝਦਾ ਸੀ ਆਪਣੇ ਆਪ ਨੂੰ। ਅਤੇ ਜਦੋਂ ਝੁੰਡ ਲੰਘ ਰਿਹਾ ਹੁੰਦਾ ਤਾਂ ਉਸੇ ਝੁੰਡ ਦੇ ਉੱਪਰ ਇੱਕ ਬੁੱਢੇ ਸ਼ੇਰ ਦੀ ਨਿਗਾਹ ਪੈਂਦੀ ਹੈ। ਬੁੱਢਾ ਸ਼ੇਰ ਪਹਿਲਾਂ ਤਾਂ ਹੈਰਾਨ ਹੁੰਦਾ ਵੀ ਇਹ ਕਿਵੇਂ ਹੋ ਸਕਦਾ, ਬੱਕਰੀਆਂ ਦੇ ਝੁੰਡ ਦੇ ਵਿੱਚ ਇੱਕ ਸ਼ੇਰ ਤੁਰਿਆ ਫਿਰਦਾ, ਅਤੇ ਉਹ ਬੱਕਰੀਆਂ ਦੇ ਨਾਲ ਖੇਡ ਰਿਹਾ, ਬੱਕਰੀਆਂ ਦੇ ਨਾਲ ਘਾਹ ਚਰ ਰਿਹਾ, ਉਸ ਦੀਆਂ ਹਰਕਤਾਂ ਵੀ ਬੱਕਰੀਆਂ ਵਰਗੀਆਂ ਨੇ। ਬੁੱਢਾ ਸ਼ੇਰ ਬੜਾ ਹੈਰਾਨ ਹੁੰਦਾ, ਪਰ ਫਿਰ ਪਤਾ ਨਹੀਂ ਬੁੱਢੇ ਸ਼ੇਰ ਦੇ ਮਨ 'ਚ ਕੀ ਆਉਂਦੀ, ਉਹ ਸਿੱਧਾ ਉਸ ਸ਼ੇਰ ਦੇ ਬੱਚੇ ਕੋਲ ਜਾਂਦਾ ਅਤੇ ਉਹਨੂੰ ਧੌਣੋਂ ਫੜ ਕੇ ਘੜੀਸਦਾ ਹੋਇਆ ਲੈ ਜਾਂਦਾ। ਅਤੇ ਜਿਹੜਾ ਛੋਟਾ ਬੱਚਾ ਸੀ ਉਹ ਹੈਰਾਨ ਹੋ ਰਿਹਾ ਸੀ ਕਿ ਇਹ ਮੇਰੇ ਨਾਲ ਕੀ ਹੋ ਰਿਹਾ, ਇਹ ਮੈਨੂੰ ਕਿੱਥੇ ਖਿੱਚ ਕੇ ਲੈ ਕੇ ਜਾਇਆ ਜਾ ਰਿਹਾ। ਐਂਡ ਉਸ ਤੋਂ ਵੀ ਇਲਾਵਾ ਉਹ ਅਚੰਬੇ 'ਚ ਸੀ, ਕਨਫਿਊਜ਼ਨ 'ਚ ਸੀ, ਕਿਉਂਕਿ ਉਹਨੇ ਪਹਿਲੀ ਵਾਰ ਆਪਣੇ ਵਰਗਾ ਕੋਈ ਦੇਖਿਆ ਸੀ, ਪਹਿਲੀ ਵਾਰ ਉਹਨੇ ਕਿਸੇ ਦੂਜੇ ਸ਼ੇਰ ਨੂੰ ਦੇਖਿਆ ਸੀ ਕਿ ਇਹ ਮੇਰੇ ਵਰਗਾ। ਬੁੱਢਾ ਸ਼ੇਰ ਉਹਨੂੰ ਖਿੱਚ ਕੇ ਇੱਕ ਤਲਾਬ ਦੇ ਕੋਲ ਲੈ ਜਾਂਦਾ। ਪਹਿਲੋਂ ਤਾਂ ਉਹ ਛੋਟਾ ਜਿਹੜਾ ਸ਼ੇਰ ਸੀ, ਬੱਚਾ ਸੀ, ਜਿਹਨੇ ਹੁਣ ਤੱਕ ਬੱਕਰੀਆਂ ਨਾਲ ਸਮਾਂ ਕੱਢਿਆ ਸੀ, ਉਹ ਬਹੁਤ ਘਬਰਾ ਜਾਂਦਾ। ਉਹਦੇ ਹੱਥ ਪੈਰ ਕੰਬਣੇ ਸ਼ੁਰੂ ਹੋ ਜਾਂਦੇ, ਉਸਦਾ ਸਰੀਰ ਕੰਬਣਾ ਸ਼ੁਰੂ ਹੋ ਜਾਂਦਾ, ਕਿਉਂਕਿ ਉਹਨੂੰ ਪਤਾ ਹੀ ਨਹੀਂ ਸੀ ਉਹਨੇ ਕੀ ਕਰਨਾ। ਉਹਦਾ ਪਹਿਲਾਂ ਕਿਸੇ ਸ਼ੇਰ ਨਾਲ ਵਾਹ ਹੀ ਨਹੀਂ ਪਿਆ ਸੀ, ਹਾਲਾਂਕਿ ਉਹ ਆਪ ਸ਼ੇਰ ਸੀ। ਹਾਲੇ ਤਾਂ ਉਸ ਲਈ ਇਹ ਗੱਲ ਬੜੀ ਔਖੀ ਹੋ ਰਹੀ ਸੀ ਪਹੁੰਚਾਉਣੀ ਕਿ ਜੋ ਮੇਰੇ ਸਾਹਮਣੇ ਖੜਾ ਹੈ ਵੀ ਸ਼ੇਰ ਹੈ, ਅਤੇ ਜਿਨ੍ਹਾਂ ਨਾਲ ਮੈਂ ਪਹਿਲਾਂ ਤੁਰਦਾ ਫਿਰਦਾ ਰਿਹਾ, ਫਿਰ ਉਹ ਕੌਣ ਸੀ। ਵੱਡਾ ਸ਼ੇਰ ਉਹਨੂੰ ਪਾਣੀ ਦੇ ਤਲਾਅ 'ਚ ਦੇਖਣ ਨੂੰ ਕਹਿੰਦਾ। ਪਾਣੀ ਦੇ ਤਲਾਅ 'ਚ ਜਦੋਂ ਛੋਟਾ ਸ਼ੇਰ ਦੇਖਦਾ ਤਾਂ ਹੋਰ ਹੈਰਾਨ ਹੁੰਦਾ ਕਿ ਮੈਂ ਤਾਂ ਬਿਲਕੁਲ ਹੀ ਜਮਾਂ ਇਹਦੇ ਵਰਗਾ, ਪਰ ਇਹ ਮੇਰੇ ਨਾਲ ਕੀ ਹੋ ਰਿਹਾ, ਕੋਈ ਬੱਕਰੀ ਤੁਹਾਡੀ ਛੇਤੀ ਸ਼ੇਰ ਕਿਵੇਂ ਹੋ ਸਕਦਾ, ਮੈਂ ਤਾਂ ਹੁਣੇ ਬੱਕਰੀ ਸਾਂ ਅਤੇ ਹੁਣੇ ਸ਼ੇਰ ਕਿਵੇਂ ਬਣ ਸਕਦਾ। ਫਿਰ ਬੁੱਢਾ ਸ਼ੇਰ ਉਹਨੂੰ ਗੁਫਾ 'ਚ ਆਪਣੇ ਨਾਲ ਲੈ ਕੇ ਜਾਂਦਾ। ਥੋੜ੍ਹੇ ਦਿਨ ਤਾਂ ਉਹਨੂੰ ਲੱਗਦਾ ਕਿ ਨਹੀਂ, ਮੈਂ ਜਿਨ੍ਹਾਂ ਨਾਲ ਰਿਹਾ ਵੱਡਾ ਹੋਇਆ ਉਹਨਾਂ ਤੋਂ ਦੂਰ ਹੋ ਰਿਹਾ, ਪਰ ਹੌਲੀ ਹੌਲੀ ਜਿਵੇਂ ਸ਼ੇਰ ਨੂੰ
अपने आप की पछाण आ गई। शेर नू पता लग गया कि मैं कौन हाँ। हुण उच्ची उच्ची दहाड़न भी लगा, वो शेरां वांगू छाला मारदा, पर उस लई यकीन करना हाले भी औखा सी कि मैं हाले थोड़े दिन पहला बकरी सां, मैं शेर किवें हो सकदा कि शेर बनना एडा सौखा सी कि जां औखा ओ सी जो उन्हें हुण तक हंडाया। हुण ओह मास भी खा लैंदा सी, पर शेर शेर तां बनिया क्योंकि उन्हूं खिंचया गया, मदोलिया गया। एक समय उन्हूं लगा कि मेरी जिंदगी बस हुण खत्म ही है, खराब ही है, ये शेर मैनूं धूके इत्थे लै जूगा ते मार दूगा, पर नहीं। गल दी शुरुआत उदों होई जदों उन्हें तलाच देखिया। तलाच देखे तो भाव कि जदों उन्हें अपना आप देखिया, अपने आप च झाती मारी कि मैं बकरी हाँ, मैं शेर हाँ, मैं चंगा इंसान हाँ या मैं माड़ा इंसान हाँ, ये झाती सानू भी मारन की लोड़ है। आप तुरे तो फिरदे हाँ, कोई शेर का ग्रुप बना के, कोई बकरियों का, कोई भेडा का, पर असी उस ग्रुप नू, उस थान नू जे छड के जाना चाहिए थोड़ा औखा तो लगे, पर पछाण अपने आप की उस तकलीफ तो बाद ही है। की करना की होना उस तकलीफ तो बाद ही है। तकलीफा आउणगियां ते ओह शेर वाली गल होगी कि बकरी तो शेर हुंदिया फिर समा नहीं लगना, बस एक बारी अरदास करके तुर लिया जावे भी कोई गल नहीं, देखी जाऊगी। शेर दा जबाड़ा ही है, पर की पता वह शेर दा जबाड़ा तुहानू उस तलाब वाले पासे लैके जावे जिस तलाब च तुसी निगाह मारनी है ते तुहानू अपने आप की पहचान आनी है। सो घबराया ना जावे छोटिया मोटिया चीज़ों तो, कई बार वड्डिया भी तब्दील हो जांदियां, पर हाँ ये जो कुछ भी है इसे करके आ कि अपने अक्स की पछाण आ सके, जिहड़े सवाल ने उन्हां दा जवाब मिल सके। ते नाले कहिंदे ने ना कि परमात्मा सानू उन्हां मुश्किलां च ही पाउंदा जिच्चों असीं निकल सकते हैं, बड़े वधिया तरीके नाल निकल सकते हैं। इसी अज की कहानी आस करते हैं तुहानू वधिया लगी होगी। सुनते रहो रेडियो, हाँ जी 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Hanji Hanji, yoy Hanji Hanji,
4: Hanji Radio.
5: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
5: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 17 ਜੁਲਾਈ 2026 ਸ਼ੁੱਕਰਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆਂ ਜਹਾਨ ਦੀਆਂ ਖਬਰਾਂ ਲੈ ਕੇ ਹੋਏ ਆ ਹਾਜ਼ਰ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਅਮਰੀਕੀ ਫੌਜ ਨੇ ਦੱਸਿਆ ਹੈ ਕਿ ਉਸਨੇ ਲਗਾਤਾਰ 6ਵੀਂ ਰਾਤ ਇਰਾਨ ਦੇ ਉੱਤੇ ਹਮਲੇ ਕੀਤੇ ਨੇ। ਹੌਰਮੁਜ਼ ਸਟ੍ਰੇਟ ਦੇ ਉੱਤੇ ਕੰਟਰੋਲ ਨੂੰ ਲੈ ਕੇ ਦੋਹਾਂ ਦੇਸ਼ਾਂ ਦੇ ਦਰਮਿਆਨ ਸੰਘਰਸ਼ ਬਣਿਆ ਹੋਇਆ। US ਸੈਂਟਰਲ ਕਮਾਂਡ ਯਾਨੀ ਸੈਟਕਾਮ ਨੇ ਕਿਹਾ ਹੈ ਕਿ ਇਹਨਾਂ ਹਮਲਿਆਂ ਦਾ ਮਕਸਦ ਇਰਾਨ ਦੀ ਫੌਜੀ ਕਾਬਲੀਅਤ ਨੂੰ ਹੋਰ ਘੱਟ ਕਰਨਾ ਸੀ। ਔਰ ਇਸ ਦੇ ਨਾਲ ਹੀ ਕਮਾਂਡ ਨੇ ਇਹ ਵੀ ਦੱਸਿਆ ਹੈ ਕਿ ਸਟ੍ਰੇਟ ਦੀ ਨਾਕੇਬੰਦੀ ਦੇ ਤਹਿਤ ਉਹਨਾਂ ਨੇ ਜਹਾਜ਼ਾਂ ਦੇ ਉੱਤੇ ਕੰਟਰੋਲ ਵੀ ਲੈ ਲਿਆ। ਉਧਰ ਇਰਾਨ ਦੇ ਸਰਕਾਰੀ ਮੀਡੀਆ ਦੇ ਮੁਤਾਬਕ ਅਮਰੀਕਾ ਦੀਆਂ ਮਿਜ਼ਾਈਲਾਂ ਹੌਰਮੁਜ਼ ਸਟ੍ਰੇਟ ਦੇ ਕੋਲ ਬਣੇ ਹੋਏ ਕੇਸ਼ਮ ਟਾਪੂ ਦੇ ਉੱਤੇ ਜਾ ਡਿੱਗੀਆਂ ਨੇ। ਇਸ ਦੇ ਨਾਲ ਹੀ ਨਿਊਕਲੀਅਰ ਪਲਾਂਟ ਵਾਲੀ ਥਾਂ ਦੇ ਉੱਤੇ ਬੰਦਰ ਅਬਾਸ ਤੇ ਬੁਸ਼ਰ ਸ਼ਹਿਰ ਦੇ ਵਿੱਚ ਜਾ ਕੇ ਇਹ ਡਿੱਗੇ ਨੇ, ਇਹ ਮਿਜ਼ਾਈਲਾਂ ਜਾਂ ਇਹ ਡਰੋਨ। ਨਾਲ ਇਹ ਵੀ ਕਿਹਾ ਗਿਆ ਹੈ ਕਿ ਹੌਰਮੁਜ਼ਗਨ ਸੂਬੇ ਦੇ ਦੋ ਪੁਲਾਂ ਦੇ ਉੱਤੇ ਵੀ ਹਮਲਾ ਹੋਇਆ। ਹੌਰਮੁਜ਼ਗਨ ਸੂਬੇ ਦੇ ਵਿੱਚ ਬੰਦਰ ਅਬਾਸ ਦੀ ਜਿਹੜੀ ਬੰਦਰਗਾਹ ਉਹ ਵੀ ਬਣੀ ਹੋਈ ਹੈ। ਔਰ ਇਸੇ ਹਫਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਧਮਕੀ ਵੀ ਦਿੱਤੀ ਸੀ ਕਿ ਜੇਕਰ ਇਰਾਨ ਗੱਲਬਾਤ ਦੇ ਲਈ ਵਾਪਸ ਨਹੀਂ ਆਉਂਦਾ ਤਾਂ ਉਹਨਾਂ ਦੇ ਪੁਲਾਂ ਦੇ ਉੱਤੇ, ਉਹਨਾਂ ਦੇ ਇਨਫਰਾਸਟ੍ਰਕਚਰ ਦੇ ਉੱਤੇ, ਉਹਨਾਂ ਦੇ ਸਰਕਾਰੀ ਢਾਂਚੇ ਦੇ ਉੱਤੇ ਸਣੇ ਨਿਊਕਲੀਅਰ ਜਿਹੜੇ ਪਲਾਂਟ ਨੇ ਉਹਨਾਂ ਦੇ ਉੱਤੇ ਹਮਲੇ ਜਾਰੀ ਰਹਿਣਗੇ। ਉਧਰ ਅਮਰੀਕਾ ਦੇ ਰਾਸ਼ਟਰਪਤੀ ਨੇ ਆਪਣੇ ਅਮਰੀਕੀ ਚੋਣਾਂ ਚੀਨ ਨੇ ਅਮਰੀਕੀ ਚੋਣਾਂ ਦੇ ਡੇਟਾ ਦੇ ਵਿੱਚ ਸੇਧ ਲਗਾਈ ਹੈ। ਟਰੰਪ ਦਾ ਕਹਿਣਾ ਹੈ ਕਿ ਸਾਲਾਂ ਤੱਕ ਅਮਰੀਕੀਆਂ ਨੇ ਚੋਣਾਂ ਦੇ ਨਾਲ ਜੁੜੇ ਹੋਏ ਇਨਫਰਾਸਟ੍ਰਕਚਰ ਦੀ ਸੁਰੱਖਿਆ ਦੇ ਬਾਰੇ ਝੂਠ ਬੋਲਿਆ ਸੀ। ਇਸ ਦਰਮਿਆਨ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਤੇ ਵੋਟਾਂ ਦੀ ਗਿਣਤੀ ਕਰਨ ਵਾਲੇ ਸਿਸਟਮ ਵੀ ਇਹਦੇ ਚ ਸ਼ਾਮਲ ਦੱਸੇ ਗਏ ਨੇ। ਉਹਨਾਂ ਕਿਹਾ ਕਿ ਪਹਿਲਾਂ ਅਸੀਂ ਜਾਣਕਾਰੀ ਗੁਪਤ ਰੱਖੀ ਸੀ, US ਇੰਟੈਲੀਜੈਂਸ ਕਮਿਊਨਿਟੀ ਦੀ ਅਸੈਸਮੈਂਟ ਰਿਪੋਰਟ ਤੇ ਦੂਸਰੀਆਂ ਰਿਪੋਰਟਾਂ ਜਾਰੀ ਕੀਤੀਆਂ ਜਾ ਰਹੀਆਂ ਨੇ ਜੋ ਕਿ ਇਹ ਸਾਬਤ ਕਰਦੀਆਂ ਨੇ ਕਿ ਸਾਡੀ ਸਰਕਾਰ ਲੰਮੇ ਸਮੇਂ ਤੋਂ ਇਹ ਜਾਣਦੀ ਸੀ ਕਿ ਮਸ਼ੀਨਾਂ ਹਮਲੇ ਦਾ ਸਾਹਮਣਾ ਕਰਨ ਦੇ ਲਈ ਬੇਹੱਦ ਕਮਜ਼ੋਰ ਨੇ। ਉਹਨਾਂ ਨੇ ਰਿਪੋਰਟ ਦੇ ਹਵਾਲੇ ਦੇ ਨਾਲ ਕਿਹਾ ਕਿ ਸਾਡਾ ਮੰਨਣਾ ਹੈ ਕਿ ਅਮਰੀਕਾ ਦੇ ਵਿਰੋਧੀ, ਜਿਨ੍ਹਾਂ ਦੇ ਵਿੱਚ ਘੱਟੋ ਘੱਟ ਰੂਸ, ਚੀਨ, ਇਰਾਨ ਤੇ ਉੱਤਰ ਕੋਰੀਆ ਦੇ ਨਾਲ ਨਾਲ ਗੈਰ ਸਰਕਾਰੀ ਸਮੂਹ ਵੀ ਸ਼ਾਮਲ ਨੇ, ਉਹਨਾਂ ਦੇ ਕੋਲ ਅਮਰੀਕਾ ਦੇ ਚੋਣ ਇਨਫਰਾਸਟ੍ਰਕਚਰ ਨੂੰ ਨੁਕਸਾਨ ਪਹੁੰਚਾਉਣ ਦੀ ਕਾਬਲੀਅਤ ਹੈ। ਵਾਈਟ ਹਾਊਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਵੀ ਲਿਖਿਆ ਕਿ ਇਹਨਾਂ ਦਸਤਾਵੇਜ਼ਾਂ ਤੋਂ ਪਤਾ ਚੱਲਦਾ ਹੈ ਕਿ ਸਾਲ 2020 ਦੇ ਚੋਣਾਂ ਦੀ ਸ਼ੁਰੂਆਤ ਤੋਂ ਹੀ ਬਹੁਤ ਸਾਰੀਆਂ ਗੜਬੜਾਂ ਜਿਹੜੀਆਂ ਹੋਈਆਂ ਨੇ, ਚੀਨ ਦੇ ਦੁਆਰਾ ਗੈਰ ਕਾਨੂੰਨੀ ਤਰੀਕੇ ਦੇ ਨਾਲ ਸੇਧ ਲਗਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਉਧਰ ਇੱਕ ਖਬਰ ਅੱਜ ਸਵੇਰ ਵੇਲੇ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲਦਿਮੀਰ ਜ਼ੇਲੈਂਸਕੀ ਦੇ ਦੁਆਰਾ ਰੱਖਿਆ ਮੰਤਰੀ ਮਿਖਾਈਲੋ ਫੈਡਰੋਵ ਨੂੰ ਹਟਾਏ ਜਾਣ ਦੇ ਲਏ ਗਏ ਅਚਾਨਕ ਫੈਸਲੇ ਦੇ ਚੱਲਦਿਆਂ ਯੂਕਰੇਨ ਦੀ ਸਿਵਲ ਸੁਸਾਇਟੀ ਦੇ ਵਿੱਚ ਭਾਰੀ ਨਾਰਾਜ਼ਗੀ ਦਿਖਾਈ ਦੇ ਰਹੀ ਹੈ। ਇੱਥੋਂ ਤੱਕ ਕਿ ਹੁਣ ਪਾਰਲੀਮੈਂਟੇਰੀਅਨਸ ਵੀ ਇਸ ਦਾ ਵਿਰੋਧ ਕਰਨ ਦੇ ਲਈ ਸੜਕਾਂ ਤੇ ਉਤਰ ਪਏ ਨੇ। ਵੀਰਵਾਰ ਸਵੇਰ ਵੇਲੇ ਰਾਜਧਾਨੀ ਕੀਵ ਤੇ ਯੂਕਰੇਨ ਦੇ ਹੋਰਨਾਂ ਸ਼ਹਿਰਾਂ ਦੇ ਉੱਤੇ ਨੌਜਵਾਨ ਜਮ੍ਹਾਂ ਹੋਏ। ਉਹਨਾਂ ਨੇ ਹਾਲਾਂਕਿ ਯੂਕਰੇਨੀ ਭਾਸ਼ਾ ਚ ਨਾਰੇ ਲਿਖੇ ਹੋਏ ਸੀ ਜਿਸ ਚ ਇਹ ਕਿਹਾ ਗਿਆ ਸੀ ਕਿ ਫੈਡਰੋਵ ਤੋਂ ਦੂਰ ਰਹੋ, ਯਾਨੀ ਕਿ ਫੈਡਰੋਵ ਨੂੰ ਪ੍ਰੋਟੈਕਟ ਕਰ ਰਹੇ ਨੇ ਉੱਥੋਂ ਦੇ ਲੋਕ। ਔਰ ਇਹ ਵੀ ਮੰਨ ਰਹੇ ਨੇ ਕਿ ਯੂਕਰੇਨ ਜਿਹੜਾ ਕਿ ਇਸ ਵਕਤ ਰੂਸ ਦੇ ਨਾਲ ਆਡਾ ਲੈ ਸਕਿਆ ਜਾਂ ਹੁਣ ਤੱਕ ਟਿਕ ਪਾ ਰਿਹਾ, ਉਹ ਸਿਰਫ ਇਸ ਕਰਕੇ ਕਿ ਫੈਡਰੋਵ ਯੂਕਰੇਨ ਦੇ ਕੋਲ ਯੂਕਰੇਨ ਨੂੰ ਸਲਾਹਾਂ ਮਸ਼ਵਰੇ ਦੇ ਰਹੇ ਨੇ। ਇਸ ਕਰਕੇ ਕੁਝ ਨਾਰੇਬਾਜ਼ੀਆਂ ਦੇ ਵਿੱਚ ਇਹ ਵੀ ਲਿਖਿਆ ਹੋਇਆ ਸੀ ਕਿ ਜਿੱਤ ਦੇ ਵਿੱਚ ਅੜਿੱਕਾ ਲਗਾਉਣਾ ਬੰਦ ਕਰੋ। ਕਈਆਂ ਨੇ ਪੋਸਟਰ ਚੱਕੇ ਹੋਏ ਸੀ ਜਿਸ ਦੇ ਉੱਤੇ ਸ਼ੇਮ ਔਨ ਯੂ ਜਾਂ ਅੰਗਰੇਜ਼ੀ ਦੇ ਵਿੱਚ ਜਾਂ ਫਿਰ ਹਿੰਦੀ ਦਾ ਤਰਜਮਾ ਸ਼ਰਮ ਕਰੋ ਦੇ ਨਾਰੇ ਵੀ ਲਿਖੇ ਹੋਏ ਸੀ। ਰਾਸ਼ਟਰਪਤੀ ਜ਼ੇਲੈਂਸਕੀ ਨੇ ਸਿਕਿਉਰਿਟੀ ਸਰਵਿਸਿਜ਼ ਯਾਨੀ SBU ਦੇ ਕਾਰਜਵਾਹਕ ਪ੍ਰਮੁੱਖ ਜਨਰਲ ਯੇਵਿਨੀ ਖਮਾਰਾ ਦਾ ਨਾਂ ਫਿਲਹਾਲ ਕੱਚੇ ਰੱਖਿਆ ਮੰਤਰੀ ਯਾਨੀ ਕਿ ਕਾਰਜਵਾਹਕ ਰੱਖਿਆ ਮੰਤਰੀ ਦੇ ਤੌਰ ਦੇ ਉੱਤੇ ਕੀਤਾ ਹੈ। ਜ਼ੇਲੈਂਸਕੀ ਨੇ ਕਿਹਾ ਕਿ ਖਮਾਰਾ ਤਕਨੀਕੀ ਜੰਗੀ ਮੁਹਿੰਮਾਂ ਦੇ ਵਿੱਚ ਇੱਕ ਚੰਗੀ ਸਮਝ ਰੱਖਦੇ ਨੇ, ਇਸ ਕਰਕੇ ਦੇਸ਼ ਦੇ ਰੱਖਿਆ ਮੰਤਰੀ ਦੇ ਤੌਰ ਦੇ ਉੱਤੇ ਉਹਨਾਂ ਦਾ ਨਾਂ ਬਿਲਕੁਲ ਸਹੀ ਵਾਜਬ ਹੋਏਗਾ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਸੋਨਮ ਵਾਂਗਚੁਕ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੱਸਦੀ ਹੈ ਕਿ ਸੋਨਮ ਵਾਂਗਚੁਕ ਦੀ ਭੁੱਖ ਹੜਤਾਲ ਨੂੰ ਲੈ ਕੇ ਹੁਣ ਦੁਨੀਆ ਭਰ ਦੇ ਅਖਬਾਰਾਂ ਤੇ TV ਚੈਨਲਾਂ ਨੇ ਵੀ ਇਸ ਨੂੰ ਸਿੱਧੇ ਨੋਟਿਸ ਦੇ ਵਿੱਚ ਲਿਆ। ਭਾਰਤ ਦੇ ਪ੍ਰਧਾਨ ਮੰਤਰੀ ਵਿਦੇਸ਼ ਦੌਰੇ ਕਰਦਿਆਂ ਹੋਇਆਂ ਬੇਸ਼ੱਕ ਵਿਦੇਸ਼ੀ ਮੀਡੀਆ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਜਵਾਬ ਨਾ ਦਿੰਦੇ ਹੋਣ, ਪਰ ਇਸ ਦਾ ਬਦਲਾ ਹੁਣ ਵਿਦੇਸ਼ੀ ਮੀਡੀਆ ਇਸੇ ਤਰੀਕੇ ਦੇ ਨਾਲ ਲੈ ਰਿਹਾ ਕਿ ਭਾਰਤ ਦੀ ਹਰ ਇੱਕ ਚੰਗੀ ਮਾੜੀ ਖਬਰ ਨੂੰ ਕੌਮਾਂਤਰੀ ਮੀਡੀਆ ਦੇ ਵਿੱਚ ਪ੍ਰਚਾਰਿਆ ਪ੍ਰਸਾਰਿਆ ਜਾ ਰਿਹਾ। ਖੈਰ ਇਸ ਨੂੰ ਚੰਗੀ ਖਬਰ ਤਾਂ ਨਹੀਂ ਕਿਹਾ ਜਾ ਸਕਦਾ, ਕਿਉਂਕਿ ਭਾਰਤ ਦਾ ਇੱਕ ਜ਼ਿੰਮੇਦਾਰ ਨਾਗਰਿਕ ਭੁੱਖ ਹੜਤਾਲ ਤੇ ਬੈਠਾ ਤੇ ਸਰਕਾਰ ਦੀ ਤਰਫ ਤੋਂ 20 ਦਿਨਾਂ ਤੱਕ ਉਸਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਤੱਕ ਨਹੀਂ ਕੀਤੀ ਗਈ ਹੈ। ਸੋਸ਼ਲ ਐਕਟਿਵਿਸਟ ਸੋਨਮ ਵਾਂਗਚੁਕ ਪਿਛਲੇ 20 ਦਿਨਾਂ ਤੋਂ ਜੰਤਰ ਮੰਤਰ ਦੇ ਉੱਤੇ ਭੁੱਖ ਹੜਤਾਲ ਤੇ ਬੈਠੇ ਨੇ ਅਣਮਿੱਥੇ ਸਮੇਂ ਦੇ ਲਈ, ਔਰ ਪਿਛਲੇ ਮਹੀਨੇ 28 ਜੂਨ ਨੂੰ ਸੋਨਮ ਵਾਂਗਚੁਕ ਕਾਕਰੇਜ ਜਨਤਾ ਪਾਰਟੀ ਦੇ ਮੁਹਿੰਮ ਦੇ ਵਿੱਚ ਜਾਂ ਉਹਨਾਂ ਦੇ ਅੰਦੋਲਨ ਚ ਸ਼ਾਮਲ ਹੋਏ ਸੀ। ਕਾਕਰੇਜ ਜਨਤਾ ਪਾਰਟੀ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਵੀ ਹੁਣ ਕੌਮਾਂਤਰੀ ਮੀਡੀਆ ਚ ਲੱਗ ਰਹੀਆਂ ਨੇ ਕਿ ਕਿਵੇਂ ਭਾਰਤ ਦੇ ਇੱਕ ਜੱਜ ਦੀ ਤਰਫ ਤੋਂ ਨੌਜਵਾਨ ਬੇਰੁਜ਼ਗਾਰਾਂ ਨੂੰ ਕਾਕਰੇਜ ਕਹਿ ਕੇ ਸੱਦਿਆ ਗਿਆ ਤੇ ਉਸੇ ਤੰਜ ਦੇ ਨਾਂ ਦੇ ਉੱਤੇ ਇੱਕ ਪਾਰਟੀ ਬਣ ਗਈ ਤੇ ਹੁਣ ਉਸ ਪਾਰਟੀ ਦੀ ਤਰਫ ਤੋਂ ਇੱਕ ਮੂਵਮੈਂਟ ਖੜਾ ਕੀਤਾ ਜਾ ਰਿਹਾ ਭਾਰਤ ਭਰ ਦੇ ਵਿੱਚ। ਦੱਸ ਦਈਏ ਕਿ ਨਿਊਯਾਰਕ ਟਾਈਮਸ ਨੇ 16 ਜੁਲਾਈ ਦੀ ਇੱਕ ਰਿਪੋਰਟ ਦੇ ਵਿੱਚ ਲਿਖਿਆ ਕਿ ਲੱਖਾਂ ਭਾਰਤੀ ਵਿਦਿਆਰਥੀਆਂ ਦੀ ਤਰਫ ਤੋਂ ਨਿਆਂ ਦੀ ਮੰਗ ਕੀਤੀ ਜਾ ਰਹੀ ਹੈ, ਔਰ ਇਸੇ ਦੇ ਤਹਿਤ ਵਾਂਗਚੁਕ ਨੂੰ ਭੁੱਖ ਹੜਤਾਲ ਦੇ ਉੱਤੇ ਭਾਰਤ ਦੀ ਸਰਕਾਰ ਦੀ ਤਰਫ ਤੋਂ ਗੁਹਾਰ ਲਗਾਉਣ ਦੇ ਲਈ ਅਪੀਲ ਕੀਤੀ ਜਾ ਰਹੀ ਹੈ, ਪਰ ਵਾਂਗਚੁਕ ਦੀ ਅਪੀਲ ਨੂੰ ਕੋਈ ਸੁਣ ਨਹੀਂ ਰਿਹਾ। ਪੀੜਤ ਲੋਕ ਅਕਸਰ ਆਪਣੀ ਆਵਾਜ਼ ਖੁਦ ਨਹੀਂ ਚੁੱਕ ਪਾਉਂਦੇ, ਇਸ ਕਰਕੇ ਨੌਜਵਾਨਾਂ ਨੇ ਇਸ ਵਾਰ ਆਪਣੀ ਆਵਾਜ਼ ਦੇ ਵਿੱਚ ਇੱਕ ਵੱਡੀ ਹਮਾਇਤ ਵੀ ਖੜੀ ਕਰ ਲਈ ਹੈ। ਹੋਰ ਤਾਂ ਹੋਰ, ਜੇਕਰ ਵਾਂਗਚੁਕ ਦੇ ਕੱਲ ਦੇ ਸੋਸ਼ਲ ਮੀਡੀਆ ਖਾਤੇ ਨੂੰ ਫਰੋਲੀਏ ਤਾਂ ਦੁਨੀਆ ਭਰ ਦੇ ਟੀਵੀ ਚੈਨਲਸ ਨੇ ਉਹਨਾਂ ਦੇ ਇਸ ਜਿਹੜਾ ਵੀਡੀਓ ਸੁਨੇਹਾ ਸੀ ਉਸ ਨੂੰ ਪ੍ਰਕਾਸ਼ਿਤ ਪ੍ਰਸਾਰਿਤ ਕੀਤਾ। ਰੇਡੀਓ ਹਾਂਜੀ ਦੇ ਉੱਤੇ ਵੀ ਤੁਸੀਂ ਉਹਨਾਂ ਦੇ ਕੱਲ ਦੇ ਉਸ ਸੁਨੇਹੇ ਨੂੰ ਜਾ ਕੇ ਦੇਖ ਸਕਦੇ ਹੋ। ਇੱਧਰ ਲੇਖਿਕਾ ਅਰੁੰਧਤੀ ਰਾਏ ਸਣੇ ਬਹੁਤ ਸਾਰੀਆਂ ਮਸ਼ਹੂਰ ਸ਼ਖਸੀਅਤਾਂ ਉਹਨਾਂ ਦੇ ਹੱਕ 'ਚ ਆਈਆਂ ਨੇ। ਨਿਊਯਾਰਕ ਟਾਈਮਸ ਨੇ ਆਪਣੀ ਰਿਪੋਰਟ 'ਚ ਲਿਖਿਆ ਕਿ ਭਾਰਤ ਸਰਕਾਰ ਸੋਨਮ ਵਾਂਗਚੁਕ ਜਾਂ ਕਾਕਰੇਜ ਜਨਤਾ ਪਾਰਟੀ ਦੀ ਮੰਗ ਨੂੰ ਕੋਈ ਤਰਜੀਹ ਹੀ ਨਹੀਂ ਦੇ ਰਹੀ, ਜਿਸ ਦੇ ਵਿੱਚ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ ਗਈ ਹੈ। ਪਿਛਲੇ ਮਹੀਨੇ ਧਰਮਿੰਦਰ ਪ੍ਰਧਾਨ ਨੇ ਇੱਕ ਟੀਵੀ ਇੰਟਰਵਿਊ ਦੇ ਵਿੱਚ ਇਹਨਾਂ ਪ੍ਰਦਰਸ਼ਨਾਂ ਨੂੰ ਖਾਰਜ ਕਰ ਦਿੱਤਾ ਸੀ ਤੇ ਅਰਾਜਕ ਤੱਤਾਂ ਦੀ ਟੀਮ ਬੀ ਦੱਸ ਦਿੱਤਾ ਸੀ। ਨਿਊਯਾਰਕ ਟਾਈਮਸ ਨੇ ਇਹ ਵੀ ਲਿਖਿਆ ਕਿ ਹਾਲਾਂਕਿ ਵਾਂਗਚੁਕ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ, ਪਰ ਵਾਂਗਚੁਕ ਨੇ ਆਪਣੀ ਹੜਤਾਲ ਨੂੰ ਤੋੜਨ ਤੋਂ ਇਨਕਾਰ ਕਰ ਦਿੱਤਾ। ਉਧਰ ਬ੍ਰਿਟੇਨ ਦੀ ਨਿਊਜ਼ ਏਜੰਸੀ ਰੂਟਰਸ ਨੇ ਵੀ ਆਪਣੀ ਖਬਰ ਦੇ ਵਿੱਚ ਲਿਖਿਆ ਕਿ ਦਿੱਲੀ ਦੀ ਇੱਕ ਅਦਾਲਤ ਨੇ ਸਰਕਾਰ ਨੂੰ ਸੋਨਮ ਵਾਂਗਚੁਕ ਦੀ ਸਿਹਤ ਦੇ ਉੱਤੇ ਨਿਗਾਹ ਰੱਖਣ ਦੇ ਲਈ ਕਿਹਾ ਹੈ। ਇਸ ਦਰਮਿਆਨ ਵਾਸ਼ਿੰਗਟਨ ਪੋਸਟ ਨੇ 16 ਜੁਲਾਈ ਦੀ ਆਪਣੀ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਕਿ ਪ੍ਰਦਰਸ਼ਨ ਵਾਲੀ ਥਾਂ ਦੇ ਉੱਤੇ ਸਵੇਰ ਤੋਂ ਹੀ ਪ੍ਰਦਰਸ਼ਨਕਾਰੀ ਖੁੱਲੇ ਆਸਮਾਨ ਦੇ ਥੱਲੇ ਰਾਤ ਬਿਤਾ ਰਹੇ ਸੀ, ਉਸ ਤੋਂ ਬਾਅਦ ਫਿਰ ਹੌਲੀ ਹੌਲੀ ਬਿਸਤਰੇ ਤੇ ਜੁੜਨ ਲੱਗੇ। ਇਸ ਦਰਮਿਆਨ ਦੁਨੀਆ ਭਰ ਦੀਆਂ ਅਲੱਗ ਅਲੱਗ ਯੂਨੀਵਰਸਿਟੀਆਂ ਦੇ ਵਿੱਚੋਂ ਵਿਦਿਆਰਥੀਆਂ ਦੀ ਤਰਫ ਤੋਂ ਹੁਣ ਭਾਰਤ ਦੇ ਇਸ ਅੰਦੋਲਨ ਦੀਆਂ ਵੀਡੀਓ ਕਲਿਪਸ ਜਾਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੇ ਉੱਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਅਲੱਗ ਅਲੱਗ ਯੂਨੀਵਰਸਿਟੀਆਂ ਦੇ ਵਿਦਿਆਰਥੀ ਔਰ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੀ ਤਰਫ ਤੋਂ ਭਾਰਤ ਸਰਕਾਰ ਦੇ ਇਸ ਗੈਰ ਸੰਵੇਦਨਸ਼ੀਲ ਰਵੱਈਏ ਦੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਨੇ। ਉਧਰ ਕਾਜਪਾ ਯਾਨੀ ਕਿ ਕਾਕਰੇਜ ਜਨਤਾ ਪਾਰਟੀ ਦੇ ਬੁਲਾਰੇ ਸੌਰਵ ਦਾਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸੋਸ਼ਲ ਮੀਡੀਆ ਪੋਸਟ ਦੇ ਉੱਤੇ ਕਮੈਂਟ ਕਰਕੇ ਸਿੱਧਾ ਨਿਸ਼ਾਨਾ ਸਾਧਿਆ। ਦਰਅਸਲ ਪ੍ਰਧਾਨ ਮੰਤਰੀ ਮੋਦੀ ਨੇ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਦੇ ਪਿਤਾ ਦੇ ਦੇਹਾਂਤ ਦੇ ਉੱਤੇ ਸੋਗ ਜ਼ਾਹਰ ਕੀਤਾ ਸੀ। ਸੌਰਵ ਦਾਸ ਨੇ ਪ੍ਰਧਾਨ ਮੰਤਰੀ ਮੋਦੀ ਦੀ ਉਸੇ ਪੋਸਟ ਦਾ ਜਵਾਬ ਦਿੰਦਿਆਂ ਹੋਇਆਂ ਐਕਸ ਦੇ ਉੱਤੇ ਲਿਖਿਆ ਕਿ ਮੋਦੀ ਜੀ ਭ੍ਰਿਸ਼ਟ ਐਜੂਕੇਸ਼ਨ ਸਿਸਟਮ ਦੇ ਹੱਥਾਂ ਦੇ ਵਿੱਚ 20 ਤੋਂ ਵੀ ਵੱਧ ਨੀਟ ਸਟੂਡੈਂਟਸ ਦੀ ਮੌਤ ਦੇ ਉੱਤੇ ਤੁਹਾਡੇ ਦਿਲ ਦੀ ਸੰਵੇਦਨਾ ਕਿੱਥੇ ਚਲੀ ਗਈ ਸੀ? ਕਿ ਉਹਨਾਂ ਦੇ ਲਈ ਕੋਈ ਸੰਵੇਦਨਾ ਨਹੀਂ ਹੈ? ਉਹਨਾਂ ਦੇ ਪਰਿਵਾਰ ਨੂੰ ਕੋਈ ਮੁਆਵਜ਼ਾ ਨਹੀਂ ਹੈ? ਉਹਨਾਂ ਦੇ ਪਰਿਵਾਰਾਂ ਦੇ ਲਈ ਕੋਈ ਟਵੀਟ ਨਹੀਂ ਹੈ? ਦੇਸ਼ ਵਾਸੀਆਂ ਦੇ ਸਾਹਮਣੇ ਇੰਨਾ ਵੱਡਾ ਘਮੰਡ ਤੇ ਕਰੂਰਤਾ ਠੀਕ ਨਹੀਂ ਹੈ। ਉੱਥੇ ਹੀ ਜੰਤਰ ਮੰਤਰ ਤੇ ਚੱਲ ਰਹੇ ਇਸ ਪ੍ਰਦਰਸ਼ਨ ਨੂੰ ਲੈ ਕੇ ਸੋਨਮ ਵਾਂਗਚੁਕ ਨੇ ਕਿਹਾ ਕਿ ਬੇਸ਼ੱਕ ਮੈਂ ਕਮਜ਼ੋਰ ਹਾਂ, ਬਾਹਰੋਂ ਦਿਖ ਰਿਹਾ ਪਰ ਅੰਦਰੋਂ ਬਹੁਤ ਤਗੜਾ, ਔਰ 20 ਜੁਲਾਈ ਨੂੰ ਮੈਨੂੰ ਹੋਰ ਮਜ਼ਬੂਤੀ ਚਾਹੀਦੀ ਹੈ ਜਿੰਨੇ ਜ਼ਿਆਦਾ ਤੁਸੀਂ ਲੋਕ ਪਹੁੰਚੋਗੇ। ਉਹਨਾਂ ਕਿਹਾ ਮੈਂ ਕਿਸੇ ਤਰੀਕੇ ਤੱਕ 20 ਜੁਲਾਈ ਤੱਕ ਜ਼ਿੰਦਾ ਰਹਾਂਗਾ, ਪਰ ਜੇ ਤੁਸੀਂ ਲੋਕ ਨਾ ਆਏ ਤਾਂ 20 ਜੁਲਾਈ ਨੂੰ ਜੇ ਸਫਲ ਨਹੀਂ ਹੁੰਦੀ ਤਾਂ ਮੈਂ ਭੂਤ ਬਣ ਕੇ ਵਾਪਸ ਆਵਾਂਗਾ। ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਸੋਨਮ ਵਾਂਗਚੁਕ ਦੇ ਨਾਲ ਮੁਲਾਕਾਤ ਕੀਤੀ ਹੈ। ਪਵਨ ਖੇੜਾ ਨੇ ਕਿਹਾ ਕਿ ਸੋਨਮ ਵਾਂਗਚੁਕ ਜੀ ਦੀ ਸਿਹਤ ਨੂੰ ਲੈ ਕੇ ਅਸੀਂ ਖਾਸੇ ਚਿੰਤਾਜਨਕ ਹੈ। ਇੱਕ ਪਾਸੇ ਬੇਹੱਦ ਗੈਰ ਸੰਵੇਦਨਸ਼ੀਲ ਸਰਕਾਰ ਹੈ ਜਿਹੜੀ ਕਿ ਲੋਕਤੰਤਰੀ ਭਾਵਨਾਵਾਂ ਨੂੰ ਨਹੀਂ ਸਮਝਦੀ, ਐਸੀ ਸਰਕਾਰ ਦੇ ਸਾਹਮਣੇ ਵਿਰੋਧ ਕਰਨ ਦਾ ਤਰੀਕਾ ਵੀ ਬਦਲਣਾ ਹੋਏਗਾ। ਸਾਨੂੰ ਇਹਨਾਂ ਦੀ ਸਿਹਤ ਦੀ ਚਿੰਤਾ ਹੋ ਰਹੀ ਹੈ, ਜਿਹੜੇ ਬੱਚੇ ਵੀ ਬੈਠੇ ਨੇ ਉਹਨਾਂ ਦੀ ਵੀ ਸਿਹਤ ਦੀ ਚਿੰਤਾ ਹੋ ਰਹੀ ਹੈ। ਤੁਸੀਂ ਸਾਰੇ ਆਪਣੇ ਜੋਖਮ ਦੇ ਵਿੱਚ ਆਪਣੀ ਜਾਨ ਨੂੰ ਪਾ ਕੇ ਕੁਝ ਵੀ ਹਾਸਲ ਨਹੀਂ ਕਰ ਸਕਦੇ।
1: ਉੱਥੇ ਭਾਰਤ ਦੀ ਖਬਰਾਂ ਦੀ ਸਾਂਝ ਅੱਗੇ ਤੋਂ ਰਹੀ ਹੈ ਤਾਂ ਪੱਛਮ ਬੰਗਾਲ ਦੇ ਮੁਰਸ਼ਿਦਾਬਾਦ ਦੇ ਵਿੱਚ ਇੱਕ ਪੈਸੇਂਜਰ ਟ੍ਰੇਨ ਸਕੂਲ ਵੈਨ ਦੇ ਨਾਲ ਟਕਰਾ ਗਈ। ਸ਼ੁੱਕਰਵਾਰ ਅੱਜ ਸਵੇਰ ਵੇਲੇ ਪੱਛਮ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਵਿੱਚ ਕਰਨਾ ਸੁਬਰਨਾ ਸਟੇਸ਼ਨ ਦੇ ਉੱਤੇ ਇਹ ਹਾਦਸਾ ਵਾਪਰਿਆ ਹੈ। ਮ੍ਰਿਤਕਾਂ ਦੇ ਵਿੱਚ ਵੈਨ ਦੇ ਅੰਦਰ ਸਵਾਰ ਦੋ ਸਕੂਲੀ ਬੱਚੇ, ਸਾਈਕਲ ਚਲਾ ਰਿਹਾ ਇੱਕ ਬਜ਼ੁਰਗ ਵੀ ਸ਼ਾਮਲ ਹੈ। ਇਹ ਘਟਨਾ ਸਵੇਰੇ ਪੌਣੇ 7 ਵਜੇ ਦੇ ਆਸਪਾਸ ਭਾਰਤੀ ਸਮੇਂ ਦੇ ਮੁਤਾਬਕ ਕਟਵਾ ਅਜ਼ੀਮਗੰਜ ਸੈਕਸ਼ਨ ਦੇ ਉੱਤੇ ਵਾਪਰੀ ਹੈ। ਦੱਸ ਦਈਏ ਕਿ ਇੱਕ ਕਟਵਾ ਪੈਸੇਂਜਰ ਟ੍ਰੇਨ ਜਿਹੜੀ ਸੀ ਉਹ ਰਾਇਲ ਅਕੈਡਮੀ ਸਕੂਲ ਜਾ ਰਹੇ ਬੱਚਿਆਂ ਦੇ ਨਾਲ, ਜਿਹੜੀ ਉਹਨਾਂ ਨੂੰ ਟਾਟਾ ਸੂਮੋ ਵੈਨ ਲੈ ਕੇ ਜਾ ਰਹੀ ਸੀ, ਉਸ ਦੇ ਨਾਲ ਤੇ ਇੱਕ ਸਾਈਕਲ ਦੇ ਨਾਲ ਟਕਰਾ ਗਈ। ਤਿੰਨ ਬੱਚਿਆਂ ਤੇ ਟਾਟਾ ਸੂਮੋ ਦੇ ਡਰਾਈਵਰ ਨੂੰ ਮੁਰਸ਼ਿਦਾਬਾਦ ਮੈਡੀਕਲ ਕਾਲਜ ਦੇ ਹਸਪਤਾਲ ਦੇ ਵਿੱਚ ICU ਦੇ ਅੰਦਰ ਭਰਤੀ ਕਰ ਰੱਖਿਆ। ਬੱਚਿਆਂ ਦੀ ਵੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਉੱਥੇ ਨੈਸ਼ਨਲ ਟੈਸਟਿੰਗ ਏਜੰਸੀ ਯਾਨੀ NTA ਨੇ NEET UG 2026 ਦੇ ਰੀ ਐਗਜ਼ਾਮ ਦੇ ਰਿਜ਼ਲਟ ਜਾਰੀ ਕਰ ਦਿੱਤੇ ਨੇ। ਜੇਕਰ ਤੁਹਾਨੂੰ ਅੰਦਾਜ਼ਾ ਨਾ ਹੋਵੇ ਤਾਂ ਦੱਸ ਦਈਏ ਕਿ ਸਾਰਾ ਰੌਲਾ ਹੀ ਇੱਥੋਂ ਪਿਆ। NEET ਦੀ ਪ੍ਰੀਖਿਆ ਹੋਈ ਸੀ, ਪ੍ਰੀਖਿਆ ਹੋਣ ਤੋਂ ਬਾਅਦ ਜਦੋਂ ਬੱਚੇ ਇਸ ਪ੍ਰੀਖਿਆ ਨੂੰ ਦੇ ਆਏ ਤਾਂ ਕੁਝ ਦਿਨਾਂ ਬਾਅਦ ਕਿਹਾ ਗਿਆ ਕਿ ਪ੍ਰੀਖਿਆ ਪੱਤਰ ਦੇ ਕੁਝ ਸਵਾਲ ਲੀਕ ਹੋ ਗਏ। ਇਸ ਕਰਕੇ ਇਸ ਪ੍ਰੀਖਿਆ ਨੂੰ ਕਰਵਾਉਣ ਵਾਲੀ ਏਜੰਸੀ ਯਾਨੀ NTA ਨੇ ਇਸ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਸੀ ਤੇ ਉਸੇ ਤੋਂ ਬਾਅਦ ਇੱਕ ਇੱਕ ਕਰਕੇ ਭਾਰਤ ਭਰ ਦੇ ਵਿੱਚ ਡਾਕਟਰ ਬਣਨ ਦਾ ਸੁਪਨਾ ਲੈ ਕੇ ਪ੍ਰੀਖਿਆ ਦੇਣ ਵਾਲੇ ਸੈਂਕੜਿਆਂ ਹਜ਼ਾਰਾਂ ਲੱਖਾਂ ਨੌਜਵਾਨਾਂ ਦੇ ਦਿਲ ਟੁੱਟ ਗਏ ਸੀ ਤੇ ਉਸੇ ਤੋਂ ਬਾਅਦ ਭਾਰਤ ਭਰ ਦੇ ਵਿੱਚੋਂ ਇੱਕ ਇੱਕ ਕਰਕੇ ਸੁਸਾਈਡ ਦੀਆਂ ਖਬਰਾਂ ਆਈਆਂ ਸਾਹਮਣੇ ਆਈਆਂ ਸੀ ਔਰ ਭਾਰਤ ਦੇ ਵਿੱਚ 20 ਤੋਂ ਜ਼ਿਆਦਾ ਬੱਚਿਆਂ ਨੇ ਆਪਣੀਆਂ ਜਾਨਾਂ ਲੈ ਰਹੀਆਂ ਸੀ ਤੇ ਇਸੇ ਤੋਂ ਬਾਅਦ ਕਾਂਗਰਸ ਜਨਤਾ ਪਾਰਟੀ ਨੇ ਇਹ ਅੰਦੋਲਨ ਸ਼ੁਰੂ ਕੀਤਾ ਸੀ। ਇਹ ਅੰਦੋਲਨ NEET ਪ੍ਰੀਖਿਆ ਤੋਂ ਜਿਹੜੀ ਰੀ ਐਗਜ਼ਾਮੀਨੇਸ਼ਨ ਸੀ ਉਸ ਤੋਂ ਪਹਿਲਾਂ ਸ਼ੁਰੂ ਹੋ ਗਿਆ ਸੀ। NTA ਨੇ ਐਲਾਨ ਕੀਤਾ ਕਿ ਜਿਹੜੀ ਉਹ ਪ੍ਰੀਖਿਆ ਰੱਦ ਹੋ ਗਈ ਸੀ ਉਸ ਨੂੰ ਦੁਬਾਰਾ ਕਰਵਾਇਆ ਜਾਏਗਾ। NEET ਦੇ ਰਿਜ਼ਲਟ ਹੁਣ ਜਾਰੀ ਕਰ ਦਿੱਤੇ ਗਏ ਨੇ, ਜਿਹੜੀ ਦੁਬਾਰਾ ਪ੍ਰੀਖਿਆ ਹੋਈ ਹੈ। ਖਬਰ ਏਜੰਸੀ PTI ਦੇ ਮੁਤਾਬਕ ਪੰਜਾਬ ਦੇ ਆਰਿਆਨ ਗੁਪਤਾ ਤੇ ਹਰਿਆਣਾ ਦੇ ਪੰਸ਼ੁਲ ਗੁਪਤਾ ਨੇ ਸਾਂਝੇ ਤੌਰ ਦੇ ਉੱਤੇ ਇਸ ਪ੍ਰੀਖਿਆ ਦੇ ਵਿੱਚ ਟੌਪ ਸਥਾਨ ਹਾਸਲ ਕੀਤਾ। PTI ਖਬਰ ਏਜੰਸੀ ਦੇ ਨਾਲ ਗੱਲਬਾਤ ਕਰਦੇ ਹਾਂ, ਪੰਜਾਬ ਦੇ ਆਰਿਆਨ ਗੁਪਤਾ ਨੇ ਕਿਹਾ ਕਿ ਮੈਂ ਪਹਿਲੀ ਰੈਂਕ ਹਾਸਲ ਕੀਤੀ ਹੈ, 720 ਦੇ ਵਿੱਚੋਂ 715 ਅੰਕ ਹਾਸਲ ਕੀਤੇ ਨੇ, ਮੈਂ ਬੜੀ ਮਿਹਨਤ ਕੀਤੀ ਸੀ ਦੁਬਾਰਾ, ਮੈਨੂੰ ਨੀਂਦ ਨਹੀਂ ਸੀ ਆਉਂਦੀ, ਮੈਨੂੰ ਲੱਗਦਾ ਸੀ ਕਿ ਜਿੰਨਾ ਮੈਂ ਕਰ ਸਕਦਾ ਮੈਂ ਉਨਾ ਕੀਤਾ, ਪਰ ਇਹ ਕੁਝ ਸੁਪਨੇ ਵਰਗਾ ਲੱਗ ਰਿਹਾ। ਹਾਲਾਂਕਿ ਮੈਂ ਬਹੁਤ ਖੁਸ਼ ਹਾਂ, ਮੇਰੇ ਪਰਿਵਾਰ ਤੇ ਮੇਰੇ ਟੀਚਰ ਵੀ ਖੁਸ਼ ਨੇ। ਖਬਰ ਏਜੰਸੀ PTI ਦੇ ਮੁਤਾਬਕ NEET UG 2026 ਦੇ ਵਿੱਚ ਇਸ ਵਾਰ 11,21,000 ਬੱਚਿਆਂ ਨੇ ਸਫਲਤਾ ਹਾਸਲ ਕੀਤੀ ਹੈ। ਸਫਲਤਾ ਹਾਸਲ ਕਰਨ ਵਾਲੇ ਸਟੂਡੈਂਟ ਦੇ ਵਿੱਚ 58% ਤੋਂ ਜ਼ਿਆਦਾ ਲੜਕੀਆਂ ਸ਼ਾਮਲ ਨੇ। ਉੱਥੇ ਹੀ 19 ਸਟੂਡੈਂਟਸ ਨੇ 720 ਦੇ ਵਿੱਚੋਂ 700 ਤੋਂ ਜ਼ਿਆਦਾ ਅੰਕ ਹਾਸਲ ਕੀਤੇ ਨੇ। ਇਸ ਤੋਂ ਪਹਿਲਾਂ NEET UG 2026 ਦੀ ਪ੍ਰੀਖਿਆ ਦੇ ਪੇਪਰ ਲੀਕ ਹੋਣ ਤੋਂ ਬਾਅਦ ਇਸ ਦੇ ਰਿਜ਼ਲਟ ਹਾਲੇ ਨਹੀਂ ਸੀ ਆਏ, ਜਦੋਂ ਦੁਬਾਰਾ ਕਰਵਾਉਣ ਦਾ ਇਸ ਨੂੰ ਐਲਾਨ ਕਰ ਦਿੱਤਾ ਗਿਆ ਸੀ। ਉੱਥੇ ਹੀ ਭਾਰਤ ਦੀਆਂ ਖਬਰਾਂ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਵੀ ਕੁਝ ਖਬਰਾਂ ਦੇ ਉੱਤੇ ਸਾਂਝ ਪਾਉਂਦੇ ਹੋਏ ਚੱਲੀਏ। ਸਭ ਤੋਂ ਪਹਿਲਾਂ ਕੈਨਬਰਾ ਤੋਂ ਮਾੜੀ ਖਬਰ ਹੈ ਇੱਕ, ਜਿੱਥੇ ਕੈਨਬਰਾ ਦੇ ਵਿੱਚ ਚਾਈਲਡ ਕੇਅਰ ਸੈਂਟਰ ਇੱਕ ਸੈਂਟਰ ਨੂੰ ਬੰਦ ਕਰ ਦਿੱਤਾ ਗਿਆ। ਮੰਨਿਆ ਗਿਆ ਹੈ ਕਿ ਇੱਕ ਮੈਡੀਕਲ ਕਾਰਨ ਬਣ ਗਏ ਸੀ। ਕੈਨਬਰਾ ਦੇ ਬੈਲਕੋਨ ਦੇ ਵਿੱਚ ਪੈਂਦੇ ਇਸ ਮੈਡੀਕਲ ਸੈਂਟਰ ਨੂੰ ਚਾਈਲਡ ਕੇਅਰ ਸੈਂਟਰ ਨੂੰ ਮੈਡੀਕਲ ਐਪੀਸੋਡ ਦੇ ਚੱਲਦੇ ਹੋਇਆ ਬੰਦ ਕਰਨ ਦਾ ਐਲਾਨ ACT ਚਾਈਲਡ ਰੈਗੂਲੇਟਰ ਦੀ ਤਰਫ ਤੋਂ ਕੀਤਾ ਗਿਆ। ਐਜ ਅਰਲੀ ਲਰਨਿੰਗ ਨਾਮ ਦਾ ਇਹ ਸੈਂਟਰ ਹਿਗਿੰਸ ਦੇ ਵਿੱਚ ਬਣਿਆ ਹੋਇਆ ਸੀ, ਜਿਸ ਦੇ ਬਾਰੇ ਬੰਦ ਹੋਣ ਦੇ ਬਾਰੇ ਮਾਪਿਆਂ ਨੂੰ ਇੱਕ ਈਮੇਲ ਦੇ ਵਿੱਚ ਸੂਚਿਤ ਕੀਤਾ ਗਿਆ। ਹਾਲਾਂਕਿ ਇਹ ਘਟਨਾ ਜਿਹੜੀ ਇਹ 26 ਜੂਨ ਦੀ ਵਾਪਰੀ ਹੋਈ ਹੈ, ਜਦੋਂ ਇੱਕ ਛੋਟੇ ਬੱਚੇ ਨੂੰ ਮੈਡੀਕਲ ਜ਼ਰੂਰਤ ਦੀ ਲੋੜ ਸੀ। ਹਾਲਾਂਕਿ ਉਸਨੂੰ ਮੈਡੀਕਲ ਸਹੂਲਤ ਦੇ ਵੀ ਦਿੱਤੀ ਗਈ ਸੀ, ਪਰ ਉਸਦੀ ਹਾਲਤ ਵੀ ਠੀਕ ਦੱਸੀ ਜਾ ਰਹੀ ਹੈ। ਪਰ ਇਲਜ਼ਾਮ ਇਹ ਲੱਗਿਆ ਕਿ ਇਸ ਚਾਈਲਡ ਕੇਅਰ ਸੈਂਟਰ ਦੇ ਦੁਆਰਾ ਬੱਚਿਆਂ ਦੀ ਸਿਹਤ ਬਣਾ ਕੇ ਨਹੀਂ ਰੱਖੀ ਜਾ ਸਕਦੀ, ਉਹਨਾਂ ਨੂੰ ਕਿਸੇ ਨਾ ਕਿਸੇ ਕਿਸਮ ਦੀ ਕੋਈ ਸਮੱਸਿਆ ਆ ਸਕਦੀ ਹੈ। ਅਹਿਤਿਆਤ ਦੇ ਤੌਰ ਦੇ ਉੱਤੇ ਇਸ ਸੈਂਟਰ ਨੂੰ ਬੰਦ ਕੀਤਾ ਗਿਆ ਹੈ। ਉੱਥੇ ਟੈਲਸਟਰਾ ਦੀ ਟੈਲੀਕਾਮ ਕੰਪਨੀ ਦੇ ਵਿੱਚ ਸਮੱਸਿਆਵਾਂ ਆਈਆਂ ਸੀ ਪਿਛਲੇ ਹਫ਼ਤਿਆਂ ਦੇ ਦਰਮਿਆਨ, ਪੂਰੇ ਦੇਸ਼ ਭਰ ਦੇ ਵਿੱਚ ਜਿਹੜਾ ਨੈਟਵਰਕ ਆਊਟੇਜ ਹੋ ਗਿਆ ਸੀ ਯਾਨੀ ਨੈਟਵਰਕ ਦੀ ਸਮੱਸਿਆ ਆਈ ਸੀ। ਉਸ ਤੋਂ ਬਾਅਦ ਹੁਣ ਪਾਰਲੀਮੈਂਟਰੀ ਇਨਕੁਆਇਰੀ ਇਸ ਮਾਮਲੇ ਦੇ ਵਿੱਚ ਤੁਰੀ ਗਈ ਸੀ। ਇਸ ਮਾਮਲੇ 'ਚ ਤੁਰੀ ਪਾਰਲੀਮੈਂਟਰੀ ਇਨਕੁਆਇਰੀ ਨੂੰ ਲਿਖਤੀ ਰੂਪ ਦੇ ਵਿੱਚ ਟੈਲਸਟਰਾ ਨੇ ਦਿੱਤਾ ਕਿ ਇਹਨਾਂ ਦੇ ਇੱਕ ਸੋਫਟਵੇਅਰ ਅਪਡੇਟ ਦੇ ਵਿੱਚ ਤਕਨੀਕੀ ਪ੍ਰੋਬਲਮ ਆ ਗਈ ਸੀ ਔਰ ਇਹ ਜਿਹੜੇ ਡਿਵਾਈਸ ਸੀ ਇਹ 2006 ਤੋਂ ਬਾਅਦ ਰੀਸੈਟ ਹੋਣੇ ਸੀ ਔਰ ਉਹ ਰੀਸੈਟ ਨਹੀਂ ਹੋ ਸਕੇ, ਇਸ ਕਰਕੇ
0: ਉਹ ਸੋਫਟਵੇਅਰ ਦੇ ਵਿੱਚ ਤਕਨੀਕੀ ਖਾਮੀ ਕਾਫੀ ਵੱਡੀ ਸਮੱਸਿਆ ਦਾ ਵਿਸ਼ਾ ਬਣ ਗਈ ਔਰ ਟੈਲਸਟਰਾ ਦੇ ਪੂਰੇ ਦੇਸ਼ ਭਰ ਦੇ ਵਿੱਚ ਜਿਹੜੇ ਆਊਟੇਜ ਦੀ ਸਮੱਸਿਆ ਸਾਹਮਣੇ ਆਈ ਸੀ। ਬਹਿਰਾਲ ਆਸਟ੍ਰੇਲੀਅਨ ਫਾਈਨੈਂਸ਼ੀਅਲ ਰਿਵਿਊ ਦੀ ਤਰਫ ਤੋਂ ਇਹ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਟੈਲਸਟਰਾ ਨੇ ਇਸ ਦੇ ਲਈ ਅਮਰੀਕੀ ਸੈਮੀ ਕੰਡਕਟਰ ਕੰਪਨੀ ਮਾਈਕਰੋਚਿਪ ਟੈਕਨੋਲੋਜੀ ਨੂੰ ਇੱਕ ਨੋਟਿਸ ਜਾਰੀ ਕੀਤਾ ਜਿਹੜੀ ਕਿ ਇਸ ਤਕਨੀਕੀ ਖਾਮੀ ਦੇ ਪਿੱਛੇ ਪ੍ਰਮੁੱਖ ਤੌਰ ਦੇ ਉੱਤੇ ਜ਼ਿੰਮੇਦਾਰ ਮੰਨੀ ਜਾ ਰਹੀ ਹੈ। ਹਾਲਾਂਕਿ ਟੈਲਸਟਰਾ ਨਿਰੋਲ ਰੂਪ ਦੇ ਵਿੱਚ ਆਸਟ੍ਰੇਲੀਅਨ ਕੰਪਨੀ ਹੈ, ਇਹਨਾਂ ਦੇ ਖਿਲਾਫ ਇੱਕ ਕਲਾਸ ਐਕਸ਼ਨ ਵੀ ਲਿਆ ਜਾਏਗਾ, ਪਰ ਉਹ ਹਲੇ ਬਾਅਦ ਦੀਆਂ ਗੱਲਾਂ ਨੇ। ਇਸ ਤੋਂ ਪਹਿਲਾਂ ਟੈਲਸਟਰਾ ਦੀ ਜਿਹੜੀ ਚੀਫ ਐਗਜ਼ੈਕਟਿਵ ਨੇ ਵਿਕੀ ਬਾਰਡੀ, ਉਹਨਾਂ ਨੇ ਆਪਣੇ ਕੰਪਨੀ ਦੇ ਦੁਆਰਾ ਹੋਈ ਇਸ ਗਲਤੀ

ਸ਼ੱਕ ਨਹੀਂ ਹੈ, ਉਹਨਾਂ ਦੀ ਇਹ ਆਦਤ ਵੀ ਹੈ ਤੇ ਉਹਨਾਂ ਦੇ ਕੋਲ ਪੈਸਾ ਵੀ ਹੈ। ਪਰ ਵਨ ਨੇਸ਼ਨ ਪਾਰਟੀ ਦੇ ਨੇਤਾ ਜਿਹੜੇ ਦੇਸ਼ ਦੇ ਅੰਦਰ ਬਹੁਤ ਸਾਰੀਆਂ ਸਮੱਸਿਆਵਾਂ ਗਿਣਾ ਦਿੰਦੇ ਨੇ ਤੇ ਫਿਰ ਉਸ ਤੋਂ ਮਹੀਨੇ ਦੇ ਅੰਦਰ ਅੰਦਰ ਹੀ ਵਿਦੇਸ਼ ਦੌਰੇ ਦੇ ਉੱਤੇ ਨਿਕਲ ਜਾਂਦੇ ਨੇ, ਉਹ ਵੀ ਪੂਰੀ ਤਰੀਕੇ ਦੇ ਨਾਲ ਕਿਸੇ ਕੂਟਨੀਤੀ ਦਾ ਹਿੱਸਾ ਨਹੀਂ ਬਲਕਿ ਨਿੱਜੀ ਛੁੱਟੀਆਂ ਦੇ ਤੌਰ ਦੇ ਉੱਤੇ ਉਹ ਇਸ ਦੌਰੇ ਨੂੰ ਵਰਤ ਰਹੇ ਨੇ। ਹੁਣ ਬਾਨਬੀ ਜੋਇਸ ਜਿਹੜੇ ਕਿ ਦੇਸ਼ ਦੇ ਸਾਬਕਾ ਡਿਪਟੀ ਪ੍ਰਧਾਨ ਮੰਤਰੀ ਰਹਿ ਚੁੱਕੇ ਨੇ ਪਰ ਕਿਸੇ ਵੇਲੇ ਨੈਸ਼ਨਲ ਪਾਰਟੀ ਚ ਹੁੰਦੇ ਸੀ, ਅੱਜ ਕੱਲ ਪੌਲਿਨ ਹੈਨਸਨ ਦੇ ਸਜੇ ਹੱਥ ਬਣੇ ਹੋਏ ਨੇ, ਉਹਨਾਂ ਦੀ ਤਰਫ ਤੋਂ ਵੀ ਇਹ ਟਿੱਪਣੀ ਸਾਹਮਣੇ ਆਈ। ਉਹਨਾਂ ਕਿਹਾ ਕਿ ਛੁੱਟੀਆਂ ਕੱਟਣਾ ਕੁਝ ਗਲਤ ਤਾਂ ਹੈ ਨਹੀਂ, ਮੇਰਾ ਮਤਲਬ ਇਹ ਹੈ ਕਿ ਜੇ ਕੋਈ ਡੋਲਚੀ ਗਮਾਨਾ ਜਾਂ ਪਰਾਡਾ ਦੇ ਸ਼ੋਅ ਦੇ ਵਿੱਚ ਜਾਂਦਾ ਕਿੰਨੀ ਦੇਰ ਰਹਿੰਦੇ ਨੇ ਇਸ ਤੋਂ ਤੁਹਾਨੂੰ ਕੀ, ਇੱਕ ਵਿਅਕਤੀ ਆਪਣਾ ਸਮਾਂ ਕੱਢ ਕੇ ਆਪਣਾ ਪੈਸਾ ਖਰਚ ਕੇ ਉੱਥੇ ਜਾ ਰਿਹਾ ਤਾਂ ਉਸਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਹਾਲਾਂਕਿ ਬਾਨਬੀ ਜੋਇਸ ਇਹ ਭੁੱਲ ਜਾਂਦੇ ਨੇ ਕਿ ਪੌਲਿਨ ਹੈਨਸਨ ਇੱਕ ਪਬਲਿਕ ਫਿਗਰ ਨੇ, ਬੇਸ਼ੱਕ ਉਹ ਆਪਣੇ ਖਰਚੇ ਦੇ ਉੱਤੇ ਇਟਲੀ, ਇੰਗਲੈਂਡ ਜਾਂ ਦੁਨੀਆ ਦੇ ਦੂਸਰੇ ਦੇਸ਼ਾਂ ਚ ਜਾਂਦੇ ਨੇ, ਪਰ ਕਹਿਣੀ ਦੇ ਕਥਨੀ ਦੇ ਵਿੱਚ ਫਰਕ ਦਾ ਇੱਕ ਵੱਡਾ ਕਾਰਨ ਜਿਹੜਾ ਨਜ਼ਰ ਆਉਂਦਾ ਹੈ ਪੌਲਿਨ ਹੈਨਸਨ ਜਦੋਂ ਗਰਾਊਂਡ ਛੱਡ ਦਿੰਦੇ ਨੇ। ਇਸ ਦਾ ਮਤਲਬ ਇਹ ਵੀ ਹੈ ਕਿ ਵਨ ਨੇਸ਼ਨ ਪਾਰਟੀ ਦਾ ਜਿਹੜਾ ਸਰਵੇਖਣ ਹੈ ਉਹ ਵੀ ਕੋਈ ਬਹੁਤੇ ਉਹਨਾਂ ਦੇ ਹੱਕ ਚ ਨਹੀਂ ਜਾ ਰਹੇ ਤੇ ਹੁਣ ਇਹ ਛੁੱਟੀਆਂ ਦੀ ਖਬਰ ਜਦੋਂ ਬਹੁਤ ਸਾਰੇ ਆਸਟ੍ਰੇਲੀਆਈ ਲੋਕ ਸੰਘਰਸ਼ ਕਰ ਰਹੇ ਨੇ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਨੂੰ ਚਲਾਉਣ ਦੇ ਲਈ ਤੇ ਪੌਲਿਨ ਹੈਨਸਨ ਇਹ ਕਹਿ ਦਿੰਦੇ ਨੇ ਕਿ ਉਹਨਾਂ ਨੂੰ ਓਨੀ ਵੀ ਤਨਖਾਹ ਨਹੀਂ ਮਿਲਣੀ ਚਾਹੀਦੀ ਜਿੰਨੀ ਉਹ ਹਾਸਲ ਕਰ ਰਹੇ ਨੇ ਆਸਟ੍ਰੇਲੀਆ ਚ, ਕਿਉਂਕਿ ਇਸ ਦੇ ਨਾਲ ਬਿਜ਼ਨਸਿਸ ਪ੍ਰਭਾਵਿਤ ਹੁੰਦੇ ਨੇ। ਉਧਰ ਡੈਰਿਲ ਮੈਗਵਾਇਰ ਜਿਹੜੇ ਕਿ ਦੇਸ਼ ਦੇ ਨਿਊ ਸਾਊਥ ਵੇਲਸ ਸੂਬੇ ਦੇ ਇੱਕ ਸਾਬਕਾ ਐਮਪੀ ਰਹਿ ਚੁੱਕੇ ਨੇ, ਉਹਨਾਂ ਦੇ ਉੱਤੇ ਲੱਗੇ ਇਲਜ਼ਾਮ ਕਿ ਚੀਨੀ ਮੂਲ ਦੇ ਨਾਗਰਿਕਾਂ ਦਾ ਵੀਜ਼ਾ ਹਾਸਲ ਕਰਨ ਦੇ ਲਈ ਉਹਨਾਂ ਨੇ ਜਿਹੜੀ ਕੁਝ ਐਸੇ ਹੱਥਕੰਡੇ ਵਰਤੇ ਸੀ ਜਿਸ ਦੇ ਚੱਲਦਿਆਂ ਆਸਟ੍ਰੇਲੀਆ ਦੇ ਵਿੱਚ ਉਹਨਾਂ ਦੇ ਵੀਜ਼ਾ ਲੱਗ ਸਕਣ। 67 ਸਾਲ ਦੇ ਡੈਰਿਲ ਮੈਕਵਾਇਰ, ਜਿਨ੍ਹਾਂ ਦੇ NSW ਦੀ ਸਾਬਕਾ ਪ੍ਰੀਮੀਅਰ ਗਲੈਡਿਸ ਬ੍ਰੇਜ਼ਿਕਲੀਅਨ ਦੇ ਨਾਲ ਸੰਬੰਧ ਵੀ ਰਹੇ ਸੀ, ਉਹਨਾਂ ਦੇ ਉੱਤੇ ਹੁਣ ਇਹ ਦੋਸ਼ ਜਿਹੜੇ ਨੇ ਉਹ ਸਾਬਤ ਕੀਤੇ ਗਏ ਨੇ। ਗਿਲਟੀ ਉਹਨਾਂ ਨੂੰ ਸਾਬਤ ਕੀਤਾ ਗਿਆ ਹੈ ਕਿ ਫਰਾਡ ਵੀਜ਼ਾ ਸਕੀਮ ਦੇ ਵਿੱਚ ਡੈਰਿਲ ਮੈਕਵਾਇਰ ਦੀ ਇੱਕ ਭੂਮਿਕਾ ਸੀ, ਜਾਣ ਬੁੱਝ ਕੇ ਉਹਨਾਂ ਨੂੰ ਪੈਸੇ ਦੇ ਕੇ ਏਜੰਟ ਨੂੰ ਵੀਜ਼ੇ ਲਗਵਾਏ ਜਾ ਰਹੇ ਸੀ। ਸਾਬਕਾ ਲਿਬਰਲ ਪਾਰਟੀ ਦੇ MP ਰਹਿ ਚੁੱਕੇ ਤੇ ਵਾਗਾ ਵਾਗਾ ਤੋਂ MP ਆਂਦੇ ਡੈਰਿਲ ਮੈਕਵਾਇਰ ਦੇ ਉੱਤੇ ਇਹ ਲੱਗੇ ਇਲਜ਼ਾਮ ਕਾਫੀ ਜ਼ਿਆਦਾ ਗੰਭੀਰ ਹੋ ਸਕਦੇ ਨੇ। 10 ਦੇ ਕਰੀਬ ਚੀਨੀ ਮੂਲ ਦੇ ਨਾਗਰਿਕਾਂ ਨੂੰ ਉਹਨਾਂ ਨੇ ਆਸਟ੍ਰੇਲੀਆ ਲਿਆਉਣ ਦੀ ਇੱਕ ਸਲਾਹ ਬਣਾਈ ਹੋਈ ਸੀ, ਇਹ ਸਾਰੇ ਅਮੀਰ ਤਰੀਨ ਲੋਕ ਸੀ। ਉੱਥੇ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਵੱਡੀ ਖਦਾਨ ਕੰਪਨੀਆਂ ਦੇ ਵਿੱਚੋਂ ਇੱਕ BHP ਦੇ ਸੈਂਕੜਿਆਂ ਕਰਮਚਾਰੀਆਂ ਦੀ ਤਰਫ ਤੋਂ ਹੜਤਾਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਵੈਸਟਰਨ ਆਸਟ੍ਰੇਲੀਆ ਦੇ ਪੋਰਟ ਹੈਡਲੈਂਡ ਦੇ ਵਿੱਚ ਪੈਂਦੀ ਹੈ ਇਸ ਖਦਾਨ ਦੇ ਵਿੱਚ, ਜਿਹੜੀ ਖਦਾਨ ਕੱਚੇ ਲੋਹੇ ਦੀ ਹੈ, ਆਇਰਨ ਓਰ ਦੀ ਖਦਾਨ ਹੈ, ਉਹ ਲਗਭਗ 70-75 ਸਾਲ ਪੁਰਾਣੀ ਖਦਾਨ ਹੈ ਜਿੱਥੇ BHP ਦਾ ਕੰਟਰੋਲ ਹੈ। ਪਰ ਹੁਣ ਦੇਸ਼ ਦੀ ਸਭ ਤੋਂ ਵੱਡੀ ਕੰਪਨੀਆਂ ਦੇ ਵਿੱਚੋਂ ਇੱਕ BHP ਦੇ ਕਰਮਚਾਰੀ 5 ਘੰਟਿਆਂ ਦੀ ਹੜਤਾਲ ਦੇ ਉੱਤੇ ਜਾ ਰਹੇ ਨੇ। ਕਿਹਾ ਜਾ ਰਿਹਾ ਹੈ ਕਿ 200 ਦੇ ਕਰੀਬ ਇਹ ਕਰਮਚਾਰੀਆਂ ਨੇ ਐਂਟਰਪ੍ਰਾਈਜ਼ ਅਗਰੀਮੈਂਟ ਦੇ ਵਿੱਚ ਫੇਰ ਬਦਲ ਦੀ ਗੱਲ BHP ਕੰਪਨੀ ਤੱਕ ਰੱਖੀ ਸੀ, ਕਿਉਂਕਿ ਫੇਅਰ ਵਰਕ ਕਮਿਸ਼ਨ ਜਿਹੜਾ ਹੈ ਉਹ ਐਂਟਰਪ੍ਰਾਈਜ਼ ਅਗਰੀਮੈਂਟ ਜਿਹੜਾ ਹੈ ਨਾ ਕਰਮਚਾਰੀਆਂ ਤੱਕ ਦੇਣ ਦੇ ਵਿੱਚ ਅਸਫਲ ਰਿਹਾ ਤੇ ਕੰਪਨੀ ਤੱਕ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਦੀਆਂ ਤਨਖਾਹਾਂ ਵਧਾਈਆਂ ਜਾਣ, ਹੋਰਨਾਂ ਕਰਮਚਾਰੀਆਂ ਦੀਆਂ ਵਧਾਈਆਂ ਜਾਣ। ਹਾਲਾਂਕਿ ਕੰਪਨੀ ਨੂੰ ਇਹ ਲੱਗਦਾ ਹੈ ਕਿ ਤਨਖਾਹ ਵਾਧੇ ਦੇ ਨਾਲ ਉਹਨਾਂ ਦੇ ਉੱਤੇ $50 million ਦਾ ਇੱਕ ਵਾਧੂ ਬੋਝ ਪੈ ਜਾਏਗਾ, ਜਿਸ ਕਰਕੇ ਕੰਪਨੀ ਇਸ ਤੋਂ ਹਾਲ ਫਿਲਹਾਲ ਟਾਲਾ ਵੱਟਦੀ ਨਜ਼ਰ ਆ ਰਹੀ ਸੀ। ਪਰ ਹੁਣ ਵੱਡੀ ਗਿਣਤੀ ਦੇ ਵਿੱਚ ਕਰਮਚਾਰੀਆਂ ਦੀ ਹੜਤਾਲ BHP ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤੇ ਸਾਊਥ ਆਸਟ੍ਰੇਲੀਆ ਸੂਬੇ ਤੋਂ ਇਹ ਖਬਰ, ਜਿੱਥੇ ਸਾਊਥ ਆਸਟ੍ਰੇਲੀਆ ਪੁਲਿਸ ਨੇ ਰਿਵਰਲੈਂਡ ਦੇ ਇੱਕ ਇਲਾਕੇ ਦੇ ਵਿੱਚ ਇੱਕ ਵਿਅਕਤੀ ਦੇ ਉੱਤੇ ਦੋਸ਼ ਲਗਾ ਕੇ ਉਸਨੂੰ ਅਦਾਲਤ ਭੇਜ ਦਿੱਤਾ। ਇਸ ਵਿਅਕਤੀ ਦੇ ਉੱਤੇ ਦੋਸ਼ ਕੀ ਸੀ ਸੁਣ ਕੇ ਸ਼ਾਇਦ ਤੁਸੀਂ ਹੈਰਾਨ ਹੋਵੋ। ਇਸ ਵਿਅਕਤੀ ਨੇ ਇੱਕ ਗ੍ਰੋਫਰ ਸਕੂਟਰ ਜਿਹੜਾ ਹੁੰਦਾ ਉਸ ਦੇ ਉੱਤੇ, ਗ੍ਰੋਫਰ ਸਕੂਟਰ ਇੱਕ ਕਿਸਮ ਦਾ ਬੱਚਿਆਂ ਦੀ ਕਾਰ ਕਹਿ ਲਵੋ ਜਾਂ ਸਕੂਟਰ ਕਹਿ ਲਵੋ, ਉਸ ਦੇ ਵਿੱਚ ਐਕਸਟਰਾ ਬੈਟਰੀ ਜੋੜ ਕੇ ਥਾਂ ਬਣਾ ਕੇ ਉਸ ਨੂੰ ਗਰੋਸਰੀ ਲੈਣ ਦੇ ਲਈ ਤੇ ਦੂਸਰਿਆਂ ਕੰਮਾਂ ਦੇ ਲਈ ਵਰਤਣਾ ਸ਼ੁਰੂ ਕਰ ਦਿੱਤਾ ਸੀ। ਪੁਲਿਸ ਨੇ ਫਿਲਹਾਲ ਇਸ ਦੇ ਉੱਤੇ ਦੋਸ਼ ਆਇਦ ਕੀਤੇ ਨੇ, ਕਿਉਂਕਿ ਇਹ ਕੋਈ ਵਹੀਕਲ ਐਸਾ ਨਹੀਂ ਹੈ ਜਿਸ ਨੂੰ ਸੜਕ ਦੇ ਉੱਤੇ ਲਿਆਂਦਾ ਜਾਵੇ ਜਿਹੜਾ ਕਿ ਸੁਰੱਖਿਅਤ ਮੰਨਿਆ ਜਾ ਸਕਦਾ। ਪਰ ਇਸ ਦਰਮਿਆਨ ਸਾਊਥ ਆਸਟ੍ਰੇਲੀਆ ਪੁਲਿਸ ਦੀ ਤਰਫ ਤੋਂ 3 ਦਿਨ ਦਾ ਆਪਣਾ ਆਪਰੇਸ਼ਨ ਚਲਾਇਆ ਜਾ ਰਿਹਾ। 25 ਦੇ ਕਰੀਬ ਡਰਾਈਵਰਸ ਦੇ ਉੱਤੇ
ਡਰੱਗਸ ਜਾਂ ਨਸ਼ਾ ਕਰਕੇ ਗੱਡੀ ਚਲਾਉਣ ਦੇ ਦੋਸ਼

0: ਲੱਗੇ ਨੇ। 52 ਦੇ ਕਰੀਬ ਡਰਾਈਵਰਸ ਦੇ ਉੱਤੇ ਕਾਰ ਚਲਾਉਂਦੇ ਹੋਏ ਗਲਤ ਜਿਹੜੀਆਂ ਉਲੰਘਣਾਵਾਂ ਕਰਨ ਦਾ ਦੋਸ਼ ਲੱਗਿਆ। 27 ਦੇ ਉੱਤੇ ਡਿਫੈਕਟਿਡ ਕਾਰਾਂ, ਯਾਨੀ ਕਿ ਕੰਡਮ ਹੋ ਚੁੱਕੀਆਂ ਜਾਂ ਕੰਡਮ ਹਾਲਤ ਦੇ ਵਿੱਚ ਜਾਂ ਫਿਰ ਅਣਸੁਰੱਖਿਅਤ ਕਾਰਾਂ ਜਿਹੜੀਆਂ ਨੇ ਉਹ ਚਲਾਉਣ ਦਾ ਦੋਸ਼ ਲਗਾ ਕੇ ਉਹਨਾਂ ਤੇ ਇਹ ਮਾਮਲਾ ਸ਼ੁਰੂ ਕੀਤਾ ਗਿਆ ਹੈ। ਹਾਲ ਫਿਲਹਾਲ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674।
1: ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਕੱਢ ਕੇ ਆਈ ਆ ਸਾਡੀ ਝਾਂਜਰ ਵਿਹੜੇ ਗਹਿਰਾਂ ਦੇ, ਸਾਡੀ ਝਾਂਜਰ ਵਿਹੜੇ ਗਹਿਰਾਂ ਦੇ।
1: ਵੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
2: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
1: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
3: Hi, hello, this is Ali Asghar here on Radio Haji 1674 AM. ਸੁਣਤੇ ਰਹੀਏ, ਸੁਣਾਤੇ ਰਹੀਏ, ਬਜਾਤੇ ਰਹੀਏ, ਜੋ ਕਰਨਾ ਹੈ ਕਰੀਏ।

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਹੇ ਮੈਨ ਸਤਬੀਰ ਔਜਲਾ ਗੀਤ ਐਮਪੀ 3
3: ਸਾਰਾ ਸ਼ਹਿਰ ਹਮੇ ਲਾਈਨ ਕੇ ਨਾਮ ਸੇ ਜਾਣਤਾ ਹੈ ਮੋਨਾ ਡਾਰਲਿੰਗ।

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਓ ਜੋ ਹੁਕਮ ਮੇਰੀ ਸਰਕਾਰ।
0: ਓ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: Hi, this is Ayushman Khurana and you're listening to Radio Hanji,

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station. Radio Hanji, 1674 AM, 24/7 Indian Radio, Sydney ka apna Indian Radio Station.
2: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਸਤਿ ਸ਼੍ਰੀ ਅਕਾਲ ਸੁਨੰਦਾ ਜੀ, ਤੁਸੀਂ ਆਉਣੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਸਾਰੇ ਸੁਣ ਰਹੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਸੁਨੰਦਾ ਜੀ,
1: ਫੋਰ ਦ ਇੰਟਰੋਡਕਸ਼ਨ, ਫੋਰ ਦ ਸਵੀਟ ਇੰਟਰੋਡਕਸ਼ਨ।
0: ਓ ਥੈਂਕ ਯੂ, ਸਾਰਿਆਂ ਵੱਲੋਂ ਸਤਿ ਸ਼੍ਰੀ ਅਕਾਲ ਤੇ ਸਭ ਤੋਂ ਪਹਿਲਾਂ ਤਾਂ ਵਧਾਈਆਂ ਤੁਹਾਨੂੰ, ਕਿਉਂਕਿ ਤੁਹਾਡੀ ਛੋਟੀ ਜੀ ਵੀ ਕੋਈ ਝਲਕ ਆਉਂਦੀ ਆ ਤੇ ਬੜੀ ਸੋਹਣੀ ਲੋਕਾਂ ਨੂੰ ਪ੍ਰਵਾਨ ਹੁੰਦੀ ਆ।
1: ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ, ਮਾਲਕ ਦੀ ਕਿਰਪਾ ਹੈ ਤੇ ਆਡੀਅੰਸ ਦਾ ਮੈਂ ਹਮੇਸ਼ਾ ਹੀ ਸ਼ੁਕਰੀਆ ਅਦਾ ਕਰਦੀ ਹਾਂ ਕਿ ਕੁਝ ਵੀ ਕਰੀਦਾ ਤੇ ਹਮੇਸ਼ਾ ਮੈਨੂੰ ਸਰੋਤਿਆਂ ਨੇ ਪਿਆਰ ਦਿੱਤਾ ਹੈ। ਮੇਰੀ ਜਿੰਨੇ ਵੀ ਸਪੋਰਟਰਸ ਨੇ, ਜਿੰਨੇ ਵੀ, ਮੈਂ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ, ਕਿਉਂਕਿ ਮੈਂ ਅਕਸਰ ਆਪਣੇ ਲਾਈਵ ਵੀ ਜਦੋਂ ਆਉਂਦੀ ਹਾਂ ਤੇ ਮੈਂ ਕਿਤੇ ਇੰਟਰਵਿਊ ਵੀ ਗੱਲ ਕਰਦੀ ਤਾਂ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਮੈਨੂੰ ਬਣਾਉਣ ਵਾਲੇ ਇਹ ਨੇ, ਮੈਨੂੰ ਪਿਆਰ ਇਹਨਾਂ ਨੇ ਇੰਨਾ ਦਿੱਤਾ, ਮੈਂ ਜੋ ਵੀ ਕੀਤਾ ਇਹਨਾਂ ਨੇ ਸਿਰ ਮੱਥੇ ਕਬੂਲ ਕੀਤਾ, ਤੋ ਮੈਂ ਹਮੇਸ਼ਾ ਇਹਨਾਂ ਦੀ ਰਹਿਣੀ ਹੈ ਕਿ ਮੈਨੂੰ ਇੰਨਾ ਪਿਆਰ ਮਿਲਿਆ। ਥੈਂਕ ਯੂ।
0: ਬਿਲਕੁਲ, ਤੇ ਕਈ ਵਾਰੀ ਕਲਾਕਾਰ ਕਲਾਕਾਰੀ ਇੰਨੀ ਸੋਹਣੀ ਵਿਖਾਉਂਦਾ ਕਿ ਲੋਕਾਂ ਦੇ ਵੱਲੋਂ ਪਿਆਰ ਆਪਣੇ ਆਪ ਹੀ ਮਿਲਦਾ। ਸੋ ਤੁਸੀਂ ਲੋਕਾਂ ਦੇ ਨਾਲ ਰੂਬਰੂ ਹੁੰਦੇ ਰਹਿੰਦੇ ਹੋ, ਤੁਸੀਂ ਲਾਈਵ ਦੇ ਜ਼ਰੀਏ ਲੋਕਾਂ ਨੂੰ ਹੋਰ ਜ਼ਿਆਦਾ ਕਲੋਜ਼ਲੀ ਤੁਸੀਂ ਵੇਖਦੇ ਹੋ, ਰੀਲਾਂ ਤੁਹਾਡੀਆਂ ਬਹੁਤ ਪਸੰਦ ਕੀਤੀਆਂ ਜਾਂਦੀਆਂ ਨੇ, ਸੋ ਇਹ ਕਿਵੇਂ ਦਾ ਐਕਸਪੀਰੀਅੰਸ ਰਹਿੰਦਾ ਵਾ ਜਦੋਂ ਡਾਇਰੈਕਟਲੀ ਤੁਸੀਂ ਇਨ ਟੱਚ ਰਹਿੰਦੇ ਹੋ ਲੋਕਾਂ ਨਾਲ?
1: ਮੈਨੂੰ ਚੰਗਾ ਲੱਗਦਾ ਜੀ, ਮੈਨੂੰ ਲੱਗਦਾ ਕੋਈ ਵੀ ਕਲਾਕਾਰ ਉਹ ਕੰਮ ਹੀ ਅਸੀਂ ਇਸ ਲਈ ਕਰ ਰਹੇ ਹਾਂ ਕਿ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕੀਏ, ਚਾਹੇ ਆਪਾਂ ਰੀਲਸ ਦੇ ਥਰੂ ਜਦੋਂ ਕੋਈ ਯੂਨੋ ਇੰਟਰੈਕਸ਼ਨ ਕਰਦੇ ਹਾਂ, ਚਾਹੇ ਅਸੀਂ ਕੀ ਕਹਿੰਦੇ ਨੇ ਲਾਈਵ ਦੇ ਥਰੂ ਇੰਟਰੈਕਸ਼ਨ ਕਰਦੇ ਹਾਂ, ਸੋ ਚੰਗਾ ਐਕਸਪੀਰੀਅੰਸ ਹੁੰਦਾ ਕਿਉਂਕਿ ਉਦੋਂ ਤੁਹਾਨੂੰ ਇੰਸਟੈਂਟ ਜਿਹੜੀ ਫੀਡਬੈਕ ਉਹ ਮਿਲਦੀ ਹੈ ਕਿ ਤੁਹਾਨੂੰ ਕਿੰਨਾ ਕੁ ਪਿਆਰ ਮਿਲਦਾ ਹੈ ਆਡੀਅੰਸ ਦੇ ਵੱਲੋਂ।
0: ਤੇ ਇਹ ਆਈਡੀਆਜ਼ ਕਿੱਥੋਂ ਲੈਂਦੇ ਹੋ ਰੀਲਾਂ ਦੇ, ਨਵੇਂ ਨਵੇਂ ਏਡੇ ਜੋਲੀ ਜੋਲੀ ਘੈਂਟ ਘੈਂਟ ਆਈਡੀਆ ਜਿਹੜੇ ਥੋੜੇ ਜਿਹੇ ਸਮੇਂ 'ਚ ਕਿਸੇ ਨੂੰ ਅਟਰੈਕਟ ਕਰਨਾ, ਇਹ ਈਜ਼ੀ ਨਹੀਂ ਹੈ, ਕਈ ਵਾਰੀ ਦੋ ਦੋ ਘੰਟੇ ਦੀ ਫਿਲਮ ਨਹੀਂ ਕਰ ਪਾਉਂਦੀ।
1: ਥੈਂਕ ਯੂ ਜੀ, ਮੈਨੂੰ ਲੱਗਦਾ ਮੈਂ ਨਾ ਇਹ ਕਦੇ ਸੋਚ ਕੇ ਕੀਤਾ ਹੀ ਨਹੀਂ ਹੈ। ਫੋਰ ਐਗਜ਼ਾਮਪਲ, ਮੈਨੂੰ ਜਦੋਂ ਕੋਈ ਕਈ ਵਾਰ ਪਤਾ ਨਹੀਂ, ਮੈਂ ਤੇ ਗੱਲ ਹੀ ਕਰਦੀ ਹਾਂ ਆਪਣੇ ਵੱਲੋਂ, ਤਾਂ ਹੁਣ ਮੈਂ ਇੱਕ ਵਿਆਹ ਵਾਲੀ ਇੱਕ ਕੋਈ ਵੀਡੀਓ ਚੱਲ ਰਹੀ ਹੈ, ਰੀਲ 80 million ਹੋ ਗਈ ਹੈ ਮੇਰੀ ਇੰਸਟਾਗ੍ਰਾਮ ਤੇ ਨਾ, ਕਿ ਉਹ ਮੈਂ ਇੱਕ ਰੀਲ ਪਾਈ ਸੀ ਵੀ ਮਰ ਜਾਣੇ ਪਕੌੜੇ ਖਾ ਗਏ ਇੱਥੇ ਸਾਰੇ, ਉਹ ਮੈਂ ਵੈਸੇ ਹੀ ਬੋਲਿਆ ਸੀਗਾ, ਮੈਨੂੰ ਥੋੜੀ ਪਤਾ ਸੀ ਵੀ ਉਹ ਏਦਾਂ ਵਾਇਰਲ ਹੋ ਜਾਏਗੀ, ਮੈਂ ਨਹੀਂ ਸੋਚਿਆ ਸੀਗਾ ਨਾ ਇਸ ਗੱਲ ਨੂੰ। ਸੋ ਆਪੇ ਲੋਕ ਹੁੰਗਾਰਾ ਦੇ ਦਿੰਦੇ, ਆਈ ਥਿੰਕ ਮੈਂ ਤਾਂ ਬੋਲਦੀ ਹਾਂ, ਬਸ ਗੱਲ ਹੀ ਕਰਦੀ, ਲੋਕ ਪਸੰਦ ਕਰ ਲੈਂਦੇ ਨੇ, ਇਹ ਕਿਰਪਾ ਦੀ ਮਾਲਕ ਦੀ ਕਿਰਪਾ ਹੀ ਹੁੰਦੀ ਹੈ ਮੈਨੂੰ ਲੱਗਦਾ।
0: ਨਹੀਂ ਬਿਲਕੁਲ, ਤੁਹਾਡੇ ਤੇ ਬਹੁਤ ਮਾਲਕ ਦੀ ਕਿਰਪਾ। ਅੱਛਾ, ਇੱਕ ਨਾ ਵੇਖ ਕੇ ਜਿੱਦਾਂ ਫਿਲਮ ਦਾ ਟ੍ਰੇਲਰ ਵੇਖ ਕੇ, ਕਿਉਂਕਿ ਲੋਕ ਆਲਰੇਡੀ ਤੁਹਾਡੇ ਨਾਲ ਕਨੈਕਟਡ ਨੇ, ਤੇ ਇਦਾਂ ਪ੍ਰਤੀਤ ਹੁੰਦਾ ਵੀ ਜਿੱਦਾਂ ਤੁਹਾਡੇ ਸੁਭਾਅ ਨੂੰ ਲੈ ਕੇ ਹੀ ਉਹ ਕਿਰਦਾਰ ਘੜੇ ਗਏ, ਹੁਣ ਉਹ ਜਿੱਦਾਂ ਤੁਹਾਡੇ ਚੋਂ ਇੱਕ ਪਿੰਡ ਝਲਕਦਾ ਵਾ, ਕਲਚਰ ਝਲਕਦਾ ਵਾ, ਉਹ ਸਾਦਾਪਨ ਝਲਕਦਾ, ਸਿੱਧੀਆਂ ਸਿੱਧੀਆਂ ਸਾਦੀਆਂ ਸਾਦੀਆਂ ਜਿਹੀਆਂ ਗੱਲਾਂ, ਤੇ ਉੱਤੋਂ ਤੁਸੀਂ ਆਪਣੀਆਂ ਰੀਲਾਂ ਦੇ ਵਿੱਚ, ਗਾਣਿਆਂ ਦੇ ਵਿੱਚ ਕੱਪੜੇ ਵੀ ਬਹੁਤ ਸੋਹਣੇ ਤੁਸੀਂ ਪਾਉਂਦੇ ਹੋ, ਤੇ ਸਾਰਾ ਕੁਛ ਜਿਹੜਾ ਇੱਕ ਪੈਕੇਜ ਉਹ ਫਿਲਮ 'ਚ ਟ੍ਰੇਲਰ 'ਚ ਵੀ ਨਜ਼ਰ ਆ ਰਿਹਾ ਵਾ, ਇੱਦਾਂ ਲੱਗਦਾ ਜਿੱਦਾਂ ਤੁਹਾਨੂੰ ਤੁਹਾਡੇ ਲਈ ਸਪੈਸ਼ਲ ਉਹ ਚੀਜ਼ ਘੜੀ ਹੁੰਦੀ ਹੈ?
1: ਜੀ, ਜਦੋਂ ਮੈਨੂੰ ਇਸ ਫਿਲਮ ਲਈ ਆਈ ਸੀ ਕਾਲ ਆਈ ਸੀਗੀ, ਤੇ ਉਸ ਤੋਂ ਬਾਅਦ ਜਦੋਂ ਮੈਂ ਕਰੈਕਟਰ ਸੁਣਿਆ ਤੇ ਮੈਨੂੰ ਏਦਾਂ ਹੀ ਲੱਗਿਆ, ਮੈਂ ਕਿ ਤੇ ਪੰਜਾਬ ਦੀ ਹਰੇਕ ਕੁੜੀ ਦੀ ਕਹਾਣੀ ਹੈ, ਮਤਲਬ ਅਸੀਂ ਬੋਲਦੀਆਂ ਵੀ ਏਦਾਂ ਹੀ ਆਲਮੋਸਟ ਪੰਜਾਬਣਾ, ਅਸੀਂ ਸਾਰੀਆਂ ਕੁੜੀਆਂ ਇੱਕ ਜਿਹੀ ਹੁੰਦੀਆਂ ਹੈ ਨਾ, ਤੇ ਸਾਡਾ ਬੋਲਣਾ, ਸਾਡਾ ਪਹਿਰਾਵਾ, ਸਾਡਾ ਕਿਸੇ ਗੱਲ ਤੇ ਹੁੰਗਾਰਾ ਭਰਨਾ, ਮੈਨੂੰ ਲੱਗਦਾ ਇੱਕ ਜਿਹਾ ਹੀ ਹੁੰਦਾ ਆਲਮੋਸਟ ਕਰੈਕਟਰ ਤਾਂ ਸਾਡਾ ਇਹੀ ਹੈ ਨਾ, ਜੋ ਪੰਜਾਬੀ ਜੋ ਸਾਡੇ ਚ ਹੈਗਾ ਹੈ ਪੰਜਾਬੀਪਨ। ਤੋ ਜਦੋਂ ਮੈਨੂੰ ਇਹ ਕਰੈਕਟਰ ਆਇਆ ਤੇ ਮੈਂ ਸੁਣਿਆ ਤੇ ਮੇਰੇ ਸਗੋਂ ਜਿਹੜੇ ਡਾਇਰੈਕਟਰ ਸੀਗੇ ਉਹ ਥੋੜੇ ਜਿਹੇ ਮੇਰੀ ਪੰਜਾਬੀ ਨੂੰ ਲੈ ਕੇ ਏਦਾਂ ਸੀਗੇ ਵੀ ਤੁਸੀਂ ਮੈਮ ਏਦਾਂ ਹੈ ਪੰਜਾਬੀ ਬੋਲੋਗੇ ਨਾ, ਮੈਂ ਕਿਹਾ ਹਾਂ ਹਾਂ ਤੁਸੀਂ ਲਿਆਓ ਜੋ ਵੀ ਹੈਗਾ ਆਪਾਂ ਕਰਾਂਗੇ, ਮੈਂ ਕਿਹਾ ਕੋਈ ਨੀ। ਸੋ ਜਦੋਂ ਮੈਂ ਪਹਿਲੇ ਦਿਨ ਸੈੱਟ ਤੇ ਗਈ ਤੇ ਪਹਿਲਾ ਹੀ ਦਿਨ ਮੇਰਾ ਬੜਾ ਔਖਾ ਦਿਨ ਸੀਗਾ, ਕਿਉਂਕਿ ਪਹਿਲੇ ਦਿਨ ਮੈਨੂੰ 4-5 pages ਦਾ ਦੇ ਡਾਇਲੋਗਸ ਆ ਗਏ ਮੇਰੇ ਕੋਲ, ਸੀਨ ਜਿਹੜਾ ਆਇਆ ਉਹ ਸਾਡਾ ਕਾਫੀ ਲੰਬਾ ਸੀਨ ਸੀਗਾ, ਉਹਦੇ ਚ ਅਸੀਂ 4 characters ਇੱਕੋ ਸੀਨ ਨੂੰ ਪਲੇ ਕਰ ਰਹੇ ਹਾਂ, ਤੋ ਮੇਰਾ ਪਹਿਲਾ ਹੀ ਦਿਨ ਸੀਗਾ ਤੇ ਮੈਂ ਵੈਸੇ ਤਾਂ ਚਲੋ ਗਾਣੇ ਕੀਤੇ ਨੇ, ਐਕਟਿੰਗ ਇਜ਼ ਇੰਟਾਇਰਲੀ ਡਿਫਰੈਂਟ ਥਿੰਗ, ਐਕਟਿੰਗ ਚ ਤੁਸੀਂ ਡਾਇਲੋਗ ਬੋਲਣਾ ਹੈ, ਉਸ ਚੀਜ਼ ਨੂੰ ਨਿਭਾਉਣਾ ਵੀ ਹੈ, ਇੱਕ ਐਕਸੈਂਟ ਵੀ ਪਕੜਨਾ ਹੈ। ਹੁਣ ਜਿਵੇਂ ਮੈਂ ਪੰਜਾਬੀ ਬੋਲ ਰਹੀ ਹਾਂ, ਇਹ ਅਲੱਗ ਤਰੀਕੇ ਦੀ ਇੱਕ ਹਨਾ ਪੰਜਾਬੀ, ਮਤਲਬ ਇੱਕ ਲਹਿਜ਼ਾ ਅਲੱਗ ਹੈ, ਜਿਹੜੀ ਤੁਸੀਂ ਉਹ ਕਰੈਕਟਰ ਨੂੰ ਵਿੱਚ ਲਿਆ ਕੇ ਪੰਜਾਬੀ ਬੋਲਣੀ ਆ, ਉਹ ਇੱਕ ਅਲੱਗ ਹੈ ਹਨਾ। ਤੇ ਉਹ ਮੇਰਾ ਪਹਿਲਾ ਹੀ ਦਿਨ, ਪਹਿਲੇ ਦਿਨ ਬਹੁਤ ਵਧੀਆ ਰਿਹਾ, ਬੜਾ ਸੋਹਣਾ ਉਹ, ਆਈ ਥਿੰਕ ਉਹ ਇਹ ਇਨਬਿਲਟ ਹੈ ਚੀਜ਼ਾਂ, ਇਹ ਹਰ ਇੱਕ ਲਈ ਮੇਰੇ ਨੀ, ਇਹ ਹਰ ਇੱਕ ਕਲਾਕਾਰ ਦੇ ਅੰਦਰ ਹੈ ਕਿ ਜਦੋਂ ਹੀ ਕੈਮਰਾ ਆਨ ਹੋਏਗਾ ਉਹਦੀ ਕਲਾਕਾਰੀ ਆਪਣੇ ਆਪ ਹੀ ਬਾਹਰ ਆ ਜਾਂਦੀ ਹੈ।
0: ਬਿਲਕੁਲ,
1: ਇਹ ਆਈ ਥਿੰਕ ਇਨਬਿਲਟ ਹੈ। ਇਹਨੂੰ ਹੀ ਤੇ ਫਿਰ ਕਹਿੰਦੇ ਆ ਕਿ ਪਰਮਾਤਮਾ ਨੇ ਜਿਹਦੇ ਤੇ ਕਿਰਪਾ ਕੀਤੀ ਹੋਵੇ ਨਾ। ਸਾਰੇ ਕਲਾਕਾਰਾਂ ਨੂੰ ਮੈਨੂੰ ਲੱਗਦਾ ਕਿ ਆਰਟਿਸਟ ਚਾਹੇ ਕੋਈ ਪੇਂਟਰ ਹੈ, ਤੁਸੀਂ ਉਹਦੇ ਹੱਥ ਚ ਪੇਂਟ ਬਰਸ਼ ਪਕੜਾ ਦੋ, ਕੁਛ ਨਾ ਕੁਛ ਤੇ ਆ, ਭਾਵੇਂ ਉਹਦੀ ਤਿਆਰੀ ਨਾ ਵੀ ਹੋਵੇ, ਕੁਛ ਨਾ ਕੁਛ ਚੀਜ਼ ਤਾਂ ਤੁਹਾਨੂੰ ਬਣਾ ਕੇ ਦੇ ਹੀ ਦੇਵੇਗਾ, ਹੈ ਨਾ। ਤੇ ਆਈ ਥਿੰਕ ਇਹ ਨਿਮਤ ਹੈ ਪਰਮਾਤਮਾ ਵੱਲੋਂ ਬੜੀ ਵੱਡੀ।
0: ਸਹੀ ਗੱਲ ਹੈ। ਅੱਛਾ, ਜਦੋਂ ਤੁਸੀਂ ਇਦਾਂ ਦੇ ਡਾਇਲੋਗ ਬੋਲ ਰਹੇ ਸੀ ਤੇ ਪਿੰਡ ਚੋਂ ਬੜੇ ਜਾਂ ਆਸ ਪਾਸ ਚੋਂ ਜਿਹੜੇ ਤੁਸੀਂ ਵਿਚਰਦੇ ਹੋ ਵਹਿੰਦੇ ਹੋ, ਬੜੇ ਕਰੈਕਟਰ ਯਾਦ ਵੀ ਆਏ ਹੋਣਗੇ, ਜਿੱਦਾਂ ਮੰਨ ਲਓ ਤੁਹਾਡਾ ਫਿਲਮ ਦੇ ਵਿੱਚ ਜਿਹੜੇ ਤੁਹਾਡੇ ਮਦਰ ਬਣੇ ਨੇ ਉਹਨਾਂ ਦੇ ਨਾਲ ਇੱਕ ਡਾਇਲੋਗ ਹੈ ਜਿਹਨੂੰ ਤੁਸੀਂ ਟੀਚਰਾਂ ਕਰਦੇ ਹੋ ਵੀ ਭਾ ਜਾ ਵੇ ਭਾ ਏ ਤੇ ਤੇਰਾ ਮੁੰਡਾ ਹੀ 40 ਸਾਲਾਂ ਦਾ ਲੱਗਦਾ। ਸੋ ਉਦਾਂ ਦੇ ਕਰੈਕਟਰ ਚੇਤੇ ਆਉਂਦੇ ਸੀ ਆਸ ਪਾਸ ਚੋਂ, ਪਿੰਡ ਚੋਂ ਜਾਂ ਇੱਧਰੋਂ ਉੱਧਰੋਂ ਕਿਤੇ?
1: ਅੱਛਾ, ਮੇਰੇ ਨਾਲ ਨਾ ਏਦਾਂ ਹੈ ਕਿ ਮੈਂ ਨਾ ਪਿੰਡ ਚ ਰਹੀ ਨੀ ਕਦੇ
0: ਜੀ,
1: ਤੇ ਨਾ ਹੀ ਸਾਡੀ ਕੋਈ ਰਿਸ਼ਤੇਦਾਰੀ ਬਹੁਤੀ ਪਿੰਡ ਚ। ਅਸੀਂ ਜਿਵੇਂ ਅੰਮ੍ਰਿਤਸਰ ਮੈਂ ਜ਼ਿਆਦਾਤਰ ਰਹੀ ਹਾਂ, ਤੇ ਮੇਰੇ ਨਾ ਮੈਂ ਜਿਵੇਂ ਬੀਇੰਗ ਅ ਬ੍ਰਾਹਮਣ ਗਰਲ ਨਾ, ਸਾਡੇ ਚ ਜ਼ਿਆਦਾਤਰ ਹਿੰਦੀ ਬੋਲੀ ਹੈ ਬਚਪਨ ਤੋਂ ਲੈ ਕੇ। ਹੁਣ ਵੀ ਜਿਹੜੇ ਸਾਡੇ ਬੱਚੇ ਨੇ, ਕਜ਼ਨਸ ਨੇ, ਬੱਚੀਆਂ ਨੇ ਸਾਡੇ ਘਰ ਚ ਜਿਹੜੇ ਵੀ ਛੋਟੇ ਨੇ, ਉਹ ਜ਼ਿਆਦਾਤਰ ਹਿੰਦੀ ਬੋਲਦੇ ਨੇ। ਤੇ ਉਹਦੇ ਕਰਕੇ ਨਾ ਮੈਨੂੰ ਵੀ ਬੜੀ ਪ੍ਰੋਬਲਮ ਆਈ ਸੀ ਜਦੋਂ ਮੈਂ ਨਵੀਂ ਨਵੀਂ ਪੰਜਾਬੀ ਇੰਡਸਟਰੀ ਚ ਆਈ ਸੀ ਨਾ, ਤੇ ਮੇਰੀ ਵੀ ਪੰਜਾਬੀ ਕੋਈ ਏਡੀ ਸ਼ੁੱਧ ਨਹੀਂ ਸੀਗੀ, ਕੋਈ ਇੰਨੀ ਵਧੀਆ ਪੰਜਾਬੀ ਨਹੀਂ ਸੀ ਮੇਰੀ। ਤੇ ਮੈਨੂੰ ਮੈਨੂੰ ਬੜਾ ਵਕਤ ਲੱਗਿਆ ਆਪਣੇ ਆਪ ਤੇ ਕੰਮ ਕਰਨ ਤੇ। ਮੈਨੂੰ ਬਹੁਤ, ਮੈਂ ਸ਼ਬਦਾਂ ਨੂੰ, ਮੈਂ ਜਿਵੇਂ ਕਮਲੀ ਸ਼ਬਦ ਹੈ, ਮੈਂ ਉਹਨੂੰ ਕਮਲੀ ਕਹਿੰਦੀ ਹੁੰਦੀ ਸੀ, ਕਮਲੀ। ਤੇ ਫਿਰ ਉਹਨੂੰ ਮੈਂ, ਮੇਰੇ ਤੇ ਬਹੁਤ ਵਰਕ ਕੀਤਾ ਗਿਆ ਵੀ ਇਹਨੂੰ ਕਮਲੀ ਨੀ ਕਹਿਣਾ, ਇਹਨੂੰ ਕਮਲੀ ਕਹਿਣਾ। ਤੇ ਉਹ ਬਸ ਏਦਾਂ ਹੈ ਕਿ ਮੈਂ ਫਿਰ ਹੌਲੀ ਹੌਲੀ ਸਿੱਖਦੀ ਗਈ। ਤੇ ਜਿਹੜੀ ਰਹੀ ਗੱਲ ਕਿ ਪਿੰਡਾਂ ਚੋਂ, ਇੰਨਾ ਮੈਂ ਰਹੀ ਨੀ ਇਸ ਮਾਹੌਲ ਚ, ਮੇਰੀ ਸਗੋਂ ਜਦੋਂ ਅਸੀਂ ਸ਼ੂਟ ਵੀ ਕਰ ਲਈ ਸੀ ਨਾ, ਕਰ ਰਹੇ ਸੀਗੇ, ਮੇਰੇ ਲਈ ਮਾਹੌਲ ਬੜਾ ਸੋਹਣਾ ਸੀ ਬੜਾ। ਮੈਂ ਫਿਲਮਾਂ ਚ ਵੇਖਿਆ ਸੀ, ਇੱਕ ਨਾ ਵਿਆਹ ਦਾ ਸ਼ੂਟ ਸੀਨ ਸ਼ੂਟ ਕਰ ਰਹੇ ਸੀ, ਉਹ ਮੈਂ ਵਿਆਹ ਫਿਲਮਾਂ ਚ ਉਹੋ ਜਿਹੇ ਸੀਨ ਦੇਖੇ ਨੇ ਕਿ ਆਲੇ ਦੁਆਲੇ ਕੁੜੀਆਂ ਬੈਠੀਆਂ ਨੇ, ਲੇਡੀਜ਼ ਬੈਠੀਆਂ ਨੇ, ਏਦਾਂ ਦੇ ਟੈਂਟ ਲੱਗੇ ਨੇ। ਸਾਡੇ ਤੇ ਟੈਂਟ ਵੀ ਏਦਾਂ ਦੇ ਨੀ ਕਦੀ ਲੱਗੇ ਸੀ ਨਾ, ਥੋੜਾ ਸ਼ਹਿਰੀ ਜਿਹਾ ਮਾਹੌਲ ਸੀਗਾ ਸ਼ੁਰੂ ਤੋਂ
0: ਜੀ,
1: ਤੇ ਉਹਦੇ ਕਰਕੇ।
0: ਸੋ ਇਵੇਂ ਦੀ ਬੋਲੀ ਫਿਰ ਕਿੱਥੋਂ ਗ੍ਰੈਬ ਕਰਦੇ ਹੋ? ਤੁਹਾਡੀਆਂ ਰੀਲਾਂ ਚ ਵੀ ਇਹ ਚੀਜ਼ ਬਹੁਤ ਪਿਆਰੀ ਲੱਗਦੀ ਆ, ਬਹੁਤ ਲੋਕ ਐਪਰੀਸ਼ੀਏਟ ਕਰਦੇ ਨੇ ਉਦਾਂ ਦੀ ਉਹ ਪੇਂਡੂ ਬੋਲੀ, ਉਹ ਸਾਰਾ ਇਦਾਂ ਲੱਗਦਾ ਹੀ ਨਹੀਂ ਆ ਵੀ ਤੁਸੀਂ ਇੱਕ ਇਹ ਸ਼ਹਿਰੀ ਕੁੜੀ ਆ, ਉਹ ਬੜੀ ਸੋਹਣੀ ਤੁਸੀਂ ਉਹ ਅਡੋਪਟ ਕੀਤੀ।
1: ਜੀ ਜੀ ਜੀ ਜੀ ਜੀ ਬਸ ਇੰਨਾ ਕੁ ਤੇ ਹੈਗੇ ਵੀ ਇਹ ਤੇ ਨੀ ਨਾ ਕਿ ਕਦੀ ਪੰਜਾਬੀ ਮਤਲਬ ਰਹੇ ਹੈਗੇ ਤੇ ਪੰਜਾਬੀ ਆ, ਸ਼ੁਰੂ ਤੋਂ ਪੰਜਾਬੀ ਬੋਲੀ ਹੈ, ਪਰ ਉਹ ਥੋੜਾ ਜਿਹਾ ਪ੍ਰਭਾਵ ਜਿਹੜਾ ਆਲੇ ਦੁਆਲੇ ਦਾ ਨਾ ਥੋੜੇ ਤੇ ਬਹੁਤ ਪੈਂਦਾ। ਤੇ ਮੈਂ ਇੰਨਾ ਮਤਲਬ ਮੈਂ ਪਿੰਡਾਂ ਦੀ ਜ਼ਿੰਦਗੀ ਮੈਂ ਕਦੀ ਦੇਖੀ ਨੀ, ਤੇ ਇਸੇ ਕਰਕੇ ਮੈਨੂੰ ਬੜਾ ਮਜ਼ਾ ਆਉਂਦਾ ਜਦੋਂ ਮੈਂ ਕਦੇ ਕਿਸੇ ਪਿੰਡ ਚ ਜਾਂਦੀ ਹਾਂ ਨਾ, ਤੇ ਕਿਤੇ ਸਾਗ ਖਾਈਦਾ ਹੈ, ਕਿਤੇ ਚੁੱਲ੍ਹੇ ਤੇ ਬਣੀ ਰੋਟੀ ਖਾਈਦੀ ਹੈ, ਤੇ ਮੈਨੂੰ ਬੜਾ ਮਜ਼ਾ ਆਉਂਦਾ।
0: ਜੀ ਬਿਲਕੁਲ, ਮੈਂ ਕਈ ਵਾਰੀ ਵੇਖੀਦਾ ਤੁਹਾਡੇ ਥੱਲੇ ਲੋਕ ਕਮੈਂਟ ਵੀ ਉਦਾਂ ਦੇ ਕਰ ਰਹੇ ਹੁੰਦੇ ਆ ਕਿ ਬੜੀ ਚੰਗੀ ਕੁੜੀ ਆ, ਹੈ ਨਾ, ਵੀ ਆਮ ਕਈ ਵਾਰੀ ਕਿਸੇ ਦੁਕਾਨ ਵਾਲੇ ਕੋਲ ਬਹਿ ਗਏ, ਉਹਦੀ ਸਿਫਤ ਕਰਤੀ, ਉਹਦੀ ਐਡ ਕਰਤੀ, ਉਹ ਪਤਾ ਨੀ ਕਿੰਨੀਆਂ ਕੁ ਦੁਆਵਾਂ ਦਿੰਦੇ ਨੇ ਬਾਅਦ ਵਿੱਚ ਤੁਹਾਨੂੰ। ਸੋ ਇਹ ਇੰਟੈਂਸ਼ਨਲੀ ਇਹ ਪਲੈਨਡ ਹੁੰਦੀਆਂ ਨੇ ਜਾਂ ਉਦਾਂ ਹੀ ਤੁਸੀਂ ਜਾਂਦੇ ਜਾਂਦੇ ਇਹ ਚੀਜ਼ਾਂ ਸੋਚਦੇ ਹੋ ਵੀ ਆਹ ਵਾਲੀ ਰੀਲ ਬਣਾਈਏ ਤੇ ਆਹ ਬੰਦੇ ਨੂੰ, ਜਾਂ ਕਹਿੰਦੇ ਵੀ ਰੱਬ ਆਪਣੇ ਆਪ ਹੀ ਤੁਹਾਨੂੰ ਕਨੈਕਟ ਕਰ ਦਿੰਦਾ ਜਿੱਥੇ ਲੋੜ ਹੋਵੇ?
1: ਹਾਂ, ਮੈਂ ਤੁਹਾਨੂੰ ਦੱਸਦੀ, ਮੇਰੇ ਨਾ ਫਾਦਰ ਸਾਹਿਬ ਦੀ ਨਾ ਇੱਕ ਆਦਤ ਹੁੰਦੀ ਸੀਗੀ, ਲਾਸਟ ਟਾਈਮ ਉਹਨਾਂ ਦੀ ਡੈਥ ਹੋ ਗਈ ਮੇਰੇ ਫਾਦਰ ਸਾਹਿਬ ਦੀ, ਤੇ ਉਹ ਨਾ ਜਦੋਂ ਗਲੀ ਚੋਂ, ਜੀ ਜਦੋਂ ਗਲੀ ਚ ਨਾ ਕੋਈ ਸਬਜ਼ੀ ਵਾਲਾ ਵੀ ਲੰਘਣਾ ਨਾ, ਤੇ ਮੇਰੇ ਮੰਮਾ ਦਾ ਨਾਮ ਸੁਮਨ, ਤੇ ਉਹਨਾਂ ਨੇ ਕਹਿਣਾ, ਸੁਮਨ ਨਿੰਬੂ ਪਾਣੀ ਬਣਾ ਦੇ ਸਵੇਰ ਦਾ, ਹਨਾ, ਰੇੜੀ ਲੈ ਕੇ ਵਿਚਾਰਾ ਕੰਮ ਤੇ ਆਇਆ ਹੋਇਆ, ਹਨਾ, ਇਹਨੇ ਕੀ ਪਤਾ ਭੁੱਖੇ ਭਾਣੇ ਨੇ ਪਾਣੀ ਪੀਤਾ ਹੈ ਨਹੀਂ ਪੀਤਾ, ਜੇਕਰ ਕੋਈ ਹੋਰ ਕੋਈ ਚੀਜ਼ ਵੇਚਣ ਵਾਲਾ ਆ ਗਿਆ। ਉਹ ਮੈਂ ਸ਼ੁਰੂ ਤੋਂ ਨਾ ਆਪਣੇ ਫਾਦਰ ਸਾਹਿਬ ਚ ਇਹ ਚੀਜ਼ਾਂ ਦੇਖੀਆਂ ਸੀਗੀਆਂ, ਜਿਵੇਂ ਦੀਵਾਲੀ ਹੋਣੀ ਤੇ ਉਹਨਾਂ ਨੇ ਰਿਸ਼ਤੇਦਾਰਾਂ ਦੇ ਘਰ ਤੇ, ਕਦੀ ਮੈਨੂੰ ਨੀ ਪਤਾ ਵੀ ਅਸੀਂ ਕਦੀ ਦੀਵਾਲੀ ਦੇਣ ਗਏ ਹਾਂ ਕਿ ਨਹੀਂ ਗਏ।
0: ਜੀ ਸੋਰੀ, ਤੁਹਾਡੀ ਆਵਾਜ਼ ਥੋੜੀ ਕੱਟ ਗਈ ਸੀ। ਹਾਂਜੀ, ਤੁਸੀਂ ਅੰਕਲ ਜੀ ਦੀ ਗੱਲ ਕਰ ਰਹੇ ਹੋ, ਰਾਜਮਾ ਚੌਲ ਵਾਲਿਆਂ ਦੀ। ਹਾਂਜੀ
1: ਹਾਂਜੀ, ਮੈਂ ਕਿਹਾ ਮੈਂ ਇਸ ਚੀਜ਼ ਨੂੰ ਰਿਅਲਾਈਜ਼ ਨਹੀਂ ਕੀਤਾ ਵੀ ਮੇਰੇ ਤੋਂ ਕਿੰਨੇ ਵੱਡੇ ਨੇ, ਤੇ ਮੈਂ ਏਦਾਂ ਦੁਆ ਦੇ ਰਹੀ ਸੀ ਜਿਵੇਂ ਆਪਾਂ ਕਿਸੇ ਛੋਟੇ ਬੱਚੇ ਨੂੰ ਦੁਆ ਦਿੰਨੇ ਆ।
0: ਮੈਂ ਬਾਅਦ ਵਿੱਚ ਸੋਚਿਆ,
1: ਮੈਂ ਕਿਹਾ ਓਹੋ।
0: ਅੱਛਾ, ਘਰ ਦੇ ਵਿੱਚ ਕਿਹਦਾ ਸੁਪਨਾ ਸੀ ਕਿ ਤੁਸੀਂ ਸਿੰਗਰ ਬਣੋ ਜਾਂ ਅਦਾਕਾਰ ਬਣੋ, ਕਲਾਕਾਰੀ ਕਰੋ?
1: ਨਹੀਂ, ਕਿਸੇ ਦਾ ਨਹੀਂ ਜੀ, ਮੇਰਾ ਤੇ ਆਪਣਾ ਵੀ ਸੁਪਨਾ ਨਹੀਂ ਸੀਗਾ।
0: ਅੱਛਾ,
1: ਮੈਂ ਐਮਏ ਕਰ ਰਹੀ ਸੀਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ, ਐਮਏ ਆਨਰਸ ਮੈਂ ਕਰ ਰਹੀ ਸੀਗੀ, ਤੇ ਜਦੋਂ ਮੈਂ ਕਰ ਹਟੀ ਤੇ ਸਾਡੇ ਨਾ, ਤੁਸੀਂ ਨਾ ਦੇਖੋ, ਸੁਪਨੇ ਜਦੋਂ ਆਪਾਂ ਛੋਟੇ ਹੁੰਦੇ ਆ ਨਾ, ਉਦੋਂ ਭੋਲੇ ਪੰਥ ਕਹਿ ਲਓ ਵੀ ਸਾਡੇ ਨਾ ਮੂੰਹੋਂ ਗੱਲਾਂ ਬਹੁਤ ਨਿਕਲ ਜਾਂਦੀਆਂ ਕਿ ਜਿੱਦਾਂ ਸਾਡੇ ਘਰੇ ਟੀਵੀ ਨੀ ਹੁੰਦਾ ਸੀਗਾ ਤੇ ਸਾਡੇ ਗਵਾਂਢੀਆਂ ਦੇ ਘਰੇ ਮੋਸਟਲੀ ਅਸੀਂ ਜਾਣਾ ਟੀਵੀ ਦੇਖਣ, ਮੈਨੂੰ ਬੜਾ ਸ਼ੌਂਕ ਸੀਗਾ ਟੀਵੀ ਤੇ ਹਨਾ ਗਾਣੇ ਆਉਣੇ ਜਾਂ ਫਿਲਮਾਂ ਆਉਣੀਆਂ। ਉਹ ਨਾ ਮੈਂ ਕਈ ਵਾਰੀ ਮੰਮਾ ਨੂੰ ਵੈਸੇ ਹੀ ਜਿਵੇਂ ਕਿਸੇ ਗੀਤ ਚ ਕਿਸੇ ਨੂੰ ਦੇਖਣਾ ਨਾ ਪਰਫਾਰਮ ਕਰਦੇ ਤੇ ਮੈਂ ਕਹਿ ਦੇਣਾ ਲੈ ਜੇ ਮੈਂ ਹੁੰਦੀ ਨਾ ਤੇ ਮੈਂ ਮੰਮੀ ਐ ਕਰ ਦੇਣਾ ਸੀ। ਉਹ ਐਵੇਂ ਕਿਤੇ ਕਹਿ ਲੋ ਭੋਲੇ ਪੰਜ ਗੱਲਾਂ ਨਿਕਲ ਮੂੰਹੋਂ ਨਿਕਲਦੀਆਂ ਸੀਗੀਆਂ ਤੇ ਉਹ ਨਾ ਜਦੋਂ ਤੇ ਮੰਮੀ ਨੇ ਕਹਿਣਾ ਹਾਂ ਗੱਲਾਂ ਕਰਨ ਜੋਗੀ ਹੋਈਆਂ ਵੀ ਵੇਖਾਂਗੇ ਹਨਾ ਵੀ ਸਾਨੂੰ ਪੁੱਤ ਕਿੰਨੇ ਹਨਾ ਇੱਥੇ ਤੱਕ ਹਨਾ ਵੀ ਇਹ ਤਾਂ ਬੜੀਆਂ ਵੱਡੀਆਂ ਕਹਾਣੀਆਂ ਨੇ ਯੇ ਵੋ ਹਨਾ ਤੇ ਪਰ ਪਤਾ ਨੀ ਉਹ ਕਹਿੰਦੇ ਨੇ ਮੈਂ ਨਾ ਜਿੱਦਾਂ ਮੈਂ ਸਪਿਰਚੁਅਲੀ ਥੋੜਾ ਕਨੈਕਟਡ ਆ ਜ਼ਿਆਦਾ ਮੈਨੂੰ ਹਰ ਚੀਜ਼ ਮਤਲਬ ਮੈਂ ਕਹਿ ਲੋ ਜਾਂ ਪਹਿਲੇ ਮੈਨੂੰ ਆਪਣੇ ਬਾਰੇ ਨਾ ਥੋੜਾ ਉਹ ਚੀਜ਼ ਹੋ ਜਾਂਦੀ ਤੇ ਮੈਂ ਕਿਹਾ ਨਾ ਲੈ ਵੇਖਿਓ ਮੰਮੀ ਜਹਾਜ਼ਾਂ ਚ ਐ ਸਫ਼ਰ ਕਰਿਆ ਕਰਾਂਗੀ ਸਵੇਰੇ ਜਾਇਆ ਕਰਾਂਗੀ ਸ਼ਾਮੀ ਆ ਜਾਇਆ ਕਰਨਾ ਉਹ ਵੀ ਜਹਾਜ਼ ਚ ਤੇ ਮੰਮੀ ਨਾ ਹਾਂ ਹਾਂ ਵੀ ਗੱਡੀ ਸਾਡੇ ਕੋਲ ਹੈ ਨੀ ਸਕੂਟਰ ਤੇ ਅਸੀਂ ਗੇੜੇ ਲਾਉਂਦੇ ਹਾਂ ਜਾਂਦੇ ਹਾਂ ਜਿੱਥੇ ਤੂੰ ਜਹਾਜ਼ਾਂ ਦੀਆਂ ਗੱਲਾਂ ਕਰ ਰਹੀ ਉਹ ਪਰਮਾਤਮਾ ਨੇ ਹਰ ਇੱਕ ਚੀਜ਼ ਦਾ ਜ਼ਰੀਆ ਬਣਾਇਆ ਮੇਰੇ ਲਈ ਜੋ ਵੀ ਉਸ ਭੋਲੇ ਬੱਚੇ ਨੇ ਕਿਹਾ ਉਹਨੇ ਹਰ ਇੱਕ ਚੀਜ਼ ਦਿੱਤੀ ਅੱਜ ਵੀ ਜਦੋਂ ਅਸੀਂ ਕੋਈ ਗੱਲ ਕਰਦੇ ਹਾਂ ਜਾਂ ਜਦੋਂ ਅਸੀਂ ਘਰੇ ਬੈਠੇ ਹੁੰਦੇ ਤੇ ਅੱਜ ਵੀ ਮੇਰੇ ਮੂੰਹੋਂ ਆਈ ਗੱਲਾਂ ਨਿਕਲ ਲੈ ਮੰਮੀ ਵੇਖਿਓ ਆਹ 2 ਸਾਲ ਹੋਰ ਦੇ ਦਿਓ ਤੁਸੀਂ ਵੇਖਿਓ ਪਰ ਤੁਸੀਂ ਕਹਿਣਾ ਵੀ ਕੀ ਹੋ ਗਿਆ ਹਨਾ ਵੀ ਤੁਸੀਂ ਬਸ ਸਾਰੀ ਜ਼ਿੰਦਗੀ ਮਤਲਬ ਏਦਾਂ ਨਾ ਉਹ ਆਪਣੇ ਆਪ ਹੀ ਗੱਲਾਂ ਨਿਕਲ ਜਾਂਦੀਆਂ ਨੇ ਸੋ ਅਸੀਂ ਨਾ ਮੇਰੇ ਘਰਦਿਆਂ ਦਾ ਕੋਈ ਸੁਪਨਾ ਸੀ ਐਸਾ ਨਾ ਹੀ ਮੇਰਾ ਕੋਈ ਸੁਪਨਾ ਸੀਗਾ ਇਹ ਕਹਿ ਲੋ ਕਿ ਸ਼ਾਇਦ ਇਸ ਕੰਮ ਨੇ ਮੈਨੂੰ ਆਪ ਚੁਣਿਆ ਮੈਂ ਨੀ ਇਹ ਕੰਮ ਨੂੰ ਚੁਣਿਆ ਸੀਗਾ ਇਹ ਕੰਮ ਆਪ ਹੀ ਮੇਰੇ ਕੋਲ ਆਇਆ
0: ਵਾਹ ਬੜੀ ਵੱਡੀ ਗੱਲ ਹੈ
1: ਪਰਮਾਤਮਾ ਦੀ ਕਿਰਪਾ ਹੈ
0: ਸੋਹਣਾ ਸੋਚਦੇ ਹੋ ਉਸ ਤਰੀਕੇ ਦੇ ਨਾਲ ਹੁੰਦਾ
1: ਮੈਂ ਮੰਨਦੀ ਹਾਂ ਕਿ ਮੈਨੂੰ ਮੇਰੇ ਕੋਲ ਇਹ ਕੰਮ ਆਪੇ ਹੀ ਆਇਆ ਇਸ ਕੰਮ ਨੇ ਆਪਣੇ ਆਪ ਜਿਵੇਂ ਆਪਾਂ ਚੁਣਦੇ ਹਾਂ ਨਾ ਕਿਸੇ ਨੂੰ ਇਹਨੇ ਆਪੇ ਚੁਣਿਆ ਮੈਨੂੰ
0: ਵਾਹ ਅੱਛਾ ਹੁਣ ਫਿਰ ਕਿੱਦਾਂ ਦੇ ਸੁਪਨੇ ਵੇਖਦੇ ਜਦੋਂ ਉਦੋਂ ਤੁਸੀਂ ਕਹਿੰਦੇ ਸੀ ਕਿ ਮੰਮੀ ਮੈਂ ਆਹ ਵਾਲਾ ਰੋਲ ਮੈਂ ਇਹ ਤੋਂ ਵਧੀਆ ਕਰ ਸਕਦੀ ਹਾਂ ਜਾਂ ਵਧੀਆ ਗਾ ਸਕਦੀ ਹਾਂ ਤੇ ਹੁਣ ਵੀ ਤੁਸੀਂ ਕਹਿੰਦੇ ਹੋ ਵੀ ਮੈਂ ਉਦਾਂ ਦਾ ਕਰਦੇ ਹੁਣ ਫਿਰ ਅੱਗੇ ਕੀ ਥੋੜਾ ਜਿਹਾ ਆਪਾਂ ਰੱਖੀਏ ਆਈਡੀਆ ਵੀ ਆਪਾਂ ਉੱਥੇ ਵੀ ਵੇਖਣਾ ਵਾ ਕੱਲ ਨੂੰ ਸੁਨੰਦਾ ਸ਼ਰਮਾ ਨੂੰ
1: ਜੀ ਜੀ ਮੈਨੂੰ ਹੁਣ ਮੇਰੇ ਜਿਹੜੇ ਸੁਪਨੇ ਨੇ ਨਾ ਮੈਂ ਤੁਹਾਨੂੰ ਦੱਸਦੀ ਹਾਂ ਕਿ ਜਿਹੜੇ ਕੰਮ ਨੂੰ ਲੈ ਕੇ ਤੇ ਸੁਪਨੇ ਹੈਗੇ ਨੇ ਉਹ ਹਰ ਇੱਕ ਆਰਟਿਸਟ ਦੇ ਹੁੰਦੇ ਨੇ ਨਾ ਕਿ ਮੈਂ ਹੁਣ ਏਦਾਂ ਦੀਆਂ ਫਿਲਮਾਂ ਕਰਨੀਆਂ ਨੇ ਮੈਂ ਹੁਣ ਏਦਾਂ ਦੇ ਗੀਤ ਕਰਨੇ ਨੇ ਮੈਂ ਪੈਨ ਇੰਡੀਆ ਹੋਰ ਗੀਤਾਂ ਨੂੰ ਕਰਨਾ ਪਰ ਉਸ ਤੋਂ ਵੱਡੀ ਜਿਹੜੀ ਖੁਆਇਸ਼ ਹੈ ਨਾ ਮੇਰੀ ਉਹ ਇਸ ਵਕਤ ਇਹ ਵੈ ਕਿ ਮੈਂ ਆਪਣੇ ਘਰਦਿਆਂ ਨੂੰ ਔਰ ਆਪਣੀ ਮਾਂ ਨੂੰ ਜਿੰਨੀ ਕੁ ਖੁਸ਼ੀ ਦੇ ਸਕਾਂ ਮੈਂ ਉਹਨਾਂ ਨੂੰ ਜਿੰਨਾ ਖੁਸ਼ ਰੱਖ ਸਕਾਂ ਮੇਰੀ ਜਿਹੜੀ ਕੋਸ਼ਿਸ਼ ਹੈ ਉਹ ਇਹ ਹੈ ਅੱਜ ਦੀ ਤਰੀਕ ਚ ਯਕੀਨ ਮੰਨੋ ਮੈਨੂੰ ਹੁਣ ਇਨ ਮਤਲਬ ਮੈਨੂੰ ਇੰਝ ਲੱਗਦਾ ਕਿ ਜਿਹੜਾ ਕੰਮ ਹੈ ਨਾ ਉਹਨੇ ਬਾਏ ਡਿਫਾਲਟ ਹੈ ਵੀ ਉਹ ਤੇ ਆਈ ਜਾਣਾ ਹੈ ਪੈਸਾ ਵੀ ਆਈ ਜਾਂਦਾ ਹੈ ਬੰਦੇ ਨੂੰ ਕੰਮ ਵੀ ਆਈ ਜਾਂਦਾ ਹੈ ਜੋ ਨਹੀਂ ਆਉਂਦਾ ਨਾ ਮੁੜ ਕੇ ਉਹ ਹੈ ਉਹ ਸਾਡੇ ਮਾਂ ਪਿਓ ਨੀ ਆਉਂਦੇ ਉਹ ਮੇਰੇ ਜਦੋਂ ਦੇ ਫਾਦਰ ਸਾਹਿਬ ਗਏ ਨੇ ਨਾ ਗੁਜ਼ਰੇ ਨੇ ਤੇ ਉਹ ਹਲੇ ਤੱਕ ਮੈਂ ਉਸ ਚੀਜ਼ ਤੋਂ ਬਾਹਰ ਨੀ ਹੋਈ ਤੇ ਮੈਨੂੰ ਇਹ ਹੁੰਦਾ ਕਿ ਕੋਈ ਵੀ ਦਿਨ ਜਿਹੜਾ ਹੈ ਨਾ ਉਹ ਅਜਿਹਾ ਨਾ ਜਾਵੇ ਕਿ ਮੈਂ ਆਪਦੀ ਮਾਂ ਨੂੰ ਖੁਸ਼ ਨਾ ਕਰ ਸਕਾਂ ਮੈਂ 10 ਸਾਲ ਆਪਣੇ ਪੇਰੈਂਟਸ ਤੋਂ ਦੂਰ ਰਹੀ ਹਾਂ ਹੁਣ ਮੈਂ ਇਸ ਸਾਲ ਚ ਮੈਂ ਆਪਣੇ ਮਤਲਬ 1 ਸਾਲ ਹੋ ਗਿਆ ਮੈਂ ਆਪਦੀ ਮਦਰ ਦੇ ਨਾਲ ਹੁਣ ਇੱਥੇ ਰਹਿੰਦੀ ਹਾਂ ਤੇ ਹੁਣ ਅਸੀਂ ਇਕੱਠੇ ਰਹਿੰਦੇ ਹਾਂ ਤੇ ਇੱਕ ਪਰਿਵਾਰ ਮਤਲਬ ਮੈਨੂੰ ਹੁਣ ਜਾ ਕੇ ਇੰਝ ਲੱਗਦਾ ਕਿ ਆਹ ਸੀਗਾ ਜੋ ਰਹਿ ਗਿਆ ਜੋ ਕਰਨਾ ਸੀ ਜ਼ਿੰਦਗੀ ਤੋਂ ਹਨਾ ਕੰਮ ਸਾਨੂੰ ਸਾਰਾ ਹੀ ਮਿਲਦੇ ਹੀ ਰਹਿੰਦੇ ਨੇ ਕੰਮ ਅਸੀਂ ਕੰਮ ਜ਼ਿੰਦਗੀ ਭਰ ਨੀ ਮੁੱਕਣੇ ਇੱਛਾਵਾਂ ਤਾਂ ਸਾਰੀ ਉਮਰ ਹੀ ਚੱਲਦੀਆਂ ਰਹਿਣੀਆਂ ਕਿ ਮੈਂ ਇੱਥੇ ਵੀ ਪਹੁੰਚ ਜਾ ਮੈਂ ਪ੍ਰਾਈਵੇਟ ਜਹਾਜ਼ ਵੀ ਲੈ ਕੀ ਪਤਾ ਮੈਂ ਜਹਾਜ਼ ਵੀ ਲੈ ਹੀ ਲਵਾਂ ਕੀ ਪਤਾ ਹੈ ਨਾ ਵੇਖੋ ਹੁਣ ਆਪੇ ਪਰਮਾਤਮਾ ਨੇ ਕਢਾਤੀ ਇਹ ਗੱਲ ਮੂੰਹੋਂ
0: ਜਿੱਦਾਂ ਤੁਸੀਂ ਸਾਰਿਆਂ ਦੇ ਲਈ ਦੁਆਵਾਂ ਮੰਗਦੇ ਹੋ ਆਪਾਂ ਵੀ ਸਾਰੇ ਜਣੇ ਤੁਹਾਡੇ ਲਈ ਦੁਆਵਾਂ ਮੰਗਦੇ ਹਾਂ ਕਿ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣ ਤੁਸੀਂ ਜੋ ਕੁਛ ਵੀ ਸੋਚਦੇ ਹੋ ਓਦਾਂ ਪੂਰਾ ਹੋਵੇ ਤੁਸੀਂ ਹਮੇਸ਼ਾ ਹੱਸਦੇ ਰਹੋ ਚਿਹਰੇ ਖਿੜੇ ਰਹਿਣ
1: ਸਭ ਦਾ ਤੁਸੀਂ ਇੰਨੀ ਸੋਹਣੀ ਦੁਆ ਦਿੱਤੀ ਹੈ ਥੈਂਕ ਯੂ ਸੋ ਮਚ ਮੇਰੀ ਵੀ ਇਹੀ ਦੁਆ ਕਿ ਜਿਹੜੇ ਮਾਂ ਪਿਓ ਨੇ ਨਾ ਹਰ ਇੱਕ ਮਾਂ ਪਿਓ ਜਿਹੜੇ ਨੇ ਨਾ ਉਹਨਾਂ ਉਹ ਆਪਣੇ ਬੱਚਿਆਂ ਨੂੰ ਬਸ ਖੁਸ਼ ਹੀ ਵੇਖਣ ਕਿਉਂਕਿ ਜਿਹੜੀ ਦੁਨੀਆਂ ਦੀ ਸਭ ਤੋਂ ਵੱਡੀ ਅਜ਼ੀਅਤ ਹੈ ਨਾ ਉਹ ਇਹ ਵੈ ਜੇਕਰ ਕਿਸੇ ਦਾ ਬੱਚਾ ਦੁਖੀ ਹੈ ਸਭ ਤੋਂ ਵੱਡੀ ਅਜ਼ੀਅਤ ਆ ਜੇ ਕਿਸੇ ਬੱਚੇ ਦੇ ਮਾਂ ਪਿਓ ਦੁਖੀ ਨੇ ਉਹ ਹੈ ਨਾ ਮੈਨੂੰ ਇਹ ਹੁੰਦਾ ਕਿ ਪਰਮਾਤਮਾ ਭਾਵੇਂ ਕਿਸੇ ਨੂੰ ਥੋੜੇ ਚ ਰੱਖੀ ਕਿਸੇ ਨੂੰ ਜ਼ਿਆਦਾ ਚ ਰੱਖੀ ਪਰ ਉਹਨਾਂ ਨੂੰ ਖੁਸ਼ ਰੱਖੀ ਉਹ ਸਕੂਨ ਚ ਰਹਿਣ, ਜਿਹੜਾ ਮਹਿੰਗੀ ਚੀਜ਼ ਹੈ ਨਾ ਉਹ ਸਕੂਨ ਹੈ। ਤੁਸੀਂ, ਮੈਂ ਕਹਿੰਦੀ ਹਾਂ, ਤੁਸੀਂ ਕਰੋੜਾਂ ਰੁਪਇਆ ਵੀ ਕਮਾਉਂਦੇ ਹੋ ਨਾ, ਜੋ ਨਹੀਂ ਖਰੀਦਿਆ ਜਾ ਸਕੇਗਾ ਨਾ, ਉਹ ਤੁਹਾਡਾ ਸਕੂਨ, ਤੁਹਾਡੀ ਖੁਸ਼ੀ, ਤੁਹਾਡੀ ਨੀਂਦ, ਇੱਕ ਦੀ ਵੀ ਖਰੀਦੀ ਨਹੀਂ ਜਾ ਸਕਦੀ। ਸੋ ਹਮੇਸ਼ਾ ਮੈਂ ਕਹਿੰਦੀ, ਕਰਮ ਚੰਗੇ ਕਰੋ, ਦੁਆਵਾਂ ਚੰਗੀਆਂ ਕਰੋ, ਤੁਸੀਂ ਆਟੋਮੈਟਿਕਲੀ ਫੁੱਲਾਂ ਵਾਂਗੂ ਰਹੋਗੇ, ਤੁਸੀਂ ਹਮੇਸ਼ਾ ਹੀ ਖੁਸ਼ ਰਹੋਗੇ। ਇਹ ਮੇਰਾ ਤਾਂ ਐਕਸਪੀਰੀਅੰਸ ਹੈ, ਬਾਕੀ ਪਤਾ ਨੀ ਪਰਮਾਤਮਾ ਏਦਾਂ ਹੀ ਦਈ ਜਾਂਦਾ ਜੀ, ਅਸੀਂ ਤਾਂ ਮੌਜ ਚ ਹਾਂ,
0: ਅਸੀਂ
1: ਬਹੁਤ ਖੁਸ਼ ਹਾਂ ਆਪਣੇ, ਹਨਾ।
0: ਮੈਂ ਸੋਚਿਆ ਨਹੀਂ ਕਿ ਤੁਹਾਡੇ ਅੰਦਰ ਇੰਨੀ ਡੂੰਘਾਈ ਆ, ਜਿਹੜੇ ਤਰੀਕੇ ਦੇ ਨਾਲ ਤੁਸੀਂ ਦੁਆਵਾਂ ਦੇ ਰਹੇ ਹੋ। ਮੈਂ ਕਿਤੇ ਤੁਹਾਡੀ ਮੰਮੀ ਨਾਲ ਤਾਂ ਨਹੀਂ ਗੱਲ ਕਰ ਰਿਹਾ?
1: ਸਾਰੇ ਕਹਿੰਦੇ ਹੁੰਦੇ ਨੇ ਵੀ ਇੰਜ ਲੱਗਦਾ ਕਿਸੇ ਦਾਦੀ ਨਾਲ, ਮੈਂ ਕਹਿੰਦੀ ਨੀ, ਮੇਰੇ ਚ ਨਾ ਕੋਈ ਵਿਛੜੀ ਰੂਹ ਹੈ, ਕੋਈ ਪੁਰਾਣੀ, ਕੋਈ ਬੁੱਢੀ ਰੂਹ ਹੈ ਮੇਰੇ ਅੰਦਰ।
0: ਬਸ ਬਹੁਤ ਸੋਹਣੀਆਂ ਗੱਲਾਂ ਤੁਸੀਂ ਕਰਦੇ ਹੋ।
1: ਮਤ ਜਿਹੜੀ ਹੈ ਨਾ ਜੀ, ਉਹ ਪਰਮਾਤਮਾ ਹੀ ਦਿੰਦਾ ਹੈ, ਚੰਗੀ ਮਾੜੀ ਇਹ ਸਾਡੇ ਜੋ ਹੈ ਨਾ, ਇਹ ਫਿਰ ਉਹਨੇ ਮਤ ਦੇ ਦੇਣੀ ਹੈ ਉਹਨੂੰ, ਚੰਗਾ ਕਰਨਾ ਮਾੜਾ ਕਰਨਾ ਉਹ ਨਾ, ਹਰੇਕ ਉਹ ਸਾਡੇ ਆਪਣੇ ਹੱਥ ਚ ਹੀ ਹੈ ਕਿ ਅਸੀਂ ਉਹਨੂੰ ਕਿਵੇਂ ਅੱਗੇ ਹੈ ਨਾ ਜ਼ਿੰਦਗੀ ਚ ਲੈ ਕੇ ਜਾਂਦੇ ਹਾਂ। ਤੁਹਾਨੂੰ ਚੰਗਾ ਮਾੜਾ ਸਭ ਨੂੰ ਪਤਾ ਹੁੰਦਾ, ਬੋਲਣ ਲੱਗਿਆ ਚੰਗਾ ਮਾੜਾ, ਜੇ ਤੁਸੀਂ ਆਪਾਂ ਦੁਆਵਾਂ ਦੀ ਗੱਲ ਕਰ ਰਹੇ ਹੋ ਤਾਂ ਉਦੋਂ ਸਾਨੂੰ ਪਤਾ ਹੁੰਦਾ ਨਾ, ਸਾਨੂੰ ਕੌਨਸ਼ੀਅਸਲੀ ਪਤਾ ਹੁੰਦਾ ਕਿ ਅਸੀਂ ਕਿਸੇ ਨੂੰ ਕੀ ਗੱਲ ਕਹਿ ਰਹੇ ਹਾਂ। ਇਹ ਮੈਨੂੰ ਮੁੜ ਕੇ ਆਉਣੀ ਆਉਣੀ ਹੈ। ਤੁਸੀਂ ਕਿਸੇ ਨੂੰ ਮਾੜਾ ਕਹੋਗੇ, ਉਹਦੇ ਲਈ ਪ੍ਰਿਪੇਅਰ ਹੋਣਾ ਹੀ ਪੈਂਦਾ ਕਿ ਇਹ ਮੈਨੂੰ ਮੁੜ ਕੇ ਆਉਣਾ ਹੀ ਆਉਣਾ ਹੈ। ਤੇ ਉਹ ਜਦੋਂ ਚੰਗਾ ਬੋਲਦੇ ਹੋ ਨਾ, ਜੇ 1% ਬੋਲਣ ਲੱਗਦੇ ਹੋ, ਮੈਂ ਕਹਿੰਦੀ 10% ਬੋਲੋ, ਤੁਹਾਡੇ ਕੋਲ ਵਾਪਸ ਆਉਣਾ ਹੀ ਆਉਣਾ।
0: ਵਾਹ,
1: ਸੋ ਇਹ ਦੁਆਵਾਂ ਨੇ, ਇਹ ਪਿਆਰ ਹੈ, ਬਸ ਇੱਦਾਂ ਹੀ ਚੱਲੀ ਜਾਂਦਾ।
0: ਅੱਛਾ, ਤੁਸੀਂ ਸਮੇਂ ਦੇ ਤੁਸੀਂ ਜਿਹੜੇ ਸਭ ਤੋਂ ਵੱਡੇ ਕਹਿ ਲਓ ਕਿ ਸਿਰ ਕੱਢ ਕਲਾਕਾਰਾਂ ਚੋਂ ਕੁਛ ਨੇ, ਉਹਨਾਂ ਦੇ ਨਾਲ ਤੁਸੀਂ ਕੰਮ ਕੀਤਾ, ਪਹਿਲਾਂ ਦਲਜੀਤ ਦੇ ਨਾਲ ਕੰਮ ਕੀਤਾ, ਹੁਣ ਅਮਰਿੰਦਰ ਗਿੱਲ ਹੋਰਾਂ ਦੇ ਨਾਲ ਕੰਮ ਕੀਤਾ, ਤੇ ਇਨ ਬਿਟਵੀਨ ਕਿਸੇ ਨਾਲ ਕੰਮ ਨਹੀਂ ਕੀਤਾ, ਇੰਨਾ ਵੱਡਾ ਗੈਪ ਕਿਉਂ ਆਇਆ ਵਿੱਚ?
1: ਦੇਖੋ, ਮੈਂ ਨਾ ਕਦੇ ਸੋਚਿਆ ਨਹੀਂ ਆ ਫਿਲਮਾਂ ਬਾਰੇ, ਟੂ ਬੀ ਵੈਰੀ ਓਨੈਸਟ, ਮੈਂ ਨਹੀਂ ਸੋਚਦੀ ਇੰਨਾ ਕਿ ਮੈਂ ਫਿਲਮਾਂ ਕਰਨੀਆਂ ਨੇ। ਮੇਰੀ ਜਿਹੜੀ ਜ਼ਿਆਦਾ ਕੋਸ਼ਿਸ਼ ਹੈ ਉਹ ਮੈਨੂੰ ਆਪਣੇ ਮਿਊਜ਼ਿਕ ਨੂੰ ਵੱਡਾ ਕਰਨ ਦੀ ਕੋਸ਼ਿਸ਼ ਹੈ। ਮੈਨੂੰ ਯਾਦ ਹੈ ਜਦੋਂ ਮੇਰਾ ਪਹਿਲਾ ਗੀਤ ਆਇਆ ਸੀਗਾ ਬਿੱਲੀ ਅੱਖ 2015 ਦੇ ਵਿੱਚ, ਤੇ ਮੈਨੂੰ ਕਿਸੇ ਨੇ ਇੱਕ ਗੱਲ ਆਖੀ ਸੀ ਕਿ ਹੁਣ ਕਿਹੜੇ ਮੁੰਡੇ ਨਾਲ ਗੀਤ ਆਏਗਾ, ਡਿਊਟ ਗਾਣਾ ਤੇ ਕਰਨਾ ਹੀ ਪੈਣਾ। ਮੈਂ ਕਿਹਾ ਜੀ ਉਹਦਾ ਕੀ ਕਾਰਨ ਹੈ? ਕਹਿੰਦੇ ਉਹਦਾ ਕਾਰਨ ਇਹ ਹੈ ਕਿ ਕੁੜੀਆਂ ਨਾ ਇਕੱਲੀਆਂ ਨੀ ਚੱਲਦੀਆਂ ਇੱਥੇ, ਸੋਲੋ ਕੁੜੀਆਂ ਨੀ ਚੱਲਦੀਆਂ। ਤੇ ਮੈਂ ਨਾ ਉਦੋਂ ਤੋਂ ਜ਼ਿੱਦ ਫੜ ਲਈ ਸੀ, ਮੈਂ ਕਿਹਾ ਨਹੀਂ, ਮੇਰੇ ਗਾਣੇ ਇਕੱਲੇ ਆਉਣਗੇ, ਮੈਂ ਡਿਊਟ ਗਾਣੇ ਨੀ ਕਰਨੇ, ਉਦੋਂ ਤੱਕ ਨੀ ਕਰਾਂਗੀ ਜਦੋਂ ਤੱਕ ਮੈਨੂੰ ਇਕੱਲੀ ਨੂੰ ਨੀ ਲੋਕ ਪਛਾਣਨ ਲੱਗ ਜਾਣਗੇ, ਜਦੋਂ ਤੱਕ ਮੇਰਾ ਇਕੱਲੀ ਦਾ ਨਾਮ ਵੱਡਾ ਨਹੀਂ ਹੋ ਜਾਏਗਾ, ਮੈਂ ਕਿਸੇ ਮੁੰਡੇ ਨਾਲ ਕੰਮ ਨਹੀਂ ਕਰਾਂਗੀ। ਉਹ ਮੇਰੀ ਉਹ ਪਤਾ ਨੀ ਜ਼ਿੱਦ ਸੀ ਕੀ ਸੀਗਾ ਉਹ ਸ਼ੁਰੂ ਤੋਂ, ਉਹ ਫਿਰ ਮੈਨੂੰ ਪਰਮਾਤਮਾ ਨੇ ਇੰਨਾ ਕੁ ਸਾਥ ਦਿੱਤਾ, ਇੰਨਾ ਸਾਥ ਦਿੱਤਾ, ਜੇ ਮੈਂ ਗੱਲ ਕਦੀ ਜ਼ਿੰਦਗੀ ਚ ਕਹੀ ਆ ਨਾ, ਤੋ ਮੇਰੀ ਪਰਮਾਤਮਾ ਨੇ ਪੁਗਾਈ ਪੁਗਾਈ ਹੈ। ਤੇ ਮੈਨੂੰ ਇਸ, ਮੈਂ ਪਰਮਾਤਮਾ ਕੋਈ ਐਸਾ ਨਾਮ ਦੇ ਹੁਣ ਮੈਨੂੰ, ਕੋਈ ਐਸੀ ਗੱਲ ਮੇਰੇ ਹਿੱਸੇ ਪਾ ਦੇ ਕਿ ਉਹ ਏਦਾਂ ਹੋਵੇ ਕਿ ਹਾਂ ਵਾਕਈ ਸੋਲੋ ਆਰਟਿਸਟ ਹੈ। ਤੇ ਤੁਸੀਂ ਕਦੀ ਮੇਰਾ ਡਿਊਟ ਗਾਣਾ ਨੀ ਦੇਖਿਆ ਹੋਏਗਾ, ਕਦੀ ਵੀ ਨੀ ਸੁਣਿਆ ਹੋਏਗਾ, ਤੁਸੀਂ ਮੇਰਾ ਕਦੀ ਵੀ ਕਿਸੇ ਫਿਲਮ ਚ ਗਾਣਾ ਨੀ ਸੁਣਿਆ ਹੋਏਗਾ, ਤੁਸੀਂ ਕਦੀ ਮੈਨੂੰ ਕਿਸੇ ਫਿਲਮ ਚ ਨੀ ਦੇਖਿਆ ਹੋਏਗਾ। ਮੈਨੂੰ 8 ਸਾਲ ਲੱਗੇ ਇਸ ਸਫ਼ਰ ਦੇ ਲਈ, ਜਦੋਂ ਅੱਜ ਮੇਰੀ ਪਛਾਣ ਬਣ ਗਈ ਇਕੱਲੇ ਦੀ, ਸੁਨੰਦਾ ਸ਼ਰਮਾ ਦੀ, ਫਿਰ ਮੈਂ ਆਖਿਆ, ਮੈਂ ਕਿਹਾ

0: was with the help of team. ਮੇਰੀ ਟੀਮ ਨੇ ਬੜੀ ਮਿਹਨਤ ਕੀਤੀ ਹੈ ਮੇਰੇ ਨਾਲ, ਮੇਰੇ ਸੁਪਨਿਆਂ ਤੇ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ, ਤੇ ਫਿਰ ਮੈਂ ਇਸ ਕਰਕੇ ਹੁਣ ਮੈਂ ਫਿਲਮਾਂ ਚ ਆ ਰਹੀ ਹਾਂ ਕਿ ਮੈਂ ਹੁਣ ਮੈਂ ਫਿਲਮਾਂ ਵੀ ਕਰਾਂਗੀ, ਹੁਣ ਮੈਂ ਡਿਊਟ ਗਾਣੇ ਵੀ ਕਰ ਸਕਦੀ ਹਾਂ, ਫਿਲਮਾਂ ਵੀ ਕਰ ਸਕਦੀ ਹਾਂ, ਪਰ ਉਹ ਵੀ ਬਹੁਤ ਚੁਣਵੀਆਂ, ਐ ਨੀ ਕਿ ਮੈਂ ਕੁਝ ਵੀ ਕਰ ਲਾਂਗੀ, ਜੋ ਮੇਰੇ ਦਿਲ ਨੂੰ ਚਚੇਗਾ ਮੈਂ ਆਫਕੋਰਸ ਉਹ ਕਰਾਂਗੀ।
1: ਬਿਲਕੁਲ, ਤੁਸੀਂ ਵਾਜਬ ਗੱਲ ਕੀਤੀ ਹੈ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਘੱਟ ਇੱਦਾਂ ਦੀਆਂ ਸਿੰਗਰ ਹੋਈਆਂ ਨੇ ਜਿਨ੍ਹਾਂ ਨੂੰ ਸੋਲੋ ਸਿੰਗਰ ਪ੍ਰਵਾਨ ਕੀਤਾ ਗਿਆ ਜਾਂ ਜਿਨ੍ਹਾਂ ਨੇ ਉਹ ਸਟਰਗਲ ਕੀਤਾ ਵਾ, ਬਹੁਤ ਛੇਤੀ ਉਸ ਚੀਜ਼ ਦੇ ਵਿੱਚ ਸਾਰਿਆਂ ਨੂੰ ਕਹਿ ਲਈਏ ਕਿ ਸਰੈਂਡਰ ਕਰਨਾ ਪੈਂਦਾ ਵਾ ਸ਼ਾਇਦ ਜਾਂ ਕਿੱਦਾਂ, ਉਹ ਚਲੋ ਤੁਹਾਨੂੰ ਜ਼ਿਆਦਾ ਬਿਹਤਰ ਪਤਾ ਹੋਊਗਾ, ਪਰ ਇਸ ਚੀਜ਼ ਦਾ ਸਿਹਰਾ ਵੀ ਤੁਹਾਡੇ ਸਿਰ ਜਾਂਦਾ ਕਿ ਕੋਈ ਗਿਣੇ ਚੁਣੇ ਹੀ ਨਾਂ ਨੇ ਜਿਨ੍ਹਾਂ ਦੇ ਵਿੱਚੋਂ ਇਸ ਟਾਈਮ ਤੁਸੀਂ ਇੱਕ ਹੋ ਜਿਹੜੇ ਸੋਲੋ ਅਸਟੈਬਲਿਸ਼ ਹੋਏ ਨੇ ਫੀਮੇਲ ਸਿੰਗਰ। ਅੱਛਾ, ਜਿਹੜੇ ਬਾਲੀਵੁੱਡ ਵਾਲੇ ਨੇ ਉਹਨਾਂ ਦੇ ਕੰਮ ਕਰਨ ਦਾ ਕਹਿੰਦੇ ਤਰੀਕਾ ਬਿਲਕੁਲ ਵੱਖਰਾ, ਪਹਿਲਾਂ ਵੀ ਤੁਸੀਂ ਕੰਮ ਕਰ ਚੁੱਕੇ ਹੋ ਨਵਾਜੁਦੀਨ ਸਦੀਕੀ ਹੋਰਾਂ ਨਾਲ, ਹੋਰ ਵੱਡੇ ਵੱਡੇ ਕਲਾਕਾਰਾਂ ਨਾਲ ਤੁਸੀਂ ਕੰਮ ਕਰ ਚੁੱਕੇ ਹੋ, ਵੱਡੀਆਂ ਵੱਡੀਆਂ ਤੁਸੀਂ ਵੀਡੀਓ ਕਰ ਚੁੱਕੇ ਹੋ ਫਿਲਮ ਦੇ ਵਿੱਚ ਵੀ ਬਾਲੀਵੁੱਡ ਵਾਲੇ ਕਲਾਕਾਰ, ਕਿਵੇਂ ਰਿਹਾ ਇਹਨਾਂ ਦੇ ਨਾਲ ਐਕਸਪੀਰੀਅੰਸ, ਕੀ ਕੁਛ ਇਹਨਾਂ ਤੋਂ ਸਿੱਖਣ ਨੂੰ ਮਿਲਦਾ ਵਾ, ਕੀ ਵੱਖਰਾ ਵਾ ਇਹਨਾਂ ਦਾ ਪੰਜਾਬ ਦੇ ਕਲਾਕਾਰਾਂ ਤੋਂ?
0: ਮੈਨੂੰ ਲੱਗਦਾ ਇਹ ਨਾ ਪ੍ਰੋਫੈਸ਼ਨਲ ਬਹੁਤ ਜ਼ਿਆਦਾ ਨੇ, ਕੰਮ ਦੀ ਅਹਿਮੀਅਤ ਬਹੁਤ ਵੱਡੀ ਹੈ, ਮੈਨੂੰ ਇੰਝ ਲੱਗਦਾ ਹਰ ਇੱਕ ਚੀਜ਼ ਦੇ ਉੱਤੇ ਮਿਹਨਤ ਡਬਲ ਲਾਉਂਦੇ ਨੇ। ਜਿੱਦਾਂ ਤੁਸੀਂ ਇਹ ਦੇਖੋ, ਮੈਂ ਨਾ ਬੜੀ ਵਾਰੀ ਇਹ ਗੱਲ ਕਰਦੀ ਹੁੰਦੀ ਹਾਂ ਕਿ ਜਿਵੇਂ ਆਪਣੇ ਹੁਣ ਆਪਾਂ ਪੰਜਾਬੀ ਕਲਾਕਾਰ ਹਾਂ, ਹਨਾ, ਸਾਡੇ ਵਿੱਚ ਕੋਈ ਬਹੁਤਾ ਇਸ ਚੀਜ਼ ਤੇ ਧਿਆਨ ਨਹੀਂ ਦਿੱਤਾ ਜਾਂਦਾ ਕਿ ਸਾਡੀ ਬੋਡੀ ਕਿੰਨੀ ਕੁ ਫਿੱਟ ਹੈ, ਨਾ ਕੁੜੀਆਂ ਦੇ ਮਾਮਲੇ 'ਚ ਨਾ ਮੁੰਡਿਆਂ ਦੇ ਮਾਮਲੇ 'ਚ, ਹਨਾ। ਅਸੀਂ ਸਕਰੀਨ ਤੇ ਸਾਡੇ ਕਰੈਕਟਰ ਵੀ ਤਾਂ ਦੇਖੋ ਨਾ ਉਹੋ ਜਿਹੇ ਨੇ, ਹੁਣ ਪਿੰਡ ਦੀ ਕੁੜੀ ਉਹ ਕਿਤੇ ਐਬਸ ਵਾਲੀ ਕੁੜੀ ਥੋੜੀ ਹੋ ਸਕਦੀ ਹੈ ਨਾ, ਠੀਕ ਹੈ ਨਾ, ਜਿਵੇਂ ਦੀ ਹੈ ਚੱਲਦੀ ਹੈ। ਜਿਹੜਾ ਮੁੰਡਾ ਹੈ ਨਾ ਫਿਲਮ 'ਚ, ਉਹਦੇ ਕਿਤੇ ਐਬਸ ਥੋੜੀ ਦਿਖਾਉਣੇ ਨੇ ਆਪਾਂ ਪੰਜਾਬੀ ਫਿਲਮਾਂ ਨੇ।
1: ਐਬ ਕਿਹੜੇ ਇੱਥੇ ਕਲੀਅਰ ਕਰ ਦਿਓ, ਐਬ ਕਿਹੜੇ, ਪੰਜਾਬੀ ਵਾਲੇ ਕਿ ਇੰਗਲਿਸ਼ ਵਾਲੇ?
0: ਐਬ ਤੇ ਦੇਖੋ ਬੜੇ ਤਰ੍ਹਾਂ ਦੇ ਨੇ, ਪਰ ਜਿਹੜੇ ਸਾਡੇ ਢਿੱਡ ਤੇ ਐਬਸ ਹੁੰਦੇ ਨੇ, ਹਨਾ। ਪਰ ਤੁਸੀਂ, ਮੈਂ ਇਹ ਦੇਖਦੀ ਹੁੰਦੀ ਹਾਂ ਕਿ ਬਾਲੀਵੁੱਡ ਵਾਲੇ ਉਹ ਦਿਨ ਰਾਤ ਆਪਣੀ ਬੋਡੀ ਤੇ ਕੰਮ ਕਰਦੇ ਨੇ, ਦਿਨ ਰਾਤ ਉਹ ਆਪਣੇ ਕਰੈਕਟਰ ਤੇ ਕੰਮ ਕਰਦੇ ਨੇ। ਅਸੀਂ ਮੋਸਟਲੀ ਉਹ ਕਰੈਕਟਰ ਕਰਦੇ ਹਾਂ ਜਿਹੜੇ ਸਾਡੇ ਅੰਦਰ ਆਲਰੇਡੀ ਵਸੇ ਹੋਏ ਨੇ। ਮੈਂ ਆਪਣੀ ਗੱਲ ਕਰਦੀ ਹਾਂ, ਦੇਖੋ ਮੈਂ ਦੂਜੇ ਕਿਸੇ ਦੀ ਨੀ ਗੱਲ ਕਰ ਰਹੀ, ਕਿ ਉਹ ਸਾਡੀ ਮਿਹਨਤ ਘੱਟ ਲੱਗਦੀ ਆ। ਮੈਂ ਸ਼ਰੇਆਮ ਕਹਿੰਦੀ ਹਾਂ ਕਿ ਮੇਰਾ ਐਫਰਟ ਬਹੁਤ ਘੱਟ ਲੱਗਿਆ ਇਸ ਫਿਲਮ ਦੇ ਉੱਤੇ ਕੰਮ ਕਰਦਿਆਂ, ਬਹੁਤ ਘੱਟ, ਕਿਉਂਕਿ ਮੈਂ ਸੀਨ ਵੀ ਨੀ ਪੜ੍ਹਦੀ ਸੀ। ਮੈਨੂੰ ਹੁੰਦਾ ਸਿਚੁਏਸ਼ਨ ਕੀ ਹੈ, ਅੱਛਾ ਇਹ ਸਿਚੁਏਸ਼ਨ ਆ, ਇਹਨਾਂ ਦੇ ਇਹ ਡਾਇਲੋਗਸ ਨੇ, ਉਹਨੂੰ ਆਪਣੇ ਤਰੀਕੇ ਨਾਲ ਕਹਿੰਦੇ ਗਏ ਤੇ ਉਹ ਸੋਹਣਾ ਆਉਂਦਾ ਰਿਹਾ ਸਕਰੀਨ ਤੇ। ਪਰ ਉਹ ਤਾਂ ਕਰੈਕਟਰ ਹੀ ਹੋਰ ਨਿਭਾਉਂਦੇ ਨੇ ਹੁਣ ਉਹਨਾਂ ਦੀ। ਜੇਕਰ ਅਸੀਂ ਮੋਸਟਲੀ ਜਿਵੇਂ ਆਪਾਂ ਜਿਹੜੇ ਐਕਟਰਸ ਨੇ ਉਹ ਪਲੇ ਬੜੇ ਇਸ ਹਿਸਾਬ ਨਾਲ, ਉਹਨਾਂ ਨੂੰ ਪਤਾ ਸੀ ਕਿ ਅਸੀਂ ਵੱਡੇ ਹੋ ਕੇ ਐਕਟਰ ਹੀ ਬਣਨਾ ਹੈ ਜਾਂ, ਹਨਾ, ਐਕਟਿੰਗ ਲਾਈਨ 'ਚ ਹੀ ਆਉਣਾ ਹੈ, ਤੇ ਉਹਨਾਂ ਨੇ, ਪਰ ਉਹਨਾਂ ਨੇ ਤੇ ਕਦੇ ਆਮ ਜ਼ਿੰਦਗੀ ਵੇਖੀ ਨੀ। ਹੁਣ ਅਸੀਂ ਤੇ ਮੋਸਟਲੀ ਉਹੀ ਕਲਾਕਾਰ ਹਾਂ ਜਿਹੜੇ ਵਿਚਾਰੇ ਕਹਿ ਲਓ ਵੀ ਧਰਤੀ ਤੋਂ ਉੱਠੇ ਹੋਏ ਕਲਾਕਾਰ ਨੇ, ਅਸੀਂ ਜ਼ਮੀਨਾਂ ਅਸੀਂ, ਪਰ ਉਹਨਾਂ ਨੇ ਤੇ ਉਹ ਦੇਖੀਆਂ ਹੀ ਨੀ। ਉਹ ਨਾ ਦੇਖਣ ਦੀ ਬਜਾਏ ਵੀ ਉਹ ਇਹੋ ਜਿਹੇ ਕਰੈਕਟਰ ਵਿਚਾਰੇ ਨਿਭਾਉਂਦੇ ਨੇ, ਉਹ ਤਾਂ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਹੈ। ਮੈਂ ਆਪਣੀ ਸਿਰਫ ਇੱਥੇ ਫਿਰ ਕਹਿ ਰਹੀ, ਮੈਂ ਸਿਰਫ ਆਪਣੀ ਗੱਲ ਕਰ ਰਹੀ ਹਾਂ ਕਿ ਅਸੀਂ ਉਹ ਕਰੈਕਟਰ ਕਰ ਰਹੇ ਹਾਂ ਜਿਹੜੇ ਅਸੀਂ ਵੇਖਦੇ ਆਏ ਹਾਂ ਆਸ ਪਾਸ, ਜਿਨ੍ਹਾਂ ਨੂੰ ਅਸੀਂ ਹੰਢਾਇਆ, ਜਿਨ੍ਹਾਂ ਦੇ ਨਾਲ ਅਸੀਂ ਰਿਹਾ। ਪਰ ਉਹ ਜਿਵੇਂ ਹੁਣ ਉਹ ਲੋਕ ਨੇ ਜਿਨ੍ਹਾਂ ਦੀ ਤੇ ਅਪਬ੍ਰਿੰਗਿੰਗ ਬੜੇ ਸ਼ਾਹੀ ਤਰੀਕੇ ਨਾਲ ਹੋਈ, ਉਹ ਫਿਰ ਵੀ ਇੱਕ ਗਰੀਬ ਬੰਦੇ ਦਾ ਵੀ ਰੋਲ ਕਰ ਰਹੇ ਹੁੰਦੇ, ਜਿਹੜਾ ਕਿ ਉਹਨਾਂ ਨੂੰ ਪਤਾ ਹੀ ਨਹੀਂ ਆ ਗਰੀਬ ਬੰਦਾ ਜ਼ਿੰਦਗੀ ਜਿਉਂਦਾ ਕਿਵੇਂ ਆ, ਤੇ ਉਹ ਵੱਡੀ ਗੱਲ ਹੈ। ਉਹ ਮੈਨੂੰ ਇਹ ਉਹਨਾਂ ਦੇ ਪ੍ਰੋਫੈਸ਼ਨਲਿਜ਼ਮ ਚ, ਉਹਨਾਂ ਦੇ ਕੰਮ ਦੀ ਮੈਂ ਇਹ ਕਦਰ ਕਰਦੀ ਹਾਂ ਕਿ ਉਹ ਵਾਲਾ ਕੰਮ ਕਰ ਜਾਂਦੇ ਨੇ ਜਿਹੜਾ ਉਹਨਾਂ ਨੇ ਕਦੀ ਐਕਸਪੀਰੀਅੰਸ ਹੀ ਨਹੀਂ ਕੀਤਾ।
1: ਬਿਲਕੁਲ, ਪੰਜਾਬ 'ਚ ਤੇ ਉਹ ਬਹੁਤੇ ਕਦੀ ਸ਼ਾਇਦ ਆਏ ਵੀ ਨਹੀਂ ਹੋਣੇ, ਤਾਂ ਵੀ ਉਹ ਫਿਰ ਵੀ ਇਸ ਕਲਚਰ ਦੇ ਵਿੱਚ ਢਲ ਕੇ ਕੰਮ ਕਰ ਜਾਂਦੇ ਆ। ਸੋ ਕਿਵੇਂ ਜੇ ਉਹਨਾਂ ਦੇ ਕੋਲੋਂ ਜਦੋਂ ਮੌਕਾ ਮਿਲਦਾ ਵਾ, ਕੁਛ ਦੱਸਦੇ ਕਰਦੇ ਵੀ ਆ, ਕੋਈ ਅਦਾਕਾਰੀ ਦੇ ਗੁਰ ਵੀ ਦੱਸਦੇ ਆ, ਜਾਂ ਫਿਰ ਉਹ ਥੋੜਾ ਜਿਹਾ ਆਪਣੇ ਆਪ 'ਚ ਹੀ ਰਹਿੰਦੇ ਆ, ਕਿਵੇਂ ਦਾ ਸੁਭਾਅ ਆ ਉਹਨਾਂ ਦਾ?
0: ਨਹੀਂ, ਮੈਨੂੰ ਲੱਗਦਾ ਸਭ ਵਧੀਆ ਹੈ। ਆਈ ਥਿੰਕ ਇਟ ਡਿਪੈਂਡਸ ਔਨ ਯੂ ਆਲਸੋ, ਹਾਉ ਯੂ ਡੀਲ ਵਿਦ ਪੀਪਲ। ਜਿੱਦਾਂ ਦੇ ਜਿੰਨੀ ਕੁ ਤੁਸੀਂ ਲੀਨੀਅੰਸੀ ਕਿਸੇ ਨੂੰ ਦੋਗੇ, ਓਨੀ ਕੁ ਲੀਨੀਅੰਸੀ ਨਾਲ ਅਗਲਾ ਤੁਹਾਡੇ ਨਾਲ ਗੱਲ ਕਰਦਾ ਹੈ, ਓਨੀ ਕੁ ਲੀਨੀਅੰਸੀ ਨਾਲ ਆਪਣਾ ਵਰਕ ਆਫ ਐਕਸਪੀਰੀਅੰਸ ਜਿਹੜਾ ਹੈ, ਸੋਰੀ ਐਕਸਪੀਰੀਅੰਸ ਔਫ ਵਰਕ ਹੈ, ਉਹ ਤੁਹਾਡੇ ਨਾਲ ਸ਼ੇਅਰ ਕਰਦਾ ਹੈ। ਪਰ ਮੈਨੂੰ ਜਿਹੜੀ ਚੀਜ਼ ਲੱਗਦੀ ਹੈ ਨਾ, ਉਹ ਚਾਹੇ ਸਕਰੀਨ ਤੇ ਕੰਮ ਕਰਨ ਦੀ ਗੱਲ ਹੋਵੇ, ਚਾਹੇ ਆਮ ਜ਼ਿੰਦਗੀ ਚ ਵਿਚਰਨ ਦੀ ਗੱਲ ਹੋਵੇ, ਮੈਨੂੰ ਲੱਗਦਾ ਤੁਸੀਂ ਆਪਣੇ ਐਕਸਪੀਰੀਅੰਸ ਤੋਂ ਹੀ ਆਪ ਹੀ ਸਿੱਖ ਸਕਦੇ ਹੋ, ਤੁਹਾਨੂੰ ਕੋਈ ਨਹੀਂ ਸਿਖਾ ਸਕਦਾ।
1: ਸਹੀ ਗੱਲ,
0: ਮੈਂ ਜਦੋਂ ਸ਼ੁਰੂ ਕੀਤੀ ਸੀ ਗਾਇਕੀ, ਮੈਂ ਹਮੇਸ਼ਾ, ਮੈਂ ਕਦੀ ਗੁਰੇਜ਼ ਨਹੀਂ ਕਰਦੀ ਇਹ ਗੱਲ ਕਹਿਣ ਤੋਂ ਕਿ ਮੈਂ ਬਹੁਤ ਆਲਾ ਕਿਸਮ ਦੀ ਬਸੂਰੀ ਆਰਟਿਸਟ ਸੀ, ਮੈਨੂੰ ਨਹੀਂ ਗਾਉਣਾ ਆਉਂਦਾ ਸੀ, ਮੈਂ ਬਹੁਤ ਬਸੂਰਾ ਬੱਚਾ ਸੀ, ਪਰ ਫਿਰ ਨਾ ਮੈਂ ਉੱਥੇ

0: ਕੀਤੀ, ਮੈਂ ਨੀ ਕਹਿੰਦੀ ਅੱਜ ਮੈਂ ਕਿਤੇ ਬਹੁਤ ਵਧੀਆ ਗਾਉਣ ਲੱਗ ਗਈ, ਪਰ ਓਨਾ ਕੁ ਗਾਉਣ ਲੱਗ ਗਈ ਹੈ ਕਿ ਮੈਨੂੰ ਬਰਦਾਸ਼ਤ ਕੀਤਾ ਜਾ ਸਕੇ। ਤੇ ਉਹਦੇ ਤੇ ਅਸੀਂ ਕੰਮ ਕੀਤਾ, ਉਹਦੇ ਤੇ ਮੈਂ ਆਪਦੇ ਦਿਨ ਰਾਤਾਂ ਝੋਕੀਆਂ ਨੇ, ਮੈਂ ਲਾਈਆਂ ਨੇ, ਮੈਂ ਆਪਦੇ ਸ਼ਬਦਾਵਲੀ ਤੇ ਕੰਮ ਕੀਤਾ, ਮੈਂ ਆਪਣੀ ਗਾਇਕੀ ਤੇ ਜਿੰਨਾ ਕੁ ਕੰਮ ਕਰ ਸਕਦੀ ਹਾਂ ਮੈਂ ਉੱਤੇ ਕੰਮ ਕੀਤਾ। ਕਿ ਉਹ ਕਿੱਦਾਂ ਹੈ ਕਿ ਜੇ ਮੈਨੂੰ ਪਰਮਾਤਮਾ ਨੇ ਮੌਕਾ ਦਿੱਤਾ ਨਾ, ਤੇ ਮੈਂ ਉਸ ਮੌਕੇ ਦਾ ਪੂਰਾ ਪੂਰਾ ਉਹਦਾ ਫਾਇਦਾ ਚੁੱਕਿਆ ਆਪਦੀ ਮਿਹਨਤ ਕਰਕੇ। ਸੋ ਆਈ ਥਿੰਕ ਤੁਸੀਂ ਜੋ ਵੀ ਸਿੱਖਦੇ ਹੋ ਨਾ, ਆਪਣੇ ਐਕਸਪੀਰੀਅੰਸ ਤੋਂ ਹੀ ਸਿੱਖਦੇ ਹੋ।
1: ਇਹ ਵੱਡੀ ਗੱਲ ਹੈ, ਆਪਣੀਆਂ ਕਮੀਆਂ ਤੇ ਵਰਕਆਊਟ ਕਰਨਾ, ਉਹਨਾਂ ਦੇ ਬਾਰੇ ਗੱਲ ਕਰਨਾ। ਸੋ ਇਹ ਬੜੀ ਵੱਡੀ ਇੱਕ ਬੇਬਾਕੀ ਆ, ਤੁਹਾਡੀ ਖਾਸੀਅਤ ਆ ਇਹ। ਬਹੁਤ ਵਧੀਆ ਲੱਗਾ ਜਾਣ ਕੇ। ਇੱਕ ਸਵਾਲ ਸਾਨੂੰ ਜਿਹੜਾ ਆ ਰਿਹਾ ਵਾਰ ਵਾਰ, ਕਹਿੰਦੇ ਨੇ ਕਿ ਪੁੱਛੋ ਵੀ ਸੂਟ ਕਿੱਥੋਂ ਬਣਾਉਂਦੇ ਨੇ, ਮੇਰੇ ਜੋਨਰ ਤੋਂ ਹਟ ਕੇ ਆ। ਪਰ ਹੁਣ
0: ਸੂਟ ਜੀ, ਸੂਟ ਤੇ ਸਾਡਾ ਗਹਿਣਾ ਹੈ, ਸੂਟ ਸਾਨੂੰ ਜਿੱਥੋਂ ਖਾਸ ਕਰ ਤੇ ਮੇਰੀ ਇੱਕ ਦੋਸਤ ਹੈ ਤੁਲਿਕਾ ਸੱਗੀ ਫੁੱਲ ਬਾਈ ਤੁਲਿਕਾ ਹੀ, ਮੇਰੇ ਸੂਟ ਮੋਸਟਲੀ ਉਹੀ ਬਣਾਉਂਦੇ ਨੇ ਜਿਹੋ ਜਿਹਾ ਮੈਨੂੰ ਸੂਟ ਚਾਹੀਦਾ। ਬਾਕੀ ਮੇਰੇ ਬਹੁਤੇ ਸੂਟ ਜਿਹੜੇ ਨੇ ਉਹ ਪਾਕਿਸਤਾਨ ਤੋਂ ਆਉਂਦੇ ਨੇ, ਤੇ ਏਦਾਂ ਹੀ ਬਣਵਾ ਲਈਦੇ ਆ, ਜਿਹੋ ਜਿਹਾ ਚਾਹੀਦਾ ਹੋਵੇ ਸੂਟ ਉਹ ਜਿਹਾ ਬਣਾ ਦਿੰਦੇ ਨੇ। ਮੈਨੂੰ ਪਤਾ ਹੈ ਕੁੜੀਆਂ ਦਾ ਸਵਾਲ ਹੋਏਗਾ, ਕੁੜੀਆਂ ਨੂੰ ਪਸੰਦ ਆਉਂਦੇ ਨੇ ਸੂਟ ਬਹੁਤ ਜ਼ਿਆਦਾ, ਏਦਾਂ ਹੀ ਬਸ। ਹਾਂਜੀ,
1: ਪਾਕਿਸਤਾਨ ਤੋਂ ਮੈਨੂੰ ਲੱਗਦਾ ਕੱਲੇ ਸੂਟ ਨਹੀਂ ਆਉਂਦੇ, ਤੁਸੀਂ ਥੋੜਾ ਥੋੜਾ ਜਿਹਾ ਲਹਿਜ਼ਾ ਵੀ ਉਧਰਲਾ ਲੈ ਰਹੇ ਹੋ, ਤੇ ਮੈਂ ਗੱਲਾਂ ਬਾਤਾਂ ਚੋਂ ਨੋਟ ਕਰ ਰਿਹਾ ਵਾਂ ਵੀ ਉਧਰ ਦੀ ਜਿਹੜੇ ਸ਼ਬਦ ਨੇ ਜਿਹੜੇ ਉਰਦੂ ਦੇ, ਹਨਾ, ਉਹ ਵੀ ਤੁਸੀਂ ਮਿਕਸ ਕੀਤੇ ਨੇ ਵਿੱਚ।
0: ਜੀ ਜੀ ਜੀ, ਮੈਂ ਮਿਕਸ ਨਹੀਂ ਕੀਤੇ, ਇਹ ਮੇਰੇ ਅੰਦਰ ਹੈ ਇਹ ਗੱਲ। ਮੇਰੀ ਜ਼ਿਆਦਾਤਰ ਜਿਹੜੀ ਬੋਲੀ ਹੈ ਉਹ ਮੈਂ ਉਰਦੂ ਬੋਲਦੀ ਹਾਂ, ਜਦੋਂ ਮਤਲਬ ਮੈਂ ਬੜੀ ਖੁਸ਼ ਹੋਵਾਂ ਉਦੋਂ ਮੈਂ ਉਰਦੂ ਚ ਗੱਲ ਕਰਦੀ ਹਾਂ ਮੋਸਟਲੀ। ਹਾਂਜੀ, ਉਹ ਫਿਰ ਜਦੋਂ ਪੰਜਾਬੀ ਬੋਲਣੀ ਆ ਨਾ, ਉਹ ਉਹਦੇ ਚ ਆ ਜਾਂਦਾ, ਉਹ ਫਿਰ ਆਈ ਥਿੰਕ ਮੈਂ ਗੀਤ ਬੜੇ ਸੁਣੇ ਆ ਨਾ, ਪਾਕਿਸਤਾਨੀ ਪੰਜਾਬੀ ਜਿਹੜੇ ਗੀਤ ਨੇ ਉਹ ਬਹੁਤ ਸੁਣੇ ਨੇ, ਸ਼ਾਇਦ ਉਹ ਮੇਰੇ ਅੰਦਰ ਫਿਰ ਉਹ ਚੀਜ਼ ਆ ਗਈ ਹੈ।
1: ਅੱਛਾ, ਗੀਤ ਵੀ ਸੁਣੇ ਤੇ ਪਲੱਸ ਤੁਸੀਂ ਅੱਜ ਕੱਲ ਉਹ ਸ਼ੇਰੋ ਸ਼ਾਇਰੀ ਵੀ ਬੜੀ ਵਧੀਆ ਕਰਦੇ ਹੋ, ਜੇ ਤੁਸੀਂ ਠੀਕ ਸਮਝੋ ਜਾਂਦੇ ਜਾਂਦੇ ਕੋਈ ਇੱਕ ਦੋ ਸ਼ੇਰ ਜਿਹੜੇ ਵੀ ਤੁਹਾਨੂੰ ਪਸੰਦ ਹੋਣ, ਜੇ ਕੁਛ ਇਸ ਟਾਈਮ ਯਾਦ ਹੋਵੇ ਤੇ।
0: ਸ਼ੇਅਰ ਮੈਂ ਤੁਹਾਨੂੰ
1: ਤੁਹਾਡੀ ਪਸੰਦ ਦਾ ਜਿਹੜਾ ਬਹੁਤ ਪਸੰਦ ਹੋਵੇ ਤੁਹਾਨੂੰ, ਜੇ ਤੁਸੀਂ ਚਾਹੋ ਤਾਂ।
0: ਜੀ ਜੀ ਜੀ, ਬਿਲਕੁਲ ਸੁਣਾ ਸਕਦੀ ਹਾਂ, ਪਰ ਬਸ ਮੈਨੂੰ ਇਹ ਹੈ ਕਿ ਮੈਂ ਤੁਹਾਨੂੰ ਸੁਣਾਵਾਂਗੀ, ਕਿਉਂਕਿ ਜਦੋਂ ਮੈਨੂੰ ਹੁੰਦਾ ਹੈ ਕਿ ਚਲੋ ਮੈਂ ਕੁਝ ਸੁਣਾਉਣੀ ਆ, ਕਹਿੰਦੇ ਕਿ ਸੋਚੀ ਸਮਝੀ ਵਿਚਾਰ ਕੇ ਸੁੱਤੀ, ਗੱਲ ਗੱਲਾਂ ਤੋਂ ਹਾਰ ਕੇ ਸੁੱਤੀ। ਸੋਚੀ ਸਮਝੀ ਵਿਚਾਰ ਕੇ ਸੁੱਟੀ, ਗੱਲ ਗੱਲਾਂ ਤੋਂ ਹਾਰ ਕੇ ਸੁੱਟੀ, ਉਹ ਸਰਾਂਝੇ ਕਰ ਫਿਰ ਹੀਰ ਹੀ ਜੰਮੇ, ਹੀਰ ਜਿੰਨੇ ਵਿਚਾਰ ਕੇ ਸੁੱਟੀ।
1: ਓ ਵਾਹ ਵਾਹ ਵਾਹ ਵਾਹ ਵਾਹ, ਕੀ ਬਾਤ ਹੈ, ਬਹੁਤ ਸੋਹਣਾ।
0: ਬਸ ਇਹ ਜੀ ਸ਼ਾਇਰੀਆਂ ਨੇ ਜੀ ਮੇਰੇ ਕੋਲ,
1: ਬਹੁਤ ਵਧੀਆ,
0: ਪਰ ਲੋਕ ਪਸੰਦ ਕਰਦੇ ਨੇ, ਪਿਆਰ ਦਿੰਦੇ ਨੇ।
1: ਨਹੀਂ, ਤੁਸੀਂ ਵੇਖੋ ਲੱਭ ਕੇ ਲਿਆਉਂਦੇ ਹੋ, ਇੰਨੀ ਤੁਸੀਂ ਰਿਸਰਚ ਕਰਦੇ ਹੋ, ਉਸ ਤੋਂ ਬਾਅਦ ਆਪਣੇ ਖੂਬਸੂਰਤ ਅੰਦਾਜ਼ ਦੇ ਵਿੱਚ ਤੁਸੀਂ ਸੁਣਾਉਂਦੇ ਹੋ। ਅਸਲ ਦੇ ਵਿੱਚ ਲੱਭਣਾ ਕੋਈ ਸ਼ੇਰੋ ਸ਼ਾਇਰੀ, ਉਹ ਵੀ ਇੱਕ ਸਰਚ ਆ, ਪਰ ਉਸ ਤੋਂ ਵੀ ਵੱਡਾ ਕਾਰਜ ਆ ਉਹਨੂੰ ਡਿਲੀਵਰ ਕਰਨਾ।
0: ਜੀ ਜੀ ਜੀ ਜੀ ਜੀ,
1: ਸੋ ਤੁਹਾਡਾ ਜਿਹੜਾ ਉਹ ਤਰੀਕਾ ਹੈ ਉਹ ਬਹੁਤ ਵਧੀਆ, ਜਿਹੜਾ ਪਸੰਦ ਕਰਦੇ ਨੇ ਲੋਕ। ਸਾਡੇ ਵੱਲੋਂ ਇਹੋ ਦੁਆਵਾਂ ਜੀ, ਤੁਸੀਂ ਬੋਲਦੇ ਰਹੋ ਇਸੇ ਤਰ੍ਹਾਂ ਦੇ ਨਾਲ, ਜੋ ਤੁਹਾਡੇ ਮਨ ਦੇ ਵਿੱਚ ਆਵੇ ਉਹ ਤੁਸੀਂ ਬੋਲਦੇ ਰਹੋ, ਕਿਉਂਕਿ ਉਹੀ ਤੁਹਾਡਾ ਪ੍ਰਵਾਨ ਹੈ। ਤੇ ਬਹੁਤ ਤਰੱਕੀਆਂ ਕਰੋ, ਬੜੇ ਥੋੜੇ ਜਿਹੇ ਸਮੇਂ ਦੇ ਵਿੱਚ ਆਪਾਂ ਵੇਖਿਆ ਕਿ ਤੁਸੀਂ ਬਹੁਤ ਤਰੱਕੀ ਕੀਤੀ ਹੈ, ਜਿੱਦਾਂ ਤੁਸੀਂ ਦੱਸਿਆ ਤੁਹਾਡੀ ਸਟਰਗਲ ਸਾਰਿਆਂ ਨੇ ਵੇਖੀ ਹੈ, ਤੇ ਇਸੇ ਤਰ੍ਹਾਂ ਦੇ ਨਾਲ ਖੂਬ ਹੋਰ ਤੁਸੀਂ ਤਰੱਕੀਆਂ ਕਰੋ, ਹੋਰ ਵੱਡੀਆਂ ਵੱਡੀਆਂ ਆਪਾਂ ਤੁਹਾਨੂੰ ਫਿਲਮਾਂ ਦੇ ਵਿੱਚ ਵੇਖੀਏ, ਤੁਹਾਨੂੰ ਹਮੇਸ਼ਾ ਪਰਿਵਾਰ ਦੇ ਨਾਲ ਤੁਹਾਨੂੰ ਵੇਖੀਏ, ਤੁਹਾਡੇ ਮਦਰ ਦੇ ਨਾਲ ਜਦੋਂ ਵੇਖਦੇ ਹਾਂ ਤੇ ਬਹੁਤ ਵਧੀਆ ਲੱਗਦਾ ਵਾ। ਬਹੁਤ ਘੱਟ ਕਲਾਕਾਰ ਨੇ ਜਿਹੜੇ ਪਰਿਵਾਰਾਂ 'ਚ ਆਪਣੇ ਘਰ ਟਾਈਮ ਦੇ ਪਾਉਂਦੇ ਆ, ਤੁਸੀਂ ਦੇ ਰਹੇ ਹੋ ਉਹਨਾਂ ਕਰਮਾਂ ਵਾਲਿਆਂ ਦੇ ਵਿੱਚੋਂ। ਸੋ ਜੋ ਵੀ ਤੁਹਾਡੇ ਮਨ ਦੇ ਵਿੱਚ ਨੇ ਉਹ ਜਿੱਦਾਂ ਤੁਸੀਂ ਦੁਆਵਾਂ ਦਿੰਦੇ ਹੋ, ਉਹ ਸਾਰੀਆਂ ਤੁਹਾਡੇ ਲਈ ਦੁਆਵਾਂ ਅਖੀਰ ਦੇ ਵਿੱਚ।
0: ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਤੁਸੀਂ ਵੀ ਹਮੇਸ਼ਾ ਖੁਸ਼ ਰਹੋ, ਤੁਹਾਨੂੰ ਵੀ ਭਾਗ ਲੱਗੇ ਰਹਿਣ, ਹਮੇਸ਼ਾ ਖੁਸ਼ ਰਹੋ। ਮੈਂ ਕਹਿੰਦੀ ਹੁੰਦੀ ਆ ਕਿ ਆਲੇ ਦੁਆਲੇ ਜਿਹੜੀ ਕੋਈ ਜਾਨਵਰ ਨੇ, ਸਾਡੇ ਕੁਦਰਤ ਹੈ, ਸਾਡੇ ਤੋਂ ਵੱਡੇ ਨੇ ਛੋਟੇ ਨੇ, ਬਸ ਸਾਰੇ ਇੱਕ ਦੂਜੇ ਦਾ ਖਿਆਲ ਰੱਖੋ, ਬਸ ਪਿਆਰ ਵੰਡੋ। ਦੁਨੀਆਂ ਤੇ ਕੋਈ ਯਾਦ ਕਰੇ ਵੀ ਹਾਂ ਕੋਈ ਪਿਆਰ ਵੰਡ ਕੇ ਗਿਆ, ਬਸ ਪਿਆਰ ਕਰੋ ਸਾਰਿਆਂ ਨੂੰ, ਦੁਆਵਾਂ ਦਿਓ।
1: ਵੇਖ ਲਓ,
0: ਬਹੁਤ ਸ਼ੁਕਰੀਆ ਜੀ, ਥੈਂਕ ਯੂ।
1: ਦੁਆਵਾਂ ਦੀ ਵੇਖ ਲਓ ਇਹ ਖਾਸੀਅਤ ਹੈ ਵੀ ਜੇ ਦੋ ਤੇ ਨਾਲ ਦੀ ਨਾਲ ਵਾਪਸ ਮਿਲ ਜਾਂਦੀਆਂ।
0: ਬਹੁਤ ਸ਼ੁਕਰੀਆ,
2: ਥੈਂਕ ਯੂ, ਥੈਂਕ ਯੂ। ਵਾਈਟ ਹਿੱਲ ਸਟੂਡੀਓ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ
3: ਥ੍ਰਿਲਰ ਦਸਤਾਰ, ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ। ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।
2: create terror. ਵੇਖੋ ਦਸਤਾਰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ 17 ਜੁਲਾਈ ਨੂੰ।

0: यार तू इतनी नीचे थी, आके पक्का भी हो गया, की जुगाड़ लाया है?
1: जुगाड़ नहीं, ए है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: is now the ultimate power in the universe.
1: Radio Haji 16748.

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

ਖਾਣ ਪੈਣੀ ਦਾ ਇਹੀ ਗਾਣਾ ਮੈਨੂੰ ਥੋੜ੍ਹਾ ਜਿਹਾ ਆਫ ਬੀਟ ਜਿਹਾ ਲੱਗਿਆ, ਪਰ ਪ੍ਰੋਗਰਾਮ ਪੜਦਾ ਵੇ ਪੜਦਾ ਦੇ ਵਿੱਚ ਅੱਜ ਦੇ ਦਿਨ ਆਫ ਬੀਟ ਗਾਣੇ ਨਹੀਂ ਹੋਣਗੇ। ਨਵੇਂ ਨਕੋਰ ਗਾਣੇ ਲੈ ਕੇ ਆਏ ਹਾਂ ਤੁਹਾਡੇ ਤੱਕ, ਔਰ ਪ੍ਰੋਗਰਾਮ ਦੇ ਵਿੱਚ ਕੁਝ ਇੱਕ ਟ੍ਰੇਲਰਸ ਦੀ ਵੀ ਗੱਲ ਕਰਨੀ ਹੈ। ਆ ਜਾਓ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੇ ਇਸ ਫਿਲਮਾਂ ਦੇ ਨਾਲ ਜੁੜੇ, ਫਿਲਮਾਂ ਦੀ ਜਾਣਕਾਰੀਆਂ ਦੇ ਨਾਲ ਜੁੜੇ ਪ੍ਰੋਗਰਾਮ ਦੀ। ਕੁਰਾਲਾ ਮਾਨ ਦਾ ਵੀ ਨਵਾਂ ਗਾਣਾ ਆ ਗਿਆ, ਸੁਣਦੇ ਹਾਂ ਉਹ। ਹੋਪਫੁਲੀ ਇਹਦੇ 'ਚ ਥੋੜ੍ਹੀ ਜਿਹੀ ਬੀਟ ਹੋਵੇ, ਲੈ ਦੇਸੀ ਕਰੂ ਦਾ ਹੈ।

ਉਪਰਾਲਾ ਮਾਨਦਾ ਨਾਲੇ ਉਸਤਾਦ ਬੱਬੂ ਮਾਨ ਦਾ ਵੀ ਗਾਣਾ ਸੁਣਦੇ ਚਲੋ ਹੁਣ ਮਾਨ ਮਾਨ ਇਕੱਠੇ ਜੁੜੇ ਰਹੇ ਨੇ ਅਤੇ ਰਿਸ਼ਤੇਦਾਰ ਗਾਣਾ ਆਇਆ ਬਸ ਸੁਣਨਾ ਹੀ ਸੀਗਾ ਵੀ ਕਹਿ ਜਾ ਅਤੇ ਫਿਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਾਣਕਾਰੀਆਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਪੜ੍ਹਦਾ ਬੇ ਪੜ੍ਹਦਾ ਰੇਡੀਓ ਹਾਂਜੀ 167

0: ਬਬੂਮਾਨ ਸੜਕਾਂ ਤੇ ਰਹਿ ਰਹੇ ਲੋਕਾਂ ਦਾ ਕੀ ਕਹਿੰਦੇ ਹੁੰਦੇ ਆ ਮਸੀਹਾ, ਸੋ ਉਹਨਾਂ ਦੇ ਲਈ ਇੱਕ ਸਪੈਸ਼ਲ ਰੋਡ ਟਰੈਕ ਤਿਆਰ ਕੀਤਾ ਗਿਆ ਜੀ। ਲਓ ਜੀ, ਸੜਕਾਂ ਦੇ ਉੱਤੇ ਆ ਜਿਵੇਂ ਕਹਿ ਲਈਏ ਕਿ ਲੇਮੈਨ ਵਾਲੀ, ਇਹਦੇ 'ਚ ਕਿਹੜੀ ਗੱਲ ਹੈਗੀ ਹੈ ਸੰਗ ਸ਼ਰਮ ਦੀ। ਹੁਣ ਲੇਮੈਨ ਦਾ ਹੀਰੋ ਜਿਹੜਾ ਹੈ ਸਾਊਥ ਦੇ ਵਿੱਚ ਯਸ਼ ਵੀ ਹੈਗਾ, ਪਰ ਕਮਾਲ ਹੀ ਕਰਤੀ ਕੇ ਜੀ ਐਫ ਵਾਲੇ ਯਸ਼ ਦੀ ਫਿਲਮ ਲੇਡੀਜ਼ ਐਂਡ ਲੇਡੀਜ਼ ਦੇ ਨਾਮ ਦੇ ਨਾਲ ਜਿਹੜਾ ਇੱਕ ਟੀਜ਼ਰ ਆਇਆ ਹੈਗਾ। ਫਿਲਮ ਤਾਂ ਖੈਰ ਜਿਹੋ ਜਿਹੀ ਵੀ ਹੋਊਗੀ ਸੋ ਹੋਊਗੀ, ਟੌਕਸਿਕ ਹੈ, ਫਿਲਮ ਟੌਕਸਿਕ ਹੈ, ਪਰ ਇਹਦਾ ਜਿਹੜਾ ਇੱਕ ਟੀਜ਼ਰ ਹੈ ਜਾਂ ਇੱਕ ਥੋੜ੍ਹਾ ਜਿਹਾ ਐਗਜ਼ਾਮਪਲ ਹੈ, ਉਹਨੂੰ ਮੈਂ ਹਾਫ ਹੀ ਸੁਣਾ ਸਕਦਾ ਤੁਹਾਨੂੰ, ਕਿਉਂਕਿ ਬਾਕੀ ਦਾ ਹਾਫ ਸੁਣਾਇਆ ਨਹੀਂ ਜਾ ਸਕਦਾ। ਫਿਲਹਾਲ ਸੁਣ ਲਓ ਉਹ ਪਹਿਲਾਂ ਟੌਕਸਿਕ। ਅੱਛਾ, ਸ਼ੁਰੂਆਤ ਦੇ ਵਿੱਚ ਲਿਖਿਆ ਹੋਇਆ ਇਹ ਆ ਰਿਹਾ ਹੈ ਕਿ ਆਹ ਜਿਹੜਾ ਟਾਈਪਿੰਗ ਹੋ ਰਹੀ ਹੈ, ਟੈਂ ਟੈਂ ਟੈਂ, ਕਿਡਜ਼ ਸਟੇ ਅਵੇ, ਪੇਰੈਂਟਸ ਮੇਕ ਸ਼ੋਰ ਯੂਅਰ ਕਿਡਜ਼ ਸਟੇ ਅਵੇ, ਗ੍ਰੈਂਡ ਪੇਰੈਂਟਸ ਮੇਕ ਸ਼ੋਰ ਯੂਅਰ ਕਿਡਜ਼ ਸਟੇ ਅਵੇ, ਯਾਨੀ ਤੁਹਾਡੇ ਬੱਚਿਆਂ ਦੇ ਬੱਚੇ, ਅਤੇ ਜਿਹੜੇ ਅੱਗੇ ਆਉਂਦੇ ਨੇ ਗ੍ਰੇਟ ਗ੍ਰੈਂਡ ਪੇਰੈਂਟਸ, ਵਾਚ ਐਟ ਯੂਅਰ ਓਨ ਰਿਸਕ।
1: Love. Love makes monsters of women. It is a beautiful illusion if one understands the depth of its deception. And yet here we are. Fighting for his scraps of devotion.
2: Ladies and ladies, ek ek karke aaoge ya ek saath aaoge?
0: Bas na ki suna sakda hai. Hun ide ch hoya eh hai kam ke jehda ladies and ladies naam de naal toxic da ek teaser aaya. Ik ta main film de vich mainu lagya siga ke yash di film hoegi, par ਯਸ਼ ਤੋਂ ਇਲਾਵਾ ਚਾਰ ਚਾਰ ਪੰਜ ਪੰਜ ਐਕਟਰੈਸ ਦੀ ਫਿਲਮ ਵੀ ਹੈ। ਇਹ 'ਚ ਨਯਨਤਾਰਾ ਹੈ, ਇਹਦੇ 'ਚ ਕਿਆਰਾ ਅਡਵਾਨੀ ਹੈ, ਇਹ 'ਚ ਤਾਰਾ ਸੁਧਾਰੀ ਹੈ, ਜਿਹਦੇ ਕਰਕੇ ਮੈਂ ਫਿਲਮ ਵੀ ਦੇਖਣੀ ਹੈ। ਹੁਮਾ ਕੁਰੇਸ਼ੀ ਹੈ, ਕਮਾਲ ਦੀਆਂ ਐਕਟਰੈਸ, ਔਰ ਰੁਕਮਨੀ ਇਹ ਸਾਊਥ ਦੀ ਐਕਟਰੈਸ ਹੈ। ਸੋ ਪੰਜ ਐਕਟਰੈਸ ਤਾਂ ਇਹ ਹੈਗੀਆਂ, ਬਾਕੀ ਉਸ ਤੋਂ ਇਲਾਵਾ ਵੀ ਹੀਰੋਇਨ ਕਹਿ ਸਕਦੇ ਹਾਂ, ਪੰਜ ਤਾਂ ਹੀਰੋਇਨ ਨੇ, ਐਕਟਰੈਸ ਤਾਂ ਉਸ ਤੋਂ ਇਲਾਵਾ ਹੋਰ ਵੀ ਹੈਗੀਆਂ ਨੇ। ਪਰ ਹੁਣ ਜੇ ਕੇ ਜੀ ਐਫ ਤੋਂ ਬਾਅਦ ਇੰਨੇ ਟਾਈਮ ਬਾਅਦ ਯਸ਼ ਆ ਰਹੇ ਹੈ ਤਾਂ ਕੁਛ ਤਾਂ ਲੈ ਕੇ ਆ ਹੀ ਰਿਹਾ, ਉਡੀਕ ਹੈਗੀ ਹੈ ਵੈਸੇ। ਅੱਛਾ, ਇੱਕ ਇਹ ਇੱਕ ਟੀਜ਼ਰ ਆਇਆ ਸੀਗਾ ਅੱਜ ਤੋਂ 8-9 ਦਿਨ ਪਹਿਲਾਂ ਸ਼ਰਧਾ ਕਪੂਰ ਦਾ। ਕਿੰਨੇ ਸਾਲ ਹੋ ਗਏ ਸ਼ਰਧਾ ਕਪੂਰ ਵੀ ਫਿਲਮਾਂ 'ਚ ਐਕਟਿੰਗ ਕਰਦੀ ਹੁੰਦੀ ਸੀ, ਹੁਣ ਤਾਂ ਭੁੱਲ ਹੀ ਗਏ। ਰਣਦੀਪ ਹੁੱਡਾ ਅਤੇ ਸ਼ਰਧਾ ਕਪੂਰ ਦੀ ਫਿਲਮ ਆ ਰਹੀ ਹੈ ਈਠਾ। ਹੁਣ ਇਹ ਵੀ ਐਵਰੀ ਵਨ ਨੋ ਕਿ ਸ਼ਰਧਾ ਕਪੂਰ ਇੱਕ ਹਾਰਡ ਕੋਰ ਜਿਹੜੀ ਮਰਾਠਣ ਹੈਗੀ ਹੈ, ਅਤੇ ਈਠਾ ਕਿਹਾ ਜਾ ਰਿਹਾ ਕਿ ਇੱਕ ਬਾਇਓਪਿਕ ਹੈਗੀ ਹੈ ਮਰਾਠੀ ਦੀ ਇੱਕ ਮਸ਼ਹੂਰ ਡਾਂਸਰ ਦੇ ਉੱਤੇ ਹੈਗੀ ਹੈ। ਥੋੜ੍ਹਾ ਥੋੜ੍ਹਾ ਜਿਹਾ ਤੁਹਾਨੂੰ ਇਹ ਵੀ ਲੱਗੂਗਾ ਕਿ ਈਠਾ ਅਤੇ ਜਿਹੜੀ ਇੱਕ ਗੰਗੂਬਾਈ ਕਾਠੀਆਵਾੜ ਸੀਗੀ, ਕਾਠੀਆਵਾੜ ਦੀ ਜਿਹੜੀ ਗੰਗੂਬਾਈ ਹੁੰਦੀ ਸੀ, ਆਲੀਆ ਭੱਟ ਦੀ ਉਹ ਫਿਲਮ ਆਈ ਸੀ, ਉਹਦੇ ਵਰਗਾ ਇਹ ਤੁਹਾਨੂੰ ਲੱਗੂਗਾ। ਬਟ ਇਹ ਕਿਹਾ ਜਾ ਰਿਹਾ ਕਿ ਨਹੀਂ, ਉਹੋ ਜਿਹੀ ਨਹੀਂ ਹੈਗੀ, ਥੋੜ੍ਹੀ ਡਿਫਰੈਂਟ ਹੈ। ਅੱਛਾ, ਹੁਮਾ ਕੁਰੇਸ਼ੀ ਦਾ ਇੱਕ ਤਾਂ ਇਹ ਹੋ ਗਿਆ ਯਸ਼ ਵਾਲੀ ਫਿਲਮ ਟੌਕਸਿਕ ਦਾ ਟੀਜ਼ਰ, ਪਲੱਸ ਹੁਮਾ ਕੁਰੇਸ਼ੀ ਦੀ ਅੱਜ ਕੱਲ੍ਹ ਚਰਚਾ ਚੱਲ ਰਹੀ ਹੈ। ਉਹਨਾਂ ਦੇ ਆਪਣੇ ਭਰਾ ਦੇ ਨਾਲ ਇੱਕ ਫਿਲਮ ਆਈ ਹੈ ਹੁਮਾ ਕੁਰੇਸ਼ੀ ਅਤੇ ਸਾਕਿਬ ਸਲੀਮ ਦੀ, ਬੇਬੀ ਡੂ ਡਾਈ ਡੂ, ਬੇਬੀ ਸ਼ੱਕ ਡੂ ਡੂ ਡੂ ਡੂ ਡੂ ਡੂ, ਉਹ ਨਹੀਂ, ਬੇਬੀ ਡੂ ਡਾਈ ਡੂ ਡਾਈ ਡੂ। ਸੋ ਕਰੇਗੀ ਮਰੇਗੀ ਔਰ ਫਿਰ ਕਰੇਗੀ, ਹਿੰਦੀ ਮੇਂ ਇਹ ਟਾਈਟਲ ਹੈ, ਆ ਰਹੀ ਹੈ 3 ਜੁਲਾਈ ਕੋ ਆਪਕੇ ਨਜ਼ਦੀਕੀ ਸਿਨੇਮਾ ਘਰੋਂ ਮੇਂ। ਅੱਜ ਇਹ ਰਿਲੀਜ਼ ਹੋ ਰਹੀ ਹੈ, ਕੈਲੰਡਰ ਅੱਗੇ ਚੱਲ ਕੇ ਮੈਂ ਦੱਸਣਾ ਹਾਲੇ ਤੁਹਾਨੂੰ। ਇੱਕ ਜਿਹੜੀ ਟਾਈਟਲ ਅਨਾਊਂਸਮੈਂਟ ਹੋਈ ਸੀਗੀ ਉਹ ਚੌਹਾਨ ਦੀ ਹੋਈ ਸੀ, ਇਹ ਸੀ ਅਜੇ ਦੇਵਗਨ ਦੀ ਕਾਫੀ ਜ਼ਿਆਦਾ ਦੇਰ ਤੋਂ ਉਡੀਕੀ ਜਾ ਰਹੀ ਫਿਲਮ ਹੈ ਚੌਹਾਨ। ਕਹਿੰਦੇ ਨੇ ਕਿ ਜਿਵੇਂ ਇੱਕ ਮਾੜਾ ਦੌਰ ਸੀਗਾ ਹਿੰਦੀ ਫਿਲਮ ਇੰਡਸਟਰੀ ਦਾ, ਤਾਂ ਅਜੇ ਦੇਵਗਨ ਦੀ ਹੀ ਇੱਕ ਫਿਲਮ ਆਈ ਸੀ ਕਿਹੜੀ, ਉਹ ਮਰਾਠਿਆਂ ਦੇ ਉੱਤੇ, ਉਹਨੇ ਤਾਰਤਾ ਸੀਗਾ ਕੰਮ ਸਾਰਾ ਦਾ ਸਾਰਾ। ਸੋ ਇਹ ਚੌਹਾਨ ਵੀ ਜਿਹੜੀ ਹੈਗੀ ਹੈ ਇਹਦੀ ਵੀਰੂ ਦੇਵਗਨ ਦੇ ਬਰਥ ਐਨੀਵਰਸਰੀ ਦੇ ਉੱਤੇ ਇਹ ਰਿਲੀਜ਼ ਹੋ ਰਹੀ ਹੈਗੀ ਹੈ, ਬਰਥਡੇ ਦੇ ਉੱਤੇ ਰਿਲੀਜ਼ ਹੋਈ ਹੈਗੀ ਹੈ। 1 ਅਕਤੂਬਰ ਨੂੰ ਇਹ ਫਿਲਮ ਰਿਲੀਜ਼ ਹੋਣੀ ਹੈ। ਹੁਣ ਮੈਨੂੰ ਇਹ ਨਹੀਂ ਪਤਾ ਕਿ ਇੱਕ ਤਾਂ 2 ਅਕਤੂਬਰ ਨੂੰ ਇਹਨਾਂ ਦੀ ਅਜੇ ਦੇਵਗਨ ਦੀ ਉਹ ਦੂਜੀ ਵੀ ਆ ਰਹੀ ਸੀਗੀ, ਕਿਹੜੀ ਸੀ 2 ਅਕਤੂਬਰ, ਪਣਜੀ ਦ੍ਰਿਸ਼ਯਮ 3, ਉਹਦਾ ਵੀ ਮੈਂ ਕਿਤੇ ਟੀਜ਼ਰ ਦੇਖਿਆ ਸੀਗਾ, ਅਤੇ ਆ ਵੀ ਹੈਗੀ ਹੈ ਚੌਹਾਨ। ਸੋ ਇਹ ਕੀ ਕਰਨਗੇ ਹੁਣ, 1 ਤੇ 2 ਅਕਤੂਬਰ ਨੂੰ ਹੀ ਸਾਰਾ ਕੁਛ ਹੋ ਜਾਣਾ ਹੈਗਾ। ਅਤੇ ਐਲਫਾ ਵੀ ਜਿਹੜੀ ਹੈਗੀ ਹੈ ਉਹ ਵੀ ਫਿਰ ਹੁਣ ਰਿਲੀਜ਼ ਹੋ ਹੀ ਗਈ ਹੈ, ਐਲਫਾ ਸ਼ਰਵਰੀ ਬਾਗ ਅਤੇ ਆਲੀਆ ਭੱਟ ਦੀ ਫਿਲਮ। ਵੈਸੇ ਐਲਫਾ ਦੀ ਸਭ ਤੋਂ ਵੱਧ ਪ੍ਰਮੋਸ਼ਨ ਤਾਂ ਸਮੇਂ ਰੈਨਾ ਨੇ ਹੀ ਕੀਤੀ ਹੈ, ਉਹਦੇ ਸ਼ੋਅ ਦੇ ਉੱਤੇ, ਇੰਡੀਆਜ਼ ਗੋਟ ਲੇਟੈਂਟ ਦੇ ਉੱਤੇ ਆ ਕੇ ਇਹਨਾਂ ਨੇ ਜਿਹੜਾ ਉਹ ਕੀਤਾ। ਉਹਦੇ ਤੋਂ ਬਾਅਦ ਆਲੀਆ ਭੱਟ ਵੀ ਪਾਪੂਲਰ ਹੋ ਗਈ, ਨਹੀਂ ਤਾਂ ਆਲੀਆ ਭੱਟ ਦੇ ਵੀ ਫੈਨ ਮਿਲ ਹੀ ਗਏ ਕਾਫੀ ਹੱਦ ਤੱਕ। ਹਿੰਦੀ ਫਿਲਮਾਂ ਦਾ ਇਹ ਹੈਗਾ, ਇੰਗਲਿਸ਼ ਫਿਲਮਾਂ ਦੇ ਵਿੱਚ ਓਡੀਸੀ, ਅਤੇ ਓਡੀਸੀ ਦਾ ਟ੍ਰੇਲਰ ਤਾਂ ਅੱਜ ਕੱਲ੍ਹ ਥੀਏਟਰਸ ਦੇ ਵਿੱਚ ਵੀ ਆਉਂਦਾ ਕੋਈ ਫਿਲਮ ਦੇਖਣ ਜਾਂਦੇ ਹੋ ਤਾਂ, ਅਤੇ ਰਨਰ ਅਤੇ ਸਪਾਈਡਰਮੈਨ ਬੱਚਿਆਂ ਦੇ ਲਈ। ਸੋ ਇਹ ਫਿਲਮਾਂ ਜਿਹੜੀਆਂ ਹੈਗੀਆਂ, ਬੱਚਿਆਂ ਨੂੰ ਬਈ ਵੈਲਕਮ ਫਿਲਮ ਨਾ ਦਿਖਾਉਣ ਲੈ ਕੇ ਜਾਇਓ ਛੁੱਟੀਆਂ ਦੇ ਵਿੱਚ, ਜੇ ਤੁਹਾਨੂੰ ਲੱਗਦਾ ਕਿ ਵੈਲਕਮ ਉਹੋ ਜਿਹੀ ਫਿਲਮ ਹੈ, ਉਹੋ ਜਿਹੀ ਫਿਲਮ ਨਹੀਂ ਹੈਗੀ ਬੱਚਿਆਂ ਦੀ ਲਈ, ਬਿਲਕੁਲ ਨਹੀਂ ਹੈਗੀ ਇਹੋ ਜਿਹੀ ਫਿਲਮ। ਪ੍ਰੋਗਰਾਮ ਚੱਲ ਰਿਹਾ ਪਰਦਾ ਬੇਪਰਦਾ, ਐਕਟਿੰਗ ਦੇ ਮਾਮਲੇ 'ਚ ਤਾਂ ਵੱਡੇ ਵੀ ਡਰ ਜਾਣਗੇ ਇਹ ਫਿਲਮ ਦੇਖ ਕੇ।

ਕਹਾਣੀ ਇਹ ਹੈ ਕਿ ਇਹ ਵੈਲਕਮ ਟੂ ਜੰਗਲ ਦਾ ਗਾਣਾ ਹੈਗਾ। ਹੁਣ ਫਿਲਮ ਜਿਹੋ ਜਿਹੀ ਮਰਜ਼ੀ ਹੋਊਗੀ, ਕਹਾਣੀ ਇਹ ਹੈ, ਇਹ ਆਨੰਦ ਰਾਜ ਆਨੰਦ, ਮਤਲਬ ਹਿੰਦੀ ਫਿਲਮ ਇੰਡਸਟਰੀ ਦੇ ਵਿੱਚ 90s ਦੇ ਦੌਰ 'ਚ ਬੜੇ ਕਮਾਲ ਦੇ ਮਿਊਜ਼ਿਕ ਇਹਨਾਂ ਨੇ ਦਿੱਤੇ ਸੀ, ਯੇ ਜੋ ਤੇਰੀ ਪਾਏ ਲੋਕੀ ਛਨ ਛਨ ਇਹ ਜੇ। ਅੱਛਾ, ਇਹਨਾਂ ਦੇ ਉੱਤੇ ਨਾ ਇੱਕ ਪੂਰਾ ਦਾ ਪੂਰਾ ਆਪਾਂ ਐਪੀਸੋਡ ਵੀ ਕੀਤਾ ਹੋਇਆ, ਸੱਚ ਮੇਰੇ ਯਾਦ ਆ ਗਿਆ, ਵਾਕਮੈਨ ਸ਼ੋਅ ਕੀਤਾ ਹੋਇਆ ਆਨੰਦ ਰਾਜ ਆਨੰਦ 'ਤੇ। ਤਾਂ ਤੁਸੀਂ ਜੇ ਪੋਡਕਾਸਟ ਸੈਕਸ਼ਨ 'ਚ ਜਾਓਗੇ ਤਾਂ ਵਾਕਮੈਨ ਸ਼ੋਅ ਦੇ ਸੈਗਮੈਂਟ 'ਚ ਤੁਹਾਨੂੰ ਸ਼ਾਇਦ ਹਲੇ ਵੀ ਮਿਲ ਜਾਵੇ ਆਨੰਦ ਰਾਜ ਆਨੰਦ ਦਾ। ਕਈ ਮਹੀਨੇ ਪਹਿਲਾਂ ਤਾਂ ਮੈਂ ਦੇਖਿਆ ਸੀਗਾ ਸ਼ੋਅ, ਕਰਦੇ ਕਰਦੇ ਮੈਂ ਦੁਬਾਰਾ ਚੈੱਕ ਕਰ ਲੈਂਦਾ। ਅਤੇ ਆਨੰਦ ਰਾਜ ਆਨੰਦ ਨੇ ਇਹਦਾ ਮਿਊਜ਼ਿਕ ਤਿਆਰ, ਮਿਊਜ਼ਿਕ ਪੀਸ ਤਿਆਰ ਕੀਤਾ ਹੋਇਆ ਸੀ, ਕਿਤੇ ਨਹੀਂ ਫਿੱਟ ਹੋ ਰਿਹਾ ਇਸ ਫਿਲਮ ਦੇ ਵਿੱਚ। ਬਸ ਕਿਤੇ ਨਾ ਕਿਤੇ ਕੁਛ ਨਾ ਕੁਛ ਕਰਕੇ ਕਿਵੇਂ ਨਾ ਕਿਵੇਂ ਜ਼ਬਰਦਸਤੀ ਸੀਨ ਕ੍ਰੀਏਟ ਕਰਕੇ ਫਿੱਟ ਕਰਤਾ। ਆ ਆਵਾਜ਼ ਸੁਣੋ ਫੀਮੇਲ, ਮੈਂ ਕੀ ਦੱਸਾਂ ਤੁਹਾਨੂੰ ਇਹਦੇ ਬਾਰੇ। ਮਹਾਰਾਸ਼ਟਰ ਦੇ CM ਨੇ ਦਵਿੰਦਰ ਫਡਨਵੀਸ, ਉਹਨਾਂ ਦੀ ਵਾਈਫ ਹੈਗੀ, ਉਹ ਵਿਚਾਰੀ ਮਤਲਬ ਉਹਨੂੰ ਚਾਹੀਦਾ ਕਿ ਸੋਸ਼ਲ ਮੀਡੀਆ ਦੇ ਉੱਤੇ ਉਹ ਆਉਂਦੀ ਰਹਿੰਦੀ ਹੈ। ਇੱਕ ਵਾਰ ਉਹ ਆਪਣੀ ਆਊਟਫਿਟ ਦੇ ਲੈ ਕੇ ਚਰਚਾ 'ਚ ਸੀਗੀ, ਯੋਗਾ ਡੇ ਮਨਾ ਰਹੇ ਸੀ, ਪਤਾ ਨਹੀਂ ਕੀ ਸੀਗਾ, ਉਹਦੀ ਆਊਟਫਿਟ ਬਹੁਤ ਜ਼ਿਆਦਾ ਰਿਵੀਲਿੰਗ ਸੀ, ਮਤਲਬ ਸ਼ੀ ਇਜ਼ ਟੂ ਮੱਚ ਸੋਸ਼ਲ ਮੀਡੀਆ ਸੇਵੀ, ਅਤੇ ਉਹਨੂੰ ਚਾਹੀਦੀ ਹੈ ਉਹ ਥੋੜ੍ਹੀ ਜਿਹੀ ਲਾਈਮਲਾਈਟ। ਹੁਣ ਉਹਦੇ ਤੋਂ ਗਵਾਇਆ ਗਿਆ ਇਹ ਗਾਣਾ, ਫੀਮੇਲ ਪਾਰਟ, ਔਰ ਉਹਨੂੰ ਬਹੁਤ ਜ਼ਿਆਦਾ ਇਫੈਕਟ ਦੇ ਕੇ ਟੈਕਨੋ ਟੁਕਨੋ ਜੇ ਜਿੰਨੇ ਜਿੰਨਾ ਕੁ ਮਤਲਬ ਉਹਨੂੰ ਰਿਵਰਬ ਔਰ ਜਿੰਨਾ ਕੁ ਵੀ ਉਹਨੂੰ ਉਹਦੇ 'ਤੇ ਆਟੋ ਟਿਊਨ ਲਗਾ ਸਕਦੇ ਸੀਗੇ, ਉਹਨਾਂ ਨੇ ਲਗਾ ਕੇ ਉਹ ਆਡੀਓ ਦਿੱਤੀ ਹੈ। ਮਤਲਬ ਜੇ ਮੈਂ ਦਿਨ 'ਚ 10 ਵਾਰ ਵੀ ਹਜ਼ਰ ਹੋਵੇ ਤਾਂ ਮੈਂ ਇਹ ਅੰਮ੍ਰਿਤਾ ਫਡਨਵੀਸ ਦੀ ਆਵਾਜ਼ ਸੁਣ ਲੂੰਗਾ। ਓਹੋ ਯਾਰ, ਬੇਸਿਕਲੀ ਨਾ ਇਹ ਇੱਕ ਕਸ਼ਮੀਰੀ ਫੋਕ ਸੌਂਗ ਤੁਸੀਂ ਕਹਿ ਸਕਦੇ ਹੋ, ਰਕਸ਼ਦਾ ਰਕਸ਼ਦਾ, ਇਹ ਉਹਦਾ ਮਿਊਜ਼ਿਕ ਚੱਕਿਆ ਹੋਇਆ ਆਨੰਦ ਰਾਜ ਆਨੰਦ ਨੇ, ਕਿਉਂਕਿ ਪੰਜਾਬੀ ਬੰਦਾ ਅਤੇ ਨੌਰਥ ਇੰਡੀਅਨ ਮਿਊਜ਼ਿਕ ਤੋਂ ਚੰਗੀ ਤਰ੍ਹਾਂ ਵਾਕਫ ਹੈਗਾ। ਹੁਣ ਜਿਵੇਂ ਝੁੰਬਰੋ ਝੁੰਬਰੋ ਉਹ ਕਰਕੇ ਗਾਣਾ ਹੈਗਾ ਨਾ, ਅਤੇ ਜੇ ਉੱਦਾਂ ਦਾ ਗਾਣੇ ਵਰਗਾ ਇਹਨਾਂ ਨੇ ਕੁਝ ਸੋਚਿਆ ਹੋਣਾ ਵੀ ਕਿਸੇ ਟਾਈਮ ਦੇ ਉੱਤੇ ਵੀ ਉੱਦਾਂ ਦਾ ਇੱਕ ਮੈਂ ਬਣਾਊਂਗਾ ਗਾਣਾ। ਅਤੇ ਇਹ ਜਿਹੜਾ ਰਕਸ਼ਦਾ ਰਕਸ਼ਦਾ ਕਰਕੇ ਕਸ਼ਮੀਰੀ ਗਾਣਾ ਸੀਗਾ, ਉਹਦਾ ਮਿਊਜ਼ਿਕ ਇਹਨਾਂ ਨੇ ਐਜ਼ ਇਟ ਇਜ਼ ਚੱਕ ਕੇ ਬਸ ਉਹਦਾ ਪੰਜਾਬੀ ਇੱਕ ਤਰੀਕੇ ਦੇ ਨਾਲ, ਪੰਜਾਬੀ ਕਹਿਤਾ ਆਹ ਹਿੰਦੀ ਗਾਣਾ ਉਹਦਾ ਕਿਸੇ ਤਰੀਕੇ ਦੇ ਨਾਲ ਪਾਤਾ। ਤੁਸੀਂ ਜਦੋਂ ਇੰਸਟਰੂਮੈਂਟਸ ਵੀ ਸੁਣਦੇ ਹੋ ਤੁਹਾਨੂੰ ਸਾਫ਼ ਪਤਾ ਲੱਗਦਾ ਬਈ ਪਹਾੜੀ ਇੰਸਟਰੂਮੈਂਟਸ ਨੇ, ਆਹ ਬੇਸਿਕਲੀ ਉਹ ਪਾਰਟ ਹੈ ਉਹਦਾ।

ਇਹੋ ਜਿਹੀ ਕੁਛ ਹੈਗਾ ਹੋਕਸ ਬੋਕਸ ਐਨੀਵੇਜ਼ ਤੇ ਮਤਲਬ ਕਹਿਣ ਦਾ ਭਾਵ ਇਹ ਸੀਗਾ ਕਿ ਵਾਚ ਜੰਗਲ ਵੈਲਕਮ ਟੂ ਜੰਗਲ ਐਟ ਯੂਰ ਓਨ ਰਿਸਕ ਮੈਂ ਤਾਂ ਸਿਰਫ ਗਾਣੇ ਹੀ ਸੁਣਾ ਸਕਦਾ ਪੜਦਾ ਬੇਪੜਦਾ ਪ੍ਰੋਗਰਾਮ ਹੀ ਕਰ ਸਕਦੇ ਹਾਂ ਤੁਹਾਨੂੰ ਅੱਜ ਦਾ ਕੈਲੰਡਰ ਦੱਸਦੇ ਹਾਂ ਫਿਰ ਕੀ ਕੁਛ ਫਿਲਮਾਂ ਆਉਣ ਜਾ ਰਹੀਆਂ ਤੇ ਨਾਲੇ ਕਿਹੜੀ ਕਿਹੜੀ ਫਿਲਮ ਨੇ ਕਿੰਨਾ ਕਿੰਨਾ ਕਮਾਇਆ ਹੋਰ ਨਾਰਥ ਇੰਡੀਅਨ ਸੀ ਆ ਸਾਊਥ ਇੰਡੀਅਨ ਕਿਸ ਕਿਸ

ਨੇ ਰਿਲੀਜ਼ ਹੋ ਰਹੀ ਹੈ। ਮਾਈ ਰੈਕਮੈਂਡੇਸ਼ਨ ਗੋ ਫਾਰ ਹੁਮਾ ਕੁਰੈਸ਼ੀ, ਡੋਂਟ ਗੋ ਫਾਰ ਕੀ ਨਾਮ ਹੈ ਉਹਦਾ ਕੁੜੀ ਦਾ, ਆਲਿਆ ਭੱਟ। ਸੋ ਇਹ ਇੰਨੀ ਕੁ ਗਰੰਟੀ ਹੈਗੀ ਹੈ ਕਿ ਉਹਦਾ ਟ੍ਰੇਲਰ ਟੀਜ਼ਰ ਦੇਖ ਕੇ ਬੈਟਰ ਦੈਨ ਦੈਟ, ਮਤਲਬ ਐਲਫਾ ਦੇ ਨਾਲੋਂ ਵਧੀਆ ਲੱਗ ਰਹੀ ਹੈਗੀ। ਫਾਈਟ ਐਕਸ਼ਨ ਫਿਲਮਾਂ ਬਹੁਤ ਆਉਣੀਆਂ ਨੇ ਇਸ ਸਾਲ ਦੇ ਵਿੱਚ, ਸੋ ਡੋਂਟ ਵਰੀ ਅਬਾਊਟ ਦੈਟ। ਇੱਕ ਡਿਜੀਟਲ ਰਿਲੀਜ਼ ਹੋ ਰਹੀ ਹੈ ਅਗਲੇ ਹਫ਼ਤੇ, ਇੱਕਾ ਜਿਹਦਾ ਟ੍ਰੇਲਰ ਸ਼ਾਇਦ ਤੁਸੀਂ ਦੇਖ ਹੀ ਲਿਆ ਹੋਣਾ, ਤਾਰੀਖ ਪਰ ਤਾਰੀਖ ਸਨੀ ਦਿਓਲ ਵਾਲੀ। ਸਨੀ ਦਿਓਲ ਇੱਕ ਵਾਰ ਫਿਰ ਤੋਂ ਵਕੀਲ ਦੇ ਕਿਰਦਾਰ ਦੇ ਵਿੱਚ ਆਏ ਨੇ, ਅਤੇ ਰਹਿਮਾਨ ਡਕੈਥ ਯਾਨੀ ਕਿ ਅਕਸ਼ੈ ਖੰਨਾ ਜਿਹੜੇ ਨੇ ਕਥਿਤ ਮੁਲਜ਼ਮ ਬਣੇ ਨੇ। ਕਥਿਤ ਇਸ ਕਰਕੇ ਕਿਉਂਕਿ ਟ੍ਰੇਲਰ ਦੇ ਵਿੱਚ ਪਤਾ ਨਹੀਂ ਲੱਗਦਾ ਕਿ ਵਾਕਈ ਉਹਨੇ ਉਹ ਕ੍ਰਾਈਮ ਕੀਤਾ ਕਿ ਨਹੀਂ ਕੀਤਾ। ਕੋ ਡਰਾਮਾ ਮੂਵੀ ਹੈਗੀ ਹੈ, 10 ਜੁਲਾਈ ਨੂੰ ਡਿਜੀਟਲ ਰਿਲੀਜ਼ ਹੈਗੀ। ਔਰ ਐਸੇ ਦਿਨ ਇੰਗਲਿਸ਼ ਦੀ ਹੋਰਰ ਫਿਲਮਾਂ ਦੇ ਵਿੱਚੋਂ ਮੇਰੀ ਫਸਟ ਔਰ ਮੋਸਟ ਹੌਂਟਿਡ ਫਿਲਮ ਜਿਹੜੀ ਸੀ ਈਵਲ ਡੈਡ, ਉਹਦਾ ਸੈਕਿੰਡ ਪਾਰਟ ਨਹੀਂ ਕਹਿ ਸਕਦੇ ਹੈਗੇ, ਬਟ ਅੱਜ ਦੇ ਦੌਰ ਦੀ ਈਵਲ ਡੈਡ ਆ ਰਹੀ ਹੈਗੀ, ਮਤਲਬ ਨਵੇਂ ਦੌਰ ਦੀ ਈਵਲ ਡੈਡ। ਇਹ ਵੀ 10 ਜੁਲਾਈ ਨੂੰ ਰਿਲੀਜ਼ ਹੋਣੀ ਹੈਗੀ ਹੈ ਈਵਲ ਡੈਡ ਬਰਡ। ਔਰ 10 ਜੁਲਾਈ ਨੂੰ ਜਿੱਥੇ ਕੋਡ ਡਰਾਮਾ ਹੈ, ਜਿੱਥੇ ਹੌਂਟਿਡ ਹੋਰਰ ਮੂਵੀ ਹੈ, ਉੱਥੇ ਇੱਕ ਕੋਮੇਡੀ ਫਿਲਮ ਵੀ ਰਿਲੀਜ਼ ਹੋ ਰਹੀ ਹੈ, ਧਮਾਲ 4। ਸੋ ਇੱਕ ਬਹੁਤ ਵੱਡੀ ਸਟਾਰਕਾਸਟ ਦੇ ਨਾਲ ਅਜੇ ਦੇਵਗਨ ਐਂਡ ਕੰਪਨੀ ਆ ਰਹੇ ਨੇ ਧਮਾਲ 4 ਲੈ ਕੇ, ਸਿਨੇਮੈਟਿਕ ਰਿਲੀਜ਼ ਹੈ। ਅਤੇ ਇਸੇ ਦਿਨ ਬੱਚਿਆਂ ਨੂੰ ਜੇ ਲੈ ਕੇ ਜਾਣਾ ਤਾਂ ਮੋਆਨਾ ਫਿਲਮ ਜਿਹੜੀ ਆ ਉਹ ਸਕੂਲਾਂ ਦੇ ਵਿੱਚ, ਕਿਉਂਕਿ ਛੁੱਟੀਆਂ ਚੱਲ ਰਹੀਆਂ ਨੇ, ਇੰਡੀਆ ਦੇ ਵਿੱਚ ਛੁੱਟੀਆਂ ਮੁੱਕ ਗਈਆਂ ਪਰ ਫਿਰ ਵੀ ਪਤਾ ਨਹੀਂ ਮੈਨੂੰ ਇੱਥੇ ਆਸਟ੍ਰੇਲੀਆ 'ਚ ਕਿਤੇ ਲੱਗੀ ਹੈ ਕਿ ਨਹੀਂ ਲੱਗੀ, ਇੱਕ ਮਹਾਪ੍ਰਭੂ ਜਗਨਨਾਥ ਫਿਲਮ ਵੀ ਰਿਲੀਜ਼ ਹੋਈ ਹੋਈ ਹੈ। ਉਹ ਤੋਂ ਅਗਲੇ ਹਫ਼ਤੇ ਦੇ ਵਿੱਚ ਜਿਹੜਾ 17 ਜੁਲਾਈ ਵਾਲਾ ਹਫ਼ਤਾ ਹੈਗਾ, ਉਹਦੇ 'ਚ ਛੋਟੀਆਂ ਛੋਟੀਆਂ ਫਿਲਮਾਂ ਤਾਂ ਕਈ ਹੈਗੀਆਂ ਨੇ, ਆਈ ਡੋਂਟ ਨੋ ਜਾਂ ਤਾਂ ਧਮਾਲ ਤੋਂ ਡਰ ਗਏ ਨੇ ਜਾਂ ਕੀ ਚੱਕਰ ਹੈਗਾ। ਇੱਕ ਤਾਂ ਇੰਡੀਆ ਆਪਣਾ ਰਹੂੰ ਮੈਂ ਤੇਰੇ ਰੂਬਰੂ, ਇੱਕ ਉੱਤਰ ਦਾ ਪੁੱਤਰ, ਇੱਕ ਇੰਡੀਆ ਸਟੋਰੀ, ਸੋ ਇਹ ਸਾਰੀਆਂ ਫਿਲਮਾਂ ਹੈਗੀਆਂ ਨੇ। ਅਤੇ ਤੇਰਾ ਯਾਰ ਹੂੰ ਮੈਂ, ਇਹ ਵੀ ਫਿਲਮ ਛੋਟੀਆਂ ਛੋਟੀਆਂ ਫਿਲਮਾਂ ਨੇ, ਔਰ ਇਹਨਾਂ ਦੀ ਮੈਨੂੰ ਸਟਾਰ ਕਾਸਟ ਵੀ ਨਹੀਂ ਪਤਾ ਹੈਗੀ ਕਿਹੋ ਜਿਹੀ ਹੈਗੀ ਹੈ, ਦੁਲਹਨੀਆਂ ਲੈ ਆਏਗੀ ਯੇ ਵੋ ਫਲਾਣਾ ਧਿਮਕਾ। ਬੱਚਿਆਂ ਦੀਆਂ ਛੁੱਟੀਆਂ NSW, ਵਿਕਟੋਰੀਆ, ਕੁਈਨਜ਼ਲੈਂਡ ਸਾਰੀਆਂ ਸਟੇਟ 'ਚ ਮੁੱਕ ਜਾਣਗੀਆਂ। ਉਹ ਤੋਂ ਬਾਅਦ ਫਿਰ 30 ਜੁਲਾਈ ਨੂੰ ਰਿਲੀਜ਼ ਹੋਣੀ ਹੈ ਸਪਾਈਡਰਮੈਨ ਬ੍ਰੈਂਡ ਨਿਊ ਡੇ, ਔਰ ਵਧੀਆ ਫਿਲਮ, ਕਾਫੀ ਉਮੀਦ ਹੈਗੀ ਇਹਦੇ ਤੋਂ। ਸਪਾਈਡਰ ਵੂਮੈਨ ਵੀ ਆ ਰਹੀ ਹੈ ਵੈਸੇ, ਅਤੇ ਅਗਸਤ ਮਹੀਨੇ ਦੇ ਵਿੱਚ ਸੁਪਰ ਟਰੂਪਰ ਵੀ ਆ ਰਹੀ ਹੈ, ਉਹ ਵੀ ਬੱਚਿਆਂ ਦੀ ਹੈਗੀ, ਉਹ ਵੀ ਅਗਸਤ ਮਹੀਨੇ 'ਚ ਹੀ ਹੈ। ਅਤੇ ਅਗਸਤ ਮਹੀਨੇ ਦੇ ਵਿੱਚ ਵੈਸੇ ਇੰਡੀਪੈਂਡੈਂਸ ਡੇ ਦੇ ਆਸ ਪਾਸ ਵੱਡੀਆਂ ਫਿਲਮਾਂ ਰਿਲੀਜ਼ ਹੁੰਦੀਆਂ ਨੇ, ਜਿਵੇਂ ਦਿਵਾਲੀ 'ਤੇ ਹੁੰਦੀਆਂ ਨੇ, ਸਨੀ ਦਿਓਲ ਨੇ ਕਬਜ਼ਾ ਕੀਤਾ ਹੁੰਦਾ। ਅਤੇ ਐਤਕੀ ਵੀ 3 ਫਿਲਮਾਂ ਰਿਲੀਜ਼ ਹੋ ਰਹੀਆਂ ਨੇ, 13, 14 ਅਤੇ 15 ਅਗਸਤ ਨੂੰ। ਇਨਫੈਕਟ 4 ਫਿਲਮਾਂ ਤੁਸੀਂ ਕਹਿ ਲਓ, ਵੱਡੀਆਂ ਤਾਂ ਨਹੀਂ ਕਹਿ ਸਕਦੇ, ਪਰ ਇੱਕ ਤਾਂ ਬਟਵਾਰਾ ਹੈਗੀ ਹੈ, ਬਟਵਾਰਾ 1947, ਇਹ 13 ਅਗਸਤ ਨੂੰ ਰਿਲੀਜ਼ ਹੋਣੀ ਹੈ, ਸਨੀ ਦਿਓਲ ਦੀ ਫਿਲਮ ਐਜ਼ ਯੂਜੁਅਲ। ਭੇੜੀਆ ਪਾਰਟ 2 ਰਿਲੀਜ਼ ਹੋ ਰਹੀ ਹੈਗੀ ਹੈ, ਭੇੜੀਆ ਜਿਹੜੀ ਵਰੁਣ ਧਵਨ ਵਾਲੀ ਤੁਸੀਂ ਪਹਿਲਾਂ ਦੇਖੀ ਸੀਗੀ, ਹੋਰਰ ਕੋਮੇਡੀ ਫਿਲਮਾਂ ਕੱਢਣ ਵਾਲੇ ਜਿਹੜੇ ਵਿਜਨ ਬ੍ਰਦਰਸ ਹੈਗੇ ਨੇ, ਮੈਡੋਕ ਫਿਲਮ ਜਿਹੜੇ ਲੈ ਕੇ ਆਉਂਦੇ ਨੇ, ਉਹ ਹੁਣ ਆ ਰਹੇ ਨੇ ਭੇੜੀਆ 2। ਕਿਹਾ ਜਾ ਰਿਹਾ ਹੈ ਕਿ ਭੇੜੀਆ 2 ਦੇ ਵਿੱਚ ਵਰੁਣ ਧਵਨ ਵੀ ਹੈਗੇ ਨੇ, ਅਤੇ ਆਪਣਾ ਆਯੁਸ਼ਮਾਨ ਖੁਰਾਨਾ ਵੀ ਹੈਗੇ ਨੇ, ਅਤੇ ਇਹਦੇ 'ਚ ਸਤਰੀ ਵੀ ਦਿਖੇਗੀ ਤੁਹਾਨੂੰ, ਯਾਨੀ ਕਿ ਸ਼ਰਧਾ ਕਪੂਰ ਵੀ ਇਹਦੇ ਵਿੱਚ ਹੈਗੀ ਹੈ। ਅਤੇ ਇੱਕ ਫਿਲਮ ਜਿਹੜੀ 15 ਅਗਸਤ ਨੂੰ ਹੋਰ ਚੌਥੀ ਵੱਡੀ ਰਿਲੀਜ਼ ਹੋ ਰਹੀ ਹੈ, ਚਿਤਰਾਂਗਤਾ ਸਿੰਘ ਅਤੇ ਭਾਈ ਜਾਨ ਸਲਮਾਨ ਖਾਨ ਦੀ ਫਿਲਮ ਮਾਤਰਭੂਮੀ। ਸੋ ਇਹ 3 ਫਿਲਮਾਂ, ਸੋਰੀ, ਆਰਿਆ ਭੱਟ, ਭੇੜੀਆ ਅਤੇ ਮਾਤਰਭੂਮੀ, ਓ ਹੋ ਹੋ, ਇਹਨਾਂ 3 ਤੋਂ ਇਲਾਵਾ ਜਿਹੜੀ ਮੈਂ ਦੇਖਣੀ ਉਹ 4th ਫਿਲਮ ਹੈ, ਉਹ ਹੈਗੀ ਹੈ ਅਵਾਰਾਪਨ ਪਾਰਟ 2। ਇਮਰਾਨ ਹਾਸ਼ਮੀ ਸਾਹਿਬ ਅਤੇ ਇਸ ਵਾਰ ਦਿਸ਼ਾ ਪਾਟਨੀ ਨੂੰ ਲੈ ਕੇ ਆ ਰਹੇ ਨੇ। ਅਵਾਰਾਪਨ 2 ਜੇ ਨਾ ਦੇਖੀ ਤਾਂ ਕੀ ਨੋਸਟੈਲਜੀਆ ਨੂੰ ਰੀਲਿਵ ਕੀਤਾ ਤਾਂ ਕੀ ਕੀਤਾ। ਸੋ ਇਹ ਫਿਲਮ ਉਸ ਦਿਨ ਰਿਲੀਜ਼ ਹੋਣੀ ਹੈਗੀ। ਅਤੇ ਟੌਕਸਿਕ ਜਿਹਦਾ ਟ੍ਰੇਲਰ ਆਪਾਂ ਚਲਾਇਆ ਸੀ, ਉਹ ਅਗਸਤ ਮਹੀਨੇ ਦੀ 26 ਤਰੀਕ ਨੂੰ ਹੈ, ਅਤੇ ਉਹ ਤੋਂ 2 ਦਿਨ ਬਾਅਦ ਈਠਾ ਸ਼ਰਧਾ ਕਪੂਰ ਦੀ ਇੱਕ ਹੋਰ ਫਿਲਮ ਜਿਹੜੀ ਹੈ ਰਿਲੀਜ਼ ਹੋ ਰਹੀ ਹੈ। ਸੋ ਦਿਸ ਇਜ਼ ਦ ਕੈਲੰਡਰ ਫੋਰ ਜੁਲਾਈ ਐਂਡ ਅਗਸਤ, ਬਾਕੀ ਅਗਲਾ ਕੈਲੰਡਰ ਅਗਲੇ ਹਫ਼ਤੇ ਅਗਲੇ ਫੋਰਟਨਾਈਟ ਦੇ ਵਿੱਚ ਤੁਹਾਨੂੰ ਦੱਸ ਦੇਵਾਂਗੇ। ਅਤੇ ਫਿਲਹਾਲ ਨਵੇਂ ਨਵੇਂ ਗਾਣੇ ਚੱਲ ਰਹੇ ਨੇ, ਔਰ ਟਾਈਮ ਵੀ ਥੋੜ੍ਹਾ ਹੈਗਾ, ਉਹ ਤੋਂ ਬਾਅਦ ਬੋਇਜ਼ ਮੀਟਅਪ ਸ਼ੋਅ ਜਿਹੜੇ ਲਾਈਵ ਸੁਣ ਰਹੇ ਹੈਗੇ ਨੇ ਉਹਨਾਂ ਦੇ ਲਈ ਲੈ ਕੇ ਆਵਾਂਗੇ। ਅਤੇ ਇੱਕ ਵਿੱਚ ਇੱਕ ਜਾਣਕਾਰੀ ਵੀ ਹੈਗੀ ਹੈ, ਉਹ ਇੱਕ ਨਿਊਜ਼ ਵੀ ਜਿਹੜੀ ਤੁਹਾਡੇ ਤੱਕ ਸ਼ੇਅਰ ਕਰਨੀ ਹੈ, ਉਹ ਵੀ ਤੁਸੀਂ ਅਗਲੇ ਸੈਗਮੈਂਟ ਦੇ ਵਿੱਚ ਸਾਡੇ ਨਾਲ ਸੁਣਿਆ ਜ਼ਰੂਰ। ਸ਼ਿਵਜੋਤ ਦਾ ਨਵਾਂ ਗਾਣਾ ਵੀ ਸੁਣ ਲਓ ਤੁਸੀਂ।

ਆਮਿਰ ਖਾਨ ਸਾਹਿਬ ਦਾ ਵਿਆਹ ਹੁਣ ਜਾ ਰਿਹਾ ਹੈ, ਬੜੀ ਚਰਚਾ ਹੈਗੀ ਹੈ ਇਹਦੀ, ਹੈ ਜੀ। ਤੀਜੀ ਵਾਰ ਲਾੜਾ ਬਣਨ ਜਾ ਰਹੇ ਨੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਸਾਹਿਬ, ਅਤੇ ਖੁਦ ਹੀ ਉਹਨਾਂ ਨੇ ਮੋੜ ਲਗਾਈ ਹੈ। 5 ਜੁਲਾਈ ਨੂੰ, ਯਾਨੀ ਹੁਣ ਤੋਂ ਇਸ ਵੀਕਐਂਡ ਦੇ ਉੱਤੇ ਵਿਆਹ ਹੋ ਜਾਣਾ ਹੈ ਆਮਿਰ ਖਾਨ ਦਾ। ਬੜੀ ਛੇਤੀ ਖਾਨ ਸਾਹਿਬ ਹੈ, ਅਤੇ ਇਹ ਕਹਿੰਦੇ ਨੇ, ਕਹਿੰਦੇ ਕਿ ਇਹਨਾਂ ਦੀ ਅਗੇਨ ਪ੍ਰੇਮਿਕਾ ਸੀਗੀ ਗੌਰੀ ਸਪਰੈਟ, ਸਰਪੈਟ ਸਪਰੈਟ, ਫੈਮਿਲੀ ਫਰੈਂਡ ਸੀਗੀ। ਸੋ ਉਹਨਾਂ ਨਾਲ ਇਹ ਵਿਆਹ ਕਰਨ ਜਾ ਰਹੇ ਹੈਗੇ ਨੇ, ਅਤੇ ਬੜਾ ਲਿਮਿਟਿਡ ਜਿਹਾ ਵਿਆਹ ਹੈਗਾ, 100-150 ਖਾਸ ਖਾਸ ਲੋਕਾਂ ਦੇ ਵਿੱਚ। ਖਾਸ ਗੱਲ ਇਹ ਹੈਗੀ ਹੈ ਕਿ ਆਮਿਰ ਖਾਨ ਦੀਆਂ ਐਕਸ ਵਾਈਫਸ ਵੀ ਹੋਣਗੀਆਂ, ਰੀਨਾ ਦੱਤਾ ਅਤੇ ਕਿਰਨ ਰਾਓ, ਦੋਨੋਂ ਇਸ ਖੁਸ਼ੀ ਦੇ ਸਮਾਗਮ ਦੇ ਵਿੱਚ ਖੁਸ਼ੀ ਖੁਸ਼ੀ ਹਿੱਸਾ ਬਣਨਗੀਆਂ। ਆਮਿਰ ਖਾਨ ਦੇ ਬੱਚੇ ਵੀ ਲੰਬੂ ਲੰਬੂ, ਜ਼ੁਨੈਦ ਖਾਨ, ਹੀਰਾ ਖਾਨ ਅਤੇ ਆਜ਼ਾਦ ਖਾਨ ਵੀ ਆਪਣੇ ਫਾਦਰ ਦੀ ਨਵੀਂ ਸ਼ੁਰੂਆਤ ਦੇ ਵਿੱਚ ਹੋਣਗੇ। ਅਤੇ ਰੰਗ ਦੇ ਬਸੰਤੀ, ਨਹੀਂ ਰੰਗ ਦੇ ਬਸੰਤੀ ਨਹੀਂ, ਕਿਹੜੀ ਸੀਗੀ ਆਪਣਾ ਜਿਹੜੀ ਇੱਥੇ ਮੈਲਬਨ ਦੇ ਵਿੱਚ ਦਿਖਾਉਣੀ ਹੈਗੀ ਹੈ ਫਿਲਮ, ਲਗਾਨ, ਲਗਾਨ ਫਿਲਮ ਦੀ ਐਨੀਵਰਸਰੀ ਦੇ ਉੱਤੇ ਫਿਲਮ ਦਿਖਾਈ ਜਾਣੀ ਹੈ। ਇਨਫੈਕਟ ਦਿੱਲੀ ਬੈਲੀ ਦੇ ਵੀ 15 ਸਾਲ ਪੂਰੇ ਹੋ ਗਏ ਨੇ। ਸੋ ਸੋਸ਼ਲ ਮੀਡੀਆ 'ਤੇ ਆਮਿਰ ਖਾਨ ਪ੍ਰੋਡਕਸ਼ਨ ਹਾਊਸ ਨੇ ਦਿੱਲੀ ਬੈਲੀ ਨੂੰ ਵੀ ਸ਼ੇਅਰ ਕੀਤਾ ਹੈਗਾ, ਕਿਉਂਕਿ ਇਹਨਾਂ ਦੀ ਜਿਹੜੀ ਨਵਾਂ ਪਾਰਟ ਸੀਗਾ ਦਿੱਲੀ ਬੈਲੀ ਦਾ, ਉਹ ਇੰਨਾ ਚੱਲ ਨਹੀਂ ਸਕਿਆ, ਇਸ ਕਰਕੇ ਹੁਣ ਫਿਰ ਤੋਂ ਪੁਰਾਣੇ ਦੇ ਉੱਤੇ ਹੀ ਭਰੋਸਾ ਜਤਾਇਆ ਜਾ ਰਿਹਾ ਹੈਗਾ। ਫਿਲਮ ਦੇ ਟ੍ਰੇਡ ਦੀ ਵੀ ਗੱਲ ਕਰ ਲੈਂਦੇ ਹਾਂ ਅਗਲੇ ਸੈਗਮੈਂਟ ਦੇ ਵਿੱਚ, 1-2 ਗਾਣੇ ਬਚੇ ਹੈਗੇ ਨੇ, ਅਤੇ ਆਖਰ ਦੇ ਵਿੱਚ ਜਾਣ ਤੋਂ ਪਹਿਲਾਂ ਪਰਦਾ ਪੇ ਪਰਦਾ 'ਚ ਇਹ ਗਾਣੇ ਵੀ ਸ਼ੇਅਰ ਕਰ ਚੱਲਦੇ ਹੈਗੇ। ਇਹ ਗਾਣਾ ਕਿਹਦਾ? ਜਾਰਡਨ ਸੰਧੂ ਅਤੇ ਪਰੀ ਪੰਧੇਰ ਦਾ।

ਪੱਤਲੋ ਦਾ ਨਾਂ ਤਾਂ ਨਹੀਂ ਦੱਸਦੇ ਹੈਗੇ, ਜੇ ਇੱਦਾਂ ਪੱਤਲੋ ਨੇ ਗੱਲ ਕਰਨੀ ਹੈਗੀ ਹੈ ਫਿਰ ਨਹੀਂ ਦੱਸਣਾ ਕਦੇ ਵੀ ਨਾ, ਨਾਲੇ ਬੇਲੀਆਂ ਨੂੰ ਕਾਹਦੇ ਲਈ ਦੱਸਣਾ, ਨਾਲੇ ਇਹ ਨਹੀਂ ਪਤਾ ਲੱਗਿਆ ਬੈਲੀਆਂ ਨੂੰ ਕਿਹਾ ਕਿ ਬੇਲੀਆਂ ਨੂੰ ਕਿਹਾ, ਫਰਕ ਹੁੰਦਾ ਪਰੀ ਪੰਧੇੜ ਜੀ। ਆਪਣਾ ਬਿਜ਼ਨਸ ਦੀ ਗੱਲ ਕਰਨੀ ਸੀ, ਬਿਜ਼ਨਸ ਕਿਹੜੀ ਫਿਲਮ ਨੇ ਕਿੰਨੇ ਕਮਾਏ ਹੈਗੇ ਨੇ, ਬੋਕਸ ਆਫਿਸ ਕਲੈਕਸ਼ਨ ਦੀ ਗੱਲ ਕਰਦੇ ਹਾਂ ਜੀ ਆਪਾਂ, ਔਰ ਮੈਂ ਸਿਰਫ ਇੱਥੇ ਆਸਟ੍ਰੇਲੀਆ ਦੀ ਗੱਲ ਕਰੂੰਗਾ। ਆਈ ਡੋਂਟ ਨੋ ਇੰਡੀਆ ਦੇ ਵਿੱਚ ਕਿੰਨੀ ਕਮਾਈ, ਕਿਹੜੀ ਫਿਲਮ ਨੇ ਕਿੰਨੀ ਕੀਤੀ ਹੈਗੀ ਹੈ, ਕਿਉਂਕਿ ਬਹੁਤੀਆਂ ਫਿਲਮਾਂ ਤਾਂ ਇੱਥੇ ਲੱਗਦੀਆਂ ਵੀ ਨਹੀਂ ਹੈਗੀਆਂ। ਇਸ ਸਾਲ ਦੀਆਂ ਜਿਹੜੀਆਂ ਸਭ ਤੋਂ ਵੱਧ ਕਮਾਈਆਂ ਕਰ ਗਈਆਂ ਨੇ ਫਿਲਮਾਂ, ਉਹਦੇ 'ਚ ਤਾਂ ਨੋ ਡਾਊਟ ਦੁਰੰਦਰ ਹੀ ਹੈ, ਦੀ ਰਿਵੈਂਜ ਫਿਲਮ ਜਿਹੜੀ ਹੁਣ ਤੱਕ ਆਸਟ੍ਰੇਲੀਆ 'ਚ $83 ਲੱਖ ਤੋਂ ਜ਼ਿਆਦਾ ਕਮਾ ਚੁੱਕੇ, ਹੁਣ ਤਾਂ ਇਸ ਤੋਂ ਵੱਧ ਕਮਾਉਣਾ ਵੀ ਨਹੀਂ ਆਸਟ੍ਰੇਲੀਆ 'ਚ, ਹੋ ਗਈ ਇਹਦੀ ਕਮਾਈ ਜਿਹੜੀ ਨਹੀਂ ਸੀ। ਸਾਲ ਦੀ ਸ਼ੁਰੂਆਤ ਦੇ ਵਿੱਚ ਹੀ ਬਾਰਡਰ 2 ਨੇ 18 ਲੱਖ ਕਮਾਈ ਦੇ ਨਾਲ ਗੇਟ ਖੋਲ੍ਹਤੇ ਸੀਗੇ, ਫਲੱਡ ਗੇਟ, ਮਤਲਬ ਸਭ ਤੋਂ ਵੱਧ ਕਮਾਈ ਕੀਤੀ ਸੀਗੀ। ਅਤੇ ਉਸ ਤੋਂ ਬਾਅਦ ਬਾਰਡਰ 2 ਤੋਂ ਬਾਅਦ ਸਭ ਤੋਂ ਵੱਧ ਕਮਾਈ ਵਾਲੀ ਫਿਲਮ ਇਹ ਬਣੀ ਦੁਰੰਦਰ, $83 ਲੱਖ ਇਹਨੇ ਆਸਟ੍ਰੇਲੀਆ ਦੇ ਵਿੱਚ ਕਮਾਏ। ਅਤੇ ਉਸ ਤੋਂ ਬਾਅਦ ਜੇ ਕਿਸੇ ਫਿਲਮ ਨੇ ਸਭ ਤੋਂ ਵੱਧ ਕਮਾਏ ਨੇ ਤਾਂ ਉਹ ਭੂਤ ਬੰਗਲਾ ਰਹੀ ਹੈ, ਲਗਭਗ $9 ਲੱਖ ਇਸ ਫਿਲਮ ਨੇ ਵੀ ਕਮਾਏ ਹੈਗੇ ਨੇ। ਬਾਕੀ ਫਿਲਮਾਂ ਜਿਹੜੀਆਂ ਨੇ ਉਹ ਨੇੜੇ ਤੇੜੇ ਵੀ ਨਹੀਂ ਰਹੀਆਂ ਹੈਗੀਆਂ, 4-5 ਲੱਖ ਇੰਨੇ ਕੁ ਦੇ ਆਸ ਪਾਸ ਜਾਂ ਇਹ ਤੋਂ ਵੀ ਥੱਲੇ ਰਹਿ ਜਾਂਦੇ ਹੈਗੇ ਨੇ। ਹੁਣ ਰੀਸੈਂਟਲੀ ਕੋਕਟੇਲ 2 ਜਿਹੜੀ ਆਈ ਹੈ ਸ਼ਾਹਿਦ ਕਪੂਰ ਹੋਣਾ ਵਾਲੀ, ਉਹਨੇ $4.25 ਲੱਖ, ਵੈਲਕਮ ਟੂ ਜੰਗਲ ਨੇ $2.47 ਲੱਖ, ਹਾਲਾਂਕਿ ਵੈਲਕਮ ਟੂ ਜੰਗਲ ਹਾਲੇ ਵੀ ਲੱਗੀ ਹੋਈ ਹੈ, ਪਰ ਮੈਂ ਵਾਪਸ ਆਊਂਗਾ $2.5 ਲੱਖ ਹੀ ਕਮਾ ਸਕੀ ਹੈ, ਵਿਚ ਆਈ ਫੈਲਟ ਕਿ ਥੋੜ੍ਹੀ ਹੋਰ ਜ਼ਿਆਦਾ ਕਮਾਈ ਹੋ ਸਕਦੀ ਸੀ ਜਿੱਦਾਂ ਉਹਦੇ ਰਿਵਿਊ ਆਏ ਨੇ ਔਰ ਜਿੱਦਾਂ ਫੀਡਬੈਕ ਆ ਰਹੀ ਹੈਗੀ ਹੈ। ਪਰਸਨਲੀ ਆਈ ਹੈਵਨਟ ਸੀਨ ਇਟ, ਪਰ ਮੈਨੂੰ ਲੱਗਦਾ ਕਿ ਉਹਦੇ ਥੋੜ੍ਹੇ ਵਧੀਆ ਹੋਣੇ ਚਾਹੀਦੇ ਸੀਗੇ। ਅਤੇ ਪੇਦੀ ਫਿਲਮ ਨੇ ਇੱਥੇ 4.25 ਲੱਖ ਕਮਾ ਲਏ, ਸੋ ਸਾਊਥ ਦਾ ਕੋਈ ਸਟਾਰ ਹੁੰਦਾ ਉਹਦਾ ਵਧੀਆ ਕਮਾਈ ਹੋਣ ਲੱਗ ਪਈ ਹੈ ਹੁਣ, ਉਹਦੀ ਵਜ੍ਹਾ ਇਹ ਹੈਗੀ ਹੈ ਕਿ ਇੱਕ ਚੰਗੀ ਸਾਊਥ ਦੀ ਜਿਹੜੀ ਪਾਪੂਲੇਸ਼ਨ ਹੈਗੀ ਹੈ, ਤਮਿਲ, ਤੇਲਗੂ, ਕੰਨੜ, ਮਲਿਆਲਮ ਲੋਕ ਇੱਥੇ ਰਹਿਣ ਲੱਗ ਪਏ ਨੇ, ਸੋ ਸਾਊਥ ਦੇ ਕਿਸੇ ਵੀ ਸਟਾਰ ਦੀ ਕੋਈ ਵੱਡੀ ਫਿਲਮ ਹੁੰਦੀ ਹੈ ਤਾਂ ਉਹਨੂੰ ਉਹ ਪਿਆਰ ਤਾਂ ਜ਼ਰੂਰ ਦਿੰਦੇ ਨੇ। ਰਾਜਾ ਸ਼ਿਵਾ ਜੀ ਨੂੰ ਨਹੀਂ ਦਿੱਤਾ ਤਾਂ ਕੀ ਹੋ ਗਿਆ, ਕੁਛ ਐਕਸੈਪਸ਼ਨਸ ਵੀ ਹੁੰਦੀਆਂ ਨੇ ਇੱਥੇ। ਅਤੇ ਇਹ ਜਿਹੜਾ ਇੱਥੇ ਕਹਾਣੀ ਆਸਟ੍ਰੇਲੀਆ ਦੇ ਵਿੱਚ ਕਮਾਈਆਂ ਦੀ ਹੈਗੀ ਹੈ। ਲਓ ਜੀ ਆਖਰੀ ਗਾਣੇ ਦੇ ਨਾਲ ਛੱਡ ਕੇ ਜਾਂਦੇ ਹਾਂ ਤੁਹਾਨੂੰ, ਤਰਸੇਮ ਜੱਸੜ ਦੀ ਫਿਲਮ ਆ ਰਹੀ ਹੈ ਦਸਤਾਰ, ਉਹਦੇ 'ਚ ਕਮਾਲ ਖਾਨ ਸਾਹਿਬ ਦਾ ਗਾਣਾ ਵੇ ਸੋਹਣਿਆ। ਅਤੇ ਫਿਲਮ ਦੀ ਪੋਸਟਰ ਰਿਲੀਜ਼ ਸੀ ਜਾਂ ਟੀਜ਼ਰ ਰਿਲੀਜ਼ ਸੀ, ਉਹਦੇ 'ਤੇ ਬੜੀ ਓਵਰ ਐਕਟਿੰਗ ਕੀਤੀ ਹੈ ਗੀਤ ਗਰਾਇਆ ਨੇ, ਮਤਲਬ ਨੈਚ ਅਸਲੀਅਤ ਦੇ ਵਿੱਚ ਜੇ ਇੰਨੀ ਓਵਰ ਐਕਟਿੰਗ ਕਰ ਰਹੀ ਹੈ ਤਾਂ ਫਿਲਮ 'ਚ ਲੱਲੜ ਨਾ ਲਾ ਦੇਵੇ, ਐਵੇਂ ਮੈਨੂੰ ਉਮੀਦ ਵੀ ਪੂਰੀ ਹੈਗੀ ਹੈ ਵੈਸੇ ਇਹਦੇ ਤੋਂ। ਜਿਹੜੇ ਸੋਸ਼ਲ ਮੀਡੀਆ ਵਾਲੇ ਲੋਕ ਹੁੰਦੇ ਉਹ ਸਿਰਫ ਸੋਸ਼ਲ ਮੀਡੀਆ ਦੇ ਹੀ ਹੁੰਦੇ ਨੇ, ਸ਼ੈਲਫ ਲਾਈਫ ਦੀ ਕਮੀ ਹੁੰਦੀ ਹੈ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi man, I'm Saiko Mirbai from Manipur, I'm a Commonwealth champion, gold medalist. Sunte rahiye radio, Hanji.
3: Bale bale bale.
2: Bale bale bale.

ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਫਾਜੀ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: US visitor visa ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
0: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

मेरे शहर दी सब तो चंगी खुशबू तेरे कोलों संग।

0: are listening.
1: Radio Hanji, 1674 AM, 24/7 Indian Radio, Sydney ka apna Indian Radio Station.
2: Radio Hanji,
0: stay tuned.
3: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: हाँ भाई सिडनी वाले हो, तुसी सुन रहे हो सिडनी दा अपना इंडियन रेडियो स्टेशन रेडियो हांजी।
1: रेडियो हांजी 1674 आस करते हैं दिन थोड़ा वधिया जा रहा होएगा। चढ़दी कला दे विच होगे चेहरे ते होगी मुस्कुराहट, जेकर नहीं ते आओ सब तो पहला चेहरे ते खुशी लेके आइए। ते बिल्कुल इस तरह दे नाल इस खुशी नू अपने चेहरे ते बना के रखियो, इस मुस्कुराहट नू अपने चेहरे ते सजा के रखियो। समा हो चुका अज दी कहानी दा। मीत दा व्याह बड़ी सोहनी कुड़ी दे नाल होया सी, उसका नाम सी रमन। मीत उन्हूं बहुत प्यार करता है। इन्ना प्यार के एक दिन उस प्यार नूं नजर लग गई। रमन नूं चमड़ी का रोग हो गया। चमड़ी का रोग होने करके दिनों दिन उसकी सुंदरता घटन लग पई। हाले शायद इस घर से होर कैर टुटने से। एक दिन मीत किसी सफर से निकलिया, जब वापस आ रहा सी तां एक्सीडेंट हो गया। पता लगा कि उहदियां अखां की रोशनी चले गई है, हुण वेख नहीं सकता। पर हुण भी दोवां दे विच प्यार उन्ना ही सी। उन्हां दे विच कोई खास फर्क कोई लभिया भी ना लभ सकदा। जिदा जिदा दिन बीतते गए हौली हौली रमन दा रोग होर वधदा गया। हौली हौली उहदा चेहरा होर भी विगड़दा गया। उहदी खूबसूरती हौली हौली होर घटदी गई। पर हुण अन्ने होए मीत नूं कोई फर्क नहीं सी पैंदा, उह नहीं सी वेख सकदा। लोक कहिंदे शायद इस वजह करके इन्हां दे प्यार च कोई फर्क नहीं आया, शायद इस करके इन्हां दा विवाहिक जीवन बड़ा वधिया चली जाण डिया। दोवें जणे एक दूसरे नूं उन्ना ही प्यार करदे जिन्ना पहले दिन करते सी जदों उन्होंने एक दूसरे नूं वेख्या सी ते वेखते ही रह गए। समा अगे वध्या, बीमारी होर वधदी गई। आखिर एक दिन रमन इस दुनिया तो चली गई। उसकी मौत ने मीत नूं वड्डा झटका दिता। मीत ने सारे रिवाज पूरे किए, जो कुछ भी रीति रिवाज सी वो सारे पूरे करन तो बाद अपने नेड़लियां नूं दस्या कि वह हुण शहर छड्ड के किसी दूसरी जगह जाना चाहुंदा। वो इस शहर दे विच इस घर दे विच उन्हां लोकां च नहीं रहना चाहुंदा जिथे उसनूं रमन दी याद आवे। वो अपना इरादा पक्का कर चुका। रिश्तेदारी दे विचों एक आदमी ने अगे होके कहा, अखां तो तेनू दिसदा नहीं, किते होर जाके गुजारा किदां करेगा, इत्थे अपनियां दे विच रहेगा तो फिर भी कोई तेरी मदद कर दो, तू साडे घर चल, साडे वर रह ला, जो रुखी मिसी आपां खाने आ वो तुम ही खांदा रही, नाले आ जिहड़े शहर की तू गल करदा, जिहड़े घर की गल करदा, जिन्हां लोकां की गल करदा वो भलिया इन्हां नूं ते तू वेख भी नहीं सकदा, फिर इहदे नाल तैनूं की फर्क पैंदा, तू इत्थे रहें जां किते होर, पहला तेरी वोटी तेनू राह विखा देंदी सी, ਉਹ ਤੇਰੀਆਂ ਅੱਖਾਂ ਬਣ ਕੇ ਨਾਲ ਚੱਲਦੀ। ਪਰ ਹੁਣ ਮੈਨੂੰ ਨਹੀਂ ਲੱਗਦਾ ਤੈਨੂੰ ਇਹ ਫੈਸਲਾ ਲੈਣਾ ਚਾਹੀਦਾ। ਕੁਛ ਦੇਰ ਬਾਅਦ ਮੀਤ ਨੇ ਚੁੱਪੀ ਪਤੋੜੀ ਤੇ ਕਹਿਣ ਲੱਗਾ, ਮੈਨੂੰ ਵਧੀਆ ਲੱਗਾ, ਮੈਨੂੰ ਵਧੀਆ ਲੱਗਾ, ਮੇਰੇ ਆਪਣੇ ਮੇਰੇ ਆਸ ਪਾਸ ਨੇ, ਤੁਸੀਂ ਮੇਰੇ ਨਾਲ ਆਪਣਾ ਹੱਥ ਜਿਤਾਈ, ਤੁਸੀਂ ਸੋਚ ਨਹੀਂ ਸਕਦੇ ਮੈਨੂੰ ਕਿੰਨਾ ਹੌਸਲਾ ਮਿਲਿਆ। ਪਰ ਮੈਂ ਤੁਹਾਡੇ ਆਪਣਿਆਂ ਦੇ ਨਾਲ ਹੋਰ ਝੂਠ ਨਹੀਂ ਬੋਲ ਸਕਦਾ। ਝੂਠ ਇਹ ਕਿ ਮੈਨੂੰ ਦਿਸਦਾ ਜਾਂ ਇੱਦਾਂ ਕਹਿ ਲਓ ਕਿ ਮੈਂ ਨਾਟਕ ਕਰਦਾ ਸੀ ਆਪਣੀ ਵਹੁਟੀ ਦੇ ਸਾਹਮਣੇ, ਮੇਰੀਆਂ ਅੱਖਾਂ ਚਲੀ ਗਈਆਂ ਨੇ। ਨਾਟਕ ਇਸ ਕਰਕੇ ਕਿ ਮੈਂ ਨਹੀਂ ਸੀ ਚਾਹੁੰਦਾ, ਮੈਂ ਨਹੀਂ ਸੀ ਚਾਹੁੰਦਾ ਕਿ ਰਮਨ ਨੂੰ ਕਦੀ ਵੀ ਇਹ ਲੱਗੇ ਕਿ ਹੁਣ ਸ਼ਾਇਦ ਉਹ ਮੈਨੂੰ ਕੁਰੂਪ ਦੇਖਦੀ। ਉਹਦਾ ਹੁਸਨ ਜਾਂਦਾ ਰਿਹਾ ਇੱਕ ਬਿਮਾਰੀ ਦੇ ਕਰਕੇ, ਅੰਨੇ ਹੋਣ ਦਾ ਨਾਟਕ ਕਰਕੇ। ਮੈਂ ਹਰ ਰੋਜ਼ ਉਹਨੂੰ ਪਹਿਲਾਂ ਨਾਲੋਂ ਵੀ ਖੂਬਸੂਰਤ ਹੋਣ ਦਾ ਕਮੈਂਟ ਪਾਸ ਕਰਦਾ ਅਤੇ ਉਹ ਬੜੀ ਖੁਸ਼ ਹੋ ਜਾਂਦੀ। ਸ਼ਾਇਦ ਉਹਨੇ ਚਾਰ ਦਿਨ ਵੱਧ ਜੀ ਲਿਆ ਜੇਕਰ ਉਹਨੂੰ ਇਹ ਪਤਾ ਲੱਗਦਾ। ਮੈਂ ਉਹਨੂੰ ਵੇਖ ਸਕਦਾ ਅਤੇ ਉਹਦੀ ਖੂਬਸੂਰਤੀ ਉਹ ਨਹੀਂ ਰਹੀ, ਸ਼ਾਇਦ ਉਹ ਆਤਮ ਵਿਸ਼ਵਾਸ ਗਵਾ ਪੈਂਦੀ। ਗਲਤ ਜਾਂ ਸਹੀ, ਮੈਂ ਇਸੇ ਕਰਕੇ ਇੱਕ ਦਿਨ ਇਹ ਫੈਸਲਾ ਲਿਆ ਕਿ ਐਕਸੀਡੈਂਟ ਤੋਂ ਬਾਅਦ ਮੈਂ ਅੱਖਾਂ ਚਲੀਆਂ ਜਾਣ ਦਾ ਨਾਟਕ ਕਰਾਂਗਾ। ਇਹ ਝੂਠ ਮੇਰੇ ਲਈ ਚੰਗਾ ਸਾਬਤ ਹੋਇਆ। ਉਹ ਬਹੁਤ ਵਧੀਆ ਪਤਨੀ ਸੀ, ਉਹ ਬਹੁਤੇ ਬਹੁਤ ਵਧੀਆ ਦੋਸਤ ਸੀ, ਬੜੀ ਵਧੀਆ ਹਮਸਫ਼ਰ ਸੀ, ਬੜੀ ਵਧੀਆ ਮੇਰੇ ਸੁੱਖ ਦੁੱਖ ਦੀ ਸਾਥੀ ਸੀ। ਉਹਦਾ ਸਿਰਫ ਇੱਕੋ ਮਕਸਦ ਸੀ, ਮੈਂ ਖੁਸ਼ ਕਿੱਦਾਂ ਰਹਿ ਸਕਦਾ। ਅਤੇ ਹੌਲੀ ਹੌਲੀ ਮੇਰਾ ਮਕਸਦ ਵੀ ਇਹੋ ਹੀ ਹੋ ਗਿਆ, ਮੈਂ ਉਹਨੂੰ ਖੁਸ਼ ਕਿੱਦਾਂ ਰੱਖ ਸਕਦਾ। ਹੁਣ ਸ਼ਾਇਦ ਉਹਨਾਂ ਹੀ ਥਾਵਾਂ ਦੇ ਵਿੱਚੋਂ ਵਾਰ ਵਾਰ ਮੈਨੂੰ ਚੇਤਾ ਆਵੇ। ਗਲਤ ਜਾਂ ਸਹੀ, ਇਹ ਫੈਸਲਾ ਵੀ ਮੈਂ ਇਸੇ ਕਰਕੇ ਲਿਆ, ਇਸ ਘਰ ਦੇ ਵਿੱਚ ਰਹਿ ਕੇ, ਇਸ ਜਗ੍ਹਾ ਦੇ ਉੱਤੇ ਰਹਿ ਕੇ, ਇਹਨਾਂ ਲੋਕਾਂ ਦੇ ਵਿੱਚ ਰਹਿ ਕੇ ਮੈਨੂੰ ਉਹਦੀ ਯਾਦ ਨਾ ਆਵੇ। ਕਹਾਣੀ ਲਿਖਣ ਵਾਲੇ ਦਾ ਨਾਂ ਤਾਂ ਨਹੀਂ ਹੈਗਾ ਥੱਲੇ, ਪਰ ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣੋਰਾ ਨੇ। ਲਿਖਣ ਵਾਲਿਆਂ ਤੋਂ ਮਾਫ਼ੀ ਚਾਹੁੰਦੇ, ਉਹਨਾਂ ਦਾ ਨਾਂ ਨਹੀਂ ਸ਼ਾਮਿਲ ਕਰ ਸਕੇ ਕਿਉਂਕਿ ਸਾਡੇ ਤੱਕ ਨਹੀਂ ਪਹੁੰਚਿਆ, ਪਰ ਇਹ ਕਹਾਣੀ ਲਿਖਣ ਦੇ ਲਈ ਧੰਨਵਾਦ। ਸੱਚੀ ਵਾਪਰੀ ਜਾਂ ਇੱਕ ਸੋਚ ਸੋਚੀ, ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਕਹਾਣੀਆਂ ਹਮੇਸ਼ਾ ਸਾਨੂੰ ਸਮਝਾਉਣ ਦੇ ਲਈ ਹੁੰਦੀਆਂ ਨੇ। ਇਹ ਕਹਾਣੀ ਸਾਨੂੰ ਇਹ ਸਮਝਾਉਂਦੀ ਹੈ, ਇਹ ਸਾਨੂੰ ਇਹ ਦੱਸਦੀ ਆ ਕਿ ਸਾਡੇ ਜਿਹੜੇ ਆਪਣੇ ਨੇ ਉਹਨਾਂ ਦੀਆਂ ਕਮੀਆਂ ਪੇਸ਼ੀਆਂ ਨੂੰ ਅੱਖੋਂ ਪਰੋਖੇ ਕਰਕੇ ਜ਼ਿੰਦਗੀ ਜ਼ਿਆਦਾ ਵਧੀਆ ਬਸਰ ਹੁੰਦੀ ਹੈ। ਕਈ ਵਾਰੀ ਆਪਾਂ ਸਾਰੀ ਜ਼ਿੰਦਗੀ ਇੱਕ ਦੂਸਰੇ ਦੇ ਵਿੱਚ ਕਮੀਆਂ ਲੱਭਦੇ ਕੱਢ ਦਿੰਦੇ, ਅਤੇ ਜਦੋਂ ਕਮੀਆਂ ਲੱਭਣਾ ਸਾਡਾ ਕੰਮ ਹੋ ਜਾਵੇ ਫਿਰ ਸਾਨੂੰ ਕਿਸੇ ਦੀ ਚੰਗਿਆਈ ਹੌਲੀ ਹੌਲੀ ਨਜ਼ਰ ਆਉਣ ਵੜ ਜਾਂਦੀ ਹੈ। ਫਿਰ ਉਹ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆ ਫੋਰ ਗਰੰਟਿਡ, ਉਹ ਆਪਾਂ ਲੈਣਾ ਸ਼ੁਰੂ ਕਰ ਦਿੰਦੇ ਹਾਂ। ਇਹ ਤਾਂ ਸਾਡਾ ਹੀ ਆ, ਇਹ ਤਾਂ ਇਸੇ ਘਰ ਦੀ ਇੱਕ ਸ਼ੈ, ਇਹਨੇ ਕਿੱਥੇ ਜਾਣਾ। ਇਹ ਤਾਂ ਹੁਣ ਜਿੱਦਾਂ ਆਪਣੀ ਇੱਕ ਮਲਕੀਅਤ ਬਣ ਗਈ, ਜਾਇਦਾਦ ਬਣ ਗਈ, ਇਹਦੇ ਨਾਲ ਜਿਵੇਂ ਮਰਜ਼ੀ ਵਿਵਹਾਰ ਕਰੋ, ਇਸੇ ਕਰਕੇ ਘਰ ਕਈ ਵਾਰੀ ਟੁੱਟ ਵੀ ਜਾਂਦੇ ਨੇ। ਨਾਮ ਹੀ ਟੁੱਟਣ 'ਤੇ ਕਈ ਵਾਰੀ ਇੱਕੋ ਛੱਤ ਥੱਲੇ ਰਹਿੰਦਿਆਂ ਇੱਕੋ ਘਰ ਦੇ ਵਿੱਚ ਰਹਿੰਦਿਆਂ ਵੀ ਤੁਸੀਂ ਇੱਕ ਦੂਸਰੇ ਦੇ ਮਨੋਂ ਲੱਥ ਜਾਂਦੇ ਹੋ। ਅਤੇ ਜੇਕਰ ਆਪਾਂ ਇੱਕ ਦੂਸਰੇ ਦੀਆਂ ਕਮੀਆਂ ਕੱਢਣੀਆਂ, ਕਮੀਆਂ ਖਾਮੀਆਂ ਵੇਖਣੀਆਂ ਬੰਦ ਕਰ ਦਈਏ, ਤਾਂ ਫਿਰ ਜ਼ਿੰਦਗੀ ਕਿੰਨੀ ਸੌਖੀ ਹੋ ਜਾਵੇ। ਅਸਲ ਦੇ ਵਿੱਚ ਇਹੋ ਜਿਹੀਆਂ ਕਮੀਆਂ ਪੇਸ਼ੀਆਂ ਜਿਨ੍ਹਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਜਾਂ ਫਿਰ ਜਿਹੜੀਆਂ ਕਿਸੇ ਦੇ ਹੱਥ ਵੱਸ ਨਹੀਂ, ਉਹਨਾਂ ਪ੍ਰਤੀ ਅੰਨੇ ਹੋ ਜਾਣਾ ਹੀ ਬਿਹਤਰ ਹੈ। ਅੰਨੇ ਹੋ ਜਾਣਾ ਤੁਹਾਨੂੰ ਵੀ ਖੁਸ਼ੀ ਦਊਗਾ ਅਤੇ ਅਗਲੇ ਨੂੰ ਵੀ। ਅਤੇ ਜਿਹੜੇ ਘਰ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਖੁਸ਼ੀ ਬਣੀ ਰਹੇ, ਸਾਦਗੀ ਬਣੀ ਰਹੇ, ਉਸ ਘਰ ਦੇ ਵਿੱਚ ਬਰਕਤਾਂ ਪੈਂਦੀਆਂ ਨੇ, ਰਹਿਮਤਾਂ ਬਰਸਦੀਆਂ ਨੇ। ਅਤੇ ਤੋਂ ਵੱਧ ਹੋਰ ਕਿਸੇ ਨੂੰ ਚਾਹੀਦਾ ਵੀ ਕੀ ਹੈ। ਸੋ ਆਪਾਂ ਜੇਕਰ ਨਜਾਇਜ਼ ਕਿਸੇ ਦੀਆਂ ਕਮੀਆਂ ਪੇਸ਼ੀਆਂ ਨੂੰ ਮਨ ਦੇ ਵਿੱਚ ਧਾਰ ਕੇ ਜਾਂ ਅਗਲੇ ਨੂੰ ਉਹਦੀਆਂ ਕਮੀਆਂ ਪੇਸ਼ੀਆਂ ਗਿਣਾ ਕੇ ਆਪਾਂ ਸੋਚਦੇ ਹਾਂ ਕਿ ਬੜਾ ਵੱਡਾ ਮਾਰਕਾ ਮਾਰਿਆ, ਪਰ ਉਹਦੇ ਨਾਲ ਤੁਹਾਡਾ ਰਿਸ਼ਤਾ ਦਿਨੋ ਦਿਨ ਖੁਰਦਾ। ਇੱਦਾਂ ਸਮਝ ਲਓ ਕਿ ਤੁਹਾਡੇ ਰਿਸ਼ਤੇ ਨੂੰ ਇੱਕ ਸਿਉਂਕ ਲੱਗੀ ਹੈ। ਅਤੇ ਸਿਉਂਕ ਲੱਗੀ ਚੀਜ਼ ਕਿੰਨਾ ਕੁ ਚਿਰ ਚੱਲੂਗੀ। ਕੋਸ਼ਿਸ਼ ਕਰੀਏ ਇੱਕ ਦੂਸਰੇ ਦੀਆਂ ਨਿੱਕੀਆਂ ਨਿੱਕੀਆਂ ਨਜ਼ਰ ਅੰਦਾਜ਼ ਕਰਕੇ ਇਸ ਜ਼ਿੰਦਗੀ ਦਾ ਲੁਤਫ ਲਈਏ। ਧੰਨਵਾਦ, ਆਸ ਕਰਦੇ ਹਾਂ ਤੁਸੀਂ ਕਹਾਣੀ ਪਸੰਦ ਕੀਤੀ ਹੋਵੇਗੀ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: यार तू इतने नीचे थी आके पक्का भी हो गया, की जुगाड़ लाया है?
1: जुगाड़ नहीं, ए है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com.au।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ ਰੇਡੀਓ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਕੌੜੀ ਸੁਖਮਣੀ ਮਹੱਲਾ ਪੰਜਵਾਂ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਬਿਸਰਾਮ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਆਦਿ ਗੁਰ ਏ ਨਮੈ ਜੁਗਾਦ ਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਏ ਨਮੈ
0: ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਟਾਵੋ
1: ਸਿਮਰੋ ਜਸਪ ਸੁੰਬਰ ਏਕੈ ਨਾਮ ਚਵਤ ਅਗਨਤ ਅਨੇਕੈ
0: ਵੇਦ ਪੁਰਾਣ ਸਿਮਰ ਸਧਾਖਰ ਕੀਨੇ ਰਾਮ ਨਾਮ ਇਕਾਖਰ
1: ਕਹਿ ਜੇ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ
0: ਕਾਂਖੀ ਏਕੈ ਦਰਸ ਤੁਹਾਰੋ ਨਾਨਕ ਕੁਨ ਸੰਗ ਮੋਹੇ ਉਧਾਰੋ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ
0: ਪ੍ਰਭ ਕੈ ਸਿਮਰਨ ਗਰਭ ਨਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪ੍ਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਆਂਦਨ ਜਾਗੈ
1: ਪ੍ਰਭ ਕੈ ਸਿਮਰਨ ਭਉਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕੈ ਸਿਮਰਨ ਸਾਰ ਕੈ ਸੰਗ ਸਰਬਨ ਦਾ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਸਿੱਧ ਨਉ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਾਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ
1: ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੈ ਸੁਝੈ
0: ਪ੍ਰਭ ਕੈ ਸਿਮਰਨ ਆਹੀ ਜਮ ਤਰਸਾ ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਕੀ ਮਿਲ ਜਾਏ ਅੰਮ੍ਰਿਤ ਰਾਮ ਰਿਤ ਮਹਿ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੈ ਸੀ ਧਨਵੰਤੇ ਪ੍ਰਭ ਕੋ ਸਿਮਰੈ ਸੀ ਪਤਵੰਤੇ
0: ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੈ ਸੇ ਬੇਮੁਤਾ ਜੇ ਪ੍ਰਭ ਕੋ ਸਿਮਰੈ ਸੀ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੈ ਤਿਨ ਅੰਧ ਘਨੇਰੇ ਪ੍ਰਭ ਕੋ ਸਿਮਰੈ ਬਸੇ ਹਰਨੇਰੇ
0: ਸੰਤ ਕਿਰਪਾ ਤੇ ਆਂਦਨ ਜਾਗ ਨਾਨਕ ਸਿਮਰਨ ਪੂਰੈ ਭਾਗ
1: ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬੂ ਨ ਜੂਰੈ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ
1: ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਰ ਝੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰੈ ਸੇ ਜਨ ਜਿਨ ਕੁਰ ਪਵ ਮਾਇਆ ਨਾਨਕ ਤਿੰਜਨ ਸਰਣੀ ਪਿਆ
0: ਹਰ ਸਿਮਰਨ ਕਰ ਭਤ ਪ੍ਰਗਟਾਏ ਹਰ ਸਿਮਰਨ ਲਗ ਬੇਦੋ ਪਾਏ
1: ਹਰ ਸਿਮਰਨ ਪੈਸੇ ਜਤੀ ਦਾਤੇ ਹਰ ਸਿਮਰਨ ਨੀਚੋ ਕੁੰਜ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪਣੇ ਅੰਕਾਰਾ
0: ਕਰ ਕਿਰਪਾ ਜਿਸੇ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਇੱਕ ਸਲੋਕ
0: ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਜਾ ਮਾਤ ਪਿਤਾ ਸਤਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ
0: ਜਹਿ ਮਹਾ ਭੈਣ ਦੂਤ ਜਮਦਾ ਲੈ ਤਹਿ ਕੇਵਲ ਨਾਮ ਸੰਗ ਤੇਰਾ ਚੱਲੈ
1: ਜਹਿ ਮੁਸ਼ਕਿਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨਮਾ ਹੈ ਉਧਾਰੀ
0: ਅਨਕ ਪੁਨਹ ਚਰਨ ਕਰਤ ਨੀਤਾ ਰਹਿ ਹਰ ਕੋ ਨਾਮ ਕੋਟ ਪਾਪਰ ਹਰੈ
1: ਗੁਰਮੁਖ ਨਾਮ ਜਪੋਮਨ ਮੇਰੇ ਨਾਨਕ ਪਾਵੋ ਸੂਖ ਬਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਤੁਹ ਸੁਖੀਆ
1: ਲਾ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖਣਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ
1: ਜੇ ਮਾਰਗ ਹੋ ਜਾਤ ਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ
1: ਸੂਟਤ ਨਾਹੀ ਕੋ ਲਖਬਾਹੀ ਨਾਮ ਜਪੈ ਤੈ ਪਾਰ ਪਰਾਹੀ
0: ਅਨਕ ਬਗਨ ਜਹ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜੋਤ ਪਾਵੈ ਬਿਸਰਾਮ
0: ਹਉ ਮੈਲਾ ਮਲਕ ਬਹੁ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਹੋਵੈ
1: ਐਸਾ ਨਾ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ
0: ਜਿਹ ਮਾਰ ਕੇ ਗਨ ਜਾਹੇ ਨਪੂਸਾ ਹਰ ਕਾ ਨਾਮ ਉਹਾ ਸੰਗ ਤੋਸਾ
1: ਜੈ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਸ ਜਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ
1: ਜਾਂ ਮਹਾ ਬੇਅੰਤ ਪ੍ਰੋਗਾਮ ਤੇ ਹਰ ਕੇ ਨਾਮ ਕੀ ਤੂੰ ਉੱਪਰ ਛਾਮ
0: ਜਹਾਂ ਤਿਰਖਾ ਮਨ ਤੁਝਿਆ ਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ
0: ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ
1: ਹਰ ਜਸ ਕਰ ਸੰਤ ਦਿਨ ਰਾਤ ਹਰ ਹਰ ਔਖਤ ਸਾਧ ਕੁਮਾਰ
0: ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ
1: ਮਨ ਤਨ ਰੰਗ ਰਤੇ ਰੰਗ ਏ ਕੈ ਨਾਨਕ ਜਨ ਕੈ ਬਿਰਦ ਵਿਵੇਕੈ
0: ਹਰ ਕਾ ਨਾਮ ਜਨ ਕੋ ਮੁਕਤ ਜੋਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੋਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਪਰੈ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸ਼ੋਭਾ ਪਾਈ
1: ਹਰ ਕਾ ਨਾਮ ਜਨ ਕੋ ਭਉ ਜੋ ਹਰ ਨਾਮ ਜਪਤ ਕਛਨਾ ਹੈ ਬਿਜੋ
0: ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ
1: ਹਰ ਹਰ ਜਨ ਕੇ ਮਾਲਕ ਜੀਨਾ ਹਰ ਦਨ ਜਨ ਕੋ ਆਪ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਓਤ ਪੋ ਜਨ ਹਰ ਸਰਾਤੇ ਸੁਨ ਸਮਾਦ ਨਾਮ ਰਸਮਾਤੇ
0: ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਤ ਪ੍ਰਗਟਨੀ ਛਪੈ
1: ਕੀ ਭਗਤ ਮੁਤ ਪਉ ਕਰੈ ਨਾਨਕ ਜਨ ਸੰਕੇਤੇ ਤਰੈ
0: ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ
1: ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਦਵਸ ਹੈ ਸੰਤ ਪ੍ਰਤਾਪ ਦੁਰ ਸਭ ਨਸੈ
1: ਸੰਤ ਕਾ ਸੰਗ ਉੜ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਦੇ ਆਈ ਹੈ
0: ਨਾਮ ਤੁਲ ਕਾ ਛਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਦੋ ਸਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਆਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਰਿਆ ਸਗਲ ਤਿਆਗ ਮਨ ਮੱਧੇ ਫਿਰਿਆ
1: अनक प्रकार किए वो जितना पुन दान हो मैं वो रत्ना
0: शरीर कटाए हो मैं कर राती वर्त नेम करे बहु भांति
1: नहीं तुल राम नाम विचार नानक गुरमुख नाम जपिए एक बार
0: नौ खंड पृथ्वी फिरे चर जीव महा उदास पीसर थी वै
1: अगन माए हो प्राण कनक अस है वो दान
0: न्योली कर्म करे बहु आसन जैन मार्ग संयमत साधन
1: निमक निम कर शरीर कटावे तो भी हो मैं मैल न जावे
0: हर के नाम संसर कछ नाहे नानक गुरमुख नाम जपत गत पाहे
1: मन कामना तीर्थ दे छुटे गर्व गुमान न मन ते हुटे
0: सोच करे दिन सारात मन की मैल न तन ते जात
1: देही को वो साधना करे मन ते कबू न भिख्या टरे
0: जल तो वह बहु देह अनीत शुद्ध कहां होए काची पी
1: मन हर के नाम की महिमा ऊच नानक नाम उदरे पतत बहु मूच
0: बहुत स्यान जों का पौ व्यापै अनक जतन का तृष्णा त्रापै
1: एक अनेक गन्नी बुझै कूट पाव दरगै निसी जै
0: छूट सनाही उब पयाल मोहे व्यापै माया जाल
1: अवर करतु सगली जमडाने गोविंद भजन बिनती नीमान
0: हर का नाम जपत दुख जाए नानक बोलै सह सुभाए
1: चार पदार्थ जे को मांगे साजना की सेवा लागे
0: जे को अपना दुख मिटावे हर हर नाम हृदय सर गावे
1: जे को अपनी सुभा लोरे सास सिंह ए हो मैं छोरे
0: जे को जन्म मरण ते डारे साजना की शरणी पारे
1: जिसन को पव दस प्यासा नानक ताके बल बल जासा
0: सगल पुरख मैं पुरख प्रधान साध संग जाके मिटे बिमान
1: आपस को जो जाना नीचा सो गनिए सब ते ऊंचा
0: जाका मन होए सगल कीरीना हर हर नाम तिन घट घट चीना
1: मन अपने ते बुरा मटाना पेखे सगल शिष्ट साजना
0: सुख दुख जन समदृष्टि ता नानक पापो निहले पा
1: निधन को धन तेरो नाव निथावे को नाव तेरा थाओ
0: निमाने को प्राप्त तेरो मान सगल कटा को देव दान
1: करन करावन हर स्वामी सगल कटा के अंतर जामी
0: अपने गत मित जान हो आपे आपन संग आप प्रभ राते
1: तुमरी उस्त तुम ते होए नानक अवर न जानस कोए
0: सर्व धर्म है श्रेष्ठ धर्म हर को नाम जप निर्मल कर्म
1: सगल क्रिया मैं उत्तम क्रिया सास संग दुर्मत मल हिरिया
0: सगल उद्यम मैं उद्यम भाला हर का नाम जपो जी सदा
1: सगल वाणी मैं अमृत वाणी हर को जस नुर सुन बखानी
0: सगल थान ते ओह उत्तम थान नानक जी घट बसै हर नाम
1: सुख मनी सुख अमृत पव नाम भगजना कै मन विश्राम अठ तीन श्लोक
0: निर्गुण यार ए आनिया सो प्राप्त सदा संभाल जिनकी आतिश चीत रख नानक निभी नाल सत नाम श्री वाहिगुरु अष्टपदी
1: रामैया की गुण चेत परानी कवन मूल ते कवन दृष्टानी
0: जिन तू साठ सवार सिंगारिया गर्भ अगन मह जिने उबारिया
1: बार बस्ता तुझे प्यार है दूध पर जो बन भोजन सुख सूद
0: बिरद पया ऊपर साख सैन मुख पया बैठ कौ दैन
1: एहो निर्गुण गुण कुछ न बुझे बख्श देहो तो नानक सीजै
0: जय प्रसाद धार ऊपर सुख बस है सुत परात मीत बनता संघस है
1: जय प्रसाद पीवे शीतल जला सुखदाई पवन पावक अमूला
0: जय प्रसाद भोगै सब रसा सगल समग्री संग साथ बसा
1: दीने हस्त पाव कर नेत्रसना तिसे त्याग अवर संगरचना
0: ऐसे दुख मूड अंध व्यापे नानक काढ़ लेहो प्रभ आपे
1: आद अंध जो राखन हा तिस्यो प्रीत न करे गवार
0: जाकी सेवा नम निद पावे तासो मूड़ा मन हिलावे
1: जो ठाकर ससदा हजूरे ताको अंधा जान दूरे
0: जाकी टहल पावे दरगह मान तिसह बसारे मुग्ध अजान
1: सदा सदा भूलन हार नानक राखन हार अपार
0: रतन त्या कौडी संग रचै साच छोड़ झूठ संग मचै
1: जो छना सो अस्त्र कर मान जो होवन सो दूर परान
0: छोड़ जाए तिसका शर्म कर संग सहाय तिस पर हारे
1: चंदन लेप उधारे तोए घर तो पीर प्रसम संग होए
0: अंध कूप मैं पतत विकराल नानक काढ़ लेहो प्रभु दयाल
1: दूत पशु की मानस जात लोक पचारा करे दिन रात
0: बाहर भेख अंतर मल माया छप सनाहे कछ करे छपाया
1: बाहर ज्ञान ध्यान स्नान अंतर व्यापै लो स्वान
0: अंतर अग्न बाहर तन स्वाहा गल पाथर कैसे तरह अथाह
1: जाके अंतर बसे प्रभाप नानक तेजन सहज समा
0: सुन अंधा कैसे मार्ग पावे कर गह लेहो उड़न बिहावे
1: कहा बुजात बुझे डोरा निष्किय तो समझे भोरा
0: कहा विष्णु पद गावे गुंग जतन करे तो पीसुर भंग
1: कहा पिंगल पर्वत पर भवन नहीं होत कुहा उस गवन
0: करतार करुणा मैं दीन बेनती करे नानक तुमरी कृपा तरे
1: संग सहाय सुवे न चीत जो बह राय ता सो प्रीत
0: बलुआ के ग्रह भीतर वसै आनंद केल माया रंग रसै
1: दृढ़ कर माने मने प्रतीत काल न आवे मूड़े चीत
0: बैर विरोध काम क्रोध मोह झूठ विकार महा लोभ त्रोह
1: यहो जुगत बिहाने कई जन्म नानक राख लियो आपन कर कर्म
0: ठा कर तुम पह अरदास जियो पिंड सब तेरी रास
1: तुम मात पिता हम बार तेरे तुमरी कृपा मैं सू गनेरे
0: कोई न जाने तुमरा अंत ऊंचे ते ऊंचा भगवंत
1: सगल समगरी तुमरे सूत्रधारी तुम ते होए स्वाज्ञाकारी
0: तुमरी गत में तुम ही जानी नानक दास दा कुर्बानी
1: सुख मनी सुख अमृत पव नाम भगजना कै मन विश्राम अठ चार श्लोक
0: दीन हार प्रभ छोड़ कह लागे आन सुआए नानक कहू नसी जई बिना वै पत जाए सत नाम श्री वाहिगुरु अष्टपदी
1: दस वस्तु ले पाछे पावे एक बस कारण भी खोट गवावे
0: एक पीना दे दस पीहर ले तो मूड़ा कहो कहां करे
1: जिस ठाकर सो नाही चारा ताको की जय सद नमस्कारा
0: जाके मन लागा प्रा मीठा सर्व सुख ताहू मन बूठा
1: जिस जन अपना हुक्म मनाया सर्व थोक नानक तिन पा ਆਇਆ
0: ਅਗਨਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ
1: ਆਪਣੀ ਅਮਨ ਕਛ ਬਹੁਰ ਸਾਲੇ ਅਗਿਆਨੀ ਮਨ ਰੋਸ ਕਰੇ
0: ਆਪਣੀ ਪ੍ਰਤੀ ਤਾਪੀ ਖੋਵੈ ਬਹੁਰ ਉਸਕਾ ਵਿਸ਼ਵਾਸ ਨ ਹੋਵੈ
1: ਜਿਸ ਕੀ ਬਸਤੀ ਸਾਗੇ ਰਾਖੈ ਪਪ ਕੀ ਆਗਿਆ ਮਾਨੇ ਮਾਥੈ
0: ਉਸ ਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਯਾਲ
1: ਅਨਕ ਪਾਤ ਮਾਇਆ ਕੇ ਹੇ ਸਰ ਪਰ ਹੋਵਤ ਜਾਨ ਅਨੇਕ
0: ਬਿਰਕੀ ਛਾਇਆ ਸੋ ਰੰਗ ਲਾਵੈ ਉਹ ਬਿਨ ਸਹਿ ਉਹ ਮਨ ਪਛਤਾਵੈ
1: ਜੋਤੀ ਸਹਿ ਸੋ ਚਾਲਣ ਹਾਰ ਲਪਟ ਰਹੋ ਤੈ ਅੰਧ ਅੰਧਾਰ
0: ਬਟਾਉ ਸਿਉ ਜੋ ਲਾਵੈ ਨੇਹੇ ਤਾਂ ਕੋ ਹਾਥ ਨਾ ਆਵੈ ਕੇਹੇ
1: ਮਨ ਹਰ ਕੇ ਨਾਮ ਕੀ ਪੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹੋ ਮੈਂ ਮਮਤਾ ਮਾਇਆ
1: ਮਿਥਿਆ ਰਾਜੂ ਮੰਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸਤੀ ਅਸ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇ ਖਸਤਾ
1: ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ
0: ਅਸਤਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ
1: ਮਿਥਿਆ ਸਰਨ ਪਰ ਨਿੰਦਾ ਸੁਨੇ ਮਿਥਿਆ ਹਸ ਪਰ ਦਰੁਕ ਹਿਰੇ
0: ਮਿਥਿਆ ਨੇਤਰ ਪੇਖਤ ਪਰ ਤਿਰ ਰੂਪਾਦ ਮਿਥਿਆ ਰਸਨਾ ਭੋਜਨ ਅਨਸਵਾ
1: ਮਿਥਿਆ ਚਿਨ ਪਰ ਵਿਕਾਰ ਕੁਤਾਵੈ ਮਿਥਿਆ ਮਨ ਪਰ ਲੋਭ ਲੁਭਾਵੈ
0: ਮਿਥਿਆ ਤਨ ਹੀ ਪਰ ਉਪਕਾਰਾ ਮਿਥਿਆ ਬਾਸ ਲੇਤ ਵਿਕਾਰਾ
1: ਬਿਨ ਮੂਜੇ ਮਿਥਿਆ ਸਭ ਪੈ ਸਫਲ ਦੇ ਨਾਨਕ ਹਰ ਹਰ ਨਾਮ ਲੈ
0: ਬਿਰਥੀ ਸਾਖਤ ਕੀ ਆਰ ਜਾ ਸੱਚ ਬਿਨਾ ਕਹਿ ਹੋਵਤ ਸੂਚਾ
1: ਬਿਰਥਾ ਨਾਮ ਬਿਨਾ ਤਨ ਅੰਧ ਮੁਖਾਵਤਾ ਕਹਿ ਦੁਰਗੰਧ
0: ਬਿਨ ਸਿਮਰਨ ਦਿਨ ਰੈਨ ਬਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ
1: ਗੋਬਿੰਦ ਭਜਨ ਬਿਨ ਬਿਥੇ ਸਭ ਕਾਮ ਜੋ ਕਿਰਪਰ ਤੇ ਨਿਰਾਰ ਧਾਮ
0: ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ ਨਾਨਕ ਤਾਂ ਕਹਿ ਬਲ ਬਲ ਜਾਓ
1: ਰਹਿਤ ਵਰ ਕਛ ਅਵਰ ਕਮਾਵਤ ਮਾਨੀ ਪੀਤ ਮੁਖੋ ਗੰਡਲਾਵਤ
0: ਜਾਨਨ ਹਾਰ ਪ੍ਰਭੂ ਪਰਵੀਨ ਬਾਹਰ ਭੇਖ ਨ ਕਾਹੂ ਭੀਨ
1: ਔਰ ਉਪਦੇਸ਼ ਆਪਣਾ ਕਰੈ ਆਵਤ ਜਾਵਤ ਜਨ ਮੈਂ ਮਰੈ
0: ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ
1: ਜੋ ਤੁਮ ਭਾਨੈ ਤਿਨ ਪ੍ਰਭ ਜਾਤਾ ਨਾਨਕ ਉਂਜਨ ਚੰਨ ਪ੍ਰਾਤ
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪਹਿ ਮਾਨੈ
1: ਆਪੇ ਆਪ ਆਪ ਕਰਤ ਨਵੇਰਾ ਕਿਸੈ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ
0: ਉਪਾਵ ਸਿਆਣਪ ਸਗਲ ਤੇ ਰਹਿਤ ਸਭ ਕੱਛ ਜਾਣੈ ਆਤਮ ਕੀ ਰਹਿਤ
1: ਪਾਵੈ ਤਿਸ ਲੈ ਲੜ ਲਾਏ ਥਾਂ ਥਨੰਤਰ ਰਿਹਾ ਸਮਾਏ
0: ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗ ਜਨਾ ਕੈ ਮਨ ਵਿਸਰਾਮ ਅੱਠ ਪੰਜ ਸਲੋਕ
0: ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ
0: ਜੇ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰਤ ਪਰਮਗਤ ਪਾਵੈ
1: ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਜ ਸਦਾ ਮਨ ਅੰਦਰ
0: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ
1: ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ
0: ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੈ ਧਿਆਕਾ ਤਵ ਲੁਭਾਵੈ
1: ਜੇ ਪ੍ਰਸਾਦ ਸੁਸੇ ਸੁਈ ਜੈ ਮਨ ਅੱਠ ਪਹਿਤਾ ਕਾ ਜਸ ਗਵੀ ਜੈ
0: ਜੇ ਪ੍ਰਸਾਦ ਤੁਧ ਸਭ ਕੋ ਮਾਨੈ ਮੁਖਤਾ ਕੋ ਜਸ ਰਸਨ ਬਖਾਨੈ
1: ਜੇ ਪ੍ਰਸਾਦ ਤੇ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
0: ਪ੍ਰਭ ਜੀ ਜਪਤ ਦਰ ਗੈ ਮਾਨ ਪਾਵੈ ਨਾਨਕ ਪਤ ਸੇਤੀ ਘਰ ਜਾਵੈ
1: ਜੇ ਪ੍ਰਸਾਦ ਔਰੋ ਕੰਚਨ ਦੇਹੀ ਲਿਵ ਲਾਓ ਤਿਸ ਨਾਮ ਸਨੇਹੀ
0: ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿ
1: ਜੇ ਪ੍ਰਸਾਦ ਤੇ ਸਗਲ ਛਿਦਰ ਢਾਕੈ ਮਨ ਸਨੀ ਪ੍ਰਭ ਠਾਕਰ ਪ੍ਰਭ ਤਾਕੈ
0: ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ
1: ਜੇ ਪ੍ਰਸਾਦ ਪਾਈ ਦੁਰਲਭ ਦੇਹੇ ਨਾਨਕ ਤਾ ਕੀ ਭਗਤ ਕਰੇ
0: ਜੇ ਪ੍ਰਸਾਦ ਆਭੂਖਣ ਪਹਿਰੀ ਜੈ ਮਨ ਤਿਨ ਸਿਮਰਤ ਕਿਉਂ ਆਲਸ ਕੀਜੈ
1: ਜੇ ਪ੍ਰਸਾਦ ਅਸੁਹਸਤ ਅਸਵਾਰੀ ਮਨ ਤਿਸ ਪਰ ਕੋ ਕਬੂ ਨਾ ਵਿਸਾਰੀ
0: ਜੇ ਪ੍ਰਸਾਦ ਬਾਗ ਮਿਲਕ ਧਨਾ ਰਾਖ ਪੁਰੋਈ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬੰਤ ਬਨਾਈ ਉਠਤ ਬੈਠ ਸਤ ਸਹਿ ਧਿਆਈ
0: ਸਹਿ ਧਿਆ ਜੋ ਇਕ ਅਲਖ ਹੈ ਇਹਾ ਉਹਾ ਨਾਨਕ ਤੇਰੀ ਰੱਖੈ
1: ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ
0: ਜੇ ਪ੍ਰਸਾਦ ਤੂੰ ਆਚਾਰ ਬਿਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ
1: ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ
0: ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਜੇ ਪ੍ਰਸਾਦ ਤੇਰੀ ਪਤਰ ਹੈ ਗੁਰ ਪ੍ਰਸਾਦ ਨਾਨਕ ਜਸ ਕਹਿ
0: ਜੇ ਪ੍ਰਸਾਦ ਸੁਣੈ ਕਰਨਾਦ ਜੇ ਪ੍ਰਸਾਦ ਪੇਖੈ ਬਿਸਮਾਦ
1: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੋ ਸਹਿਜੇ ਬਸਨਾ
0: ਜੇ ਪ੍ਰਸਾਦ ਹਸਤ ਕਰ ਚਲ ਹੈ ਜੇ ਪ੍ਰਸਾਦ ਸੰਪੂਰਨ ਫਲ ਹੈ
1: ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੋ ਸਹਿ ਸਮਾਵੈ
0: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਜੇ ਪ੍ਰਸਾਦ ਤੂੰ ਪਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ
0: ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਂ ਕੋ ਜਾਪ
1: ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰ ਹੈ
0: ਜੇ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾਂ ਸੁਰਾਚ
1: ਜੇ ਪ੍ਰਸਾਦ ਸਭ ਕੀਰਤ ਹੋਏ ਨਾਨਕ ਜਾਪ ਜਪੈ ਜਪ ਸੋਏ
0: ਆਪ ਜਪਾਈ ਜਪੈ ਸੋ ਨਾਓ ਆਪ ਗਾਏ ਸੋ ਹਰ ਗੁਣ ਗਾਓ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ
0: ਸਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉੱਤਮ ਹੋਏ
1: ਕਰਮ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨਹੂ ਲਿਆ
0: ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ ਨਾਨਕ ਕਹਿ ਕਛੂ ਨਾ ਹਾਥ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਛੇ ਸਲੋਕ
0: ਆਗਮ ਅਗਾਦ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸਾਧਕ ਸੰਗ ਮਹੂਜਲ ਹੋਤ ਸਾਧ ਸੰਗ ਮਲ ਸਗਲੀ ਕੋ
0: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
1: ਸਾਧਕ ਸੰਗ ਪੂਜੇ ਪਮਨੇਰਾ ਸਾਧ ਸੰਗ ਸੁਬਹੁਤ ਨਵੇਰਾ
0: ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੁਪਰ ਜਤਨ
1: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਹੈ ਸਮਾਨੀ
0: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
1: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨਾ ਕਤੂ ਧਾਵੈ ਸਾਧ ਸੰਗ ਅਸਤਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
0: ਸਾਧ ਸੰਗ ਕਿਸੇ ਨੂੰ ਬੈਰ ਸਾਧਕ ਸੰਗ ਨਾ ਬੀਂਗਾ ਪੈਰ
1: ਸਾਧਕ ਸੰਗ ਨਾ ਹੀ ਘੁਮੰਦਾ ਸਤਸੰਗ ਜਾਣੇ ਪਰਮਾਨੰਦਾ
0: ਸਾਧਕ ਸੰਗ ਨਾ ਹੀ ਹੋਤਾਪ ਸਾਧਕ ਸੰਗ ਤਜੈ ਸਾ ਬਾਪ
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ
0: ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧਕ ਸੰਗ ਬਸੈ ਥਾਨ ਉਚੈ ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧ ਕੈ ਸੰਗ ਦਿੜੇ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
1: ਸਾਧ ਕੈ ਸੰਗ ਸਰਵਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ
0: ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ
1: ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰ ਪਰ ਹਰੈ
0: ਸਾਧਕ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਬਿਛੜਤ ਹਰ ਮੇਲਾ
1: ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਧ ਵਸੈ ਨਾਨਕ ਉਦਰੈ ਸਾਧ ਸੁਨ ਰਸੈ
1: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
0: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਾਰੈ
1: ਸਾਧਕ ਸੰਗ ਲਗੇ ਪਰ ਮੀਠਾ ਸਾਧੂ ਕੈ ਸੰਗ ਗੜਗੜ ਡੀਠਾ
0: ਸਾਧ ਸੰਗ ਪਏ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
1: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਾ ਬਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨ ਆਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਸੱਤ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
1: ਬ੍ਰਹਮ ਗਿਆਨੀ ਕੈ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
0: ਬ੍ਰਹਮ ਗਿਆਨੀ ਕੈ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇ
1: ਬ੍ਰਹਮ ਗਿਆਨੀ ਕਾ ਇਹ ਗੁਨਾਓ ਨਾਨਕ ਜੋ ਪਾਵਕ ਕਾ ਸਹਿ ਸੁਭਾਓ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ
0: ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਬਿਮਾਨ
1: ਬ੍ਰਹਮ ਗਿਆਨੀ ਉਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਾਪ ਕਰੇ
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਦਿਆਨ
0: ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕਾ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ
1: ਬ੍ਰਹਮ ਗਿਆਨੀ ਕਾ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕਹਿ ਕਹਿ ਰੰਗ ਬ੍ਰਹਮ ਗਿਆਨੀ ਕਹਿ ਬਸੈ ਪ੍ਰਭਸੰਗ
0: ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਭ ਜਗਤ ਬ੍ਰਹਮ ਗਿਆਨੀ ਇਹ ਬੁੱਧ ਤਿਆਗ
0: ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਹਿਤਾ
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਵ ਕਾ ਠਾਕਰ
0: ਬ੍ਰਹਮ ਗਿਆਨੀ ਕੀਮਤ ਕੌਣ ਪਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ
1: ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ
1: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
0: ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
1: ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ
0: ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਾਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ
1: ਸੁਖਮਨੀ ਸੁਖ ਅੰਮ੍ਰਿਤ ਪਵਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅੱਠ ਸਲੋਕ
0: ਉਰਤਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰੈ ਨਾਨਕ ਹੋ ਅਪਰਸ ਸਗਲ ਨਿਸਤਾਰੈ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪੀਤ ਨਿਰੰਜਨ ਦਰਸ
0: ਪਰ ਤੇਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ
1: ਨ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ
0: ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ਼ਨਾ ਮਨ ਤੇ ਟਰੈ
1: ਇੰਦਰੀ ਜਿਤ ਪਾਈ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ
0: ਵੈਸ਼ਨੋ ਸੋਜੇ ਸੁਪਰ ਸੁਪਰ ਸਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਏ ਨੇ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ
0: ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਾਤ ਕੀਰਤਨ ਸੰਗ ਰਾਚੈ
1: ਮੰਤ ਅਨੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ
0: ਆਪ ਦ੍ਰਿੜੈ ਅਵਰਹ ਨਾਮ ਜਪਾਵੈ ਨਾਨਕ ਹੋ ਵੈਸ਼ਨੋ ਪਰਮਗਤ ਪਾਵੈ
1: ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ
0: ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ
0: ਭਗਵੰਤ ਕੀ ਟਹਿਲ ਕਰੈ ਨਿਤਨੀਤ ਮੰਤਨ ਅਰਪੈ ਵਿਸ਼ਨ ਪ੍ਰੀਤ
1: ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
0: ਸੋ ਪੰਡਤ ਜੋ ਮਨ ਪਰ ਬੋਧੈ ਰਾਮ ਨਾਮ ਆਤਮ ਮੈਂ ਸੋਧੈ
1: ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ
0: ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਿਤ ਫਿਰ ਜੋ ਨ ਆਵੈ
1: ਵੇਦ ਪ੍ਰਾਨ ਸਿਮਰਤ ਬੂਜੈ ਮੂਲ ਸੁਖਮ ਮੈਂ ਜਾਣੇ ਸਥੂਲ
0: ਸੋਮਵਾਰ ਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
1: ਬੀਜ ਮੰਤਰ ਸਰਵ ਕੋ ਗਿਆਨ ਚੌਵਰਨਾ ਮੈਂ ਜਪੇ ਕੋ ਨਾਮ
0: ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ
1: ਕਰ ਕਿਰਪਾ ਅੰਤਰ ਉਰਧਾਰੇ ਪਸੂ ਪ੍ਰੇਤ ਮੁਕਤ ਪਾਥਰ ਕੋ ਤਾਰੇ
0: ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ
1: ਕਾਹੂ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ
1: ਆਤਮ ਨਾਮ ਤਿਸ ਨਦਰੀ ਆਇਆ ਦਾਤ ਸੰਤਰ ਭਾਇ ਤਿਨ ਪਾਇਆ
0: ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੈ ਪ੍ਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ
0: ਸਗਲ ਸੰਗ ਆਤਮ ਉਦਾਸ ਐਸੀ ਜੋਗਤ ਨਾਨਕ ਰਾਮਦਾਸ
1: ਕੀ ਆ ਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ
0: ਐਸਾ ਹਰਕ ਤੈਸਾ ਸੋਗ ਸਦਾ ਅਨੰਤ ਹੈ ਨਹੀਂ ਵਿਯੋਗ
1: ਐਸਾ ਸੁਨ ਤੈਸੀ ਉਸਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ
0: ਤੈਸਾ ਮਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ
1: ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ
0: ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਤਿਨਾਉ
1: ਆਪੇ ਕਨ ਕਰਾਵਨ ਜੋਗ ਪ੍ਰਭਾਵੈ ਸੂਈ ਫਨ ਹੋਗ
0: ਪਸਰਿਓ ਆਪ ਹੋਏ ਅੰਤ ਰੰਗ ਲਖਿਨ ਜਾਹੇ ਪਾਰ ਬ੍ਰਹਮ ਕੇ ਰੰਗ
1: ਜੈਸੀ ਮਤ ਦੀ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਵਨਾਸ
0: ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ
1: ਸੁਖਮਨੀ ਸੁਖ ਅੰਮ੍ਰਿਤ ਪਵਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਨੌ ਸਲੋਕ
0: ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦ ਅਨਕ ਪ੍ਰਕਾਰ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ
0: ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਮਨ ਭਰਮ ਹੈ ਦਾਸੀ
1: ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰਹੋਤੇ
0: ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾ ਵਿਚਾਰ ਹੈ
1: ਕਈ ਕੋਟ ਨਪਤ ਨਾਮ ਤੇ ਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ
0: ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ
1: ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ
0: ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੁੱਖ ਨਾ ਕਰ ਹੈ
1: ਕਈ ਕੋਟ ਮਾਇਆ ਸੁਰਮਾਹੇ ਕਈ ਕੋਟ ਪਰਦੇਸ ਭਰਮਾਹੇ
0: ਜਿਤ ਜਿਤ ਲਾਵੋ ਤੇ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
1: ਕਈ ਕੋਟ ਸਿਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖ ਨ ਪਜਾਏ
1: ਕਈ ਕੋਟ ਪੌਣ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ
0: ਕਈ ਕੋਟ ਸਿਰ ਸੂਰ ਨਖੱਤਰ ਕਈ ਕੋਟ ਦੇਵ ਦਾਨਵਿੰਦਰ ਸਿਰ ਛਤਰ
1: ਸਮਦਰੀ ਆਪਣਾ ਸੂਤਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ
0: ਕਈ ਕੋਟ ਰਾਜਸ ਤਮ ਸਾਤਕ ਕਈ ਕੋਟ ਵੇਦ ਪੁਰਾਣ ਸਿਮਰ ਤਰ ਸ਼ਾਸਤ
1: ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀ ਚਿਰਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀ
1: ਕਈ ਕੋਟ ਜਾਂ ਕਿਨ ਪ੍ਰਸਾਚ ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾ
0: ਸਭ ਤੇ ਨੇਰੈ ਸਭ ਹੂਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ
1: ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ
0: ਕਈ ਕੋਟ ਜਨ ਮੈਂ ਜੀਵੈ ਮਰ ਹੈ ਕਈ ਕੋਟ ਬਹੁ ਜੂਨੀ ਫਿਰ ਹੈ
1: ਕਈ ਕੋਟ ਬੈਠ ਥੀ ਖਾਏ ਕਈ ਕੋਟ ਖਾਲੇ ਤਕ ਪਾਏ
0: ਕਈ ਕੋਟ ਕੀ ਧਨਵੰਤ ਕਈ ਕੋਟ माया मह चिंत
1: जय जय भाणा तै तै राखे नानक सब किश प्रभ के हाथे
0: कई कोट भय बैरागी राम नाम संग तिन लिव लागी
1: कई कोट प्रभ को खोजन ते आत्म मैं पार ब्रह्म नहंते
0: कई कोट दर्शन प्राप्य आस तिन को मिलियो प्रभ विनाश
1: कई कोट मा गए सत्संग पार ब्रह्म तिन लागा रंग
0: जिनको है आपसु प्रसन्न नानक ते जन सदा धन धन
1: कई कोट खाणी अरखंड कई कोट आकाश ब्रह्मंड
0: कई कोट हो अवतार कई जोत कीनो विस्तार
1: कई बार पसरो पसार सदा सदा एक अंकार
0: कई कोट कीने बहु पात प्रभु ते होई ब्रह्मा हे समात
1: ताका अंत न जाने कोई आपे आप नानक प्रभु सोए
0: कई कोट पार ब्रह्म के दास तिन होवत आत्म परगास
1: कई कोट तत् के बेते सदा निहारे उसको नेत्रे
0: कई कोट नाम रस पीवे अमर भय सद सद ही जीवे
1: कई कोट नाम गुण गावे आत्म रस सहि समावे
0: अपने जन को सास सास मारे नानक कोई परमेश्वर के प्यारे
1: सुखमनी सुख अमृत प्रभु नाम भगत जना कै मन विश्राम अठ दस श्लोक
0: कारण कारण प्रभ एक है दूसर नाही कोए नानक तिस बलिहार नै जल थल महियल सोए सत नाम श्री वाहे गुरु अष्टपति
1: करन करावन करने जोग जो तिस भावे सोई होग
0: किन मैं थापो थाप नहारा अंत नहीं किछ पारा वारा
1: हुक्मे तार अतर रहावे हुक्मे उपजै हुक्म समावे
0: हुक्मे ऊंच नीच व्यवहार हुक्मे अनक रंग प्रकार
1: कर कर देखे अपनी वडियाई नानक सब में रहा समाई
0: प्रभावे मन नत पावे प्रभावे ता पाथर त्रावे
1: प्रभावे बिन शास्त्र राखे प्रभावे ता हर गुण पाखे
0: प्रभावे ता पथ तुधारे आप करे आपन बिचारे
1: दोसरे आका स्वामी खिले विकसे अंतर जामी
0: जो पावे सो कार करावे नानक दृष्टि अवर न आवे
1: हो मानक ते क्या होया वे जो तिस पावे सोई करावे
0: इसका हाथ होए ता सब किछ ले जो तिस पावे सोई करे
1: अनजानत बिख्या मैं रचे जे जानत आपन आप बचे
0: परमे भूला देह दिसतावे निमुख माहे चार कुंट फिरावे
1: कर कृपा जिस अपनी भगत दे नानक ते जन ना मिले
0: खिन मह नीच कीट को राज पार ब्रह्म गरीब निवाज
1: जाका दिष्ट कछु न आवे तिस तत्काल दस पलटावे
0: जाको अपनी करे बख्शीस ताका लेखा ना गने जगदीश
1: जियो पिंड सब तिसकी रास घट घट पूर्ण ब्रह्म प्रगास
0: अपनी बनत आप बनाई नानक जीवे देख बडाई
1: इसका बल ना इस हाथ करम करम सर्व को नाथ
0: आज्ञाकारी बपरा जी।

0: ਸਤਿ ਨਾਨਕ ਸੱਚ ਕਹਿ
1: ਕਬੂ ਹੋਏ ਪੰਡਿਤ ਕਰੇ ਵਖਿਆਨ ਕਬੂ ਮੋਹਧਾਰੀ ਲਾਵੇ ਧਿਆਨ
0: ਕਬੂ ਤਰ ਤੀਰਥ ਇਸ਼ਨਾਨ ਕਬੂ ਸਿੱਧ ਸਾਧਕ ਮੁਖ ਗਿਆਨ
1: ਕਬੂ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ
0: ਨਾਨਾ ਰੂਪ ਜੋ ਸਵਾਂਗੀ ਦਿਖਾਵੇ ਜੋ ਪ੍ਰਾ ਭਾਵੈ ਤਿਵੈ ਨਚਾਵੈ
1: ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ
0: ਕਬੂ ਸਾਧ ਸੰਗਤ ਇਹੋ ਪਾਵੈ ਉਸ ਅਸਥਾਨ ਤੇ ਬਹੁਰ ਨ ਆਵੈ
1: ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਵਿਨਾਸ਼
0: ਮਨ ਤਨ ਨਾਮਰ ਤੇ ਕਰੰਗ ਸਦਾ ਵਿਸੈ ਪਾਰ ਬ੍ਰਹਮ ਕਹਿ ਸੰਗ
1: ਜੋ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਜੋਤ ਸਮਾਨ
0: ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕਹਿ ਸਦ ਕੁਰਬਾਨ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਬਿਸਰਾਮ ਅੱਠ ਗਿਆਰਾਂ ਸਲੋਕ
0: ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰ ਪਾਤੀ ਹੋ ਸਵਾਨ
0: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ
1: ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋ ਜੋਨ ਭਰਮਾਵੈ
0: ਧਨ ਭੂਮਗਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ
0: ਧਨਵੰਤਾ ਹੋਏ ਕਰ ਗੁਰਬਾਵੈ ਤਰਨ ਸਮਾਨ ਕੱਛ ਸੰਗ ਨ ਜਾਵੈ
1: ਬਹੁ ਲਸਕਰ ਮਾਨਕ ਉਪਰ ਕਰੇ ਆਸੁ ਪਲ ਪੀਤਰਤਾ ਕਾ ਹੋਏ ਬਿਨਾ
0: ਸਭ ਤੇ ਆਪ ਜਾਣੈ ਬਲਵੰਤ ਖਿਨਮੈ ਹੋਏ ਜਾਏ ਪਸਮੰਤ
1: ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਇ ਤਿਸ ਕਰੇ ਖੁਆਰੀ
0: ਗੁਰ ਪ੍ਰਸਾਦ ਜਾ ਕਾ ਮਿਟੈ ਬਿਮਾਨ ਸੋ ਜਾਨ ਨਾਨਕ ਦਰ ਗੈ ਪ੍ਰਵਾਨ
1: ਕੋਟ ਕਰਮ ਕਰੇ ਹੋ ਤਾਰੈ ਸਰਮ ਪਾਵੈ ਸਗਲੇ ਬਿਰਥਾਰੈ
0: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
1: ਅਨਕ ਯਤਨ ਕਰਾ ਤੁਮ ਨੀਂਦਰਵੈ ਹਰ ਦਰ ਗੈ ਕੋ ਕੈਸੈ ਗਵੈ
0: ਆਪਸ ਕਹੋ ਜੋ ਭਲਾ ਕਹਾਵੈ ਤਿਸਹਿ ਭਲਾਈ ਨਿਕਟ ਨਾ ਆਵੈ
1: ਸਰਬ ਕਿਰਿਆ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਛ ਹੋਏ ਤਾਂ ਵਿਸ ਕੋ ਸੁਖ ਨਾਹੀ ਕੋਏ
1: ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਬ ਜੋਨ ਮੈਂ ਫਿਰ
0: ਜਬ ਧਾਰੈ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ
1: ਜਬ ਲਗ ਮੋਹ ਮਗਨ ਸੁਮਾਏ ਤਬ ਲਗ ਧਰਮ ਲੈ ਦੇ ਸਜਾਏ
0: ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰ ਪ੍ਰਸਾਦ ਨਾਨਕ ਹੋਂ ਛੁਟੈ
1: ਐਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ
0: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾਜੈ
0: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾ
0: ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾਂ ਵਿਚਾਰ
1: ਜੈਸੀ ਦਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
0: ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੋ ਕੈ ਸੰਗ
1: ਪੂਜੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ
0: ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ
1: ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ
0: ਆਪ ਕੀਨੋ ਆਪਨ ਵਿਸਥਾਰ ਸਭ ਕਾ ਛੁਸਕਾ ਉਹ ਕਰਨੈ ਹਾਰ
1: ਤੇ ਬਿਨ ਕਹੋ ਕਿਛ ਹੋਏ ਥਾਂ ਤਨੰਤਰ ਏਕੈ ਸੋਏ
0: ਆਪਣੇ ਚਿਲੇ ਤਬ ਕਰਨੈ ਹਾਰ ਕੌਤਕ ਕਰੈ ਰੰਗ ਅਪਾਰ
1: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨ ਜਾਏ
0: ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਿਖਿਆਨੀ
1: ਸੱਚ ਸੱਚ ਸੱਚ ਸਭ ਕੀ ਨਾ ਕੋਟ ਵਧੇ ਕਿਨੇ ਵਿਰਲੇ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਵਰਨ ਵਖਾਣੀ
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਬਾਰਾਂ ਸਲੋਕ
0: ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਕੈ ਦੁਖਨ ਆਰਜਾ ਕਟੈ ਸੰਤ ਕੇ ਦੁਖਨ ਜਮਤੇ ਨਹੀਂ ਛੁਟੈ
0: ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ
1: ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੁਭਾ ਤੇ ਹੀ
0: ਸੰਤ ਕੇ ਹਤੇ ਕੋ ਰਖੈ ਨ ਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਬੀਤਰੈ
0: ਸੰਤ ਕੇ ਦੁਖਨ ਤੇ ਮੁਖ ਭਾਵੈ ਸੰਤਨ ਕੈ ਦੁਖਨ ਕਾਗਜੋਂ ਲਵੈ
1: ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਕਤ ਜੋਨ ਕਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੋ ਛਲੈ
1: ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨੀਚਾਏ
0: ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਭੀ ਗਤ ਪਾਹੇ
1: ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿੰਟਿਕ ਨ ਪਾਈ
0: ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀ ਹਰ ਦੀਨ
0: ਸੰਤ ਕੇ ਨਿੰਦਕੋ ਸਰਬ ਰੋਗ ਸੰਤ ਕੇ ਨਿੰਦਕੋ ਸਦਾ ਬਿਜੋਗ
1: ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ
1: ਸੰਤ ਕਾ ਦੁਖੀ ਕੋ ਡਾਨ ਲਾ ਗਏ ਸੰਤ ਕੋ ਦੁਖੀ ਕੋ ਸਭ ਤਿਆ ਗਏ
0: ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ
1: ਸੰਤ ਕਾ ਦੁਖੀ ਜਨ ਮੈਂ ਮਰੈ ਸੰਤ ਕੇ ਦੁਖ ਨਾ ਸੁਖ ਤੇ ਟਰੈ
0: ਸੰਤ ਕੇ ਦੁਖੀ ਕੋ ਨਾ ਹੀ ਠਾਓ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ
1: ਸੰਤ ਕਾ ਦੁਖੀ ਅੱਜ ਬੀਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ
1: ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ
0: ਸੰਤ ਕੇ ਦੁਖੀ ਕੀ ਜਲ ਕਿਛ ਨਾਹੇ ਆਪਨ ਬੀਜਾ ਪੇ ਹੀ ਖਾਹੇ
1: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ
0: ਸੰਤ ਕਾ ਦੁਖੀ ਓ ਬਿਲ ਲਾਏ ਜੋ ਜਲ ਬਿਹੋਣ ਮਛਲੀ ਤੜਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਵਕ ਇਧਰ ਨਹੀਂ ਤਰਾਪੈ
0: ਸੰਤ ਕਾ ਦੁਖੀ ਛੁਟੈ ਕੀਲਾ ਜੋ ਬੁਆੜ ਤਿਲ ਖੇਤ ਮਾਹੇ ਬਹੇਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਕਿਰਤ ਨਿੰਦਕਾ ਤੁਰ ਹੀ ਪਿਆ ਨਾਨਕ ਜੋ ਤਿਸ ਭਾਵੈ ਸੋ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਦੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਰੇਡੀਓ ਹਾਂਜੀ 1674 AM ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਹੈ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਅਤੇ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਆਓ ਫਿਰ ਆਪਾਂ ਰਲ ਮਿਲ ਕੇ ਹੱਸਦੇ ਹਾਂ। ਅਤੇ ਮੇਰੇ ਨਾਲ ਹੱਸਣ ਦੇ ਲਈ ਆ ਚੁੱਕੇ ਨੇ ਕ੍ਰਿਸ਼ਨਾ ਭਾਰਦਵਾਜ। ਕੀ ਗੱਲ ਵੋਡਾਫੋਨ ਤੇ ਹੋ?
3: ਸੱਚੀ ਵੋਡਾਫੋਨ ਤੇ ਤੁਹਾਨੂੰ ਚੇਤਾ ਨੀ ਸੀ ਪਰਸੋਂ ਫੋਨ ਕੀਤਾ? ਪਰਸੋਂ ਤੁਸੀਂ ਫੋਨ ਕੀਤਾ ਮੈਨੂੰ ਕੋਈ ਤੁਹਾਡੀ ਆਵਾਜ਼ ਨਹੀਂ। ਮੈਂ ਕਿਹਾ ਭਾਈ ਤੁਸੀਂ ਮੈਨੂੰ ਫੋਨ ਕੀਤਾ, ਮੈਨੂੰ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ, ਮੈਨੂੰ ਤੁਹਾਡੀ ਆਵਾਜ਼ ਨਹੀਂ ਆ ਰਹੀ, ਪਲੀਜ਼ ਮੈਨੂੰ ਵਟਸਐਪ ਤੇ ਕਰੋ। ਵੋਡਾਫੋਨ ਦੇ ਅੱਜ ਕੱਲ ਜਿਹੜੀ ਗੁਜ਼ਰਦੇ ਨਾ ਉਹੀ ਕਰ ਰਹੇ ਵਿਚਾਰੇ।
2: ਇਹ ਵਧੀਆ ਬੰਦਾ ਕਹਿੰਦੇ ਵੀ ਤੁਸੀਂ ਮੈਨੂੰ ਫੋਨ ਕੀਤਾ ਵਾ, ਤਾਂ ਇਸ ਕਰਕੇ ਤੁਸੀਂ ਆਪਣੀ ਗੱਲ ਦੇ ਆਪ ਜ਼ਿੰਮੇਵਾਰ ਹੋ। ਸੌਰੀ ਸਾਡਾ ਤਾਂ ਨੈਟਵਰਕ ਨਹੀਂ ਆ ਰਿਹਾ। ਆ ਵੀ ਵਧੀਆ
3: ਇੱਦਾਂ ਹੀ ਹੈ
2: ਨਹੀਂ। ਚਲੋ ਪਰ ਆਓ ਆਪਣੇ ਬੱਚਿਆਂ ਦੇ ਨੈਟਵਰਕ ਜਿਹੜੇ ਨੇ ਉਹ ਬਿਲਕੁਲ ਕਾਇਮ ਨੇ ਤੇ ਸਵੇਰੇ ਸਵੇਰੇ ਦੇ ਸਮੇਂ ਚੁਟਕਲੇ ਓਕੇ ਰਿਪੋਰਟ ਨੇ ਤੇ ਆਓ ਫਿਰ ਆਪਾਂ ਵੱਧਦੇ ਹਾਂ ਅੱਗੇ। ਤੇ ਮੈਂ ਭਾਈ ਤੁਹਾਨੂੰ ਪਹਿਲਾਂ ਨਾਂ ਦੱਸ ਦਿੰਦਾ ਤੇ ਜਿਹਦਾ ਜਿਹਦਾ ਵੀ ਨਾਂ ਹੋਊਗਾ ਅਗਲਾ ਉਹ ਅਨਮਿਊਟ ਕਰਕੇ ਰੱਖ ਲਏ ਤੇ ਉਦੋਂ ਉਦੋਂ ਆ ਕੇ ਤੇ ਤੁਸੀਂ ਫਿਰ ਭਾਈ ਚੁਟਕਲੇ ਸੁਣਾਈ ਜਾਓ। ਕੱਲ ਐਂਬਰ ਤੇ ਗੁਰਬਾਜ ਦੀ ਵਾਰੀ ਨਹੀਂ ਹੈਗੀ, ਉਹਨਾਂ ਨੂੰ ਜਾਣਾ ਪਿਆ ਸੀ ਸਕੂਲ ਦੀ ਛੁੱਟੀ ਦਾ। ਅੱਜ ਸਭ ਤੋਂ ਪਹਿਲਾਂ ਆਪਾਂ ਵਾਰੀ ਉਹਨਾਂ ਨੂੰ ਦਿੰਦੇ ਹਾਂ। ਐਂਬਰ, ਗੁਰਬਾਜ, ਤਾਜ, ਤੁਸੀਂ ਆਉਂਦੇ ਰਹੋ, ਕੀ ਹਾਲ ਚਾਲ ਹੈ ਤੁਹਾਡਾ? ਸਤਿ ਸ੍ਰੀ ਅਕਾਲ, ਕੀ ਹਾਲ ਤੁਹਾਡਾ ਬਾਈ? ਸੋਰੀ ਗੁਰਬਾਜ, ਕੱਲ ਤੁਹਾਨੂੰ
3: ਕੀ
2: ਸੁਣਾਓਗੇ ਫਿਰ ਅੱਜ? ਬੋਲੀ ਓਕੇ।
4: ਖਤਮ ਦੇ ਆਂਦਾ ਤੋਕਾ ਮਿੱਤਰਾਂ ਨੂੰ ਮਾਰ ਗਿਆ
2: ਤੇ ਰੱਖੋ।

0: ਘੈਂਟ ਬੋਲੀ ਹੋ ਗਈ, ਥੈਂਕ ਯੂ। ਸਤਿ ਸ਼੍ਰੀ ਅਕਾਲ ਅੰਬਰ, ਕੀ ਹਾਲ ਹੈ?
1: ਬੈਟਰ ਆ ਜੀ, ਬੈਟਰ ਵਧੀਆ ਵਧੀਆ। ਤੁਹਾਡੀ ਆਵਾਜ਼ ਆ ਗਈ ਜੀ, ਹੁਣ ਹੋਰ ਵਧੀਆ ਹੋ ਗਿਆ ਦਿਨ ਹੈ। ਕੱਲ ਤੁਹਾਡੀ ਸਗੋਂ ਮਿਸ ਹੋ ਗਈ ਸੀਗੀ ਕਾਲ ਸਾਡੇ ਤੋਂ। ਰੀਲੀ ਸੋਰੀ।
0: ਫਿਰ ਤੁਸੀਂ ਚੁਟਕਲਾ ਕਿੱਥੇ ਸਾਂਭ ਕੇ ਰੱਖਿਆ? ਕੱਲ ਵਾਲਾ ਅੱਛਾ, ਬੋਲੀ ਸੁਣਾਉਣੀ। ਬੋਲੀ ਤੁਸੀਂ ਕਿੱਥੇ ਰੱਖੀ? ਬੈਗ ਚ ਰੱਖ ਲਈ? ਚੁਟਕਲਾ? ਓਕੇ
1: ਚੁਟਕਲਾ,
0: ਓਕੇ
1: ਓਕੇ, ਸਾਂਭ ਕੇ ਰੱਖਿਆ।
0: ਚਲੋ ਚਲੋ
2: ਸੁਣਾਓ
1: ਬੋਲੀ। ਚੁਟਕਲੇ ਵਾਲੀ ਬੋਲੀ ਸੁਣਾ ਦੋ।
0: ਚੁਟਕਲਾ ਮੰਡੇ ਠੀਕ ਹੈ।

0: ਮੇਰੇ ਤਮ ਤੇ ਕਾਲੇ ਜੇ ਪੈਂਦੀ
1: ਸਾਰੀਆਂ ਟੋਨਾਂ ਯਾਦ ਕਰਤੀਆਂ ਵਾ
2: ਸਿਸਟਮ ਨਾਲ ਚੱਲੋ ਬਹੁਤ ਹੀ
1: ਸਤਿ ਸ੍ਰੀ ਅਕਾਲ ਵੀਰ ਜੀ
3: ਸਤਿ ਸ੍ਰੀ ਅਕਾਲ ਰਜੋਤ ਅੰਕਲ ਜੀ ਨਾਲ ਕ੍ਰਿਸ਼ਨਾ ਅੰਕਲ ਜੀ
1: ਸਤਿ ਸ੍ਰੀ ਅਕਾਲ
2: ਕਿਵੇਂ ਹੋ ਠੀਕ ਠਾਕ
1: ਤੁਸੀਂ ਕੀ ਸੁਣਾਓਗੇ
3: ਚੁਟਕਲਾ ਸੰਤਾ ਕਹਿੰਦਾ ਭਾਬੀ ਦਾ ਭਾਬੀ ਦਾ ਕੀ ਨਾਮ ਹੈ ਪਾਪੂ ਕਹਿੰਦਾ ਗੂਗਲ ਕੁਮਾਰੀ ਸਾਡਾ ਉਹ ਕਿਉਂ ਪੱਪੂ ਸਵਾਲ ਇੱਕ ਪੁੱਛੋ ਜਵਾਬ ਦੱਸ ਦਿੰਦੀ
2: ਹੈ ਗੁੱਡ ਲੌਜਿਕ
1: ਤਾਜ ਕੌਣ ਜਿੱਤੂ ਫਿਰ ਫਾਈਨਲ ਹੈਲੋ
2: ਹੈਲੋ ਹੈਲੋ
1: ਕਰਤਾ ਤੇ ਫਿਰ ਲੈ ਜਾਓ ਬਰਾਬਰ ਨੇ ਨਾ ਉਹਦੇ ਤੇ ਮਾਪੇ ਦੇ ਤੇ ਉਹਦੇ ਜੇ ਮੰਨ ਲਓ ਥੈਂਕ ਯੂ ਤਾਜ ਥੈਂਕ ਯੂ ਤੇ ਜੇ ਮਤਲਬ ਇਹ ਵੀ ਹੋ ਸਕਦਾ ਹੁਣ ਕਹਿ ਰਹੇ ਵੀ ਮੈਸੀ ਜਿੱਤੂਗਾ ਹੋ ਸਕਦਾ ਮੈਸੀ ਬੂਟ ਜਿੱਤ ਜੇ ਕੱਲਾ ਇੱਥੇ ਕੁਸ਼ਚਨ ਮਾਰਕ ਰਹਿ ਗਿਆ
2: ਕੁਛ ਤੇ ਆਏਗਾ
1: ਲੂਪ ਹੋਲ ਰਹਿ ਗਿਆ ਯਹਾਂ ਪੇ ਅਰੇ ਕਿਆ ਮੰਗ ਲਿਆ
2: ਯੇ ਕਿਆ ਹੋ ਗਿਆ ਕੈਸੇ ਹੁਆ
1: ਥੈਂਕ ਯੂ ਤੇ ਨੈਕਸਟ ਸਾਡੇ ਨਾਲ ਹੈ ਤੇਗ ਸਤਿ ਸ਼੍ਰੀ ਅਕਾਲ ਤੇਗ ਤੁਸੀਂ ਆਉਂਦੇ ਰਹੋ ਸਾਡਾ ਵੀ ਬਹੁਤ ਵਧੀਆ
2: ਬਹੁਤ ਵਧੀਆ
1: ਤੁਸੀਂ ਤਿਆਰ ਹੋ ਗਏ ਬੈਗ ਬੁੱਕ ਪੈਕ ਕਰ ਲਿਆ
4: ਹਾਂਜੀ
1: ਰੋਟੀ ਪਾਣੀ ਛਕ ਲਿਆ
4: ਸ਼ਾਮ ਨੂੰ ਖਾਦੀ ਹੁੰਦੀ ਆ
1: ਮੈਂ ਵੀ ਕੱਪੜੇ ਰਾਤ ਨੂੰ ਪਾ ਕੇ ਸੌਂ ਜਾ ਕਰਨਾ
2: ਬੈਸਟ
4: ਜ਼ਰੂਰੀ
2: ਆ
1: ਇਹ ਤੇ ਮੈਨੂੰ ਲੱਗਦਾ ਵੀ ਬਾਬਾ ਬੀਬੀ ਧੀ ਆ ਨਾ ਇਹ ਮੰਮਾ ਦੀ ਬਹੁਤ ਹੈਲਪ ਕਰਦੀ ਆ ਕੀ ਸੁਣਾਓਗੇ ਫਿਰ
4: ਸਾਰੇ ਤਾਂ ਗਹਿਰੇ ਮੇਰੇ ਬਾਪੇ ਆਦੇ ਪਾਏ ਇੱਕ ਤਵੀਤ
1: ਉਹਦਾ
4: ਕਰਦਾਰੀ ਜਦੋਂ ਲੜਦਾ ਲਾਦੇ ਲਾਦੇ
1: ਕਰਦਾਰੀ ਜਦੋਂ ਲੜਦਾ ਤੇ ਲਾਦੇ ਲਾਦੇ
4: ਕਰਦਾਰੀ
1: ਜਦੋਂ ਲੜਦਾ ਤੇ ਲਾਦੇ ਲਾਦੇ ਕਰਦਾਰੀ ਜਦੋਂ ਲੜਦਾ ਤੇ ਲਾਦੇ ਲਾਦੇ ਕਰਦਾਰੀ ਥੈਂਕ ਯੂ ਬੁੱਤੂ ਆ ਤੇ ਬੜਾ ਸੋਹਣਾ ਸੀ
2: ਵੈਰੀ ਨਾਈਸ
1: ਤੇਗ ਜਦੋਂ ਤੇਗ ਤੁਸੀਂ ਸੁਣਾਉਂਦੇ ਹੋ ਨਾ ਜਦੋਂ ਤੁਸੀਂ ਭੁੱਲ ਜਾਂਦੇ ਹੋ ਤੇ ਉਦੋਂ ਤੁਹਾਨੂੰ ਦਾਦੀ ਯਾਦ ਕਰਾਉਂਦੇ ਆ ਤੇ ਜਦੋਂ ਐਂਬਰ ਭੁੱਲ ਜਾਂਦੀ ਆ ਉਦੋਂ ਤੁਸੀਂ ਯਾਦ ਕਰਾਉਂਦੇ ਹੋ ਹੈ ਨਾ
2: ਵੈਰੀ ਗੁੱਡ।
1: ਪਿੱਛੋਂ ਮਾੜੀ ਮਾੜੀ ਜੀ ਆਵਾਜ਼ ਸੁਣ ਜਾਂਦੀ ਆ ਵੇਖ।
2: ਬੜੇ ਤੇਜ਼ ਕੰਨ ਅੰਕਲ ਜੀ ਦੇ, ਬੜੇ ਤੇਜ਼
4: ਕੰਨ। ਕਈ ਵਾਰੀ ਮਮਾ ਵੀ ਤਾਂ ਦੱਸਦੀ ਹੁੰਦੀ ਆ, ਪਰ ਅੱਜ ਦਾਦੀ ਨਾਲ ਬਾਤੇ ਨੇ।
1: ਹਾਂਜੀ, ਕਈ ਵਾਰੀ ਮਮਾ ਦੱਸਦੇ ਹੁੰਦੇ, ਜਿਹੜੀਆਂ ਬੋਲੀਆਂ ਤੇ ਜਿਹੜੀਆਂ ਪੁਰਾਣੀਆਂ ਪੁਰਾਣੀਆਂ ਬੁਝਾਰਤਾਂ ਨਾ, ਉਹ ਮੈਨੂੰ ਲੱਗਦਾ ਦਾਦੀ ਦੱਸ ਦਿੰਦੇ।
2: ਦਾਦੀ ਦੱਸ ਦਿੰਦੇ ਹੁਣ।
4: ਹਾਂਜੀ, ਦਾਦੂ ਵੀ ਦੱਸ ਦਿੰਦੇ ਆ।
1: ਤੁਹਾਡੇ ਕੋਲ ਕਿੰਨੇ ਜਾਣੇ ਆ ਤੁਹਾਡੀ ਹੈਲਪ ਕਰਨ ਲਈ, ਨਾ? ਯੂ ਆਰ ਸੋ ਲੱਕੀ, ਥੈਂਕ ਯੂ। ਤੇ ਅੱਜ ਐਂਬਰ ਹੈਗੀ ਆ?
4: ਹਾਂਜੀ, ਪਰ ਉਹ ਤੋਂ ਪਹਿਲਾਂ ਤੇਰਾ ਫੈਕਟ ਦੱਸਦਾ ਬਾਡੀ ਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ।
4: ਆਪਣਾ ਖੰਡ ਵਿੱਚ, ਮਿਡਲ ਖੰਡ ਵਿੱਚ ਸਭ ਤੋਂ ਛੋਟਾ ਬੋਲ ਆ, ਤੇ ਉਸ ਸਭ ਤੋਂ ਛੋਟਾ ਬੋਲ ਦਾ ਨਾਮ ਆ ਸਟੇਪਸ। ਕਹਿੰਦੇ ਨੇ ਅੰਗਰੇਜ਼ੀ ਵਿੱਚ।
1: ਓਕੇ
2: ਓਕੇ, ਦੈਟਸ ਗੁੱਡ।
1: ਓਕੇ ਗੁੱਡ,
2: ਤੋ ਉਹਦਾ ਫੰਕਸ਼ਨ ਕੀ ਹੁੰਦਾ ਫਿਰ?
4: ਮੈਨੂੰ ਪਤਾ ਨਹੀਂ ਹੈਗਾ, ਪਰ ਮੇਰੀ ਫਰੈਂਡ ਨੇ ਦੱਸਿਆ ਤੇ ਸਮਾਲੈਸਟ ਬੋਨ ਈਅਰ ਦੇ ਵਿੱਚ ਹੁੰਦਾ, ਤੇ ਮੰਮਾ ਨੇ ਦੱਸਿਆ ਸਮਾਲੈਸਟ ਬੋਨ ਜਿਹੜਾ ਈਅਰ ਦੇ ਵਿੱਚ ਹੁੰਦਾ ਨਾਮ ਸਟੇਪਸ ਹੁੰਦਾ।
2: ਐਬਸੋਲੂਟਲੀ ਕਰੈਕਟ। ਤੇ ਜਦੋਂ ਆਵਾਜ਼ ਜਾਂਦੀ ਹੈ ਨਾ ਉਹਦੇ ਤੋਂ,
4: ਤੇ ਉਹ ਹੋਰ ਵੀ ਛੋਟਾ ਆਈਸ ਕ੍ਰੀਮ ਤੋਂ।
1: ਓਕੇ,
2: ਹਾਏ ਅੱਛਾ,
1: ਇਹ ਉਹ ਤਾਂ ਨਹੀਂ ਜਿਹੜਾ ਪਹਿਲਵਾਨਾਂ ਦਾ ਟੁੱਟਾ ਹੁੰਦਾ?
4: ਬੜਾ
1: ਪਿਆਰਾ ਪਿਆਰਾ ਬੋਲਦੇ ਹੋ।
2: ਕਿੰਨੀ ਦੇਰ ਹੈ? ਵੈਰੀ ਗੁੱਡ।
1: ਅੱਜ ਜਾ ਰਹੇ ਹੋ ਫਿਰ?
4: ਅੱਛਾ,
1: ਹਲੇ ਗੱਲ ਕਰ। ਜਾਓਗੇ ਜਾਓਗੇ ਅੱਜ ਕਿੰਡਰ? ਅੱਛਾ ਜਾਓਗੇ। ਓਕੇ
2: ਗੁੱਡ,
1: ਤੇ ਕੀ ਸੁਣਾਓਗੇ? ਬੋਲੀ। ਓਕੇ, ਤੁਹਾਡੇ ਨਾਲੋਂ ਤੇ ਪਹਿਲਾਂ ਲਾਹੀ ਨੇ ਸੁਣਾਤੀ ਬੋਲੀ।

0: בלה בלה בלה בלה בלה גם פופו גם פופו גם פופו גם פופו גם
1: very nice
0: very nice
1: ਤੇ ਨਾਲ ਲਾਹੀ ਨੇ ਵੀ ਸੁਣਾਤੀ ਬੋਲੀ ਪਿਛੋਂ
0: ਹਾਂ ਉਹਨੇ ਵੀ ਤਰਜ ਦੇਤੀ ਥੋੜੀ ਹੈ
1: ਲਿਖਾ ਉਹ ਸਾਥ ਦਿੰਦੀ ਤੁਹਾਨੂੰ
2: ਹਾਈ ਚਾਨੀ
1: ਹੈ
0: ਹਾਈ ਕਹਿ ਰਹੀ ਹੈ
2: ਹਾਈ ਚਾਨੀ
1: ਹਾਈ ਨਹੀਂ ਉਹ ਬੋਲੀ ਸੁਣਾਉਣ ਦੀ ਪਿਛੋਂ
0: ਨਹੀਂ ਸਗੋਂ ਇਹਨਾਂ ਨੂੰ ਸਹੀ ਪਤਾ ਹੋਣਾ ਹਾਈ ਕਹਿ ਰਹੀ
2: ਹੈ ਅੱਜ
1: ਬਾਏ ਕਰ ਦਿਆ
0: ਬਾਏ ਕਰ ਦਿਆ
1: ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ
0: ਡੁੱਗੀ ਬਾਹਰ ਕੱਢੋ
1: ਉਹਨੂੰ ਕਿਸੇ ਨੇ ਉਹਨੂੰ ਕਿਸੇ ਨੇ ਦੱਸਿਆ ਨੀ ਹੈ ਨਾ ਵੀ ਜਾਨਵਰਾਂ ਦੇ ਰੇਡੀ ਕਰ ਲਿਆ ਥੈਂਕ ਯੂ ਹੈਵ ਅ ਨਾਈਸ ਡੇ ਤੁਹਾਡਾ ਦਿਨ ਵਧੀਆ ਵਧੀਆ ਰਹੇ ਥੈਂਕ ਯੂ ਅਸੀਸ ਤੁਸੀਂ ਆਉਂਦੇ ਰਹੋ
0: ਹੈਲੋ ਹੈਲੋ
1: ਚਲੋ ਆਪਾਂ ਫਿਰ ਉਹਨਾਂ ਚਿਰ ਮੰਨਤ ਨੂੰ ਲੈ ਲੈਂਦੇ ਮੰਨਤ ਫਤਿਹ ਤੁਸੀਂ ਆਉਂਦੇ ਰਹੋ
0: ਅੱਜ
1: ਦਿਨ ਕਿੱਡਾ ਵਧੀਆ ਲੱਗਾ ਨੀ ਮੰਨਤ ਧੁੱਪ ਕਿੱਡੀ ਸੋਹਣੀ ਲੱਗੀ ਨੀ
0: ਬਿਊਟੀਫੁਲ ਸਨਸ਼ਾਈਨ ਟੁਡੇ
1: ਕਿਹਦੇ ਨਾਲ ਕਿਹਦੇ ਨਾਲ ਰਲ ਕੇ ਕੰਮ ਕਰਾਤਾ
2: ਟੋਕਰੀ ਖਾਲੀ ਕਰਨੀ ਸੀ ਭਾਂਡਿਆਂ ਨਾਲ ਭਰੀ ਪਈ ਸੀ ਨਹਾਉਣ ਗਏ ਮੈਂ ਨਾ ਜਿੰਨੀ ਖਾਲੀ ਹੋਏ ਉਨੀ ਖਾਧੀ ਤੇ ਮੰਮਾ ਇੰਨੀ ਸ਼ੁੱਧ ਨਿਕਲਿਆ ਹੈ ਨਾ ਫਿਰ ਮੰਮਾ ਕਹਿੰਦੇ ਜੇ
0: ਐਮਾਜ਼ੋਨ
2: ਦੇ ਉੱਤੋਂ ਮੇਰੀਆਂ ਬੁੱਕਸ ਆਉਣੀਆਂ
0: ਨੇ
1: ਕਿਹੜੀਆਂ
2: ਇੱਕ ਹੈਗੀ ਹੈ ਬਲੈਕ ਕੋਕਟੂ ਤੇ ਦੂਜੀ ਹੈਗੀ ਹੈ ਡਿਆਨ
1: ਪੜ੍ਹੀ ਲਿਖੀ ਮੰਨਤ ਹੈ ਸਾਡੀ
0: ਵੈਰੀ ਗੁਡ
1: ਥੈਂਕ ਯੂ ਕੀ ਸੁਣਾਓਗੇ ਮੰਨਤ
2: ਅੱਜ ਮੈਂ ਸੁਣਾਓਗੀ ਇੱਕ ਬੋਲੀ ਬੋਲੀ ਸੁਣਾਉਣ ਤੋਂ ਪਹਿਲਾਂ ਮੈਂ ਦੱਸਣਾ ਕਿ ਤੇਗ ਨੇ ਮੇਰੀ ਬੋਲੀ ਜਿਹੜੀ ਪਹਿਲਾਂ ਸੁਣਾਉਣੀ ਸੀ ਨਾ ਉਹਨੇ ਮੇਰੀ ਚੋਰੀ ਕਰ ਲਈ
1: ਚੋਰੀ ਥੋੜੀ ਹੁੰਦੀ ਆ
2: ਉਹ ਮੇਰੇ ਕੋਲ ਨਾ ਇੱਕ ਹੋਰ ਬੋਲੀ ਦਿਮਾਗ 'ਚ ਸੀਗੀ ਚਲੋ
0: ਨਹੀਂ ਤੁਸੀਂ ਬੈਕਅਪ ਰੱਖਿਆ ਹੈ
1: ਤੁਸੀਂ ਸੇਮ ਵੀ ਸੁਣਾ ਸਕਦੇ ਹੋ
0: ਹਾਂ ਹਾਂ ਹਾਂ ਸੇਮ ਸੁਣਾ ਦੋ ਤਾਂ ਕੀ ਹੋਇਆ
2: ਬਿਲ ਭੁੱਖ ਲੱਗ ਜਾਂਦੀ ਆ ਫਿਰ ਉਹਨੂੰ ਲੱਡੂਆਂ ਦੀ ਸਟਾਲ ਦਿਸ ਜਾਂਦੀ ਆ ਉਹਨੇ ਇੱਕ ਲੱਡੂ ਚੱਕਿਆ ਤੇ ਜਿਹੜਾ ਰੇਹੜੀ ਵਾਲਾ ਸੀਗਾ ਉਹਦੀ ਤੇ ਚਲੀ ਗਈ ਸੀ ਉਹਦੀ ਅੱਖ ਕਹਿੰਦਾ ਇੱਥੇ ਲੱਡੂ ਰੱਖ ਬੀਬੀ ਇੱਥੇ ਲੱਡੂ ਰੱਖ
1: ਇੱਥੇ ਲੱਡੂ ਰੱਖ ਬੀਬੀ ਇੱਥੇ ਲੱਡੂ ਰੱਖ ਇੱਥੇ ਬੀਬੀ ਲੱਡੂ ਰੱਖ ਭਾਈ ਮਾਰੀ ਅੱਖ ਬੀਬੀ ਇੱਥੇ ਲੱਡੂ ਰੱਖ ਭਾਈ ਮਾਰੀ ਅੱਖ ਬੀਬੀ ਇੱਥੇ ਲੱਡੂ ਰੱਖ ਮਨਤ ਦਮ ਬੀੜਾ ਉੱਠਿਆ ਨੀ ਦਮ ਬੀੜਾ ਉੱਠਿਆ
0: ਵੈਰੀ ਗੁੱਡ ਮਨਤ ਵੈਰੀ ਗੁੱਡ
1: ਥੈਂਕ ਯੂ ਮਨਤ ਹਾਂਜੀ ਹਾਂਜੀ
2: ਕ੍ਰਿਸ਼ਨਾ ਜੀ
0: ਸਤਿ ਸ੍ਰੀ ਅਕਾਲ ਕਿਵੇਂ ਹੋ ਫਤਿਹ ਜੀ
2: ਮੈਂ ਵਧੀਆ
0: ਠੀਕ ਹਾਂ ਯਾਰ ਬੈਸਟ ਅੱਜ ਤਾਂ ਧੁੱਪ ਤੱਪ ਚੜ੍ਹ ਆਈ ਹੈ ਬਹੁਤ ਹੈ
1: ਜੇ ਆਂਟੀ ਉਹ ਬਾਜ਼ਾਰ ਤੋਂ ਹੀ ਨਾ ਤੇ ਤੁਸੀਂ ਆਨਸਰ ਨਹੀਂ ਜੇ ਦੇਣਾ
0: ਨਹੀਂ ਮੈਂ ਤੇ ਕੰਪਿਊਟਰ ਹੁਣੇ ਬੰਦ ਕਰਤਾ
1: ਆਹੋ ਹਾਂਜੀ
2: ਵਾਰੀ ਵਰਸੀ ਖਟਣ ਗਿਆ ਸੀ ਵਾਰੀ ਵਰਸੀ ਖਟਣ ਗਿਆ ਸੀ ਸਾਡੇ ਘਰੇ ਆ ਗਈ
1: ਜਸਪ੍ਰੀਤ ਕੌਰ ਸਾਡੇ ਮੰਮੀ ਜੀ ਇਹ ਵੀ ਦੱਸੋ ਨਾ ਲੋਕਾਂ
0: ਨੂੰ ਮੈਂ ਕਨਫਿਊਜ਼ ਹੋ ਗਿਆ ਯਾਰ ਮੈਂ ਕਿਹਾ ਸ਼ਾਇਦ ਪੁਰਾਣਾ
1: ਹੈ ਲੋਕਾਂ ਨੂੰ ਐ ਭੁਲੇਖਾ ਪੈਣਾ ਵੀ ਤੁਹਾਡੇ ਘਰ ਸਿਸਟਰ ਆ ਗਈ ਇੱਕ
0: ਸਹੀ ਗੱਲ ਮੈਂ ਵੀ ਸੋਚਿਆ ਮੈਂ ਕਿਹਾ ਨਾਮ ਪਹਿਲੀ ਬਣਾ ਕੇ ਰੱਖਿਆ
1: ਹੈ ਤੁਸੀਂ ਬਣਾਈ ਆ ਪਾਪਾ ਕੀ ਪਸੰਦ ਫਤਿਹ ਕੀ ਪਸੰਦ ਜਸਪ੍ਰੀਤ
0: ਜਸਪ੍ਰੀਤ
1: ਵੈਰੀ ਨਾਈਸ ਫਤਿਹ ਯਾਰ ਅੱਜ ਤੇ ਤੁਸੀਂ ਇੰਨੀ ਸੋਹਣੀ ਬੋਲੀ ਸੁਣਾਈ ਤੁਹਾਡਾ ਮੇਰਾ ਜੀ ਕਰ ਤੁਹਾਨੂੰ ਗਜੀਲੀਅਨ ਫਾਈਨ ਕਰਾਂ ਸਾਡੇ ਨਾਲ ਯੁਵਰਾਜ ਸਤਿ ਸ੍ਰੀ ਅਕਾਲ ਯੁਵਰਾਜ ਕੀ ਹਾਲ ਹੈ ਤੇ ਜੇ ਨਹੀਂ ਤੇ ਰੈਡੀ ਤੇ ਫਿਰ ਸਤਿ ਸ੍ਰੀ ਅਕਾਲ ਜੀ ਅਨਾਹ ਉਸ ਤੋਂ ਬਾਅਦ ਰੈਡੀ ਰਹੋ ਤੁਸੀਂ ਹਾਂਜੀ ਕੀ ਹਾਲ ਨੇ ਤੁਹਾਡੇ
2: ਠੀਕ ਆ ਤੁਹਾਡਾ ਕੀ ਹਾਲ ਆ
1: ਜੀ ਬਹੁਤ ਵਧੀਆ ਕੀ ਸੁਣਾਓਗੇ
2: ਮੈਂ ਕੁਝ ਚੁਟਕਲਾ
1: ਹਾਂਜੀ
2: ਇੱਕ ਵਾਰੀ ਇੱਕ ਕੁੜੀ ਇੱਕ ਭਿਖਾਰੀ ਨੂੰ $2 ਦਾ ਸਿੱਕਾ ਦਿੰਦੀ ਆ ਫਿਰ ਉਹ ਜੰਪ ਕਰਕੇ ਬਾਹਰ ਨਿਕਲ ਗਿਆ ਫਿਰ ਉਹ ਭਿਖਾਰੀ ਆਪੇ ਉਹਨੂੰ ਚੱਕ ਕੇ ਵਾਪਸ ਉਹਨੇ ਆਪਦੇ ਕਟੋਰੀ ਚ ਪਾਤਾ ਤੇ ਫਿਰ ਉਹ ਕੁੜੀ ਕਹਿੰਦੀ ਮੈਨੂੰ ਸਿੱਕਾ ਕਿਵੇਂ ਦਿਖਿਆ ਤੂੰ ਤਾਂ ਅੰਨਾ ਵਾ ਤੇ ਫਿਰ ਉਹ ਭਿਖਾਰੀ ਕਹਿੰਦਾ ਨਹੀਂ ਨਹੀਂ ਮੈਂ ਅੰਨਾ ਨੀ ਮੈਂ ਉਹ ਅੰਨੇ ਭਿਖਾਰੀ ਦੀ ਜੋਬ ਲੈ ਰਿਹਾ ਉਹ ਅਸਲ ਚ
0: ਅਗਲਾ ਫਿਲਮ ਵੇਖਣ ਗਿਆ ਕਿਸੇ ਨਾ ਕਿਸੇ ਨੂੰ ਕੰਮ ਦਊਗਾ ਵੈਰੀ ਗੁੱਡ ਵੈਰੀ ਨਾਈਸ
1: ਹਾਂਜੀ ਹਾਂਜੀ
3: ਇੱਕ ਬੰਦਾ ਵਕੀਲ ਕੋਲ ਜਾਂਦਾ ਤੇ ਕਹਿੰਦਾ ਵੀ ਮੈਨੂੰ ਨਾ ਆਪਦੀ ਪਤਨੀ ਤੋਂ ਤਲਾਕ ਚਾਹੀਦਾ ਤੇ ਵਕੀਲ ਕਹਿੰਦਾ ਕਿਉਂ ਕੀ ਹੋਇਆ ਪਤੀ ਕਹਿੰਦਾ 5 ਮਹੀਨੇ ਹੋ ਗਏ ਮੇਰੇ ਨਾਲ ਬੋਲਦੀ ਹੋਈ ਨੀ ਤੇ ਵਕੀਲ ਕਹਿੰਦਾ ਤੁਸੀਂ ਐਂ ਕਰੋ ਘਰੇ ਜਾਓ ਇੱਕ ਵਾਰੀ ਹੋਰ ਸੋਚ ਲਓ ਪੱਕਾ ਤਲਾਕ ਲੈਣਾ ਐਵੇਂ ਦੀਆਂ ਪੱਤੀਆਂ ਬਾਰ ਬਾਰ ਨਹੀਂ ਮਿਲਦੀਆਂ
0: ਦੇਖ ਲਓ ਬਈ ਅਗਲੇ ਨੇ ਆਪਣਾ ਬਿਜ਼ਨਸ ਹੀ ਆਨ ਦਿੱਤਾ ਕਹਿੰਦਾ ਇੰਨਾ ਰੇਅਰ ਹੈ ਵੈਰੀ ਨਾਈਸ ਦੀਦੀ
1: ਥੈਂਕ ਯੂ
3: ਹੈਵ
0: ਅ ਨਾਈਸ ਡੇ ਹੈਵ
1: ਅ ਨਾਈਸ ਡੇ ਥੈਂਕ ਯੂ ਅਨਾਹ ਸਤਿ ਸ੍ਰੀ ਅਕਾਲ ਤੁਸੀਂ ਆਉਂਦੇ ਰਹੋ ਬਹੁਤ ਵਧੀਆ ਕੀ ਸੁਣਾਓਗੇ ਅੱਜ ਇੱਕ ਗਾਣਾ ਓਕੇ
4: ਬਾਬੋ ਕਹਿੰਦੀ ਆ ਪਿਆਰਾ ਸਿੰਘਾ ਵੇਲ ਨਾ ਲਿਆ ਬਾਬੋ ਕਹਿੰਦੀ ਆ ਪਿਆਰਾ ਸਿੰਘਾ ਵੇਲ ਨਾ ਲਿਆ ਵੇਲ ਮੇਰੀ ਖਟਨੀ ਮੈਂ ਹੱਥ ਬਣਵਾਈਆਂ ਵੇਲ ਮੇਰੀ ਖਟਨੀ ਮੈਂ ਹੱਥ ਬਣਵਾਈਆਂ ਪਾਣ ਦੇ ਵੇਲੇ ਓਕੇ ਜੀ ਜਿਹੜੀ ਸਾਡੇ ਸਰਦੀ ਓਕੇ ਜੀ ਜਿਹੜੀ ਸੌਂਕਣ ਮੇਰੀ ਓਕੇ ਜੀ ਪਿਛਵਾੜੇ ਮਿਲਦੀ ਓਕੇ ਜੀ ਜਿਹੜੀ ਟੁੱਕ ਟੁੱਕ ਪੈਂਦੀ

0: ਵੇਲਣੇ ਦੀ ਖੱਟੀ ਮੈਂ ਮੰਗਾ ਬਣਵਾਨੀਆ, ਵੇਲਣੇ ਦੀ ਖੱਟੀ ਮੈਂ ਮੰਗਾ ਬਣਵਾਨੀਆ, ਪਾਣ ਦੇ ਵੇਲੇ
1: ਓਕੇ ਜੀ,
0: ਜਿਹੜੀ ਕੱਲ ਵੀ ਆਈ ਸੀ
1: ਓਕੇ ਜੀ,
0: ਜਿਹੜੀ ਟਕੀਆ ਤੋਂ ਆਈ ਸੀ
1: ਓਕੇ ਜੀ,
0: ਜਿਹੜੀ ਮੇਰੀ
1: ਓਕੇ ਜੀ,
0: ਪਿਛਵਾੜੇ ਮਿਲਦੀ
1: ਓਕੇ ਜੀ,
0: ਉਹ ਕਹਿੰਦੀ ਆ ਨਾਰਾਇਣ ਸਿੰਘਾ ਵੇਲਣਾ ਲੈ ਆ, ਉਹ ਕਹਿੰਦੀ ਆ ਨਾਰਾਇਣ ਸਿੰਘਾ ਵੇਲਣਾ ਲੈ ਆ.
2: ਬਹੁਤ
3: ਵਧੀਆ. ਗਾਬਾ ਸਾਹਿਬ ਛੁੱਟੀ ਅੱਜ ਕੇ ਵੈਸੇ ਆ ਗਏ?
2: ਨਹੀਂ ਨਹੀਂ ਓਦਾਂ ਆਇਆ, ਛੁੱਟੀ ਤਾਂ ਨਹੀਂ.
3: ਅੱਛਾ, ਬਰਥਡੇ ਕਿਸੇ ਦਾ?
2: ਦੀਦਾਰ
3: ਸਿੰਘ ਪਰਦੇਸੀ ਨੇ.
2: ਹਾਂਜੀ.

ਸਾਡੇ ਪੋਤਰੀਆਂ ਵਿੱਚ ਬਿਰਹਾ ਰੱਖਿਆ ਸਾਡੀਆਂ ਮਾਵਾਂ, ਸਾਡੇ ਪੋਤਰੀਆਂ ਵਿੱਚ ਬਿਰਹਾ ਰੱਖਿਆ ਸਾਡੀਆਂ ਮਾਵਾਂ, ਚਾਨਣ

0: ਇਵਾਨ ਗਾਮਾ ਸਾਹਿਬ
1: ਬਹੁਤ ਖੂਬ
0: ਅਤਿਕ ਰਾਹ ਜਿਹੜੀ ਤੁਸੀਂ ਤੇ
1: ਵੈਰੀ ਨਾਈਸ ਵੈਰੀ ਨਾਈਸ
0: ਇੱਕ ਤੋਂ ਇੱਕ ਵੱਧ ਕੇ ਤੁਸੀਂ ਤੇ ਥੈਂਕ ਯੂ ਗਾਬਾ ਸਾਹਿਬ
1: ਥੈਂਕ ਯੂ ਸੋ ਮਚ
2: ਥੈਂਕ ਯੂ ਬਾਏ ਹੈਵ ਅ ਨਾਈਸ ਡੇ
0: ਬਹੁਤ ਸੋਹਣਾ ਵੀ ਢੇਰ ਦੁਆਵਾਂ ਸਾਡੇ ਸਾਰੇ ਸੁਣਨ ਵਾਲਿਆਂ ਦੇ ਵੱਲੋਂ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਅਸੀਸ ਕੌਰ ਤੁਸੀਂ ਆਉਂਦੇ ਰਹੋ
3: ਸਤਿ ਸ਼੍ਰੀ ਅਕਾਲ ਮਨਜੋਤ ਅੰਕਲ ਜੀ ਤੇ ਕ੍ਰਿਸ਼ਨਾ ਵੀਰ ਜੀ
1: ਸਤਿ ਸ਼੍ਰੀ ਅਕਾਲ
0: ਕੀ ਹਾਲ ਹੈ ਤੁਹਾਡਾ
3: ਤੁਸੀਂ ਕਿਵੇਂ ਹੋ
0: ਅਸੀਂ ਵੀ ਠੀਕ ਹਾਂ
1: ਤੁਸੀਂ ਦੱਸੋ
3: ਮੈਂ ਠੀਕ ਹਾਂ
0: ਓਕੇ ਠੰਡ ਤੇ ਲੱਗਦੀ
1: ਤਿਆਰੀ ਸਕੂਲ ਦੀ
3: ਨਹੀਂ ਗੱਡੀ ਚ
1: ਹਾਂ ਲਾ ਪਹੁੰਚ ਲਗੇ ਵੈਰੀ ਗੁੱਡ
0: ਫਿਰ ਤੇ ਕਿਥੋਂ ਠੰਡ ਲੱਗਣੀ ਆ
1: ਹਾਂ ਹੀਟ ਆਉਂ ਹੁੰਦੀ ਨਾ ਫਿਰ ਘਰ ਚ
0: ਮੈਨੂੰ ਲੱਗਦਾ ਇਹਨੇ ਕੱਪੜੇ ਵੀ ਪਾਏ ਹੋਣੇ ਨਾ ਮੋਟੇ
1: ਵਾਰਮਰ ਸ਼ਾਰਮਰ ਹੈ
0: ਜੈਕਟ ਪਾਈ ਹੋਣੀ ਆ ਚਲੋ ਕੀ ਸੁਣਾਓਗੇ ਫਿਰ ਅੱਜ ਜੈਕਟ ਪਾ ਕੇ
3: ਰੋਜ਼ ਟੀ-ਸ਼ਰਟ ਤੇ ਥੱਲੇ ਹੁਣ ਸਰਦੀ ਸਰਦੀਆਂ ਚੱਲ ਰਹੀਆਂ ਨਾ ਮੈਂ ਰੋਜ਼ ਟੀ-ਸ਼ਰਟ ਤੇ ਥੱਲੇ ਇਨਰ ਪਾਉਣੀ ਤਾਂ ਕਿ ਮੈਨੂੰ ਗਰ ਮੈਂ ਰੋਜ਼ ਟੀ-ਸ਼ਰਟ ਤੇ ਥੱਲੇ ਇਨਰ ਪਾਉਣੀ ਟੀ-ਸ਼ਰਟ ਦੇ ਉੱਪਰ ਜੈਕਟ
0: ਪਾਉਣੀ ਅੱਛਾ ਤੇ ਟੀ-ਸ਼ਰਟ ਨੂੰ ਪਤਾ ਇਹ ਗੱਲ ਦਾ
1: ਉਹਨੇ ਅਲਾਓ ਕਰਤਾ ਤੁਹਾਨੂੰ
0: ਟੀ-ਸ਼ਰਟ ਨੂੰ ਪਤਾ ਇਸ ਗੱਲ ਦਾ
1: ਥੋੜੀ
0: ਕੋ ਵਾਰਮਰ ਵੀ ਕੋ ਪਸੰਦ ਥੋੜੀ ਕਰਦਾ ਹੋਊਗਾ ਕਿਸੇ ਦੇ ਥੱਲੇ ਲੱਗਣਾ
3: ਵਾਰਮਰ
0: ਦੇ ਕੰਨ ਵੀ ਨੀ ਹੁੰਦੇ
1: ਹਾਂ ਇਹ ਤੇ ਗੱਲ ਠੀਕ ਹੈ
0: ਟੀ-ਸ਼ਰਟ ਨੂੰ ਤੇ ਦੱਸ ਹੀ ਸਕਦੇ ਹੋ

0: ਯੂ نو ਐਮਪੈਥੀ ਦੀ ਗੱਲ ਹੈ
1: ਮੈਨੂੰ ਲੱਗਦਾ ਇਹਨਾਂ ਨੇ ਨਾ ਸਟicker ਤੋਂ ਨਾ ਪੜੀਆਂ ਨਹੀਂ ਇਨਸਟਰਕਸ਼ਨਸ ਇਹਨਾਂ ਨੇ
0: ਹਾਂ ਤੁਹਾਡੇ ਸਟicker ਤੇ ਲਿਖਿਆ ਹੋਣਾ ਅੱਜ ਘਰ ਆ ਕੇ ਪੜਿਓ
2: ਸਟicker ਤੇ ਕਦੋਂ ਲਿਖਿਆ ਹੋ ਭੁੱਲ ਜੀ ਤਾਂ ਹੈ ਨਹੀਂ ਨਾ ਉਹਨਾਂ ਕੋਲ ਕਰਨਾ ਨਾ ਉਹਨਾਂ ਕੋਲ ਅੱਖਾਂ ਨਾ ਉਹਨਾਂ ਕੋਲ ਨੱਕ ਹੈ
1: ਪਰ ਉਹ ਤੇ
0: ਸਟicker ਤੇ ਹੈ ਨਾ ਮਾਈਂਡ ਕਰ ਜਾਂਦੀਆਂ
1: ਉਹਨਾਂ ਕੋਲ ਕੁਝ ਨਹੀਂ ਹੈਗਾ ਉਹਨਾਂ ਨੇ ਤਾਂ ਹੀ ਉਹ ਸਟicker ਤੇ ਲਿਖ ਕੇ ਤੇ ਵੱਖੀ ਚਲਾਇਆ ਹੁੰਦਾ ਵਾ
2: ਨਹੀਂ
1: ਉਹ ਤਾਈਓ ਤੇ ਉਹਨਾਂ ਨੇ ਸਟicker ਤੇ ਲਾਇਆ ਹੁੰਦਾ ਨਹੀਂ ਤੇ ਬੰਦੇ ਬੋਲਦੇ ਆ ਤੇ ਬੰਦਿਆਂ ਦੇ ਉੱਤੇ ਤਾਈਓ ਸਟicker ਨਹੀਂ ਲੱਗਦਾ
0: ਹਾਂ
1: ਤੇ ਟੀ-ਸ਼ਰਟਾਂ ਨਹੀਂ ਬੋਲ ਸਕਦੀਆਂ ਤੇ ਉਹਨਾਂ ਦੇ ਸਟicker ਲੱਗਾ
0: ਮੈਨੂੰ ਇੱਕ ਬੰਦਾ ਦਿਖਾ ਦਿਓ ਜਿਹਦੇ ਸਟicker ਲੱਗਾ ਹੋਵੇ
2: ਟੀ-ਸ਼ਰਟਾਂ ਨਹੀਂ ਬੋਲਦੇ
1: ਹਾਂ ਨਹੀਂ ਬੋਲਦੀਆਂ ਪਰ ਉਹਨਾਂ ਦੇ ਸਟicker ਤੇ ਲੱਗਾ ਹੁੰਦਾ ਨਾ
0: ਸਟicker ਤੇ ਸਾਰਾ ਦੱਸਿਆ ਹੁੰਦਾ ਕਿ ਇਹ ਮਾਈਂਡ ਕਰ ਜਾਂਦੀ ਹੈ ਇਹਨਾਂ ਨੂੰ ਇਸ ਤਰ੍ਹਾਂ ਕਹਿ ਦੇਈਦਾ ਕਿ ਅੱਜ ਯਾਰ ਵਾਰਮਰ ਨਾਲ ਵੇਅਰ ਕਰਾਂਗੇ ਜਾਂ ਫਿਰ ਜੈਕਟ ਹੋਊਗੀ ਤੇਰੇ ਉੱਪਰ ਤੂੰ ਬਹੁਤਾ ਦਿਸਣਾ ਨਹੀਂ
1: ਤੁਸੀਂ ਵੇਖੋਗੇ ਨਾ ਤੇ ਉੱਤੇ ਉਹਨਾਂ ਨੇ ਲਿਖਿਆ ਹੁੰਦਾ ਵੀ ਇੰਨੇ ਡਿਗਰੀ ਜਦੋਂ ਇਹ ਗਰਮ ਹੋ ਗਈਆਂ ਤੇ ਫਿਰ ਇਹਨਾਂ ਨਾਲ ਗੱਲ ਕਰਨੀ ਤੁਸੀਂ
0: ਹਾਂ ਐਬਸੋਲੂਟਲੀ ਰਾਈਟ
1: ਲੈ ਤੁਸੀਂ ਚੱਲ ਚੈੱਕ ਕਰ ਲਿਓ ਤੁਸੀਂ ਸਾਡੀ ਕਿਹੜੀ ਮੰਨਣੀ ਹੈ ਤੁਸੀਂ ਚਲੋ ਕੀ ਸੁਣਾਓਗੇ ਤੁਸੀਂ ਯਾਰ ਹੋ ਸਕਦਾ ਫਿਰ ਇਹਨਾਂ ਦੀ ਨਾ ਬੋਲਦੀ ਹੋਵੇ
0: ਹਾਂ ਇਹ ਵੀ ਹੋ ਸਕਦਾ
1: ਝੂਠ ਨਹੀਂ ਬੋਲ ਸਕਦੀ ਅਸੀਂ
0: ਹੋ ਸਕਦਾ ਅਡਲਟ ਵਾਲੀਆਂ ਟੀ-ਸ਼ਰਟਾਂ ਆਉਂਦੀਆਂ ਹੋਣ ਨਾ ਉਹ ਬੋਲਦੀਆਂ ਹੋਣ ਗਿਵ ਸਮ ਟਾਈਮ ਹਜੇ ਛੋਟੀ ਹੈ ਨਾ
1: ਸਾਰੀਆਂ ਨਹੀਂ ਬੋਲਦੀਆਂ
0: ਨਹੀਂ ਇਹ ਤਾਂ ਨਹੀਂ ਹੋ ਸਕਦਾ
2: ਕੋਈ ਨਹੀਂ ਬੋਲਦੀ
1: ਮੈਂ ਵੇਖੀ ਸੀ ਅਸੀਸ ਬੁੱਤ ਮੈਂ ਕਾਰਟੂਨ ਚ ਵੇਖੀ ਸੀ ਇੱਕ ਨਾ ਬੋਲਦੀ ਸੀ ਟੀ-ਸ਼ਰਟ
0: ਹਾਂ ਗੂਫੀ ਗੂਫੀ ਦੀ ਟੀ-ਸ਼ਰਟਸ ਬੋਲਦੀਆਂ ਗੂਫੀ ਜਾਣਦੇ ਤੁਸੀਂ
2: ਕਦੇ ਕਦੇ ਕਾਰਟੂਨ ਸਿਲੀ ਹੁੰਦੇ ਮਤਲਬ ਉਹ ਜਿਹੜੇ ਚੀਜ਼ਾਂ ਬੋਲ ਨਹੀਂ ਸਕਦੇ
1: ਸਾਨੂੰ ਦੱਸ ਦਿਆ ਕਰੋ ਏਦਾਂ ਦੀਆਂ ਗੱਲਾਂ
2: ਮੇਰੀ ਫਰੈਂਡ ਮੀਰਾ ਨੇ ਵੀ ਮੈਨੂੰ ਦੱਸਿਆ ਸੀ ਵੀ ਉਹ ਇੱਕ ਫਿਲਮ ਆ ਕੇ-ਪੌਪ ਡਿਮਨੈਂਟਸ ਉਹਨੇ ਕਿਹਾ ਸੀ ਉਹਨੇ ਕੁਛ ਗੂਗਲ ਨੇ ਮੀਰਾ ਨੂੰ ਕੁਛ ਲਾਈ ਕੀਤਾ ਸੀ
1: ਓ
2: ਤੇ ਫਿਰ ਉਹਨੇ ਮੈਨੂੰ ਦੱਸਿਆ ਬਟ ਮੈਂ ਭੁੱਲ ਗਈ ਵੀ ਉਹਨੇ ਕੀ ਕਿਹਾ ਸੀ
1: ਹਾਂ ਪਰ ਅਸੀਂ ਇਸ ਨੂੰ ਨਹੀਂ ਇਦਾਂ ਕੋਈ ਲਾਈ ਕਰ ਸਕਦਾ
0: ਸਮਾਰਟ
1: ਵੈਰੀ ਗੁੱਡ
0: ਸਮਾਰਟ ਗਰਲ
2: ਮੈਂ ਬਹੁਤ ਕਲੈਵਰ ਹੈ ਹਾਂ ਮੈਂ ਬਹੁਤ ਸਮਾਰਟ ਹੈ ਮੈਨੂੰ ਪਤਾ ਵੀ ਉਹ ਲਾਈ ਕਰ ਰਿਹਾ
0: ਸਾਡੇ ਯਾਰ ਅਸੀਂ ਕਦੋਂ ਹੋਵਾਂਗੇ ਕਲੈਵਰ ਅਸੀਂ ਨਹੀਂ
1: ਹੋਵਾਂਗੇ ਯਾਰ ਲੱਕੀ ਵੀ ਹੈਵ ਅਸੀਸ
0: ਯਾ ਲੱਕੀ ਯੂ
2: ਦੇਖਦੇ ਹੁੰਦੇ ਸੀ ਹੈ ਨਾ ਉਹ ਦੇਖਦੇ ਆ ਉਹਦਾ ਨਾਮ ਹੈਗਾ ਵਿਕਾਰ ਪਿੰਡਰ ਤੇ ਉਹ ਐਕਚੁਅਲੀ ਪਾਕਿਸਤਾਨ ਚ ਰੀਅਲ ਹੈ
0: ਉਹ ਕਾਰਟੂਨ
1: ਯਾ ਪਰ ਸਾਡੇ ਕੋਲ ਇੱਕ ਬਸੰਤ ਲਾਲ ਅੰਕਲ ਹੈਗੇ ਉਹ ਵੀ ਬੋਲਦੇ ਆ
0: ਤੇ ਅੰਕਲ ਟੀ-ਸ਼ਰਟ ਨੇ
2: ਉਹ ਜਿਹੜੇ ਕਾਰਟੂਨ ਚ ਜਿਹੜੇ ਮੇਰੇ ਪਾਪਾ ਦੇਖਦੇ ਵਿਕਾਰ ਪਿੰਡਰ ਉਹ ਐਕਚੁਅਲੀ ਪਾਕਿਸਤਾਨ ਚ ਰੀਅਲ ਹੈ
1: ਅੱਛਾ ਰੀਅਲ ਆ ਓਕੇ ਪਰ ਆ ਵੀ ਰੀਅਲ ਆ ਜਿੱਦਾਂ ਬਸੰਤ ਲਾਲ ਬਸੰਤ ਲਾਲ ਅੰਕਲ ਵੀ ਰੀਅਲ ਆ ਪਰ ਉਹ ਬੋਲਦੇ ਆ
0: ਹਾਂ ਆ ਦੇਖੋ ਹਾਂ ਹੁਣ ਕਰੋ
2: ਤੇ ਆ ਵੀ ਹੋ ਸਕਦਾ
0: ਹੈ ਨਾ
1: ਹੋ ਇਹ ਹੋ ਸਕਦਾ ਭਲਾ
2: ਕਦੇ ਕਦੇ ਪੀਪਲ ਉਹਨਾਂ ਦੇ ਉਹਨਾਂ ਆਪਦੇ ਬਲੌਗ ਦਿਖਾਉਂਦੇ ਆ ਦੂਜੇ ਬੰਦਿਆਂ ਨੂੰ ਟੀਵੀਆਂ ਤੇ
0: ਸਾਡੇ
1: ਵਿਆਹ ਨੀ ਹੋਣ ਡੇ ਮਰੂਦਾਂ ਦੇ ਹਾਂਜੀ ਕੀ ਸੁਣਾਓਗੇ ਫਿਰ ਹਾਂਜੀ
0: ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ

0: थैंक यू सीस्कॉर,
1: बाय बाय, सी यू ऑन मंडे। ते मैं आज क्लाउड डो बना रही।
0: ओ क्लाउड डो, तब टी शर्ट ना गल कर ले। ओके ओके, बाय बाय बाय बाय।
1: मैं कर रही हूं।
0: ओके ओके, कर लो कर लो कर लो कर लो।
2: बाय बाय बाय बाय। बिपता ही पाई
0: छड़ दे, पैर लगन दे नहीं कुड़ी। ये
2: सही है।
0: सासी का तुम नहीं, तुसी ऑनर हो।
1: सासी का अंकल जी ते सेंटा वी जी।
0: सासरी का
2: जी, ਕਿਵੇਂ ਹੋ?
0: ਹਾਲ ਤੁਹਾਡਾ?
1: ਮੇਰਾ ਠੀਕ ਹੈ, ਤੁਹਾਡਾ ਕੀ ਹਾਲ ਹੈ?
0: ਸਾਡਾ ਵੀ ਠੀਕ ਹੈ। ਲੇਟ ਤੇ ਨਹੀਂ ਹੋ ਗਿਆ ਅੱਜ?
1: ਨਹੀਂ।
0: ਅੱਛਾ, ਵੈਰੀ ਗੁੱਡ। ਆਉਂਦੀ ਗੱਲ
2: ਬਣੀ ਗੱਲ
0: ਹੋ ਗਏ ਤੇ ਹੋ ਗਏ, ਆਪਾਂ ਗੱਲ ਕਰਕੇ ਜਾਵਾਂਗੇ।
2: ਗੁੱਡ,
0: ਹੈ ਨਾ? ਵੈਰੀ ਗੁੱਡ ਨੀਤ, ਕੀ ਸੁਣਾਓਗੇ ਫਿਰ?
1: ਮੈਂ ਇੱਕ ਬੋਲੀ।
0: ਓਕੇ, ਵਾਹ,
2: ਵੈਰੀ ਗੁੱਡ।
0: ਅੱਜ ਤੇ ਬੋਲੀ ਬੋਲੀ ਹੋ ਗਿਆ ਕੰਮ।
1: ਆਲੂ ਲੈ ਲਓ, टमाटर ले लो, आलू ले लो, टमाटर ले लो, गोभी ले लो तोल के, गोभी ले लो तोल के, बीजी ने कोट खादी आशे नगे बोल,
0: ओए ओए ओए ओए ओए ओए,
1: आशे नगे बोल के,
2: डिशुम
1: बले बले बले
2: डिशुम डिशुम डिशुम डिशुम
1: डिशुम डिशुम
2: डिशुम। ये फूफू नहीं चलनी थी, ये डिशके डिशकुम डिकडम टाटा।
0: अच्छा, ये मतलब वीर जी च पावर ज्यादा है?
2: चपेड़
0: मेरे हिसाब ना तिखी बड़ी है
2: चपेड़। चलो जो है सो है।
1: तुसी पिंडी दा छेती छेती व्याह करो,
0: गर्मिया
1: आ लगी ते ਪਿੰਡੀ ਲੰਡਨ ਜਾਣ ਲੱਗੀ ਤੇ ਅਸੀਂ ਕਰੇਲਾ ਦਾ ਵਿਆਹ ਕਰਾ ਲੋਗੇ ਫਿਰ।
0: ਆ ਵੀ ਠੀਕ ਆ ਵੈਸੇ,
2: ਆਈਡੀਆ ਮਾੜਾ ਨਹੀਂ।
0: ਆ ਵੀ ਠੀਕ ਆ ਵੈਸੇ,
2: ਪਿੰਡੀ ਦਾ ਕਰੇਲੇ ਨਾਲ ਵਿਆਹ।
0: ਹਾਂ
2: ਹਾਂ,
0: ਇਹ ਠੀਕ ਆ। ਦੋਵੇਂ ਦੋਵਾਂ ਦੇ ਜਿਹੜੇ ਚੀਰੇ ਮਾਰ ਕੇ ਵਿੱਚ ਮਸਾਲਾ ਭਰੀ ਦਾ, ਇਹ ਠੀਕ ਆ। ਦੋਵਾਂ ਦੇ ਗੁਣ ਗੁਣ ਜ਼ਿਆਦਾ ਰਲਦੇ ਆ।
2: ਹਾਂ, ਇਹ ਜ਼ਿਆਦਾ ਰਲ ਗਏ।
0: ਇਹ ਵੀ ਵੈਸੇ ਨਾ ਇਹ ਸਬੱਬੀ ਨਹੀਂ ਫਿਰ ਹੋਣ ਡਿਆ।
2: ਅਗਲੇ ਬੈਕ ਆਊਟ ਹੋ ਜਾਣ, ਇਹੀ ਜ਼ਿਆਦਾ ਹੋਰ ਕੀ।
0: ਆਹੋ, ਸੋਚ ਲਓ
1: ਤੁਸੀਂ, ਸੋਚ ਲਓ ਜੇ ਤੁਸੀਂ ਪਿੰਡੀ ਦਾ ਛੇਤੀ ਛੇਤੀ ਵਿਆਹ ਕਰਾਉਣਾ ਫਿਰ ਅਮਰੂਦ ਨਾ ਕਰਾਉਣਾ, ਜੇ ਨਹੀਂ ਕਰਨਾ ਛੇਤੀ ਫਿਰ
0: ਕਰੇਲਾ ਰੈਡੀ ਹੈ।
1: ਸਾੜ
0: ਕੇ ਮਿੱਠਾ ਕਰਨਾ ਪੈਣਾ, ਕੋਈ ਨੀ ਕਰਦੇ। ਥੈਂਕ ਯੂ।
2: ਸੁਣਿਆ ਤੁਸੀਂ ਬੋਲੀ ਚ ਵਿਚਾਰਾ ਵੀਰਾ ਕੁੱਟਦਾ ਹੈ?
0: ਵੀਰ ਜੀ ਨੂੰ ਤਿੱਖੀ ਚਪੇੜ ਕੇ ਮਾਰੀ?
1: ਨਹੀਂ।
0: ਹੁਣੇ ਦੱਸਿਆ ਸਾਨੂੰ
1: ਤੁਸੀਂ,
0: ਜਸਟ ਕਹਿੰਦੇ।
2: ਅੱਛਾ,
0: ਬੋਲੀ ਆ। ਓਕੇ ਓਕੇ, ਤੇ ਕੀ ਸੁਣਾਓਗੇ ਫਿਰ?
1: ਇੱਕ ਬੁਝਾਲਤ।
0: ਓਕੇ,
1: ਕਿਹੜੀ ਚੀਜ਼ ਹੈ ਜਦੋਂ ਤੁਸੀਂ ਇੱਕ ਵਾਰੀ ਪੂਲ ਕਰਦੇ ਉੱਪਰ ਜਾਂਦੀ, ਫਿਰ ਜਦੋਂ ਦੂਜੀ ਵਾਰੀ ਕਰਦੇ ਫਿਰ ਥੱਲੇ ਆਉਂਦੀ, ਫਿਰ ਬਾਬਾ ਉੱਪਰ ਥੱਲੇ ਹੁੰਦੀ?
0: ਅੱਛਾ, ਸੋਹਣੀ ਚੀਜ਼ ਲੱਗਦੀ। ਕੋਈ ਖਡੌਣਾ ਹੈ? ਕੋਈ
1: ਨਹੀਂ। ਸਾਰੇ ਰੂਮ ਚ ਹੁੰਦਾ?
0: ਹਾਂਜੀ,
1: ਤੇ ਧੁੱਪ ਰੁਕ, ਸਾਰੇ ਰੂਮ ਚ ਹੁੰਦਾ ਤੇ ਧੁੱਪ ਰੁਕਦੀ।
0: ਅੱਛਾ, ਸਾਰੇ ਰੂਮਾਂ ਦੇ ਵਿੱਚ ਹੁੰਦਾ
2: ਤੇ ਧੁੱਪ ਰੁਕਦੀ
0: ਤੇ ਧੁੱਪ ਰੁਕਦੀ ਆ, ਤੇ ਇੱਕ ਵਾਰੀ ਜਦੋਂ ਖਿੱਚਦੇ ਆ ਤੇ ਫਿਰ ਥੱਲੇ ਆਉਂਦਾ, ਤੇ ਇੱਕ ਵਾਰੀ ਖਿੱਚ ਕੇ ਛੱਡਦੇ ਆ ਤੇ ਫਿਰ ਤਾਂ ਚੱਲ ਜਾਂਦਾ।
2: ਅੰਨਾ
1: खराब
0: हो जाने जिन्ना खिचदे जे
1: कदे ऑफिस च होना
0: अच्छा ऑफिस च होना ब्लाइंड्स
1: पीड़ित
2: नाल गल कराओ
1: जी अंकल जी सेंट अंकल जी
2: सी किवें हो
0: वीर जी आप बोली सुनाई के तानू कुटिया भी इन्होंने
1: ब्लूबेरी शायद नहीं
0: मिठा खंड
1: ओदे च विच पाया बादाम
2: अखरोट
1: मैं दूध पाया मैं स्ट्रॉबेरी पाया ते मैं पाया
0: जिन्ना चिर तुम ला ना इन्ने चिर आटा गुन के लच्छा परांठा बन जाना
2: रोटी बन जानी
0: इन्ने चिर अपना अर्नब तुसीं जे हुण हले नहीं गए ते हुण तुसीं कर सकदे हो कॉल पुत सॉरी टाइम अज लग्या ज्यादा ते मैं तुहाडी थोड़ी जी वेट करदा वां ते ओनली फॉर अर्नब कल भी वारी नहीं सी इहदी आई ते संदीप दत्ता जी कहिंदे कि सति श्री अकाल वाहिगुरु मेहर बनाई रखे सारिआं दे उत्ते बहुत मेहरबानी जी रुपिंदर जी कहिंदे ने कि अरदास करते हैं सरबत के भले की सब चढ़ती कला के रहन ते बहुत मेहरबानी सुखदीप सिंह घुम्मन जी कहिंदे ने कि हर शब्द का मतलब तो वह समझदा जरूर है पर दुनिया के शोर तो वह कोहां दूर है उसकी कविता उसकी चुप का ही प्रतीक है जेकर अंदरों उदास है पर बाहरों बड़ा ही सदीक है कमल कलम चले तो पानी भी अग बन जाता है एक चुप इंसान ਜਦੋਂ ਆਪ ਸ਼ਾਇਰ ਬਣ ਜਾਂਦਾ ਵਾਹ ਬਹੁਤ ਵਧੀਆ ਜੀ ਅਤੇ ਲੱਕੀ ਜੀ ਕਹਿੰਦੇ ਕਿ ਅਭੀ ਮੈਂ ਲੂੰਗਾ ਇੱਕ ਛੋਟਾ ਸਾ ਬ੍ਰੇਕ ਕਿਉਂਕਿ ਸ਼੍ਰੀਮਾਨ ਜੀ ਬਰਤਨ ਸਾਫ਼ ਕਰਨ ਕੇ ਲਈ ਬੁਲਾ ਰਹੇ ਸ਼੍ਰੀਮਤੀ ਜੀ ਬਰਤਨ ਸਾਫ਼ ਕਰਨ ਕੇ ਲਈ ਬੁਲਾ ਰਹੇ ਹਾਂ ਔਰ ਲੌਟ ਕਰ ਆਤੇ ਹੀ ਅਗਲੀ ਪੋਸਟ ਮੈਂ ਆਪ ਸਭੀ ਕੋ ਬਤਾਊਂਗਾ के बीवी को काबू कैसे करते
2: ड्राई जे
0: लाल जी तुसी आने रो
3: फिर
0: की करना है तुम
2: ਇਹ ਵੀ ਗੱਲ ਆ।
0: ਫਿਰ ਕੀ ਕਰਨਾ ਤੁਸੀਂ?
3: ਵਰਕਿੰਗ ਫਰੋਮ ਹੋਮ ਵੀ ਕਰ ਸਕਦੇ ਜੀ।
0: ਤੁਹਾਨੂੰ ਲੱਗਦਾ ਜਿਹੜੇ ਵਰਕ ਫਰੋਮ ਹੋਮ ਕਰਦੇ ਆ ਉਹਨਾਂ ਨੂੰ ਕਾਬੂ ਕਰਨਾ ਆਉਂਦਾ? ਉਹਨਾਂ ਨੂੰ ਕਾਬੂ ਕਰਨਾ ਇਹਦਾ ਮਤਲਬ ਆਉਂਦਾ?
3: ਨਹੀਂ, ਉਹ ਵਰਕਿੰਗ ਫਰੋਮ ਹੋਮ ਵੀ ਕਰਦੇ ਆ।
0: ਆਹੋ,
2: ਅੱਛਾ,
3: ਅੱਜ
0: ਤੇ ਬੜੇ ਡਿਪਲੋਮੈਟਿਕ ਹੋ ਗਏ ਤੁਸੀਂ।
2: ਵਾਹ, ਮੈਂ ਦੇਖਿਆ ਮੈਂ ਸੂਰਜਤ ਸਾਊਥ ਤੋਂ ਨਿਕਲਿਆ।
0: ਮੈਨੂੰ ਲੱਗਦਾ ਤੁਸੀਂ ਮੋਦੀ ਦੇ ਪ੍ਰੋਗਰਾਮ ਤੋਂ ਹੋ ਗਿਆ।
3: ਮੈਂ ਡਿਪਲੋਮੈਟਿਕ ਤੁਸੀਂ ਬੜੇ ਸਿਆਣੇ ਹੋ ਗਏ ਹੋ। ਸਾਡੇ ਬੱਚਿਆਂ ਪਤਾ ਕੀ ਕਿਆ ਕਰਨਾ? ਸਿਆਣੇ ਕਹਿੰਦੇ ਆ ਟੀਸ਼ਰਟਾਂ ਦਾ ਵੀ ਕੰਨ ਹੁੰਦੇ ਆ।
0: ਜਬਾਨ ਵਾਲੀ ਵੀ ਆਉਂਦੀ ਅੱਜ ਕੱਲ ਇੱਕ ਟੀ ਸ਼ਰਟ
3: ਤੋਂ ਜ਼ਿਆਦਾ ਆਪਣੇ ਜਸਵਾਲ ਭਾਈ ਨਾ ਸੁਪਰਮੈਨ ਬਣ ਗਿਆ ਨਾ।
2: ਵਾਹ, ਏਦਾਂ ਨੀ ਸੀ ਕਦੀ ਸੁਪਰਮੈਨ ਨਾਲ, ਮੈਂ ਨੀ ਸੋਚਿਆ ਸੀ।
3: ਆਪਣਾ ਵਿਸ਼ਾਲ ਭਾਈ ਨਾ ਦਵਾਈ ਲੈ ਕੇ ਆਉਂਦੇ ਆਪਣਾ ਤਾਕਤ ਵਾਲੀ।
0: ਕਾਹਦੀ ਤਾਕਤ ਵਾਲੀ?
3: ਹਾਂ, ਤਾਕਤ ਵਾਲੀ ਦਵਾਈ।
0: ਅੱਛਾ, ਹਮਦਰਦ ਕਾ ਸੰਕਾਰਾ। ਹਾਂ, ਅੱਛਾ,
3: ਲੈ ਕੇ ਆਉਂਦੇ ਤੇ ਹਫ਼ਤੇ ਹਫ਼ਤੇ ਬਾਅਦ ਡਾਕਟਰ ਵੀ ਦੱਸ ਦਿੰਦੇ ਕਹਿੰਦੇ ਡਾਕਟਰ ਸਾਹਿਬ ਆਪਣਾ ਇਹ ਦਵਾਈ ਕੀ ਗੱਲ ਕਹਿੰਦਾ ਦਵਾਈ ਨੀ ਅਸਰ ਨੀ ਕੀਤਾ? ਕਹਿੰਦਾ ਨਹੀਂ ਨਹੀਂ ਗੱਲ ਹੋਣੀ। ਕਹਿੰਦਾ ਕੀ? ਕਹਿੰਦਾ ਮੇਰੇ ਕੋਲ ਢੱਕਣ ਹੀ ਨੀ
2: ਖੁੱਲਿਆ। ਮੈਂ ਵਿਸ਼ਾਲ ਭਾਈ ਨੂੰ ਵਿਜੁਅਲਾਈਜ਼ ਕਰੀ
3: ਉਹਨੂੰ ਦੇਖ ਦੇ ਕੇ ਸਹਿਮੀ ਸਾਹਿਬ ਵੀ ਲਾਇਕ ਹਨਾ। ਤੇ ਹਫ਼ਤਾ ਕੁ ਜਿਉਣ ਅੱਗੇ ਤੇ ਘਰ ਤੇ ਹਫ਼ਤਾ ਦਾ ਡਾਕਟਰ ਚਲ ਗਿਆ। ਡਾਕਟਰ ਸਾਹਿਬ ਇੱਕ ਸ਼ੀਸ਼ੀ ਹੋਰ ਦੇ ਦੋ। ਕੀ ਪਹਿਲੇ ਵਾਲੀ ਖਤਮ ਹੋਈ? ਉਹ ਤਾਂ ਮਹੀਨੇ ਦਿੱਤੀ ਸੀ, ਉਹ ਨਹੀਂ ਖਤਮ ਨੀ ਹੋਈ। ਕਹਿੰਦਾ ਫਿਰ ਕਹਿੰਦਾ ਘਰ ਦੇ ਫ੍ਰਿਜ ਤੋਂ ਪ੍ਰਾਪਤੀ
2: ਇੰਨੀ ਟ੍ਰੈਜਡੀਆਂ ਦੱਸਦੀ ਅੱਜ ਤੁਸੀਂ ਲਾਲ ਜੀ ਹਰ ਕਿਸੇ ਦੀ ਲਾਈਫ ਚ।
0: ਥੈਂਕ ਯੂ, ਥੈਂਕ ਯੂ ਲਾਲ।
3: ਥੋੜੀ ਆਪਣੇ ਜੇਈ ਸਾਹਿਬ ਹੀ ਸੁਣ ਲਓ ਆਪਣਾ ਭਾਈ ਦੀ। ਇਹ ਪਤਾ ਕਿਉਂ ਆਏ ਇੱਥੇ? ਉੱਥੇ ਨਾ ਆਪਣਾ ਨਾ ਉੱਥੇ ਆਪਣਾ ਇਹਨੇ ਫਟਾਫਟ ਬਿਜਲੀ ਕੱਟ ਲੈਂਦੇ ਹੁੰਦੇ ਸੀ ਨਾ। ਤੇ ਬੀਬੀ ਫੋਨ ਆਇਆ ਤੇ ਬੀਬੀ ਕਹਿੰਦੀ ਭਾਈ ਤੇ ਆਪਣਾ ਇੰਨੀ ਗਰਮੀ ਆ ਹਨਾ ਹਨਾ ਤੇ ਤੁਸੀਂ ਬਿਜਲੀ ਕੱਟ ਲਈ ਹਨਾ ਇੰਨੀ ਧੁੱਪ ਤੈਨੂੰ ਪਤਾ ਨੀ। ਕਹਿੰਦਾ ਕਹਿੰਦਾ ਅੱਛਾ ਬੀਬੀ 6 ਵਜੇ ਦਾ ਵੇਟ ਕਰੋ। ਕਹਿੰਦੇ ਕੀ? ਕਹਿੰਦਾ 6 ਵਜੇ ਆਜੂਗੀ? ਕਹਿੰਦਾ ਨਹੀਂ, ਕਹਿੰਦਾ 6 ਵਜੇ ਤੱਕ ਛਾਂ ਹੋਈ ਨੀ।
2: ਵਾਹ ਵਾਹ ਵਾਹ,
0: ਸਤਿ ਸ੍ਰੀ ਅਕਾਲ ਜੀ, ਥੈਂਕ ਯੂ ਜੀ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।
4: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OLD-GLONG-ROAD ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਹਾਂਜੀ ਰੇ ਮਾਰੂ ਹਾਂਜੀ।
6: RG 1674 AM 24

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਰੇਡੀਓ ਹਾਂਜੀ 1674 ਹੈ। ਆਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੇ, ਉਸ ਰੱਬ ਦਾ ਕਰ ਰਹੇ ਹੋਵੇ ਸ਼ੁਕਰਾਨਾ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਅਤੇ ਉਹ ਇਸੇ ਮੁਸਕਰਾਹਟ ਨੂੰ ਬਰਕਰਾਰ ਰੱਖਦੇ ਹਾਂ। ਅਤੇ ਜੇਕਰ ਹਾਲੇ ਤੱਕ ਨਹੀਂ ਸਵੇਰੇ ਸਵੇਰੇ ਮੁਸਕਰਾ ਕੇ ਵੇਖਿਆ ਤਾਂ ਆਓ ਫਿਰ ਸਭ ਤੋਂ ਪਹਿਲਾਂ ਇਹ ਕੰਮ ਕਰਦੇ ਹਾਂ। ਬਿਲਕੁਲ ਇਸੇ ਤਰ੍ਹਾਂ ਇਸ ਮੁਸਕਰਾਹਟ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਕਿਉਂਕਿ ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ। ਜੇ ਤੁਸੀਂ ਖੁਸ਼ ਹੋ ਤਾਂ ਤੁਹਾਡੀਆਂ ਖੁਸ਼ੀਆਂ ਦੇ ਲਈ ਉਹ ਵੀ ਖੁਸ਼, ਅਤੇ ਕਹਿੰਦੇ ਨੇ ਕਿ ਦੇਣ ਵਾਲਾ ਫਿਰ ਹੋਰ ਵਧੇਰੇ ਦਿੰਦਾ ਤੁਹਾਨੂੰ। ਆਓ ਫਿਰ ਇਸੇ ਮੁਸਕਰਾਹਟ ਦੇ ਨਾਲ ਅੱਗੇ ਵੱਧਦੇ ਹਾਂ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਦਾ ਰਾਈਟਰ ਐਲਨ ਕੋਹਨ ਲਿਖਦਾ ਕਿ ਇੱਕ ਵਾਰੀ ਗ੍ਰੀਸ ਦੇ ਵਿੱਚ ਉਹ ਸੈਮੀਨਾਰ ਅਟੈਂਡ ਕਰਕੇ ਹਟਿਆ ਸੀ। ਉਹਦੇ ਨਾਲ ਦੇ ਕਿਸੇ ਨੇ ਆ ਕੇ ਉਹਨੂੰ ਲੰਚ ਆਫਰ ਕੀਤਾ। ਗ੍ਰੈਗਰੀ ਨਾਂ ਦਾ ਬੰਦਾ ਜਿਹਨੂੰ ਉਹ ਹਾਂ ਤਾਂ ਕਰ ਬੈਠਾ, ਪਰ ਬਾਅਦ ਵਿੱਚ ਉਹਨੇ ਸੋਚਿਆ ਕਿ ਰੈਸਟ ਨਹੀਂ ਸੀ ਹੋ ਸਕੀ, ਮੇਰਾ ਸਰੀਰ ਥੋੜ੍ਹੀ ਰੈਸਟ ਮੰਗਦਾ, ਕਾਫੀ ਦਿਨਾਂ ਤੋਂ ਥੱਕੇ ਟੁੱਟੇ ਹੋਣ ਦੇ ਕਰਕੇ ਅੱਜ ਜੇਕਰ ਆਪਣੇ ਸਰੀਰ ਨੂੰ ਮੈਂ ਰੈਸਟ ਦਵਾ ਲਵਾਂ ਤਾਂ ਜ਼ਿਆਦਾ ਬਿਹਤਰ ਰਹੇਗਾ। ਪਰ ਇਸ ਚੀਜ਼ ਦੇ ਕਰਕੇ ਅੰਦਰੋਂ ਅੰਦਰੀ ਗਿਲਟੀ ਵੀ ਫੀਲ ਕੀਤਾ, ਉਹ ਇਸ ਕਰਕੇ ਕਿਉਂਕਿ ਮੈਂ ਆਪਣਾ ਮਨ ਬਦਲ ਰਿਹਾ ਸੀ, ਉਹ ਇਸ ਕਰਕੇ ਕਿਉਂਕਿ ਮੈਂ ਉਹਨੂੰ ਹਾਂ ਕਰ ਚੁੱਕਾ ਸੀ, ਹਾਂ ਕਰਕੇ ਹੁਣ ਮੈਂ ਨਾ ਕਰੂੰਗਾ ਉਹਨੂੰ ਬੁਰਾ ਤਾਂ ਲੱਗੇ। ਮਨ ਦੇ ਵਿੱਚ ਬੜੀ ਤਰ੍ਹਾਂ ਦੇ ਖਿਆਲ ਆਏ ਜਾਣ, ਪਰ ਇਸ ਸਭ ਕੁਝ ਦੇ ਵਿੱਚੋਂ ਇੱਕ ਖਿਆਲ ਸਭ ਤੋਂ ਹਾਵੀ ਰਿਹਾ, ਉਹ ਸੀ ਰੈਸਟ ਕਰਨ ਦਾ, ਆਰਾਮ ਕਰਨ ਦਾ। ਜੇ ਮੈਂ ਅੱਜ ਆਪਣੇ ਸਰੀਰ ਦੇ ਨਾਲ ਧੱਕਾ ਕੀਤਾ ਤਾਂ ਫਿਰ ਨੁਕਸਾਨ ਹੋ ਸਕਦਾ, ਜਾਂ ਫਿਰ ਮੈਨੂੰ ਲੱਗ ਰਿਹਾ ਸੀ ਕਿ ਮੈਂ ਓਨਾ ਇੰਜੋਏ ਨਹੀਂ ਕਰ ਪਾਊਂਗਾ ਜਿੰਨਾ ਮੈਂ ਰੈਸਟ ਕਰਕੇ ਕਰ ਲੈਣਾ। ਅਗਲੇ ਦਿਨ ਦੀ ਤਿਆਰੀ ਬਹੁਤ ਜ਼ਰੂਰੀ। ਅਜਿਹੇ ਦੇ ਵਿੱਚ ਜਦੋਂ ਤੁਹਾਡੇ ਸਰੀਰ 'ਚ ਐਨਰਜੀ ਨਹੀਂ ਹੁੰਦੀ, ਤੁਸੀਂ ਨਾ ਆਪ ਇੰਜੋਏ ਕਰ ਪਾਉਂਦੇ ਹੋ ਅਤੇ ਨਾ ਤੁਹਾਡਾ ਸਾਥ ਕੋਈ ਦੂਸਰਾ ਮਾਣ ਪਾਉਂਦਾ। ਸੋ ਸਾਰੀਆਂ ਸੋਚ ਵਿਚਾਰਾਂ ਇੱਕ ਪਾਸੇ ਰੱਖੀਆਂ ਅਤੇ ਅਪੁਆਇੰਟਮੈਂਟ ਕੈਂਸਲ ਕਰ ਦਿੱਤੀ। ਪਰ ਨਾਲ ਦੀ ਨਾਲ ਮਾਫ਼ੀ ਮੰਗਦਿਆਂ ਗ੍ਰੋਗਰੀ ਨੂੰ ਇਹ ਵੀ ਕਿਹਾ ਕਿ ਆਪਾਂ ਰਾਤ ਨੂੰ ਮਿਲਦੇ ਹਾਂ, ਸ਼ਾਮ ਨੂੰ ਨਾਈਟ ਕਲੱਬ 'ਚ ਮਿਲਦੇ ਹਾਂ, ਉਸ ਤੋਂ ਬਾਅਦ ਫਿਰ ਡਿਨਰ ਕਰਾਂਗੇ, ਲੰਚ ਆਪਾਂ ਕੈਂਸਲ ਕਰ ਦਿੰਦੇ। ਉਸਨੇ ਕੋਈ ਇਤਰਾਜ਼ ਨਹੀਂ ਕੀਤਾ, ਇਸ ਚੀਜ਼ ਦੇ ਲਈ ਆਰਾਮ ਦੇ ਨਾਲ ਹਾਂ ਕਰ ਦਿੱਤੀ। ਆਰਾਮ ਕੀਤਾ, ਸਰੀਰ ਨੂੰ ਵਾਪਸ ਫੇਰ ਕਾਇਮ ਕੀਤਾ ਅਤੇ ਰਾਤ ਦੇ ਸਮੇਂ ਕਲੱਬ ਦੇ ਵਿੱਚ ਪਹੁੰਚ ਗਏ। ਮੈਂ ਗ੍ਰੋਗਰੀ ਦੇ ਲਈ ਇੱਕ ਸੀਟ ਬਚਾ ਕੇ ਰੱਖੀ ਸੀ, ਪਰ ਉਹ ਕਦੀ ਵਾ ਆਏ ਨਹੀਂ। ਮਨ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਆਏ ਜਾਣ, ਸ਼ਾਇਦ ਉਹ ਗੁੱਸਾ ਕਰ ਗਿਆ, ਸ਼ਾਇਦ ਲੰਚ ਸਮੇਂ ਹੀ ਮੈਨੂੰ ਆ ਜਾਣਾ ਚਾਹੀਦਾ ਸੀ, ਸ਼ਾਇਦ ਮੈਨੂੰ ਰੈਸਟ ਨਹੀਂ ਸੀ ਕਰਨੀ ਚਾਹੀਦੀ, ਮੈਨੂੰ ਉਹਨੂੰ ਹਾਂ ਕਰਕੇ ਨਾ ਨਹੀਂ ਸੀ ਕਰਨੀ ਚਾਹੀਦੀ। ਖੈਰ ਮਨ ਹੈ ਨਾ, ਬੜੀ ਤਰ੍ਹਾਂ ਦੇ ਸੋਚ ਵਿਚਾਰ ਕਰੀ ਗਿਆ। ਇਸੇ ਤਰ੍ਹਾਂ ਬੈਠੇ ਕਈ ਘੰਟੇ ਬੀਤ ਗਏ, ਮੈਂ ਆਪਣੇ ਆਪ ਦੀ ਕੰਪਨੀ ਇੰਜੋਏ ਕਰ ਰਿਹਾ ਸੀ। ਰਾਈਟਰ ਲਿਖਦਾ ਕਿ ਕੁਛ ਦੇਰ ਬਾਅਦ ਜਦੋਂ ਮੈਂ ਇੱਕ ਭੀੜ ਦੇ ਵਿੱਚੋਂ ਦੀ ਹਲਕਾ ਜਿਹਾ ਆਪਣੇ ਆਪ ਨੂੰ ਝੋਲਾ ਪੈਂਦਾ ਵੇਖਿਆ
ਮੇਰੀਆਂ ਨਜ਼ਰਾਂ ਉਸ ਭੀੜ ਦੇ ਵਿੱਚੋਂ ਲੋਕਾਂ ਨੂੰ ਚੀਰਦੀਆਂ ਇੱਕ ਦੂਰ ਟੇਬਲ ਦੇ ਉੱਤੇ ਪਹੁੰਚੀਆਂ। ਕੀ ਵੇਖਦਾ ਕਿ ਗਰੋਗਰੀ ਉਸ ਜਗ੍ਹਾ ਦੇ ਉੱਤੇ ਬੈਠਾ ਸੀ। ਇੱਕ ਬੜੀ ਸੋਹਣੀ ਨਾਰ ਦੇ ਨਾਲ ਇਹ ਦੱਗ ਰਿਹਾ ਸੀ ਕਿ ਉਹਨੇ ਆਪਣੀ ਸ਼ਾਮ ਬੜੀ ਸੋਹਣੀ ਬਿਤਾਈ ਹੈ। ਦੋਵੇਂ ਬੜੀਆਂ ਸੋਹਣੀਆਂ ਹੱਸ ਹੱਸ ਕੇ ਗੱਲਾਂ ਕਰ ਰਹੇ ਸੀ। ਮੈਨੂੰ ਮਹਿਸੂਸ ਹੋਇਆ ਕਿ ਇਹਦੇ ਤੋਂ ਵਧੀਆ ਸਾਥ ਅੱਜ ਦੀ ਸ਼ਾਮ ਇਹਨੂੰ ਨਹੀਂ ਸੀ ਮਿਲ ਸਕਦਾ। ਸੋਚਿਆ ਉੱਠ ਕੇ ਜਾਣਾ, ਹੈਲੋ ਕਰਦਾ। ਜਾਣਾ ਕੀ ਮਸਲਾ, ਜਾ ਕੇ ਹੈਲੋ ਹਾਈ ਕੀਤੀ, ਪੁੱਛਿਆ। ਮੈਂ ਮਾਫੀ ਚਾਹੁੰਦਾ, ਮੈਨੂੰ ਨਹੀਂ ਸੀ ਪਤਾ ਤੂੰ ਕਲੱਬ ਦੇ ਵਿੱਚ ਪਹੁੰਚ ਚੁੱਕਾ। ਗਰੋਗਰੀ ਬੜੇ ਚਾਅ ਦੇ ਨਾਲ ਮਿਲਿਆ। ਉਹਦੇ ਚਿਹਰੇ ਦੇ ਉੱਤੇ ਇੱਕ ਅਲੱਗ ਤਰ੍ਹਾਂ ਦੀ ਸਮਾਈਲ ਸੀ। ਇਸ ਤੋਂ ਪਹਿਲਾਂ ਦਿਨ ਦੇ ਸਮੇਂ ਉਹਦੇ ਚਿਹਰੇ ਦੇ ਉੱਤੇ ਇਦਾਂ ਦੀ ਖਿੱਚ ਨਹੀਂ ਸੀ ਵੇਖੀ। ਬੜਾ ਹੱਸ ਕੇ ਮਿਲਿਆ ਤੇ ਨਾਲ ਉਸ ਸੋਹਣੀ ਕੁੜੀ ਦੇ ਨਾਲ ਵੀ ਮਿਲਾਉਣ ਲੱਗ ਪਿਆ। ਇਸ ਸੋਹਣੀ ਜੀ ਕੁੜੀ ਦਾ ਨਾਂ ਆਨਾ। ਗਰੋਗਰੀ ਦੱਸਣ ਲੱਗਾ ਕਿ ਜਦੋਂ ਲੰਚ ਦਾ ਪ੍ਰੋਗਰਾਮ ਕੈਂਸਲ ਹੋ ਗਿਆ ਸੀ ਉਸ ਸਮੇਂ ਮੈਂ ਆ ਗਿਆ ਸੀ ਕਿਉਂਕਿ ਮੈਂ ਵਿਹਲਾ ਸੀ। ਮੇਰੀ ਮੁਲਾਕਾਤ ਆਨਾ ਦੇ ਨਾਲ ਹੋਈ। ਸਾਨੂੰ ਇੱਕ ਦੂਸਰੇ ਦੇ ਨਾਲ ਮਿਲਾਪ ਇੰਨਾ ਸੋਹਣਾ ਲੱਗਾ ਕਿ ਅਸੀਂ ਸ਼ਾਮ ਦਾ ਫਿਰ ਦੁਬਾਰਾ ਪ੍ਰੋਗਰਾਮ ਬਣਾ ਲਿਆ। ਮੈਂ ਸਾਰੀ ਸ਼ਾਮ ਇੱਥੇ ਹੀ ਸੀ, ਸ਼ਾਇਦ ਜਦੋਂ ਤੁਸੀਂ ਆਏ ਉਸ ਤੋਂ ਵੀ ਪਹਿਲਾਂ। ਰਾਈਟਰ ਨੇ ਕਿਹਾ ਜਦੋਂ ਮੈਂ ਆਪਣੀ ਪਿੱਠ ਘੁਮਾਉਣ ਲੱਗਾ ਤਾਂ ਗਰੋਗਰੀ ਨੇ ਪਿੱਛੋਂ ਮੋਢੇ 'ਤੇ ਹੱਥ ਮਾਰ ਕੇ ਕਿਹਾ, ਮੈਂ ਤੇਰਾ ਧੰਨਵਾਦ ਕਰਨਾ ਚਾਹੁੰਦਾ ਲੰਚ ਦੀ ਅਪੁਆਇੰਟਮੈਂਟ ਕੈਂਸਲ ਕਰਨ ਦੇ ਲਈ। ਮੇਰੇ ਅਤੇ ਉਹਦੇ ਦੋਵਾਂ ਦੇ ਚਿਹਰੇ ਦੇ ਉੱਤੇ ਇੱਕ ਅਲੱਗ ਜਿਹੀ ਸਮਾਈਲ ਸੀ। ਉਹ ਆਪਣੀ ਥਾਂ ਖੁਸ਼ ਸੀ ਅਤੇ ਮੈਂ ਆਪਣੀ ਥਾਂ। ਉਹ ਇਸ ਕਰਕੇ ਖੁਸ਼ ਸੀ ਕਿਉਂਕਿ ਉਹਨੂੰ ਇੱਕ ਬੜੀ ਖੂਬਸੂਰਤ, ਇੱਕ ਬੜੀ ਨੇਕ ਔਰਤ ਦਾ ਸਾਥ ਮਿਲਿਆ ਸੀ। ਪਤਾ ਨਹੀਂ ਕਦੋਂ ਤੋਂ ਭਾਲਦਾ ਸੀ ਅਤੇ ਮੈਂ ਇਸ ਕਰਕੇ ਖੁਸ਼ ਸੀ ਕਿ ਉਹਨੇ ਗੁੱਸਾ ਨਹੀਂ ਕੀਤਾ ਮੇਰੇ ਨਾਂ ਆਉਣ ਦਾ, ਮੇਰੇ ਲੰਚ ਕੈਂਸਲ ਕਰਨ ਦਾ ਉਹਨੇ ਗੁੱਸਾ ਨਹੀਂ ਕੀਤਾ। ਹੁਣ ਮੈਂ ਜਦੋਂ ਵਾਪਸ ਆਪਣੇ ਟੇਬਲ ਵੱਲ ਨੂੰ ਪਰਤ ਰਿਹਾ ਤਾਂ ਸੋਚਦਾ ਕਿ ਸਾਡਾ ਲੰਚ ਕਿੰਨਾ ਵੀ ਵਧੀਆ ਹੋ ਸਕਦਾ ਸੀ। ਹੋ ਸਕਦਾ ਸੀ ਮੈਂ ਕੈਂਸਲ ਨਾ ਕਰਦਾ, ਮੈਂ ਰੈਸਟ ਨਾ ਕਰਦਾ, ਲੰਚ ਦੇ ਲਈ ਆ ਜਾਂਦਾ, ਕਿੰਨਾ ਵੀ ਵਧੀਆ ਲੰਚ ਰਹਿੰਦਾ ਗਰੋਗਰੀ ਦੇ ਨਾਲ। ਪਰ ਗਰੋਗਰੀ ਇਸ ਤੋਂ ਵਧੀਆ ਸਮਾਂ ਮੇਰੇ ਨਾਲ ਨਹੀਂ ਸੀ ਸਪੈਂਡ ਕਰ ਸਕਦਾ। ਜੋ ਮੇਰੀਆਂ ਅੱਖਾਂ ਨੇ ਵੇਖਿਆ, ਜਿੰਨਾ ਵਧੀਆ ਸਮਾਂ ਉਹਨੂੰ ਆਨਾ ਦੇ ਨਾਲ ਇਸ ਟਾਈਮ ਬਤੀਤ ਕਰ ਰਿਹਾ, ਇਹ ਨਹੀਂ ਸੀ ਹੋ ਸਕਦਾ ਕਿ ਉਹ ਮੇਰੇ ਨਾਲ ਇੱਦਾਂ ਦਾ ਸਮਾਂ ਬਤੀਤ ਕਰ ਪਾਉਂਦਾ। ਅੱਜ ਮਨ ਦੇ ਬੜੇ ਵੱਡੇ ਵੱਡੇ ਸੰਕੇ ਦੂਰ ਹੋਏ ਨੇ। ਹੋ ਸਕਦਾ ਇਹ ਛੋਟੀ ਜਿਹੀ ਵਾਰਤਾ ਸੁਣ ਕੇ ਹੋਰ ਵੀ ਬੜਿਆਂ ਦੇ ਸੰਕੇ ਦੂਰ ਹੋਏ ਹੋਣ। ਆਖਰ ਇਹ ਕਿੱਦਾਂ ਦੇ ਸੰਕੇ ਨੇ? ਇਹ ਸੰਕੇ ਨੇ ਆਪਣੇ ਆਪ ਨੂੰ ਐਵੇਂ ਗਿਲਟੀ ਫੀਲ ਕਰਾਉਂਦੇ ਰਹਿਣ ਦੇ। ਇੱਕ ਚੀਜ਼ ਤਾਂ ਮੰਨਣੀ ਪਵੇਗੀ, ਜਦੋਂ ਤੁਸੀਂ ਆਪਣੇ ਆਪ ਦੇ ਲਈ ਕੁਛ ਚੰਗਾ ਕਰਦੇ ਹੋ ਤਾਂ ਸਿਰਫ ਤੁਹਾਡੇ ਲਈ ਚੰਗਾ ਨਹੀਂ ਹੁੰਦਾ, ਤੁਸੀਂ ਕਿਸੇ ਦੂਸਰੇ ਦੇ ਲਈ ਵੀ ਦਰਵਾਜ਼ੇ ਖੋਲ੍ਹ ਚੁੱਕੇ ਹੁੰਦੇ ਹੋ ਉਹਦਾ ਚੰਗਾ ਹੋਣ ਦੇ ਲਈ। ਜਿੱਦਾਂ ਮੈਂ ਆਪਣੇ ਸਰੀਰ ਨੂੰ ਰੈਸਟ ਦਵਾਉਣੀ ਬਿਹਤਰ ਸਮਝੀ, ਆਪਣੇ ਸਰੀਰ ਦਾ ਚੰਗਾ ਸਮਝਿਆ, ਮੈਨੂੰ ਜ਼ਰੂਰਤ ਸੀ, ਮੈਂ ਉਸ ਤੋਂ ਬਾਅਦ ਬੜਾ ਚੰਗਾ ਮਹਿਸੂਸ ਕਰ ਰਿਹਾ। ਮੈਂ ਆਪਣਾ ਚੰਗਾ ਕੀਤਾ ਅਤੇ ਨਾਲ ਗਰੋਗਰੀ ਦਾ ਚੰਗਾ ਹੋ ਗਿਆ, ਉਹਨੂੰ ਜੋ ਚਾਹੀਦਾ ਸੀ ਉਹਨੂੰ ਮਿਲ ਗਿਆ। ਕੁਦਰਤ ਇਸੇ ਤਰ੍ਹਾਂ ਕੰਮ ਕਰਦੀ ਹੈ। ਕਈ ਵਾਰ ਆਪਾਂ ਹੀਣ ਭਾਵਨਾ ਮਹਿਸੂਸ ਕਰਦੇ ਹਾਂ,
ਸਾਨੂੰ ਲੱਗਦਾ ਅਸੀਂ ਜ਼ਿਆਦਾ ਸੈਲਫਿਸ਼ ਹੋ ਕੇ ਕੰਮ ਕੀਤਾ। ਪਰ ਖੁਦਗਰਜ ਹੋਣ ਦੇ ਵਿੱਚ ਅਤੇ ਆਪਣੇ ਆਪ ਦੀ ਬਿਹਤਰੀ ਦੇ ਲਈ ਕੰਮ ਕਰਨ 'ਚ ਬੜਾ ਫਰਕ ਹੁੰਦਾ। ਯਕੀਨ ਮੰਨੋ, ਤੁਸੀਂ ਆਪਣੇ ਆਪ ਦੇ ਲਈ ਜਦੋਂ ਚੰਗਾ ਕਰਦੇ ਹੋ ਤਾਂ ਸਿਰਫ ਤੁਹਾਡੇ ਆਪਣੇ ਆਪ ਦੇ ਲਈ ਚੰਗਾ ਨਹੀਂ ਹੁੰਦਾ। ਕਈ ਵਾਰ ਸ਼ਾਇਦ ਛੋਟੇ ਬੱਚੇ ਨੂੰ ਪਾਲਦਿਆਂ ਮਾਵਾਂ ਇੱਦਾਂ ਦੀ ਹੀਣ ਭਾਵਨਾ ਦਾ ਸ਼ਿਕਾਰ ਬਣ ਜਾਂਦੀਆਂ। ਉਹਨਾਂ ਨੂੰ ਲੱਗਦਾ ਆਪਾਂ ਜੇ ਘੜੀ ਅੱਖ ਲਾ ਲਈ ਆ ਜਾਂ ਆਪਣੇ ਆਪ ਦੇ ਲਈ ਥੋੜ੍ਹਾ ਜਿਹਾ ਸਮਾਂ ਬਚਾ ਕੇ ਰੱਖ ਲਿਆ ਤਾਂ ਸ਼ਾਇਦ ਆਪਾਂ ਆਪਣੇ ਬੱਚੇ ਦੇ ਲਈ ਇਨਸਾਫ ਨਹੀਂ ਕੀਤਾ। ਉਹ ਹੀਣ ਭਾਵਨਾ ਦਾ ਸ਼ਿਕਾਰ ਬਣ ਜਾਂਦੀਆਂ। ਪਰ ਵੇਖਿਆ ਜਾਵੇ ਤੇ ਜੇ ਉਹ ਰੈਸਟ ਨਹੀਂ ਕਰਨਗੀਆਂ ਬੱਚੇ ਦੀ ਦੇਖਭਾਲ ਵੀ ਕਿੱਦਾਂ ਕਰਨਗੀਆਂ? ਜੇ ਉਹ ਆਪਣਾ ਚੰਗਾ ਕਰ ਰਹੀਆਂ ਨੇ ਤੇ ਬੱਚੇ ਦਾ ਤਾਂ ਆਪਣੇ ਆਪ ਹੀ ਚੰਗਾ ਹੋ ਗਿਆ, ਉਸ ਤੋਂ ਵੀ ਕਿਤੇ ਵਧੇਰੇ ਚੰਗਾ। ਇਸੇ ਤਰ੍ਹਾਂ ਕਈ ਵਾਰੀ ਘਰ ਦੇ ਵਿੱਚ ਪਿਓ ਹੀਣ ਭਾਵਨਾ ਦਾ ਸ਼ਿਕਾਰ ਬਣ ਜਾਂਦੇ। ਉਹਨਾਂ ਨੂੰ ਲੱਗਦਾ ਅਸੀਂ ਘੱਟ ਸਮਾਂ ਦੇ ਰਹੇ ਹਾਂ ਪਰਿਵਾਰ ਨੂੰ। ਪਰ ਜੇ ਉਹ ਚੰਗੇ ਦੇ ਲਈ ਵੱਧ ਸਮਾਂ ਅੱਜ ਬਾਹਰ ਲਾ ਰਹੇ ਨੇ ਤੇ ਉਹਦਾ ਫਾਇਦਾ ਸਾਰੇ ਪਰਿਵਾਰ ਨੂੰ ਹੁੰਦਾ। ਇਸ ਕਰਕੇ ਸਾਨੂੰ ਹਮੇਸ਼ਾ ਇਹ ਚੀਜ਼ ਮਨ ਦੇ ਵਿੱਚ ਰੱਖਣੀ ਚਾਹੀਦੀ ਹੈ, ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਜਦੋਂ ਤੁਸੀਂ ਕੁਛ ਚੰਗਾ ਕਰ ਰਹੇ ਹੋ ਉਹ ਇੱਕ ਥਾਂ ਤੱਕ ਸੀਮਤ ਨਹੀਂ ਰਹਿੰਦਾ, ਉਹ ਤੁਹਾਡੇ ਚਾਹੁਣ ਵਾਲਿਆਂ ਨੂੰ ਬੜੀ ਦੂਰ ਤੱਕ ਫਾਇਦੇ ਦਿੰਦਾ। ਇਸ ਕਰਕੇ ਆਪਣੇ ਆਪ ਦੇ ਲਈ ਆਪਣਾ ਚੰਗਾ ਕਰਨਾ ਕੋਈ ਗਲਤ ਗੱਲ ਨਹੀਂ, ਪਰ ਹਾਂ ਇਹ ਨਹੀਂ ਸਮਝ ਜ਼ਰੂਰ ਸਾਡੇ ਵਿੱਚ ਹੋਵੇ ਕਿ ਉਹ ਜਿਹਨੂੰ ਆਪਾਂ ਚੰਗਾ ਕਹਿ ਰਹੇ ਹਾਂ ਉਹ ਵਾਕਈ ਸਾਡੀ ਬਿਹਤਰੀ ਦੇ ਲਈ ਹੈ। ਉਸਦਾ ਰਾਈਟਰ ਇੱਕ ਸਿੱਧਾ ਸਿੱਧਾ ਫਾਰਮੂਲਾ ਦਿੰਦਾ, ਚੰਗਾ ਉਹ ਜਿਹਦੇ ਵਿੱਚ ਕਿਸੇ ਦਾ ਨੁਕਸਾਨ ਨਾ ਹੋਵੇ। ਰਾਈਟਰ ਇੱਥੋਂ ਤੱਕ ਮੰਨਦਾ ਕਿ ਜਿਹੜਾ ਕੰਮ ਕਿਸੇ ਇੱਕ ਦੀ ਬਿਹਤਰੀ ਦੇ ਲਈ ਹੈ ਉਹ ਹੋ ਹੀ ਨਹੀਂ ਸਕਦਾ ਕਿਸੇ ਦੂਸਰੇ ਦਾ ਨੁਕਸਾਨ ਕਰ ਜਾਏ। ਜੋ ਕਿਸੇ ਇੱਕ ਦੀ ਬਿਹਤਰੀ ਦੇ ਲਈ ਹੈ ਉਹ ਹਰ ਇੱਕ ਦੀ ਬਿਹਤਰੀ ਦੇ ਲਈ ਹੋਊਗਾ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਇੱਕ ਵਿਗਿਆਨੀ ਜਦੋਂ ਪ੍ਰਯੋਗ ਕਰਦਾ ਕੁਛ ਨਵੀਂ ਕਾਢ ਕੱਢਦਾ ਉਹਨੂੰ ਰਾਤਾਂ ਜਾਗਣਾ ਪੈਂਦਾ, ਉਹਦੇ ਬੜੇ ਸਾਰੇ ਪ੍ਰਯੋਗ ਅਸਫਲ ਵੀ ਹੁੰਦੇ ਨੇ, ਉਹਦਾ ਸਰੀਰ ਬੜੀ ਤਰ੍ਹਾਂ ਦੀਆਂ ਘਾਲਣਾਵਾਂ ਦੇ ਵਿੱਚੋਂ ਲੰਘਦਾ, ਪਰ ਆਖਿਰਕਾਰ ਜਦੋਂ ਪ੍ਰਯੋਗ ਸਫਲ ਹੁੰਦਾ ਸਾਰੀ ਦੁਨੀਆਂ ਨੂੰ ਉਸਦਾ ਫਾਇਦਾ ਹੁੰਦਾ। ਪ੍ਰਯੋਗ ਕਰਨ ਵਾਲੇ ਨੂੰ ਤਸੱਲੀ ਮਿਲਦੀ ਹੈ, ਮਾਨ ਸਨਮਾਨ ਮਿਲਦਾ, ਦੁਨੀਆਂ ਦੇ ਵਿੱਚ ਉਹਦਾ ਨਾਂ ਬੜੀ ਇੱਜ਼ਤ ਦੇ ਨਾਲ ਲਿਆ ਜਾਂਦਾ। ਸੋ ਇਸ ਕਰਕੇ ਜਦੋਂ ਵੀ ਤੁਸੀਂ ਕੁਛ ਕਰੋ ਚੰਗਾ ਕਰੋ। ਜੇ ਤੁਸੀਂ ਕਿਸੇ ਦਾ ਚੰਗਾ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਆਪ ਦਾ ਚੰਗਾ ਕਰਨਾ ਪਊਗਾ, ਆਪਣੇ ਆਪ ਨੂੰ ਖੁਸ਼ ਰੱਖਣਾ ਪਊਗਾ। ਜਦੋਂ ਤੁਸੀਂ ਆਪਣੀ ਖੁਸ਼ੀ ਲੱਭਦੇ ਹੋ ਤਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੂਸਰਿਆਂ ਦੇ ਨਾਲ ਜ਼ਰੂਰ ਜੁੜ ਜਾਂਦੀ ਹੈ, ਕਿਉਂਕਿ ਖੁਸ਼ੀ ਕਦੀ ਇਕੱਲੇ ਦੀ ਹੋ ਹੀ ਨਹੀਂ ਸਕਦੀ। ਜੇਕਰ ਨਹੀਂ ਯਕੀਨ ਤਾਂ ਕਿਸੇ ਵੱਲ ਵੇਖ ਕੇ ਮੁਸਕਰਾ ਕੇ ਵੇਖ ਲਓ, ਜਦੋਂ ਤੁਹਾਡੇ ਚਿਹਰੇ 'ਤੇ ਕੋਈ ਮੁਸਕਰਾਹਟ ਵੇਖਦਾ ਤਾਂ ਉਹ ਤੁਹਾਡੇ ਤੱਕ ਸੀਮਤ ਥੋੜ੍ਹੀ ਰਹਿੰਦੀ ਹੈ, ਉਹ ਦੂਸਰਿਆਂ ਤੱਕ ਵੀ ਆਪਣੇ ਆਪ ਪਹੁੰਚ ਜਾਂਦੀ ਹੈ। ਉਸ ਖੁਸ਼ੀ ਦੀ ਉਸ ਮੁਸਕਰਾਹਟ ਦੀ ਕੋਈ ਸਰਹੱਦ ਨਹੀਂ ਰਹਿੰਦੀ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਐਲਨ ਕੋਹਨ ਦੀ ਲਿਖੀ ਹੋਈ ਇਹ ਵਾਰਤਾ ਤੁਹਾਡੇ ਨਾਲ ਅੱਜ ਸਾਂਝੀ ਕੀਤੀ ਹੈ ਅਤੇ ਆਸ ਕਰਦਾ ਇਹਦੇ ਵਿੱਚੋਂ ਕੁਛ ਨਾ ਕੁਛ ਤੁਹਾਡੇ ਜੀਵਨ ਦੇ ਵਿੱਚ ਵੀ ਕਦੀ ਨਾ ਕਦੀ ਜ਼ਰੂਰ ਵਾਪਰਿਆ ਹੋਊਗਾ, ਜਿਹੜਾ ਆਪਾਂ ਸ਼ਾਇਦ ਇਸ ਨਜ਼ਰੀਏ ਦੇ ਨਾਲ ਨਹੀਂ ਵੇਖ ਪਾਏ ਜਿੱਦਾਂ ਐਲਨ ਨੇ ਵੇਖਿਆ।
ਆਸ ਕਰਦੇ ਹਾਂ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡਿਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡਿਆਂ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਸਾਡੇ ਤੱਕ ਪਹੁੰਚਾਏ ਨੇ।

0: You are listening.
1: Haji Haji Haji Haji Haji Haji Radio Haji
2: Radio Haji 1674 AM 24/7 Indian Radio Sydney ka apna Indian Radio Station
1: Radio Haji
0: Stay tuned.
3: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੋਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: 咋你妈的
1: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: Hi, this is Ayushman Khurana and you're listening to Radio Hanji,